0: ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲਾ ਜਿਹੜਾ ਗੁਰਦੁਆਰਾ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ, ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ। ਤੇ ਪਰ ਇਹ ਹੋ ਗਿਆ ਉਲਟ, ਹੁਣ ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ, ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ। ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਬੜੀ ਵਿਸਤਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ। ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੈਗਾ। ਫਿਲਹਾਲ ਧੰਨਵਾਦ ਪ੍ਰੀਤਮ ਜੀ।
0: ਹਾਂਜੀ, ਸ਼ੁਕਰੀਆ ਬਹੁਤ ਬਹੁਤ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼। ਕਿਵੇਂ ਲੱਗੀ ਤੁਹਾਨੂੰ? facebook.com/ਹਾਂਜੀ ਸਿਡਨੀ, info@haanji.com.au, ਜਾਂ ਫਿਰ 0472-6164 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ। ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Swagat hai dosto, tuhanu ajj di kahani, ajj de vichar de vich. Ajj di kahani ਉਹਨਾਂ ਕੰਮਾਂ ਦੀ ਗੱਲ ਕਰਦੀ ਜਿਹੜੇ ਆਪਾਂ ਹਮੇਸ਼ਾ ਕੱਲ ਪਰਸੋਂ ਤੇ ਪਾ ਦਿੰਦੇ, ਕੋਈ ਨਾ ਦੇਖੀ ਜਾਊਗੀ, ਇਹ ਕੱਲ ਨੂੰ ਕਰ ਲਾਂਗੇ, ਇਹ ਪਰਸੋਂ ਨੂੰ ਕਰ ਲਾਂਗੇ। ਉਹ ਸ਼ਾਇਦ ਕੰਮ ਇੰਨਾ ਜ਼ਰੂਰੀ ਵੀ ਨਹੀਂ ਹੁੰਦਾ, ਤਾਂ ਕਰਕੇ ਤੁਸੀਂ ਅੱਗੇ ਪਾਇਆ ਹੁੰਦਾ। ਪਰ ਜਿਹੜੀ ਦਿਮਾਗ ਵਾਲੀ ਲਿਸਟ ਆ ਨਾ, ਉਹਨੇ ਉਹ ਹਮੇਸ਼ਾ ਉੱਤੇ ਹੀ ਰੱਖਿਆ ਹੁੰਦਾ, ਪ੍ਰਿਓਰਿਟੀ 'ਤੇ। ਇੱਦਾਂ ਹੀ ਅੱਜ ਦੀ ਕਹਾਣੀ ਹੈ ਇੱਕ ਸਾਧੂ ਦੀ, ਇੱਕ ਸਟੂਡੈਂਟ ਦੀ। ਦੱਸਦੇ ਨੇ ਇੱਕ ਚੇਲਾ ਆਪਣੇ ਗੁਰੂ ਦੇ ਨਾਲ ਆਸ਼ਰਮ ਦੇ ਵਿੱਚ ਰਹਿੰਦਾ ਸੀਗਾ। ਚੇਲਾ ਕਹਿੰਦੇ ਬੜਾ ਆਲਸੀ ਸੀਗਾ, ਉਹ ਅੱਜ ਦਾ ਕੰਮ ਕੱਲ੍ਹ 'ਤੇ, ਕੱਲ੍ਹ ਦਾ ਪਰਸੋਂ 'ਤੇ, ਇੱਦਾਂ ਕਰਕੇ ਉਹ ਟਾਲਦਾ ਰਹਿੰਦਾ ਕਾਫੀ ਕੰਮ। ਇਸੇ ਹੱਥ ਕਰਕੇ ਉਹਦੇ ਸਾਰੇ ਕੰਮ ਹੌਲੀ ਹੌਲੀ ਜਾਂ ਕਹਿ ਲਓ ਦੇਰੀ ਨਾਲ ਪੂਰੇ ਹੁੰਦੇ। ਫਿਰ ਉਹ ਪਛਤਾਉਂਦਾ ਰਹਿੰਦਾ। ਜਿਹੜਾ ਗੁਰੂ ਸੀ ਉਹ ਇਸ ਆਦਤ ਤੋਂ ਜਾਣੂ ਸੀ, ਚਿੰਤਿਤ ਵੀ ਸੀ। ਇੱਕ ਦਿਨ ਗੁਰੂ ਨੇ ਸੋਚਿਆ ਕਿ ਇਸ ਨੂੰ ਸਬਕ ਜ਼ਰੂਰ ਦਿੱਤਾ ਜਾਵੇ। ਹੁਣ ਗੁਰੂਕੁਲ ਦਾ ਸਮਾਂ, ਉੱਥੇ ਤਰੀਕੇ ਹੀ ਵੱਖ ਵੱਖ ਹੁੰਦੇ ਸਨ। ਗੁਰੂ ਨੇ ਚੇਲੇ ਨੂੰ ਆਪਣੇ ਕੋਲ ਬੁਲਾਇਆ ਤੇ ਇੱਕ ਕਾਲਾ ਪੱਥਰ ਦਿੱਤਾ ਤੇ ਕਿਹਾ, ਪੱਥਰ ਰੱਖ ਲਾ ਤੂੰ ਆਪਣੇ ਕੋਲ, ਮੈਂ 2 ਦਿਨਾਂ ਲਈ ਬਾਹਰ ਸ਼ਹਿਰ ਚੱਲਿਆ ਕਿਸੇ ਕੰਮ ਵਾਸਤੇ, ਪਰ ਇਹ ਪੱਥਰ ਕੋਈ ਆਮ ਪੱਥਰ ਨਹੀਂ ਹੈ, ਇਹ ਬੜਾ ਤਲਿਸਮੀ ਪੱਥਰ ਆ, ਜਾਦੂਈ ਪੱਥਰ ਕਹਿ ਲਓ। ਇਸ ਪੱਥਰ ਦੀ ਖਾਸੀਅਤ ਆ ਕਿ ਜੇ ਕਿਸੇ ਲੋਹੇ ਨਾਲ ਰਗੜੇਗਾ ਨਾ ਇਹਨੂੰ, ਇਹ ਸੋਨਾ ਬਣ ਜੂ। ਮੈਂ ਕਾਲਾ ਪੱਥਰ ਤੈਨੂੰ ਦੇ ਰਿਹਾ ਤੇ ਇਹਦੇ ਨਾਲ ਤੂੰ ਜਿੰਨਾ ਸੋਨਾ ਬਣਾਉਣਾ ਹੋ ਬਣਾ ਲਈ, ਪਰ ਮੈਂ ਕੱਲ ਸ਼ਾਮ ਤੱਕ ਵਾਪਸ ਆ ਜਾਣਾ, ਉਦੋਂ ਤੱਕ ਤੂੰ ਇਹਨੂੰ ਰੱਖ ਸਕਦਾ। ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੇ ਪੱਥਰ ਤੇਰਾ, ਪਰ ਕੱਲ੍ਹ ਸ਼ਾਮ ਨੂੰ ਤੈਨੂੰ ਇਹ ਪੱਥਰ ਮੈਨੂੰ ਵਾਪਸ ਕਰਨਾ ਪਊਗਾ। ਗੁਰੂ ਤਾਂ ਚਲਿਆ ਗਿਆ, ਹੁਣ ਜਿਹਦੇ ਕੋਲ ਪੱਥਰ ਆਇਆ ਕਰਨ ਨੂੰ ਤਾਂ ਕੀ ਨਹੀਂ ਕਰ ਸਕਦਾ ਸੀ, ਪਰ ਸੀਗਾ ਆਲਸੀ। ਸੋਚਣ ਹੀ ਲੱਗ ਗਿਆ, ਕਹਿੰਦਾ ਵੀ ਹੁਣ ਸਟੋਨ ਤਾਂ ਆ ਗਿਆ, ਉਹ ਪੱਥਰ ਤਾਂ ਆ ਗਿਆ, ਜਿੰਨਾ ਮਰਜ਼ੀ ਸੋਨਾ ਬਣਾਈ ਜਾਵਾਂਗੇ। ਫਿਰ ਬਹਿ ਕੇ ਹਿਸਾਬ ਜਿਹਾ ਲਾਉਂਦਾ ਵੀ ਕੱਲ੍ਹ ਸ਼ਾਮਾਂ ਤੱਕ ਦਾ ਤਾਂ ਸਮਾਂ ਹੀ ਸਮਾਂ ਆ, ਬੜਾ ਸੋਨਾ ਬਣ ਜੂ। ਫਿਰ ਸੋਚਣ ਲੱਗ ਜਾਂਦਾ ਕਿ ਇੰਨਾ ਸੋਨਾ ਮੈਂ ਬਣਾਊਂਗਾ ਕਿੱਦਾਂ। ਸੋਚਦਾ ਕਿ ਕਿਸੇ ਮਾਰਕੀਟ ਜਾ ਕੇ ਕਬਾੜੀ ਕੋਲੋਂ ਮੈਂ ਲੋਹਾ ਲੈ ਲੂੰਗਾ, ਉਹਨੂੰ ਫਿਰ ਸੋਨੇ 'ਚ ਬਦਲ ਲਾਂਗੇ। ਇੱਦਾਂ ਸੋਚਦਿਆਂ ਸੋਚਦਿਆਂ ਉਹਦਾ ਸਾਰਾ ਦਿਨ ਲੰਘ ਜਾਂਦਾ। ਸ਼ਾਮਾਂ ਹੁੰਦੀਆਂ ਨੇ, ਸੋਚਦਾ ਕਿ ਹੁਣ ਕੀ ਹੀ ਮੈਂ ਮਾਰਕੀਟ ਜਾਊਂਗਾ, ਸ਼ਹਿਰ ਨੂੰ ਜਾਊਂਗਾ, ਦਿਨ ਤੇ ਢਲ ਗਿਆ। ਉਹ ਆਪਣਾ ਰਾਤ ਦਾ ਭੋਜਨ ਛਕਦਾ, ਫਿਰ ਉਹਨਾਂ ਹੀ ਸੋਚਾਂ ਸੁਪਨਿਆਂ 'ਚ ਗਵਾ ਜਾਂਦਾ ਤੇ ਸੌਂ ਜਾਂਦਾ। ਸਵੇਰੇ ਉੱਠਦਾ ਜਲਦੀ ਜਾਂਦਾ, ਪਰ ਫਿਰ ਇਹੋ ਸੋਚਦਾ ਕਿ ਸ਼ਾਮ ਤੱਕ ਦਾ ਸਮਾਂ ਹਾਲੇ ਵੀ ਹੈਗਾ, ਪਹਿਲੋਂ ਨਾਸ਼ਤਾ ਕਰਦੇ ਹਾਂ ਫਿਰ ਬਾਜ਼ਾਰ ਜਾਵਾਂਗੇ, ਫਿਰ ਸੋਨਾ ਹੀ ਸੋਨਾ। ਪਰ ਗੱਲ ਇਹ ਬਣਦੀ ਕਿ ਨਾਸ਼ਤਾ ਕਰਨ ਤੋਂ ਬਾਅਦ ਫਿਰ ਉਹਨੂੰ ਨੀਂਦ ਆ ਜਾਂਦੀ, ਸੋਚਦਾ ਥੋੜ੍ਹਾ ਸੁਸਤਾ ਲਈਏ, ਗਰਮੀਆਂ ਦੇ ਦਿਨ ਨੇ, ਐਵੇਂ ਕਿੱਥੇ ਮੈਂ ਧੁੱਪਾ ਖੱਜਲ ਹੁੰਦਾ ਜਾਊਂਗਾ, ਖਰਾਬ ਹੁੰਦਾ ਜਾਊਂਗਾ। ਕੋਈ ਨਾ, ਥੋੜ੍ਹਾ ਸੌਂਦੇ ਹਾਂ, ਸ਼ਾਮ ਪਈ ਹਾਲੇ, ਦੁਪਹਿਰਾਂ ਨੂੰ ਉੱਠੂੰਗਾ, ਫਿਰ ਬਾਜ਼ਾਰ ਜਾਵਾਂਗੇ, ਆਰਾਮ ਨਾਲ ਲੋਹਾ ਖਰੀਦਾਂਗੇ ਅਤੇ ਸੋਨਾ ਅਤੇ ਝਾਟੀ ਬਣ ਜਾਣਾ। ਸੋਚਦਿਆਂ ਸੋਚਦਿਆਂ ਫਿਰ ਸੌਂ ਗਿਆ। ਜਦੋਂ ਅੱਖਾਂ ਖੁੱਲੀਆਂ ਤਾਂ ਦੇਖਿਆ ਕਿ ਸੂਰਜ ਤਾਂ ਡੁੱਬਣ ਵਾਲਾ, ਹੁਣ ਸ਼ਾਮਾਂ ਪੈ ਚੁੱਕੀਆਂ ਨੇ। ਤੁਰੰਤ ਹਪੜਾ ਦਫੜੀ ਦੇ ਵਿੱਚ ਉੱਠਿਆ, ਮਾਰਕੀਟ ਜਾਣ ਲਈ ਤਿਆਰ ਹੋਇਆ। ਜਿਵੇਂ ਆਸ਼ਰਮ ਚੋਂ ਬਾਹਰ ਨਿਕਲਦਾ ਤੇ ਦੇਖਦਾ ਵੀ ਗੁਰੂ ਜੀ ਤਾਂ ਵਾਪਸ ਆ ਗਏ ਨੇ। ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਹੁਣ ਕੀ ਕਰਾਂ, ਮੈਂ ਤੇ ਹਾਲੇ ਗਿਆ ਵੀ ਨਹੀਂ ਇੱਕ ਵਾਰ ਵੀ, ਸੋਨਾ ਬਣਾ ਕੇ ਦੇਖਿਆ ਤੱਕ ਨਹੀਂ। ਪਰ ਗੁਰੂ ਨੇ ਆਉਂਦੇ ਪੱਥਰ ਲੈ ਲਿਆ ਵੀ ਪੁੱਤ ਤੇਰਾ ਸਮਾਂ ਮੁੱਕ ਗਿਆ, ਇਹ ਪੱਥਰ ਹੁਣ ਵਾਪਸ ਕਰਦੇ। ਬਥੇਰੀ ਉਹਨੇ ਬੇਨਤੀ ਕੀਤੀ ਚੇਲੇ ਨੇ ਵੀ ਗੁਰੂ ਜੀ ਥੋੜ੍ਹਾ ਸਮਾਂ ਹੋਰ ਦੇ ਦਿਓ, ਮੈਨੂੰ ਬਸ ਇੱਕ ਗੇੜਾ ਲਾ ਆਉਣ ਦਿਓ, ਮੈਂ ਹੁਣੇ ਗਿਆ ਹੁਣੇ ਆਇਆ। ਪਰ ਨਾ, ਗੁਰੂ ਜੀ ਨੇ ਕਿਹਾ ਕਿ ਤੇਰੇ ਵਰਗਾ ਆਲਸੀ ਤਾਂ ਕੁਝ ਨਹੀਂ ਕਰ ਸਕਦਾ, ਤੈਨੂੰ 24 ਘੰਟੇ ਮਿਲੇ ਸੀ, ਤੂੰ ਜਿੰਨਾ ਸੋਨਾ ਬਣਾਉਣਾ ਚਾਹੁੰਦਾ ਸੀ ਤੂੰ ਬਣਾ ਸਕਦਾ ਸੀ, ਤੂੰ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ ਸੀ, ਕਰਨ ਨੂੰ ਸ਼ਾਇਦ ਹੁਣ ਵੀ ਕੁਝ ਕਰਦੇ। ਪਰ ਇੱਕ ਗੱਲ ਚੇਤਾ ਰੱਖੀ ਵੀ ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਨਾ ਕਰਦਾ, ਉਹ ਜੀਵਨ ਚ ਕੁਝ ਨਹੀਂ ਕਰਦਾ। ਇਹ ਕਹਿ ਕੇ ਗੁਰੂ ਜੀ ਤਾਂ ਚਲੇ ਗਏ, ਪਰ ਉਹ ਸ਼ਰਮਿੰਦਾ ਖੜਾ ਸੀ। ਉਹਨੂੰ ਸ਼ਾਇਦ ਸਮਝ ਆ ਗਈ ਸੀ ਕਿ ਗੁਰੂ ਜੀ ਕੀ ਸਬਕ ਸਿਖਾਉਣਾ ਚਾਹੁੰਦੇ। ਇਹ ਤਾਂ ਰਹੀ ਉਹ ਚੇਲੇ ਦੀ ਗੱਲ, ਜੇ ਆਪਾਂ ਅੱਜ ਤੇ ਆ ਜਾਈਏ, ਕੋਈ ਪੱਥਰ ਨਹੀਂ ਹੈਗੇ ਆਪਣੇ ਕੋਲ ਜਿਹਨੂੰ ਕਸਾ ਕੇ ਸੋਨਾ ਬਣਾਉਣਾ। ਵੱਡੇ ਵੱਡੇ ਕੰਮ ਅਸੀਂ ਚਾਟੀ ਨੂੰ ਬੇੜ ਲੈਂਦੇ ਹਾਂ। ਇਹ ਮੇਰੀ ਜ਼ਿੰਦਗੀ ਦਾ ਵੱਡਾ ਗੋਲ ਹੈ, ਇਸ ਨੂੰ ਛੇਤੀ ਤੋਂ ਛੇਤੀ ਪੂਰਿਆਂ ਕੀਤਾ ਜਾਵੇ। ਪਰ ਕਈ ਵਾਰੀ ਅਸੀਂ ਛੋਟੇ ਛੋਟੇ ਕੰਮ ਟਾਲ ਜਾਂਦੇ ਹਾਂ, ਵੱਧਦੇ ਸਟ੍ਰੈਸ ਨਾਲ, ਤਣਾਅ ਦੇ ਨਾਲ, ਕੰਮਾਂ ਦੇ ਨਾਲ। ਕੁਝ ਹੋਰ ਪੋਟਲੀਆਂ ਬੰਨੀਆਂ ਹੁੰਦੀਆਂ ਆਪਾਂ ਛੋਟੇ ਛੋਟੇ ਕੰਮਾਂ ਦੀਆਂ, ਉਹ ਛੋਟੇ ਛੋਟੇ ਕੰਮ ਜਿਹੜੇ ਸਾਨੂੰ ਜ਼ਰੂਰੀ ਨਹੀਂ ਜਾਪਦੇ, ਅਤੇ ਹਾਂ ਕਈ ਵਾਰੀ ਉਹ ਜ਼ਰੂਰੀ ਹੁੰਦੇ ਵੀ ਨਹੀਂ, ਪਰ ਉਹਨੂੰ ਛੋਟਾ ਛੋਟੇ ਕੰਮ ਹੀ ਸਾਡੇ ਸਟ੍ਰੈਸ ਦਾ, ਸਾਡੀ ਚਿੰਤਾ ਦਾ, ਸਾਡੀ ਖਿੱਚ ਦਾ ਕਾਰਨ ਬਣਦੇ ਨੇ। ਕਦੀ ਆਪ ਮੁਹਾਰੇ ਨੋਟਿਸ ਕਰਨਾ ਕਿ ਖਿੱਚ ਕਈ ਵਾਰੀ ਵੱਧ ਆਉਂਦੀ ਹੈ, ਐਵੇਂ ਬਿਨਾਂ ਮਤਲਬ ਦਾ ਗੁੱਸਾ, ਉਹ ਸਾਡੀਆਂ ਛੋਟੀਆਂ ਛੋਟੀਆਂ ਪੋਟਲੀਆਂ ਜਿਹੜੀਆਂ ਅਸੀਂ ਬੰਨ ਕੇ ਰੱਖੀਆਂ, ਜਿਨ੍ਹਾਂ ਨੂੰ ਅਸੀਂ ਤਵੱਜੋ ਨਹੀਂ ਦਿੰਦੇ, ਖੋਲ੍ਹਣਾ ਹੀ ਨਹੀਂ ਚਾਹੁੰਦੇ, ਅਤੇ ਹਮੇਸ਼ਾ ਕਹਿੰਦੇ ਕੱਲ੍ਹ ਸਹੀ, ਪਰਸੋਂ ਸਹੀ, ਅਗਲੇ ਹਫ਼ਤੇ ਸਹੀ, ਇੰਨਾ ਜ਼ਰੂਰੀ ਨਹੀਂ। ਉਹ ਸ਼ਾਇਦ ਸਾਡੇ ਲਈ, ਸਾਡੇ ਕੰਮ ਲਈ, ਉਸ ਦਿਨ ਵਾਸਤੇ, ਉਸ ਜੋਬ ਲਈ ਜ਼ਰੂਰੀ ਨਹੀਂ ਹੁੰਦਾ। ਪਰ ਤੁਸੀਂ ਮਾਨਸਿਕ ਤਣਾਅ ਤੋਂ ਪਾਸੇ ਰਹਿ ਸਕੋ, ਉਸ ਲਈ ਬਹੁਤ ਜ਼ਰੂਰੀ ਹੁੰਦਾ। ਅਸੀਂ ਬਹੁਤ ਐਕਟਿਵ ਹਾਂ, ਹੋ ਗਏ ਹਾਂ ਕਹਿ ਲਓ ਸਮੇਂ ਨਾਲ, ਪਰ ਲੇਜ਼ੀ ਵੀ ਹੋ ਗਏ ਹਾਂ ਉਹਨਾਂ ਕੰਮਾਂ ਨੂੰ ਲੈ ਕੇ, ਉਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਜਿਹੜੀਆਂ ਨਿਤਮਾਰਾ ਦੀ ਜ਼ਿੰਦਗੀ ਦੀਆਂ ਹਿੱਸਾ ਸਨ, ਪਰ ਅਸੀਂ ਉਹ ਪੋਟਲੀ ਜਿਹੀ 'ਚ ਬੰਨ ਕੇ ਪਾਸੇ ਰੱਖ ਦਿੰਦੇ ਵੀ ਇਹ ਗੱਲਾਂ ਕਹਿਣ ਦੀ ਹਾਲੇ ਲੋੜ ਨਹੀਂ, ਇਹ ਕੰਮ ਕਰਨ ਦੀ ਹਾਲੇ ਲੋੜ ਨਹੀਂ, ਇਹ ਐਕਸਰਸਾਈਜ਼ ਹਾਲੇ ਕਰਨ ਦੀ ਲੋੜ ਨਹੀਂ। ਪਰ ਦਿਮਾਗ ਨੂੰ ਪਤਾ ਕਿ ਇਹਨੂੰ ਤੁਸੀਂ ਬੰਨ ਕੇ ਰੱਖਿਆ ਅਤੇ ਪੋਟਲੀ ਨੂੰ ਰੋਜ਼ ਪਾਸੇ ਕਰੀ ਜਾਂਦੇ ਹੋ, ਪਰ ਸਮੇਂ ਦਾ ਪਤਾ ਨਹੀਂ, ਜੋ ਮੁੱਕ ਸਕਦਾ ਉਹਨੂੰ ਮੁਕਾ ਲਈਏ। ਤੁਸੀਂ ਆਪਣੇ ਸਮੇਂ ਨਾਲ ਸਭ ਕੁਝ ਹਾਸਲ ਕਰ ਸਕਦੇ ਹੋ, ਪਰ ਆਪਣੇ ਸਭ ਕੁਝ ਦੇ ਕੇ ਵੀ ਸਮਾਂ ਵਾਪਸ ਨਹੀਂ ਲੈ ਸਕਦੇ। ਇਸ ਲਈ ਜੋ ਅੱਜ ਹੋ ਸਕਦਾ ਉਸਨੂੰ ਕੱਲ੍ਹ 'ਤੇ ਨਾ ਪਾਓ। ਜਿੱਦਾਂ ਛੋਟੇ ਹੁੰਦਿਆਂ ਹਿੰਦੀ ਦੀ ਕਿਤਾਬਾਂ 'ਚ ਨਹੀਂ ਪੜ੍ਹਿਆ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਫਿਰ ਕਰੇਗਾ ਕੱਪ।

0: ਕੋਲ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸਤਿ ਸ਼੍ਰੀ ਅਕਾਲ, ਮੈਂ ਹਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com।

0: ਔਰ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: ਹਾਈ ਆਸਟ੍ਰੇਲੀਆ, ਹਾਈ ਮੈਲਬਰਨ, ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ, ਯਾਨੀ ਕਿ ਮੈਡੀ, ਔਰ ਆਪ ਸੁਣ ਰਹੇ ਹੈਂ ਰੇਡੀਓ ਹਾਂਜੀ 1674 AM।

0: imagination is now the ultimate power in the universe.
1: Radio Haji 1674.
2: ਭਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
3: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
2: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
4: ਖਿਦਮਤ ਮੈਂ ਆਪਣੀ ਚੰਦ ਗਜ਼ਲੇ ਪੇਸ਼ ਕਰਨ ਕੀ ਇਜਾਜ਼ਤ ਚਾਹਤੀ ਹੂੰ। ਇਜਾਜ਼ਤ ਹੈ?

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ।

0: You are listening.
1: Haji Haji Haji Haji Haji Haji Radio Haji
2: Radio Haji 1674 AM 24/7 Indian Radio Sydney ka apna Indian Radio Station
1: Radio Haji
0: Stay tuned.
3: ਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਦੇਖ ਰੋ ਇਨ ਐਜ਼ ਸਰਪੰਚ।
4: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
3: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਰਸਤਾ।
1: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
2: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
1: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
3: ਸਬਸੇ ਦਮਦਾਰ ਔਰ ਰੋਮਾਂਚ ਕਹਾਣੀ
4: ਅਲਫਾ ਪ੍ਰੋਗਰਾਮ ਉਸਕਾ ਜੁਨੂਨ ਹੈ।
3: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
4: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
3: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
5: ਸ਼ੁਰੂ ਕਰੋ ਅਗਨੀ ਪਰੀਕਸ਼ਾ
3: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
6: वो वेट कर रहा है तुम्हारा।

0: ਰੇਡੀਓ ਹਾਂਜੀ 1674 ਮਾਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਗੇ ਤੇ ਅੱਜ ਦੇ ਦਿਨ ਦਾ ਆਨੰਦ ਮਾਣ ਰਹੇ ਹੋਗੇ। ਸੋਹਣੀ ਸੋਹਣੀ ਧੁੱਪ ਮੈਲਬਨ ਦੇ ਵਿੱਚ ਲੱਗ ਚੁੱਕੀ ਆ ਤੇ ਤੁਸੀਂ ਜਿੱਥੇ ਉਹ ਆਸ ਕਰਦੇ ਹੋ ਕਿ ਉੱਥੇ ਵੀ ਸੋਹਣਾ ਪਿਆਰਾ ਮੌਸਮ ਹੋਊਗਾ ਤੇ ਇਸ ਮੌਸਮ ਦਾ, ਇਸ ਕੁਦਰਤ ਦਾ, ਇਹਨਾਂ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਆ ਉਹ ਵੱਧਦੇ ਹਾਂ ਅੱਜ ਦੇ ਦਿਨ ਦੇ ਵਿੱਚ। ਅੱਗੇ ਅੱਜ ਦਿਨ ਸੋਮਵਾਰ ਦਾ, ਅੱਜ 6 ਤਰੀਕ ਜੁਲਾਈ ਦਾ ਮਹੀਨਾ ਤੇ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਤੇ ਮੇਰੇ ਨਾਲ ਨੇ ਯਸ਼ਪ੍ਰੀਤ।
1: ਹਾਂਜੀ ਬਿਲਕੁਲ, ਇੱਕ ਵਾਰੀ ਸਾਡਿਆਂ ਸਾਰਿਆਂ ਦਾ ਪਿਆਰ ਭਰੀ ਓਹੋ ਕੀ ਹੋ ਗਿਆ, ਠੰਡ ਮੈਨੂੰ ਲੱਗਦਾ ਦਿਮਾਗ ਵੀ ਜੰਮਣ ਲੱਗਿਆ। ਖੈਰ ਠੰਡ ਥੋੜੀ ਘੱਟ ਗਈ ਹੈ, ਧੁੱਪ ਨਿਕਲ ਗਈ ਹੈ ਤੇ ਆਓ ਸ਼ੁਰੂਆਤ ਕਰਦੇ ਹਾਂ ਹਾਂਜੀ ਮੈਲਬਨ ਦੀ ਤੇ ਬਿਲਕੁਲ ਮੈਂ ਵੀ ਰੈਡੀ ਹਾਂ। ਓਹੋ
0: ਨਹੀਂ
1: ਅਸੀਂ ਬਿਲਕੁਲ ਰੈਡੀ ਹਾਂ ਤੇ ਗੱਲਾਂ ਬਾਤਾਂ ਹੋਣਗੀਆਂ ਅੱਜ ਇੱਕ ਡਿਫਰੈਂਟ ਜਿਹਾ ਤੇ ਨਹੀਂ ਹੁਣ ਜਿਹੜਾ ਐਜ਼ ਇਫ ਨਾਓ ਜਿਹੜਾ ਸਮਾਂ ਚੱਲ ਰਿਹਾ ਹੈ ਸਕੂਲ ਹੋਲੀਡੇਜ਼ ਦਾ। ਪਿਛਲੀ ਵਾਰੀ ਵੀ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ ਸਕੂਲ ਹੋਲੀਡੇਜ਼ ਦੀ, ਪਰ ਉਦੋਂ ਸਿਡਨੀ ਦੇ ਵਿੱਚ ਆਈ ਥਿੰਕ ਹੋਲੀਡੇਜ਼ ਨਹੀਂ ਸੀਗੀ, ਆਈ ਥਿੰਕ ਹੁਣ ਉੱਥੇ ਵੀ ਸਟਾਰਟ ਹੋ ਗਈ ਹੈ ਸਕੂਲ ਹੋਲੀਡੇਜ਼ ਤੇ ਹੁਣ ਤੁਸੀਂ ਦੱਸੋ ਤੁਹਾਡੀ ਕਿਸ ਤਰੀਕੇ ਨਾਲ ਜਾ ਰਹੀ ਹੈ ਸਕੂਲ ਹੋਲੀਡੇਜ਼। ਪੰਜ ਪੰਜ ਦਸ ਦਸ ਮਿੰਟ 'ਚ ਤੁਸੀਂ ਵੀ ਕਿਚਨ 'ਚ ਜਾ ਰਹੇ ਹੋਣੇ ਕਿਉਂਕਿ ਫਰਮਾਇਸ਼ਾਂ ਹੋਰ ਭੁੱਖ ਲੱਗੀ ਹੈ, ਕੀ ਬਣਾ ਰਹੇ ਹੋ, ਕੀ ਕੁਛ ਬਣ ਰਿਹਾ ਅੱਜ ਰੋਟੀ ਦੇ ਵਿੱਚ, ਸਨੈਕਸ ਦੇ ਕਿਹੜੇ ਕਿਹੜੇ ਯੂਟਿਊਬ ਵੀਡੀਓ ਵੇਖ ਕੇ ਤੁਸੀਂ ਮਤਲਬ ਐਕਸਪੈਰੀਮੈਂਟਸ ਕਰ ਰਹੇ ਹੋ ਅਤੇ ਕਿਹੜੀ ਕਿਹੜੀ ਡਿਮਾਂਡਾਂ ਤੁਸੀਂ ਪੂਰੀਆਂ ਕਰ ਰਹੇ ਹੋ ਬੱਚਿਆਂ ਦੀ, ਤੁਹਾਡੇ ਘਰ ਵੀ ਰਿਮੋਟ ਦੀ ਲੜਾਈ ਹੁੰਦੀ ਹੈ ਜਾਂ ਸਿਵਲਿੰਗਸ ਦੀ ਲੜਾਈ ਦਾ ਹੱਲ ਕਿਵੇਂ ਤੁਸੀਂ ਕੱਢਦੇ ਹੋ, ਬੱਚੇ ਛੋਟੇ ਦੇ ਕਰਕੇ ਵੱਡੇ ਨੂੰ ਡਾਂਟ ਜ਼ਿਆਦਾ ਪੈਂਦੀ ਹੈ, ਵੱਡੇ ਦੇ ਕਰਕੇ ਛੋਟੇ ਦੀ, ਇਹ ਵੀ ਜ਼ਰੂਰ ਦੱਸਿਓ ਅਤੇ ਕਿਸ ਹਿਸਾਬ ਨਾਲ ਤੁਹਾਡੀ ਸਰਵਾਈਵਲ ਚੱਲ ਰਹੀ ਹੈ ਸਕੂਲ ਹੋਲੀਡੇਜ਼ ਦੇ ਵਿੱਚ, ਕਿੱਥੇ ਘੁੰਮਣ ਜਾ ਰਹੇ ਹੋ, ਕੀ ਪਲੈਨਸ ਨੇ, ਕਈ ਪਲੈਨ ਬਣੇ ਨੇ, ਕਈ ਪਲੈਨ ਵਿਗੜੇ ਨੇ, ਜਾਂ ਫਿਰ ਐਤਕੀ ਤੁਸੀਂ ਘਰੇ ਹੀ ਰਹਿਣਾ ਕਿਉਂਕਿ ਠੰਡ ਬਾੜੀ ਹੈ, ਤੁਸੀਂ ਵੀ ਦੱਸੋ ਆਪਣਾ ਹਾਲ।
0: ਮੈਨੂੰ ਲੱਗਦਾ ਨਿਆਣੇ ਦੀਆਂ ਛੁੱਟੀਆਂ ਕਰਕੇ ਵਕਤ ਜਿਹਾ ਪਿਆ ਤੁਹਾਨੂੰ।
1: ਨਹੀਂ ਮੇਰਾ ਤੇ ਚਲੋ ਠੀਕ ਹੈ, ਲੇਕਿਨ ਮੈਨੂੰ ਇਹ ਕਿ ਜਿਹੜੇ ਵਰਕ ਫਰੋਮ ਹੋਮ ਕਰ ਰਹੇ ਨੇ ਹਨਾ, ਜਾਂ ਸਪੈਸ਼ਲੀ ਜਿਹੜੇ ਫੁੱਲ ਟਾਈਮ ਪੇਰੈਂਟਸ ਨੇ ਉਹ ਕਿੱਦਾਂ ਸਰਵਾਈਵ ਕਰ ਰਹੇ, ਕਿਸ ਹਿਸਾਬ ਨਾਲ ਉਹ ਮੈਨੇਜ ਕਰ ਰਹੇ ਬੱਚਿਆਂ ਦੇ ਨਾਲ ਤੇ ਵਰਕ ਲਾਈਫ ਬੈਲੈਂਸ ਹਨਾ, ਉਹ ਵੀ ਜ਼ਰੂਰ ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਤੁਸੀਂ ਕਿਸ ਹਿਸਾਬ ਨਾਲ ਸਕੂਲ ਹੋਲੀਡੇਜ਼ 'ਚ ਮੈਨੇਜ ਕਰਦੇ ਹੋ ਅਤੇ ਕੀ ਡਿਮਾਂਡਾਂ ਹੁੰਦੀਆਂ ਬੱਚਿਆਂ ਦੀ,
0: ਕੀ ਕਰ ਰਹੇ ਹੋ ਤੇ ਕੀ ਤੁਹਾਨੂੰ ਕਰਨਾ ਚਾਹੀਦਾ, ਇੱਕ ਦੂਸਰੇ ਨੂੰ ਤੁਸੀਂ ਸੁਝਾਅ ਸੁਜੈਸ਼ਨ ਦੇ ਦਿਓ, ਮਤਲਬ ਬਾਅਦ ਚਾਹੁੰਦੇ ਹਨਾ ਵੀ ਟਿਪਸ ਦਿਓ,
1: ਕੁਛ ਆਪਾਂ ਵੀ ਦਾਂਗੇ ਟਿਪਸ, ਕੁਛ ਆਪਾਂ ਵੀ ਸੁਣਾਂਗੇ ਹਨਾ
0: ਜੀ ਬਿਲਕੁਲ। ਸੋ ਛੁੱਟੀਆਂ ਚੱਲ ਰਹੀਆਂ ਬੱਚਿਆਂ ਦੀਆਂ ਤੇ ਇਹਨਾਂ ਛੁੱਟੀਆਂ ਦੇ ਵਿੱਚ ਪਹਿਲਾ ਜਿਹੜਾ ਹਫ਼ਤਾ ਉਹ ਤੇ ਚਾਵਾਂ ਚਾਵਾਂ ਜੇ ਤੇ ਨਾਲ ਲੰਘੇ ਲਾਓ, ਮੈਨੂੰ ਲੱਗਦਾ ਸੌਖਾ ਲੰਘ ਜਾਂਦਾ
1: ਹਨੀਮੂਨ ਪੀਰੀਅਡ ਵਾਲੀ ਗੱਲ ਹੈ ਕਿ ਸ਼ੁਰੂਆਤ 'ਚ ਸਭ ਵਧੀਆ ਲੱਗਦਾ ਬਾਅਦ 'ਚ ਰਿਐਲਿਟੀ ਚੈੱਕ ਹੁੰਦਾ
0: ਤੇ ਜਦੋਂ ਆਪਾਂ ਅਗਲੇ ਦੌਰ ਦੇ ਵਿੱਚ ਪਹੁੰਚ ਜਾਂਦੇ ਹਾਂ ਅਗਲੇ ਹਫ਼ਤੇ 'ਚ ਪਹੁੰਚ ਜਾਂਦੇ ਹਾਂ ਤੇ ਫਿਰ ਸੋਚ ਵਿਚਾਰ ਸ਼ੁਰੂ ਹੋ ਜਾਂਦੇ ਤੇ ਜਦੋਂ ਬਹੁਤੀਆਂ ਛੁੱਟੀਆਂ ਹੁੰਦੀਆਂ ਉਦੋਂ ਆਪਾਂ ਇਹ ਰਿਲਾਈਜ਼ ਕਰੀਦਾ ਵੀ ਤੀਸਰੇ ਕੁ ਹਫ਼ਤੇ ਤੱਕ ਤੇ ਮੁੜ ਕੇ ਮਾਵਾਂ ਦੁਆਵਾਂ ਮੰਗਣੀਆਂ ਸ਼ੁਰੂ ਹੋ ਜਾਂਦੀਆਂ ਵੀ ਛੇਤੀ ਸਕੂਲਾਂ ਜਾਣ ਵਾਪਸ।
1: ਹਾਂ ਉਦੋਂ ਜਦੋਂ ਫਸਟ ਟਾਈਮ ਜਦੋਂ ਛੱਡਣ ਜਾਂਦੇ ਨੇ ਉਦੋਂ ਚਿਹਰੇ ਵੇਖਿਆ ਕਰੋ ਮਾਵਾਂ ਦੇ ਐਕਸਾਈਟਮੈਂਟ,
0: ਸਕੂਲ ਗੇਟ ਵਾੜ ਕੇ ਤੇ ਮੁੜ ਕੇ ਐਂ ਡੀਆਂ ਹੁੰਦੀਆਂ ਕਰਨ।
1: ਹਾਂ
0: ਬਿਲਕੁਲ ਜੀ, ਸੋਮਵਾਰ ਦਾ ਦਿਨ ਹਫ਼ਤੇ ਦੀ ਸ਼ੁਰੂਆਤ ਆ ਤੇ ਇਸ ਸ਼ੁਰੂਆਤ ਦੇ ਵਿੱਚ ਆਪਾਂ ਜਿੱਦਾਂ ਜਾਚੀ ਨੇ ਤੁਹਾਨੂੰ ਦੱਸਿਆ ਵਾ ਵੀ ਕਿੱਦਾਂ ਤੁਸੀਂ ਛੁੱਟੀਆਂ ਮੈਨੇਜ ਕਰ ਰਹੇ ਹੋ ਬੱਚਿਆਂ ਦੇ ਨਾਲ, ਕਿਵੇਂ ਕਰ ਰਹੇ ਹੋ ਤੁਸੀਂ, ਉਹ ਤੁਸੀਂ ਦੱਸਣੇ ਨੇ ਟਿਪਸ ਤੇ ਨਾਲ ਦੀ ਨਾਲ ਕੁਛ ਰੈਸਪੀਜ਼ ਵੀ ਲੈ ਕੇ ਆਏ ਤੁਹਾਡੇ ਲਈ ਘਰ ਦੇ ਵਿੱਚ। ਜਦੋਂ ਬੱਚੇ ਤੇ ਕਹਿੰਦੇ ਵੀ ਛੁੱਟੀਆਂ ਦੇ ਵਿੱਚ ਵਾਰ ਵਾਰ ਮੰਗ ਲੈਂਦੇ ਆ ਵੀ ਫੀਲਿੰਗ ਹੰਗਰੀ ਹੈ ਨਾ, ਤੁਸੀਂ ਮੰਨ ਲਓ ਜਦੋਂ ਸਕਰੀਨ ਟਾਈਮ ਤੋਂ ਉਹਨਾਂ ਨੂੰ ਕਹੋ ਵੀ ਬਸ ਕਰੋ ਹੁਣ ਤੇ ਉਹਨਾਂ ਕਹਿਣਾ ਫੀਲਿੰਗ
1: ਹੰਗਰੀ
0: ਫੀਲਿੰਗ ਬੋਰ
1: ਬੋਰ ਤੇ ਮੈਨੂੰ ਏਦਾਂ ਲੱਗਦਾ ਮਤਲਬ ਭਾਵੇਂ ਕਿਸੇ ਵੀ ਏਜ ਗਰੁੱਪ ਦੇ ਬੱਚੇ ਨੂੰ ਤੁਸੀਂ ਉਸ 'ਚ ਬਿਠਾ ਸਕਦੇ ਹੋ ਉਸ ਵਿੰਡੋ ਦੇ ਵਿੱਚ, ਆਈ ਐਮ ਬੋਰਡ ਹੈ ਨਾ, ਇਹ ਇੱਥੇ ਇਹ ਬੜਾ ਹੈ ਕਿ ਕਰੀਏ ਕੀ ਹੈ ਨਾ।
0: ਹਾਂ ਨਹੀਂ ਉਹਨਾਂ ਕੋਲ ਸ਼ਬਦ ਹੀ ਇੱਕ ਹੈ ਨਾ ਬੋਰਡ, ਹੋਰ ਉਹ ਤੋਂ ਇਲਾਵਾ ਫਿਰ ਹੋਰ ਕੁਛ ਕਹਿ ਨਹੀਂ ਪਾਉਂਦੇ। ਅਤੇ ਤੁਸੀਂ ਇਹੋ ਜਿਹੇ ਹਾਲਾਤਾਂ 'ਚ ਕੀ ਕਰਦੇ ਹੋ ਅਤੇ ਨਾਲ ਆਪਾਂ ਕੁਛ ਕੁ ਖਾਣ ਪੀਣ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਛ ਕੁ ਗਾਰਡਨਿੰਗ ਦੀਆਂ ਹੁੰਦੀਆਂ ਨੇ ਸੋਮਵਾਰ ਦੇ ਦਿਨ, ਜੇ ਤੁਹਾਡੇ ਕੋਈ ਸਵਾਲ ਨੇ ਤਾਂ ਉਹ ਤੁਸੀਂ ਜ਼ਰੂਰ ਭੇਜ ਦਿਓ ਅਤੇ ਬੇਨਤੀ ਹੈ ਕਿ ਜੇ ਹੋਰ ਕਿਸੇ ਕੋਲ ਕੋਈ ਆਂਸਰ ਹੋਵੇ ਇਸ ਚੀਜ਼ ਦਾ ਤਾਂ ਉਹ ਤੁਸੀਂ ਜ਼ਰੂਰ ਦੇ ਦਿਓ। ਸ਼ੁਰੂਆਤ ਦੇ ਵਿੱਚ ਆਪਾਂ ਇੰਨਾ ਕੁ ਜ਼ਰੂਰ ਕਹਿ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਗਿੱਲ ਵੱਧ ਆ, ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਮੀਂਹ ਪਈ ਜਾਂਦੇ ਆ ਕਈ ਇਲਾਕਿਆਂ ਦੇ ਵਿੱਚ, ਅਤੇ ਅੱਗੇ ਵੀ ਆਪਾਂ ਸਾਂਝ ਪਾਈ ਸੀ ਕਿ ਇਹਨਾਂ ਸਮਿਆਂ ਦੇ ਵਿੱਚ ਫੰਗਸ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ, ਇਹਨਾਂ ਦੇ ਵਿੱਚ ਤੇਲੇ ਦੀ ਪ੍ਰੋਬਲਮ ਜ਼ਿਆਦਾ ਹੁੰਦੀ ਆ। ਸੋ ਇਹ ਸਾਰੀਆਂ ਪ੍ਰੋਬਲਮ ਦੇ ਨਾਲ ਤੁਸੀਂ ਨਜਿੱਠਣ ਦੇ ਲਈ ਕੋਸ਼ਿਸ਼ ਕਰੋ ਕਿ ਤੁਹਾਡੀ ਕਿਆਰੀ ਵਿਹਲੀ ਰਹੇ, ਥੱਲੇ ਘਾਹ ਨਾ ਰਹੇ ਨਿੱਕਾ ਨਿੱਕਾ ਜਿਹਾ, ਉਹ ਜਦੋਂ ਘਾਹ ਰਹਿੰਦਾ ਵਾ ਤਾਂ ਸਿੱਲ ਨਹੀਂ ਜਾਂਦੀ। ਸੋ ਜਿੰਨੀ ਕੁ ਵੀ ਧੁੱਪ ਲੱਗਦੀ ਹੈ, ਜਿੱਦਾਂ ਅੱਜ ਮੰਨ ਲਓ ਧੁੱਪ ਲੱਗ ਗਈ ਹੈ, ਅਤੇ ਜੇ ਸੋਹਣੀ ਧੁੱਪ ਮੰਨ ਲਓ ਅੱਜ ਲੱਗ ਗਈ ਹੈ, ਅਤੇ ਉਹਦੇ ਨਾਲ ਕਾਫੀ ਹੱਦ ਤੱਕ ਤੁਹਾਨੂੰ ਫਾਇਦਾ ਹੋ ਜਾਣਾ ਤੁਹਾਡੀ ਕਿਆਰੀ ਨੂੰ। ਸੋ ਇੱਕ ਵਾਰੀ ਆਪਣੀ ਕਿਆਰੀ ਨੂੰ ਬਾਹਰੋਂ ਖਲੋ ਕੇ ਝਾਤੀ ਮਾਰੋ, ਚਾਹੇ ਤੁਸੀਂ ਫੁੱਲ ਲਾਏ ਨੇ, ਚਾਹੇ ਤੁਸੀਂ ਸਬਜ਼ੀ ਲਾਈ ਆ, ਚਾਹੇ ਤੁਹਾਡੇ ਵੱਡੇ ਬੂਟੇ ਨੇ, ਕਿਸੇ ਵੀ ਤਰ੍ਹਾਂ ਦਾ ਤੁਸੀਂ ਕੁਛ ਲਾਇਆ ਵਾ, ਅਤੇ ਬਾਹਰੋਂ ਖਲੋ ਕੇ ਕਰੀ ਝਾਤੀ ਮਾਰੋ। ਜੇ ਤਾਂ ਤੁਸੀਂ ਜ਼ਮੀਨੀ ਸਤਾ ਵੇਖ ਪਾ ਰਹੇ ਹੋ, ਮਲਚ ਇੱਕ ਅਲੱਗ ਗੱਲ ਆ, ਮਲਚ ਤਾਂ ਜ਼ਰੂਰ ਤੁਸੀਂ ਪਾਉਣੀ ਆ, ਪਰ ਜੇ ਤੁਸੀਂ ਮਤਲਬ ਪੱਤੇ ਪੁੱਤੇ ਤੁਹਾਨੂੰ ਘਾਹ ਘੂ ਸਾਰਾ ਕੁਛ ਨਜ਼ਰ ਆ ਰਿਹਾ ਵਾ, ਤਾਂ ਇਹਦਾ ਮਤਲਬ ਕਿ ਤੁਹਾਨੂੰ ਕਰਨਾ ਪੈਣਾ ਵਾ ਕਲੀਅਰ। ਸੋ ਖੜੇ ਖੜੇ ਹੁਣ ਜਿੱਦਾਂ ਮੀਂਹ ਪਏ ਹੁੰਦੇ ਆ, ਅਤੇ ਫਾਇਦਾ ਇਹ ਆ ਵੀ ਉਹਦੇ ਵਿੱਚ ਆਸਾਨੀ ਦੇ ਨਾਲ ਤੁਹਾਡਾ ਉੱਦਾਂ ਹੀ ਪੁੱਟਿਆ ਜਾਣਾ, ਗੋਡੀ ਕਰਨ ਦੀ ਲੋੜ ਨਹੀਂ, ਪੋਲਾ ਹੋ ਜਾਂਦਾ, ਅਤੇ ਉਹਨੂੰ ਤੁਸੀਂ ਪੁੱਟ ਦਿਓ, ਘਾਹ ਨੂੰ ਪੁੱਟ ਕੇ, ਅਤੇ ਉਹਨੂੰ ਤੁਸੀਂ ਬਿੰਨ ਦੇ ਵਿੱਚ ਪਾ ਦਿਉ, ਉਹਦੇ ਨਾਲ ਹੀ ਕਾਫੀ ਹੱਦ ਤੱਕ ਫਾਇਦਾ ਹੋ ਜਾਣਾ। ਅਤੇ ਜੇ ਇਸ ਪੁੱਟਣ ਦੇ ਦਰਮਿਆਨ ਤੁਹਾਨੂੰ ਘੋਗੇ ਨਜ਼ਰ ਆਉਣ, ਸਨੇਲਸ ਨਜ਼ਰ ਆਉਣ, ਅਤੇ ਉਹਨਾਂ ਨੂੰ ਹੱਥਾਂ ਦੇ ਨਾਲ ਹੀ ਵੱਧ ਤੋਂ ਵੱਧ ਪਿੱਕ ਕਰ ਲਓ। ਸੋ ਕੁਛ ਨਹੀਂ ਕਹਿੰਦੇ ਤੁਹਾਨੂੰ, ਉਹਨੂੰ ਤੁਸੀਂ ਪਿੱਕ ਕਰਕੇ ਅਤੇ ਉਹਨੂੰ ਤੁਸੀਂ ਬਿੰਨ ਦੇ ਵਿੱਚ ਪਾ ਸਕਦੇ ਹੋ ਤੁਸੀਂ, ਅਤੇ ਉਹਦੇ ਵਿੱਚ ਲਾਗੇ ਬੰਨੇ ਸੁੱਟੋਗੇ ਅਤੇ ਉਹਨਾਂ ਨੇ ਫੇਰ ਆ ਜਾਣਾ। ਸੋ ਉਹਨਾਂ ਨੂੰ ਤੁਸੀਂ ਸਤਿ ਸ਼੍ਰੀ ਅਕਾਲ ਦੂਰੋਂ ਦੂਰੋਂ ਰੱਖੋ ਉਹਨਾਂ ਨੂੰ, ਕਿਉਂਕਿ ਜਿੰਨਾ ਤੁਹਾਡੇ ਉਹ ਲਾਗੇ ਰਹਿਣਗੇ ਬਗੀਚੇ ਦੇ, ਉਹਨਾਂ ਜ਼ਿਆਦਾ ਖਰਾਬ ਕਰਨਗੇ। ਹਾਂ, ਜੇ ਗੁਆਂਢੀਆਂ ਵਾਲਿਆਂ ਪਾਸਿਓਂ ਕੋਈ ਇੱਦਾਂ ਦੀ ਤੁਹਾਨੂੰ ਆਉਂਦੀ ਆ, ਤੁਹਾਨੂੰ ਕੋਈ ਸ਼ਿਕਾਇਤ, ਅਤੇ ਉਸ ਪਾਸੇ ਨੂੰ ਕਰਕੇ ਥੋੜ੍ਹਾ ਜਿਹਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਬੈਰੀਅਰ ਤੁਸੀਂ ਲਾ ਲਓ। ਕਈ ਵਾਰੀ ਉੱਧਰਲੇ ਪਾਸਿਓਂ ਵੀ ਕੋਈ ਫੈਂਸ ਫੁੰਸ ਮਾੜੀ ਮੋਟੀ ਟੁੱਟੀ ਹੋਵੇ, ਅਤੇ ਉੱਧਰੋਂ ਵੀ ਇਕੱਲਾ ਪੂਤਣਾ ਹੀ ਨਹੀਂ ਆਉਂਦਾ, ਇਹ ਵੀ ਆ ਜਾਂਦੇ ਜੇ। ਸੋ ਇਹਦਾ ਤੁਸੀਂ ਖਿਆਲ ਰੱਖੋ। ਸੋ ਇਹ ਜ਼ਿਆਦਾਤਰ ਜਿਹੜੀ ਸਮੱਸਿਆ ਆ ਰਹੀ ਆ, ਅਤੇ ਬਾਕੀ ਹੁਣ ਇਹਨਾਂ ਦਿਨਾਂ ਦੇ ਵਿੱਚ ਮੋਟੀ ਮੋਟੀ ਜੀ ਸਾਂਝ ਇਹੋ ਹੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਬਹੁਤੀ ਕੋਈ ਜ਼ਿਆਦਾ ਜਿਹੜਾ ਉਹਨੂੰ ਫਰਟੀਲਾਈਜ਼ਰ ਵਗੈਰਾ ਪਾਉਣ ਦੀ ਕੋਈ ਲੋੜ ਨਹੀਂ ਹੈ। ਸਲੋ ਰਿਲੀਜ਼ ਵਾਲਿਆ ਹੀ ਉਹਨੂੰ ਪਾਇਓ ਸਮਾਨ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਸਿਆਲ 'ਚ ਜਿੱਦਾਂ ਆਪਾਂ ਚੱਲਦੇ ਹਾਂ ਨਾ, ਮੈਂ ਤਾਂ ਇਸ ਤਰ੍ਹਾਂ ਸੋਚਦਾ ਵੀ ਉੱਦਾਂ ਹੀ ਬੂਟੇ ਚੱਲਦੇ ਆ। ਜਿੱਦਾਂ ਮੰਨ ਲਓ ਸਿਆਲ ਦੇ ਵਿੱਚ ਆਪਾਂ ਘੱਟ ਤੁਰਦੇ ਹਾਂ, ਘੱਟ ਐਕਸਰਸਾਈਜ਼ ਕਰ ਪਾਉਂਦੇ ਹਾਂ, ਦਿਨ ਛੋਟੇ ਹੁੰਦੇ ਆ, ਅਤੇ ਫਿਰ ਆਪਾਂ ਉਨਾ ਕੀ ਖਾਣਾ ਚਾਹੀਦਾ ਸਾਨੂੰ ਜਿੰਨਾ ਕੁ ਪਚਦਾ ਜਾਵੇ, ਅੰਟਿਲ ਅਨਲੈਸ ਤੁਸੀਂ ਐਕਸਰਸਾਈਜ਼ ਪ੍ਰੋਪਰ ਕਰ ਰਹੇ ਹੋ। ਅਤੇ ਇਸੇ ਤਰ੍ਹਾਂ ਦੇ ਨਾਲ ਬੂਟੇ ਆ, ਜੇ ਤੁਸੀਂ ਬੂਟਿਆਂ ਦੀ ਪ੍ਰੋਪਰ ਦੇਖਭਾਲ ਨਹੀਂ ਕਰ ਪਾ ਰਹੇ, ਅਤੇ ਉਹਦੇ ਵਿੱਚ ਤੁਸੀਂ ਐਟਲੀਸਟ ਇੰਨਾ ਕੁ ਕਰ ਦਿਉ ਵੀ ਮੌਸਮ ਦੇ ਕਰਕੇ ਉਹਨਾਂ ਨੂੰ ਬਹੁਤਾ ਜਿਹੜਾ ਪਰੇਸ਼ਾਨੀ ਨਾ ਹੋਵੇ। ਜਿੱਦਾਂ ਆਪਾਂ ਕੱਪੜੇ ਪਾ ਕੇ ਰੱਖਦੇ ਹਾਂ, ਅਤੇ ਜੇ ਤੁਸੀਂ ਹੋਰ ਬੂਟਿਆਂ ਦੀ ਤੁਸੀਂ ਦੇਖਭਾਲ ਕਰਨੀ ਆ, ਅਤੇ ਇਹਨਾਂ ਦਿਨਾਂ ਦੇ ਵਿੱਚ ਸਿਟਰਸ ਦੇ ਵੀ ਅੱਗੇ ਚੱਲ ਕੇ ਕਰੂੰਬਲ ਫੁੱਟਦੇ ਆ, ਜਾਂ ਫਿਰ ਪੱਤੇ ਜਿਹੜੇ ਨੇ ਉਹ ਕੋਰੇ ਦੇ ਨਾਲ ਮਾਰੇ ਜਾਣੇ, ਅਤੇ ਉਹਨੂੰ ਉਹਦੇ ਉੱਤੇ ਤੁਸੀਂ ਜਿਹੜਾ ਉਹਨੂੰ ਢੱਕ ਸਕਦੇ ਹੋ,
1: ਹੈ ਨਾ।
0: ਅਤੇ ਜਿਹੜੇ ਤੁਹਾਡੇ ਹੁਣ ਲਾਸਟ ਸਟੈਪ ਇਹ ਆ ਕਿ ਜਿਹੜੀ ਤੁਹਾਡੇ ਹੁਣ ਲੱਗਣੋਂ ਹਟ ਗਏ ਆ ਸਬਜ਼ੀਆਂ, ਜਿੱਦਾਂ ਮਿਰਚਾਂ ਹੋ ਗਈਆਂ, ਸ਼ਿਮਲਾ ਮਿਰਚਾਂ ਹੋ ਗਈਆਂ, ਜਾਂ ਹੋਰ ਜੋ ਵੀ ਤੁਸੀਂ ਲਾਇਆ, ਬਤਾਊਂ ਲਾਏ ਹੀ ਗਰਮੀਆਂ ਦਾ ਜੋ ਵੀ ਤੁਸੀਂ ਲਾਇਆ ਹੈ, ਅਤੇ ਜੇ ਤੁਹਾਨੂੰ ਲੱਗ ਰਿਹਾ ਵੀ ਉਹਨੂੰ ਥੋੜ੍ਹੇ ਬਹੁਤੇ ਫਰੂਟ ਕਿਤੇ ਲੱਗ ਵੀ ਰਹੇ, ਤਾਂ ਉਹ ਵੀ ਘਰੁੰਡ ਜਿਹੇ ਹੋਈ ਜਾਂਦੇ ਆ, ਅਤੇ ਜਾਂ ਫਿਰ ਤੁਸੀਂ ਜੋ ਕੁਛ ਵੀ ਲਾਇਆ ਸੀ ਉਹ ਹੁਣ ਨਹੀਂ, ਹੁਣ ਉਹਨੂੰ ਕੁਛ ਲੱਗ ਰਿਹਾ, ਅਤੇ ਉਹਦੇ ਲਈ ਬਿਹਤਰ ਹੈ ਵੀ ਉਹਨੂੰ ਤੁਸੀਂ ਕੱਟ ਦਿਉ, ਹੁਣ ਅੱਧ ਕੁ ਜੇ 'ਚੋਂ ਕੱਟ ਦਿਉ, ਅਤੇ ਜਾਂ ਫਿਰ ਹਾਲੇ ਜਿੰਨਾ ਚਿਰ ਤੱਕ ਕੋਰਾ ਨਹੀਂ ਪੈਂਦਾ ਉਨਾ ਚਿਰ ਤੱਕ ਤੁਸੀਂ ਧਿਆਨ ਰੱਖਣਾ ਵਾ। ਹੁਣ ਜਿੱਦਾਂ ਠੰਡ ਆ, ਅਤੇ ਰਾਤ ਨੂੰ ਤੁਸੀਂ ਉਹਦੇ 'ਤੇ ਲਿਫਾਫਾ ਪਾ ਦਿਆ ਕਰੋ, ਦਿਨੇ ਜਦੋਂ ਧੁੱਪ ਲੱਗਦੀ ਹੈ ਉਦੋਂ ਲਾਹਤਾ, ਅਤੇ ਜੇ ਤੁਸੀਂ ਉਹਦੇ ਵਿੱਚ ਉਹਨੂੰ ਅੱਧ ਕੁ ਜੇ 'ਚ ਉਹ ਵਾਲਾ ਹਿੱਸਾ ਕੱਟ ਦਿਉ ਜਿੱਥੇ ਬਹੁਤ ਜ਼ਿਆਦਾ ਪੱਤੇ ਨੇ ਜਾਂ ਮਾੜਾ ਮੋਟਾ ਕਿਤੇ ਫਰੂਟ ਵੀ ਆ, ਅਤੇ ਉਹ ਤੁਸੀਂ ਕੱਟ ਦਿਉਗੇ ਅਤੇ ਬੂਟੇ ਦਾ ਸਾਹ ਥੋੜ੍ਹਾ ਸੌਖਾ ਹੋ ਜਾਊਗਾ। ਅਤੇ ਦੂਸਰੀ ਚੀਜ਼ ਹੈ ਕਿ ਸਿਆਲ ਦੇ ਵਿੱਚ ਜੇ ਉਹਨੂੰ ਤੁਸੀਂ ਬਚਾ ਲਓਗੇ, ਉਹਨੂੰ ਠੰਡ ਦੇ ਨਾਲ ਕੁਛ ਨਹੀਂ ਹੁੰਦਾ, ਮੈਂ ਹਿਸਾਬ ਲਾਇਆ ਕੋਰੇ ਦੇ ਨਾਲ ਮਰਦੇ ਆ
1: ਅੱਜ ਬਹੁਤ ਸੀਗਾ।
0: ਹਾਂਜੀ, ਅਤੇ ਕੋਰੇ ਤੋਂ ਜੇ ਤੁਸੀਂ ਬਚਾ ਲਿਆ ਤਾਂ ਅਗਲੀ ਵਾਰ ਬਾਕੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਫਰੂਟ ਮਿਲ ਜੂਗਾ, ਕਿਉਂਕਿ ਉਹਦੀਆਂ ਜੜ੍ਹਾਂ ਆਲਰੇਡੀ ਮਜ਼ਬੂਤ ਹੋਈਆਂ ਹੋਣੀਆਂ, ਸਾਰਾ ਕੁਛ ਹੋਇਆ ਹੋਣਾ। ਥੋੜ੍ਹੀ ਅੱਗੇ ਚੱਲ ਕੇ ਫਿਰ ਆਪਾਂ ਗੱਲ ਕਰਾਂਗੇ, ਫਿਰ ਦੁਬਾਰਾ ਤੁਸੀਂ ਮਾੜੀ ਜਿਹੀ ਉਹਨੂੰ ਖਾਦ ਪਾਈ ਅਤੇ ਉਹਨੇ ਐਂ ਪੂਰਾ ਤੁਹਾਨੂੰ ਸਮੇਂ ਸਿਰ ਫਰੂਟ ਦੇ ਦੇਣਾ। ਸੋ ਇਹ ਸਨ ਗਾਰਡਨਿੰਗ ਦੇ ਨਾਲ ਸੰਬੰਧਿਤ ਕੁਛ ਇੱਕ ਸਾਡੀਆਂ ਗੱਲਾਂ ਬਾਤਾਂ, ਕੁਛ ਇੱਕ ਸਾਡੇ ਟਿਪਸ। ਬਾਕੀ ਆਸ ਪਾਸ ਜੋ ਚੱਲ ਰਿਹਾ, ਢੇਰਾਂ ਹੀ ਸਾਰੀਆਂ ਫਿਲਮਾਂ, ਢੇਰਾਂ ਹੀ ਸਾਰੇ ਗਾਣੇ, ਗਾਣੇ ਬਹੁਤ ਰਿਲੀਜ਼ ਹੋਏ।

0: ਵਾ ਰਣਜੀਤ ਬਾਵੇ ਦਾ, ਪ੍ਰਾਈਵੇਟ ਜੈੱਟ ਆਇਆ ਵਾ ਆਰਨੇਟ ਦਾ, ਅਤੇ ਕਨਵਰ ਗਰੇਵਾਲ ਦਾ ਆਇਆ ਵਾ ਓ ਸਾਹਿਬਾ, ਅਤੇ ਹੋਰ ਵੀ ਕਈ ਗਾਣੇ ਜਿਹੜਾ ਇੱਕ ਤਾਂ ਆਪਾਂ ਚਲੋ ਤੁਹਾਨੂੰ ਸੁਣਾ ਹੀ ਦਿੱਤਾ ਵਾ, ਸੋ ਕਾਫੀ ਸਾਰੇ ਗਾਣੇ ਆਏ ਨੇ। ਇੱਕ ਮੇਰੇ ਖਿਆਲ ਟਾਈਗਰ ਦਾ ਵੀ ਆਇਆ ਵਾ, ਟਾਈਗਰ ਦਾ ਅਤੇ ਜੈਸਮੀਨ ਅਖਤਰ ਦਾ ਵੀ ਆਇਆ ਵਾ, ਕਮਾਲ। ਅਤੇ ਅੱਜ ਪਤਾ ਨਹੀਂ ਕਿਉਂ ਜਾਂ ਮੈਨੂੰ ਉਹ ਵਾਲਾ ਫੋਲਡਰ ਖੁੱਲ੍ਹ ਪਿਆ ਵਾ ਵੀ ਜਿਹਦੇ ਵਿੱਚ ਇਹ ਨਵੀਂ ਸੌਂਗ ਵਾਲੀਆਂ ਰੈਕਮੈਂਡੇਸ਼ਨ ਆਈ ਜਾਂਦੀਆਂ ਵਾ, ਅਤੇ ਜਾਂ ਫਿਰ ਵਾਕਈ ਇਸ ਵਾਰੀ ਕਾਫੀ ਆਏ ਆ ਗਾਣੇ। ਅਤੇ ਚਲੋ ਆਪਾਂ ਥੋੜ੍ਹੇ ਥੋੜ੍ਹੇ ਜਿਹੇ ਤੁਹਾਨੂੰ ਸੁਣਾਵਾਂਗੇ ਅੱਗੇ ਚੱਲ ਕੇ, ਅਤੇ ਹੋਰ ਵੀ ਬਹੁਤ ਕੁਛ ਆਇਆ ਹੋਊਗਾ ਆਪਾਂ, ਮਤਲਬ ਤੁਹਾਡੇ ਲਿਖਣ ਤੋਂ ਪਹਿਲਾਂ ਮੈਂ ਪਹਿਲਾਂ ਹੀ ਮੰਨ ਲੈਂਦਾ ਬਹੁਤ ਕੁਛ ਆਇਆ ਹੋਊਗਾ, ਪਰ ਇਹ ਜਿੰਨਾ ਕੁ ਸਾਨੂੰ ਦੇਖਿਆ ਸਾਹਮਣੇ ਕਈ ਵਾਰ ਚੇਤਾ ਭੁੱਲ ਜਾਂਦਾ, ਇਸ ਕਰਕੇ ਸ਼ੁਰੂ ਸ਼ੁਰੂ ਦੇ ਵਿੱਚ ਹੀ ਦੱਸ ਦਈਏ ਕੁਛ ਕੁ ਚੀਜ਼ਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਹੋ ਰਹੀਆਂ ਨੇ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਪ੍ਰੋਗਰਾਮਾਂ ਦੇ ਵਿੱਚ ਹਰਭਜਨ ਮਾਨ ਹੋਰਾਂ ਦਾ ਸ਼ੋਅ ਐਡ ਆਨ ਹੋਇਆ ਵਾ ਸਾਡੀ ਲਿਸਟ ਦੇ ਵਿੱਚ, ਅਤੇ ਮੈਲਬਨ ਦਾ ਸ਼ੋਅ ਤੁਸੀਂ ਜਾ ਕੇ ਆਨੰਦ ਮਾਣ ਸਕਦੇ ਹੋ। ਆਪਾਂ ਫਿਲਹਾਲ ਫਿਲਮਾਂ ਤੋਂ ਸ਼ੁਰੂ ਕਰ ਲੈਂਦੇ ਹਾਂ। ਫਿਲਮਾਂ ਦੇ ਵਿੱਚ ਇਸ ਟਾਈਮ ਦੇ ਉੱਤੇ ਧਮਾਲ ਫੋਰ, ਯਾਨੀ ਕਿ ਧਮਾਲ ਫੋਰ, ਇਹ ਕਿੱਦਾਂ ਕਿਹਦੀਆਂ ਧਮਾਲਾਂ ਪਾ ਰਹੀ ਆ ਇਹ ਤੁਸੀਂ ਦੱਸਣਾ ਵਾ, ਕਿਉਂਕਿ ਸਿਨੇਮਿਆਂ ਦੇ ਵਿੱਚ ਇਹ ਅੱਛਾ ਨਹੀਂ 10 ਤਰੀਕ ਨੂੰ ਰਿਲੀਜ਼ ਹੋਣੀ ਆ। ਓਕੇ ਓਕੇ ਓਕੇ, ਸੋ ਇਸੇ ਹੀ ਮਹੀਨੇ 10 ਤਰੀਕ ਨੂੰ ਰਿਲੀਜ਼ ਹੋਣੀ ਆ, ਅਤੇ ਇਸੇ ਦਿਨ ਰਿਲੀਜ਼ ਹੋਣੀ ਆ ਸਰਪੰਚ।
1: ਓਕੇ
0: ਜੀ, ਅਤੇ ਤੁਸੀਂ ਅੱਛਾ ਬਾਕੀ ਦੀਆਂ ਕਿੱਥੇ ਗਈਆਂ ਉਹ ਫਿਲਮੋਂ, ਇੱਧਰ ਆਓ ਜ਼ਰਾ। ਅੱਛਾ ਦਸਤਾਰ ਫਿਲਮ ਵੀ ਰਿਲੀਜ਼ ਹੋਣੀ ਆ, ਇਹ ਹੋਣੀ ਆ 17 ਤਰੀਕ ਨੂੰ, ਅਤੇ ਕੁਛ ਕੁ ਜਿਹੜੀਆਂ ਰਿਲੀਜ਼ ਹੋ ਚੁੱਕੀਆਂ ਉਹਨਾਂ ਦੇ ਵਿੱਚ ਅਲਫਾ ਰਿਲੀਜ਼ ਹੋਈ ਸੀ ਇਸ ਹਫ਼ਤੇ, ਜੇ ਤੁਸੀਂ ਕੋਈ ਸੁਣਿਆ ਕੁਛ ਵੇਖੀ ਆ ਤੁਸੀਂ ਤਾਂ ਆਪਣੀ ਫੀਡਬੈਕ ਦੇ ਸਕਦੇ ਹੋ। ਕੈਰੀ ਓਨ ਜੱਟਾ ਰਿਲੀਜ਼ ਹੋ ਚੁੱਕੀ ਹਫ਼ਤਾ ਪਹਿਲਾਂ, ਸੋ ਉਹਦੀ ਤੁਸੀਂ ਫੀਡਬੈਕ ਦੇ ਸਕਦੇ ਹੋ, ਅਤੇ ਮੈਂ ਵਾਪਸ ਆਊਂਗਾ ਤਾਂ ਹਲੇ ਤੱਕ ਚੱਲੀ ਜਾ ਰਹੀ ਆ, ਆਪਾਂ ਕਿਸੇ ਨਾ ਕਿਸੇ ਕੋਲੋਂ ਜ਼ਰੂਰ ਸੁਣ ਲੈਂਦੇ ਹਾਂ ਵੀ ਉਹ ਵੇਖ ਕੇ ਆਏ ਨੇ, ਅਤੇ ਇਹਦਾ ਤਾਂ ਪਤਾ ਆਪਾਂ ਨੂੰ ਲੱਗ ਹੀ ਗਿਆ। ਓਕੇ ਰਿਪੋਰਟ ਆ, ਅਤੇ ਪ੍ਰੋਗਰਾਮਾਂ ਦੇ ਵਿੱਚ ਵਨ ਆਪਣਾ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਸ਼ੋਅ ਆ, ਇਹ ਹੈਗਾ ਵਾ 19 ਤਰੀਕ ਨੂੰ, ਸੋ ਇਹ ਤੁਸੀਂ ਆਪਣਾ ਕਨਵੈਨਸ਼ਨ ਸੈਂਟਰ ਦੇ ਵਿੱਚ ਵੇਖ ਸਕਦੇ ਹੋ ਜਾ ਕੇ। ਅਤੇ ਕੁਛ ਇੱਕ ਫਿਲਮਾਂ ਜਿਹੜੀਆਂ ਹੁਣ ਅੱਗੇ ਸਾਡੀ ਲਿਸਟ 'ਚ ਸ਼ਾਮਿਲ ਹੋਈਆਂ ਨੇ ਉਹਨਾਂ ਦੇ ਵਿੱਚ 4 ਸਤੰਬਰ ਨੂੰ ਆਪਣਾ ਮਿਰਜ਼ਾਪੁਰ, ਅਤੇ ਆਪਣਾ ਬਟਵਾਰਾ 1947, ਇਹ 14 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਆ 14 ਅਗਸਤ। ਅਤੇ ਇਹਨਾਂ ਹੀ ਸਮਿਆਂ ਦੇ ਵਿੱਚ ਆਪਣਾ ਫਿਲਮ ਫੈਸਟੀਵਲ ਆ ਗਿਆ, ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਨ ਅਗਸਤ ਦੇ ਮਹੀਨੇ ਦੇ ਵਿੱਚ ਆ ਜਾਂਦਾ, ਅਤੇ ਇਸ ਵਾਰੀ ਵੀ ਪੂਰੀਆਂ ਤਿਆਰੀਆਂ ਸ਼ਿਆਰੀਆਂ, ਜਿੱਦਾਂ ਹੀ ਕੋਈ ਹੋਰ ਵਧੇਰੇ ਕਲਾਕਾਰਾਂ ਦੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਹੁੰਦੀਆਂ ਨੇ, ਅਤੇ ਆਪਾਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰ ਦਾਂਗੇ। ਆਪਾਂ ਰੱਖ ਕੇ ਕੀ ਕਰਨੀਆਂ,
1: ਬਿਲਕੁਲ
0: ਜਿੱਦਾਂ ਜਿੱਦਾਂ ਆਉਂਦੀਆਂ ਨੇ, ਅਤੇ ਇੰਨੀ ਕੁ ਜਾਣਕਾਰੀ ਜ਼ਰੂਰ ਆ ਵੀ ਅਮਰ ਖਾਨ ਆ ਰਹੇ ਨੇ ਲਗਾਨ ਫਿਲਮ 9 ਤਰੀਕ ਨੂੰ, ਅਤੇ ਜੇ ਤੁਸੀਂ ਵੇਖਣੀ ਆ ਤਾਂ ਫਿਰ ਡਰਾਈ ਟਿਕਟਸ ਦੇ ਉੱਤੇ ਜਾ ਕੇ ਤੁਸੀਂ ਆਪਣੀਆਂ ਟਿਕਟਾਂ ਲੈ ਸਕਦੇ ਹੋ, ਅਤੇ ਵਧੇਰੇ ਜਾਣਕਾਰੀਆਂ ਸਾਡੇ ਪੇਜ ਦੇ ਉੱਤੇ ਪਈਆਂ ਹੋਣਗੀਆਂ, ਉੱਥੋਂ ਤੁਸੀਂ ਜਾ ਕੇ ਅਤੇ ਲੈ ਸਕਦੇ ਹੋ, ਅਤੇ ਅਮਰ ਖਾਨ ਦੇ ਨਾਲ ਫਿਲਮ ਲਗਾਨ ਤੁਸੀਂ ਜਾ ਕੇ ਵੇਖ ਸਕਦੇ ਹੋ। ਸੋ ਇਹ ਕੁਛ ਇੱਕ ਜਾਣਕਾਰੀਆਂ ਆਉਣ ਵਾਲੇ ਦਿਨਾਂ ਦੀਆਂ, ਅਤੇ ਇੱਕ ਇਸੇ ਹੀ ਹਫ਼ਤੇ ਹੁਣ 11 ਤਰੀਕ ਨੂੰ ਐਂਟਰੀ ਵਾਲਾ ਜਿਹੜਾ ਤੀਆਂ ਦਾ ਮੇਲਾ ਹੁੰਦਾ ਹਰ ਸਾਲ, ਸੋ ਉਹਦੀਆਂ ਟਿਕਟਾਂ ਵੀ ਤੁਸੀਂ ਹੱਥਾਂ 'ਚ ਕਰ ਸਕਦੇ ਹੋ, ਆਪਾਂ ਪੋਸਟ ਜਿਹੜੀ ਉਹਦੀ ਪਾ ਦਿੱਤੀ, ਉੱਥੋਂ ਡਿਟੇਲਾਂ ਤੁਸੀਂ ਲੈ ਸਕਦੇ ਹੋ। ਵੈਸੇ ਟਿਕਟਾਂ ਦੀ ਹਰ ਸਾਲ ਹੀ ਬੜੀ ਖਿੱਚ ਹੁੰਦੀ ਹੈ, ਅਤੇ ਇਹਨਾਂ ਟਿਕਟਾਂ ਦੇ ਨਾਲ ਕਹਿੰਦੇ ਵੀ ਵੁੱਢਲੀ ਭੁਗਤ ਜੇ ਤਾਂ ਇੰਨਾ ਹੀ ਬੜਾ, ਸੋ ਮਤਲਬ ਕਾਫੀ ਖਿੱਚ ਹੁੰਦੀ ਆ, ਅਤੇ ਇਹ ਪ੍ਰੋਗਰਾਮ ਲਗਭਗ ਸੋਲਡ ਆਊਟ ਹੀ ਹੁੰਦਾ ਵਾ ਹਰ ਵਾਰੀ। ਅਤੇ ਹੁਣ ਆਪਾਂ ਤੁਰਦੇ ਹਾਂ ਅੱਗੇ, ਹੁਣ ਤੁਸੀਂ ਦੱਸੋ।
1: ਹਾਂਜੀ ਬਿਲਕੁਲ,
0: ਤੁਹਾਨੂੰ ਫਿਰ ਚੇਤਾ ਭੁੱਲ ਜਾਂਦਾ ਬੋਲਣ ਦਾ।
1: ਨਹੀਂ ਨਹੀਂ, ਹੁਣ ਜਿੱਥੇ ਪੌਸ ਮਿਲੇਗਾ ਮੈਂ ਤੁਹਾਡੀ ਗੱਲ ਥੋੜੀ ਨਾ ਕੱਟ,
0: 5-7 ਫੰਬਲ ਮਾਰ ਕੇ ਫਿਰ ਤੁਸੀਂ ਸ਼ੁਰੂ ਕਰਨਾ, ਮੈਨੂੰ ਲੱਗਦਾ ਤੁਹਾਨੂੰ ਭੁੱਲ ਜਾਂਦਾ ਵਾ ਵਿੱਚ।
1: ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈ।
0: ਹਾਂਜੀ,
1: ਹੁਣ ਤੁਸੀਂ ਮੈਨੂੰ ਨਾ ਉਹ ਨਰਵਸ ਜਿਹਾ ਕਰਤਾ। ਖੈਰ, ਸਕੂਲ ਹੋਲੀਡੇਜ਼ ਦੀ ਆਪਾਂ ਗੱਲਾਂ ਕਰ ਰਹੇ ਹਾਂ, ਅਤੇ ਮੈਨੂੰ ਇੱਦਾਂ ਲੱਗਦਾ ਕਿ ਵਾਕਈ ਭਾਵੇਂ ਸਕੂਲ ਹੋਲੀਡੇ ਹੋਏ ਜਾਂ ਨਾ ਵੀ ਹੋਏ, ਇੱਕ ਜਿਹੜੀ ਖਾਣ ਪੀਣ ਦਾ ਮਸਲਾ ਹੈ ਉਹ ਹਮੇਸ਼ਾ ਹੀ ਰਹਿੰਦਾ ਮਾਵਾਂ ਲਈ,
0: ਭਾਵੇਂ
1: ਭਾਵੇਂ ਲੰਚ ਬੋਕਸ ਆਈਡੀਆਜ਼, ਹੈ ਨਾ ਕੁਛ। ਤੁਸੀਂ ਜੇ ਵੀਡੀਓਜ਼ ਦੀ ਆਪਾਂ ਗੱਲ ਕਰੀਏ, ਸਭ ਤੋਂ ਜ਼ਿਆਦਾ ਚੱਲਦੇ ਕੋਈ ਬੇਸਿਕ ਜਿਹਾ ਵੀ ਤੁਸੀਂ ਪਾ ਦੋਗੇ ਨਾ ਵੀਡੀਓ ਕਿ ਤੁਸੀਂ ਲੰਚ 'ਚ ਕੀ ਪਾਇਆ, ਉਹ ਵੀਡੀਓ ਹਮੇਸ਼ਾ ਚੱਕਿਆ ਜਾਂਦਾ ਕੁਛ ਵੀ ਬੇਸਿਕ ਵੀ, ਕਿਉਂਕਿ ਹਰ ਇੱਕ ਨੂੰ ਕਿਉਰੀਓਸਿਟੀ ਹੁੰਦੀ ਹੈ ਮੈਨੂੰ ਲੱਗਦਾ ਕਿ ਤੁਸੀਂ ਕੀ ਰੋਜ਼ ਰੋਜ਼ ਬਣਾ ਕੇ ਦਿੰਦੇ ਹੋ, ਕਿਉਂਕਿ ਪ੍ਰੋਬਲਮ ਵੀ ਆਉਂਦੀ ਹੈ। ਇੱਕ ਤਾਂ ਹੁੰਦਾ ਕਿ ਠੰਡਾ ਹੋ ਜਾਂਦਾ ਬੜੇ ਛੇਤੀ ਟਿਫਿਨ, ਹੈ ਨਾ, ਅਤੇ ਉਹ ਮਿੰਟ 'ਚ ਲੱਗਦਾ ਕਿ ਕੁਛ ਇਸ ਤਰੀਕੇ ਦਾ ਬਣਾਈ ਹੈ ਕਿ ਜਿਹੜਾ ਹੈਲਦੀ ਵੀ ਹੋਏ ਔਰ ਕੁਇਕ ਖਾਧਾ ਵੀ ਜਾਏ। ਅਤੇ ਉਹੀ ਮੈਨੂੰ ਲੱਗਦਾ ਸਕੂਲ ਹੋਲੀਡੇਜ਼ 'ਚ ਵੀ ਇਹੀ ਇਸ਼ੂ ਹੈ, ਕਿਉਂਕਿ ਜਿਵੇਂ ਹੀ ਤੁਸੀਂ, ਮੈਂ ਕਿਹਾ ਸਕਰੀਨ ਟਾਈਮ ਬੈਟਲਸ ਚੱਲਦੀ ਰਹਿੰਦੀ ਹੈ ਬੱਚਿਆਂ ਦੀ, ਮਾਵਾਂ ਦੀ, ਜਿਵੇਂ ਤੁਸੀਂ ਕਿਹਾ ਕਿ ਨਹੀਂ ਹੁਣ ਟੀਵੀ ਨਹੀਂ ਵੇਖਣੀ ਆ, ਹੁਣ ਤੁਸੀਂ ਜੋ ਵੀ ਸਕਰੀਨ 'ਤੇ ਦੇਖਦੇ ਹੋ ਤਾਂ ਨਹੀਂ ਦੇਖਣਾ, ਅਤੇ ਬੱਚਿਆਂ ਨੂੰ ਲੱਗੇਗਾ ਕਿ ਹੁਣ ਭੁੱਖ ਲੱਗੀ ਹੈ, ਭਾਵੇਂ ਤੁਸੀਂ ਐਵੇਂ ਉਹਨਾਂ ਨੂੰ 2-2-3-3 ਘੰਟੇ ਬਿਠਾਈ ਰੱਖੋ, ਉਹਨਾਂ ਨੇ ਕੁਛ ਨਹੀਂ ਮੰਗਣਾ। ਅਤੇ ਉਹ ਟਾਈਮ ਲਈ ਮੈਨੂੰ ਲੱਗਦਾ ਕਿ ਤੁਹਾਡੇ ਕੋਲ ਪਹਿਲਾਂ ਹੀ ਤਿਆਰੀ ਹੋਣੀ ਚਾਹੀਦੀ ਹੈ, ਕਿਉਂਕਿ ਅਦਰਵਾਈਜ਼ ਬਹੁਤ ਸਾਰੇ ਜੰਕ

0: ਚੀਜ਼ਾਂ ਉਹਨਾਂ ਨੇ ਓਬਵੀਅਸਲੀ ਘਰ 'ਚ ਵੀ ਹੁੰਦੀ ਹੈ ਅਵੇਲੇਬਲ, ਤੇ ਮੈਂ
1: ਉਹਨਾਂ ਦਾ ਧਿਆਨ ਤੇ ਉਧਰ ਹੀ ਹੁੰਦਾ
0: ਹੈ ਨਾ। ਹਾਂ, ਤੇ ਮੈਨੂੰ ਤਾਂ ਲੱਗਦਾ ਮੈਂ ਛੋਟੀ ਛੋਟੀ ਚੀਜ਼ਾਂ ਮੈਂ ਰੱਖਦੀ ਹਾਂ ਬਣਾ ਕੇ ਪਹਿਲਾਂ ਹੀ, ਜਿਵੇਂ ਮੈਨੂੰ ਸਭ ਤੋਂ ਬੈਸਟ ਲੱਗਦੇ ਮਖਾਣੇ। ਮਖਾਣੇ ਹੁਣ ਕਿਉਂਕਿ ਮੇਰੀ ਵੱਡੀ ਬੇਟੀ ਨੂੰ ਪੋਪਕੋਰਨ ਪਸੰਦ ਨਹੀਂ ਹੈ, ਉਹ ਨਹੀਂ ਖਾਂਦੀ ਪੋਪਕੋਰਨ, ਹਾਲਾਂਕਿ ਸਾਰੇ ਬੱਚਿਆਂ ਨੂੰ ਬਹੁਤ ਪਸੰਦ ਹੈ। ਉਹਦੇ ਵੀ ਤੁਸੀਂ ਬਣਾ ਕੇ ਪੈਕਟ, ਮਤਲਬ ਜਿਹੜੇ ਪੈਕਟ ਮਿਲਦੇ ਉਹ ਮਾਈਕਰੋ ਸੇਫ ਹੁੰਦੇ, ਉਹ ਤੁਸੀਂ ਲਾ ਕੇ ਉਹ ਵੀ ਰੱਖ ਸਕਦੇ, ਉਹ ਵੀ ਵਧੀਆ ਸਨੈਕ ਹੁੰਦਾ, ਤਾਜ਼ੇ ਤਾਜ਼ੇ ਗਰਮ ਗਰਮ ਪੋਪਕੋਰਨ ਜੇ ਨਹੀਂ ਖਾਂਦੇ। ਤੇ ਮਖਾਣੇ ਮੈਨੂੰ ਬੈਸਟ ਲੱਗਦਾ ਕਿ ਮਖਾਣੇ ਤੁਸੀਂ ਘਿਓ 'ਚ ਰੋਸਟ ਕਰਕੇ ਰੱਖ, ਹੈ ਨਾ। ਇੱਕ ਤੇ ਨਮਕੀਨ ਵਰਜ਼ਨ ਹੈ ਉਹਦਾ ਕਿ ਤੁਸੀਂ ਉਹਨੂੰ ਸੋਲਟ ਪੈਪਰ ਵਾਲਾ ਜਾਂ ਕਾਲੀ ਪਲੇਨ ਲੂਣ ਪਾ ਕੇ ਰੱਖ ਸਕਦੇ ਹੋ। ਇੱਕ ਉਹਨੂੰ ਤੁਸੀਂ ਥੋੜਾ ਜਿਹਾ ਨਾ, ਜੇ ਮਿੱਠਾ ਉਹਨਾਂ ਨੂੰ ਪਸੰਦ ਹੈ, ਗੁੜ 'ਚ ਕਰਕੇ ਵੇਖੋ, ਉਹ ਵੀ ਬੜੇ ਵਧੀਆ ਬਣਦੇ, ਕੈਰਮਲਾਈਜ਼ਡ ਮਖਾਣੇ ਹੋ ਜਾਂਦੇ। ਉਹ ਇੱਕ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ, ਥੋੜਾ ਘਿਓ 'ਚ ਗੁੜ ਤੁਸੀਂ ਪਿਘਲਾਉਣਾ, ਉਹਨੀ ਹਲਕੀ ਜਿਹੀ ਮਤਲਬ ਚਾਣੀ ਜਿਹੀ ਬਣਾਉਣੀ ਹੈ, ਉਸ 'ਚ ਤੁਸੀਂ ਰੋਸਟਡ ਮਖਾਣੇ ਪਾ ਦਿਓ, ਉਹ ਬੜੇ ਵਧੀਆ ਬਣ ਜਾਂਦੇ ਨੇ, ਉਹ ਵੀ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਨੇ,
1: ਸੌਖੇ ਛੇਤੀ ਬਣ ਜਾਂਦੇ।
0: ਹਾਂਜੀ ਹਾਂ, ਉਹ ਇਹ ਦੋਨੇ ਤੁਸੀਂ ਏਅਰ ਟਾਈਟ 'ਚ ਰੱਖ ਸਕਦੇ ਹੋ ਕੰਟੇਨਰ 'ਚ। ਇੱਕ ਸਭ ਤੋਂ ਬੈਸਟ ਹੁੰਦਾ ਹੈ ਕਿ ਰਾਦਰ ਦੈਨ ਚੋਕਲੇਟਸ ਵਗੈਰਾ ਦੀ ਥਾਂ ਤੁਸੀਂ ਡਿਫਰੈਂਟ ਵੈਰਾਇਟੀ ਆਫ ਫਰੂਟਸ ਰੋਟੇਟ, ਮਤਲਬ ਛੋਟੇ ਛੋਟੇ ਜਿਹੇ ਬੋਕਸਿਸ ਦੇ ਵਿੱਚ ਮੈਂ ਕੱਟ ਕੇ ਰੱਖ ਦਿੰਦੀ ਹਾਂ, ਤੁਰਦੇ ਫਿਰਦੇ ਕਿਉਂਕਿ ਭੁੱਖ ਬਹੁਤ ਲੱਗਦੀ ਬੱਚਿਆਂ ਨੂੰ, ਭੱਜਦੇ ਰਹਿੰਦੇ, ਕਦੇ ਬਾਹਰ ਖੇਡ ਰਹੇ, ਕਦੇ ਅੰਦਰ ਖੇਡ ਰਹੇ, ਤੇ ਉਹਨਾਂ ਦੇ ਮਤਲਬ ਲੈਵਲ ਤੇ ਜਿੱਥੇ ਕਿ ਇੱਧਰ ਉੱਧਰ ਜਾਣ ਦੀ ਥਾਂ ਫਰੂਟ ਖਾ ਲੈਣ। ਔਰ ਇੱਕ ਅੱਧਾ ਫਰੂਟ ਵੈਰਾਇਟੀ ਜਦੋਂ ਹੁੰਦੀ ਹੈ ਨਾ, ਫਿਰ ਬੱਚਾ ਖਾਂਦਾ ਵੀ ਹੈ ਖੁਸ਼ ਹੋ ਕੇ, ਕਿਉਂਕਿ ਉਹਨੂੰ ਹੁਣ ਜਿਵੇਂ ਮੇਰੀ ਛੋਟੀ ਬੇਟੀ ਹੈ, ਕਲਰਫੁੱਲ ਮੈਂ ਟਰਾਈ ਕਰਦੀ ਹਾਂ ਕਿ ਰੇਨਬੋ ਕਲਰਸ ਦੇ ਅਲੱਗ ਅਲੱਗ ਤਰੀਕੇ ਦੇ ਫਰੂਟਸ ਹੋਣ, ਤੇ ਉਹ ਐਕਸਾਈਟਡ ਹੋ ਕੇ ਬੱਚਾ ਖਾ ਲੈਂਦਾ, ਕਿਉਂਕਿ ਟ੍ਰਿਕ ਹੀ ਕਰਨਾ ਹੁੰਦਾ ਆਪਾਂ ਬੱਚਿਆਂ ਨੂੰ ਕਿਸੇ ਵੀ ਵੇ ਦੇ ਵਿੱਚ। ਤੇ ਹੋਰ ਇਹ ਤੇ ਖਾਣ ਪੀਣ ਦੀ ਗੱਲਾਂ, ਇਹ ਤੇ ਸਨੈਕ ਬੇਸਿਕ ਚੀਜ਼ਾਂ ਹੈ। ਤੇ ਕੁਛ ਯੋਗਰਟ ਦੇ ਵੀ ਛੋਟੇ ਛੋਟੇ ਜਿਹੇ ਪਾਊਚਸ ਆਉਂਦੇ, ਉਹ ਵੀ ਵਧੀਆ ਰਹਿੰਦੇ ਜੇ ਤੁਸੀਂ ਕਿਤੇ ਘੁੰਮਣ ਜਾ ਰਹੇ ਹੋ ਰਾਹ ਦੇ ਵਿੱਚ, ਤੇ ਆ ਯੋਗਰਟ ਵਧੀਆ ਆਪਸ਼ਨ ਹੈ, ਵਧੀਆ ਵੈਰਾਇਟੀ ਉਹਦੀ ਮਿਲਦੀ ਹੈ। ਪਲੱਸ ਅਸੀਂ ਉਹ ਬਣਾਉਂਦੇ ਹਾਂ ਮਿੰਨੀ ਪੀਜ਼ਾ, ਛੋਟੇ ਛੋਟੇ ਜਿਹੇ ਪੀਜ਼ਾ, ਉਹ ਭਾਵੇਂ ਤੁਸੀਂ ਆਪਣੇ ਜਿਵੇਂ ਰੋਟੀ ਬਣਾਉਣੀ ਹੈ ਉਹਦੇ ਤੁਸੀਂ ਛੋਟੇ ਛੋਟੇ ਜਿਹੇ ਪਰੌਂਠੀਆਂ ਬਣਾ ਕੇ ਉਹਦੇ ਪੀਜ਼ਾ ਤੁਸੀਂ ਬਣਾ ਸਕਦੇ ਹੋ ਤਵੇ 'ਤੇ, ਥੋੜ੍ਹਾ ਜਿਹਾ ਬਾਅਦ 'ਚੋਂ ਟੋਪਿੰਗ ਪਾ ਕੇ, ਚੀਜ਼ ਪਾ ਕੇ ਢੱਕ ਕੇ, ਮਤਲਬ ਤੁਸੀਂ, ਮੈਨੂੰ ਇੱਦਾਂ ਲੱਗਦਾ ਸਿੰਪਲ ਰੋਟੀ ਨੂੰ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਕਹਿ ਲਓ ਫਿਊਜ਼ਨ ਕਰਕੇ ਉਹਨਾਂ ਨੂੰ ਵਧੀਆ ਖਵਾ ਸਕਦੇ ਹੋ। ਹੁਣ ਜਿਵੇਂ ਮੈਗੀ ਜਾਂ ਨੂਡਲਸ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ, ਸਿੰਪਲ ਨੂਡਲਸ ਦੀ ਥਾਂ ਮੈਂ ਕਰਦੀ ਹਾਂ ਥੁਪਕਾ ਬਣਾਉਂਦੀ ਹਾਂ ਮੈਂ, ਉਹ ਉਹਦੇ ਥਰੂ ਤੁਸੀਂ ਪ੍ਰੋਟੀਨ ਵੀ ਦੇ ਦਿੰਦੇ ਹੋ ਬੱਚੇ ਨੂੰ, ਜੇ ਤੁਸੀਂ ਵੈਜੀਟੇਰੀਅਨ ਹੋ ਉਸ 'ਚ ਤੁਸੀਂ ਪਨੀਰ ਜਾਂ ਟੋਫੂ ਐਡ ਕਰ ਸਕਦੇ ਹੋ। ਜੇ ਥੁਪਕਾ, ਵੈਸੇ ਬੇਸਿਕਲੀ ਤੁਹਾਨੂੰ ਪਤਾ ਥੁਪਕਾ ਹੁੰਦਾ ਕੀ? ਥੁਪਕਾ ਵੈਸੇ ਤਾਂ ਬਰਮੀਸ ਇੱਕ ਸੂਪ ਹੈ, ਉਹਦੇ ਅੰਦਰ ਬਹੁਤ ਸਾਰੀ ਵੈਜੀਸ, ਪ੍ਰੋਟੀਨ ਅਤੇ ਨੂਡਲ ਹੁੰਦੇ। ਇੱਕ ਆਪਣੇ ਆਪ 'ਚ ਇੰਨਾ ਵੱਡਾ ਬੋਲ ਹੁੰਦਾ ਕਿ ਤੁਸੀਂ ਬਹੁਤ ਰੱਜ ਜਾਂਦੇ ਹੋ ਖਾ ਕੇ, ਅਤੇ ਮੈਨੂੰ ਇੱਦਾਂ ਲੱਗਦਾ ਕਿ ਰਾਦਰ ਦੈਨ ਸਿੰਪਲ ਨੂਡਲ ਉਹਨਾਂ ਨੂੰ ਉਬਲੇ ਹੋਏ ਖਿਲਾਉਣ ਦੀ ਥਾਂ ਉਹਨਾਂ ਨੂੰ ਇੱਦਾਂ ਦਾ ਸੂਪ ਵੇ 'ਚ ਬਣਾ ਕੇ ਦਿਉ। ਉਸ 'ਚ ਜਾਂ ਤਾਂ ਤੁਸੀਂ ਚਿਕਨ ਪਾ ਲਓ ਜਾਂ ਤੁਸੀਂ ਪਨੀਰ ਪਾ ਲਓ, ਅਤੇ ਪਾਣੀ ਦੇ ਵਿੱਚ ਜਦੋਂ ਮਤਲਬ ਉਸ 'ਚ ਉਬਾਲ ਆਇਆ ਨਾ, ਬਹੁਤ ਸਾਰੀ ਵੈਜੀਸ ਪਾ ਲੈਂਦੀ ਹਾਂ ਮੈਂ ਹੁਣ, ਕਿਉਂਕਿ ਇਹਨਾਂ ਨੂੰ ਇੰਨੀ ਵੈਜੀਸ ਨਹੀਂ ਪਸੰਦ ਦਿੰਦੀ, ਮੈਂ ਬਿਲਕੁਲ ਬਰੀਕ ਕੱਟ ਲੈਂਦੀ ਹਾਂ ਉਹਨਾਂ ਨੂੰ, ਕਿਉਂਕਿ ਸੂਪ 'ਚ ਆਲਰੇਡੀ ਉਹ ਹੋ ਹੀ ਜਾਂਦੀ ਹੈ ਸੋਫਟ, ਅਤੇ ਫਿਰ ਨੂਡਲ ਵੀ ਪਾ ਦਿਉ ਉਹਦੇ ਨਾਲ, ਅਤੇ ਤੁਹਾਡਾ ਵੀ ਕੰਮ ਹੋ ਗਿਆ, ਉਹਨਾਂ ਦਾ ਵੀ ਕੰਮ ਹੋ ਗਿਆ।
1: ਇਹ ਕਿਹੜੇ ਨੂਡਲ ਜਿਹੜੇ ਉਹ ਰੈਡੀਮੇਡ ਜੇ ਹੁੰਦੇ?
0: ਹਾਂ, ਇੰਸਟੈਂਟ ਨੂਡਲ ਕੋਈ ਵੀ ਤੁਸੀਂ ਲੈ ਲਓ, ਵੀਟ ਵਾਲੇ ਵੀ ਆਉਂਦੇ ਆ, ਈਵਨ ਅੱਜ ਕੱਲ੍ਹ ਤੇ ਦਾਲ ਦੇ ਵੀ ਪਾਸਤਾ ਜਾਂ ਨੂਡਲ ਕੁਛ ਵੀ, ਤੁਸੀਂ ਕਿੰਨੀ ਸਾਰੀ ਵੈਰਾਇਟੀ ਅਵੇਲੇਬਲ ਹੈ,
1: ਦਾਲ ਤੇ ਆ ਗਏ, ਮਿਲਟਸ
0: ਦੇ ਆ ਗਏ, ਹੈ ਨਾ, ਕਿੰਨੀ। ਰਾਦਰ ਦੈਨ ਮੈਨੂੰ ਤਾਂ ਲੱਗਦਾ ਸਿੰਪਲ ਦੀ ਥਾਂ ਤੁਸੀਂ ਇੱਦਾਂ ਕਰਕੇ ਉਹਨੂੰ ਸਬਜ਼ੀਆਂ ਵੀ ਖਵਾਤੀ, ਪ੍ਰੋਟੀਨ ਵੀ ਇਨਟੇਕ ਹੋ ਗਿਆ, ਤੇ ਇੱਕ ਵੈਰਾਇਟੀ ਵੀ ਮਿਲ ਗਈ। ਔਰ ਠੰਡ ਹੈ, ਠੰਡ 'ਚ ਤੇ ਸੂਪ ਵੈਸੇ ਹੀ ਵਧੀਆ ਲੱਗਦਾ।
1: ਮਿਹਨਤ ਹੀ ਆ, ਜਿੰਨੀ ਮਰਜ਼ੀ ਕਰ ਲਓ ਬੱਚਿਆਂ ਦੇ ਨਾਲ, ਮੈਨੂੰ ਲੱਗਦਾ ਸਭ ਤੋਂ ਵੱਡਾ ਧੱਕਾ ਤੇ ਮਾਵਾਂ ਦੇ ਨਾਲ ਹੀ ਹੁੰਦਾ ਵਾ ਬੱਚਿਆਂ ਲਈ, ਤੇ ਚਲੋ ਠੀਕ ਆ, ਮਾਵਾਂ ਨੂੰ ਮੈਨੂੰ ਲੱਗਦਾ ਇਹ ਹੁੰਦਾ ਵਾ ਵੀ ਜਦੋਂ ਛੁੱਟੀਆਂ ਹੋਣਗੀਆਂ ਤੇ ਉਦੋਂ ਆਪਾਂ ਥੋੜਾ ਜਿਹਾ ਰਿਲੈਕਸ ਕਰਾਂਗੀਆਂ, ਪਰ ਬਾਅਦ 'ਚ ਉਹਨਾਂ ਨੂੰ ਧੱਕਾ ਇਹ ਲੱਗਦਾ ਵਾ ਵੀ ਇਹਨਾਂ ਨੇ ਤੇ ਹੋਰ ਸਾਨੂੰ ਪੜ੍ਹਨੇ ਪਾਤਾ।
0: ਹਾਂ, ਪਰ ਮੈਨੂੰ ਮਜ਼ੇ, ਮੈਨੂੰ ਇੱਦਾਂ ਲੱਗਦਾ ਕਿ ਮੈਂ ਇਹਨਾਂ ਨੂੰ ਇਨਵੋਲਵ ਕਰਦੀ ਹਾਂ ਵਿੱਚ ਮੇਰੇ ਨਾਲ, ਜਿਵੇਂ ਬਿਸਕਿਟਸ ਕੋਈ ਵੀ ਤਰੀਕੇ ਦੇ ਅਸੀਂ ਘਰੇ ਬਣਾਉਂਦੇ ਹਾਂ, ਅਤੇ ਉਹ ਮੇਰੀ ਦੋਨੋਂ ਬੇਟੀਆਂ ਮੇਰੇ ਇਨਗਰੀਡੀਐਂਟਸ ਮਿਕਸ ਕਰਨ ਦੇ ਵਿੱਚ ਜਾਂ ਉਹਨੂੰ ਸ਼ੇਪ ਦੇਣ 'ਚ ਉਹਨਾਂ ਨੂੰ ਮਜ਼ਾ ਆਉਂਦਾ, ਇਹਦੇ ਨਾਲ ਮਤਲਬ ਉਹਨਾਂ ਦਾ ਸਕਰੀਨ ਟਾਈਮ ਕਿਲ ਹੁੰਦਾ, ਪਲੱਸ ਇੱਕ ਕਿਚਨ 'ਚ ਇੰਟਰੋਡਕਸ਼ਨ, ਹੈ ਨਾ, ਇੱਕ ਖੇਡ ਖੇਡ 'ਚ ਅਸੀਂ ਫਿਰ ਆਪਾਂ ਖੇਡਦੇ ਵੀ ਹਾਂ, ਕੈਫੇ ਖੇਡ ਰਹੇ, ਹੈ ਨਾ, ਕੈਫੇ ਵਾਲਾ ਗੇਮ ਹੈ ਕਿ ਤੁਸੀਂ ਕੁਕਿੰਗ ਕਰ ਰਹੇ ਹੋ, ਤੁਸੀਂ ਫਿਰ ਅੱਛਾ ਆਰਡਰ ਆ ਗਿਆ, ਅਤੇ ਕਿੰਨੀ ਸਾਰੀ ਚੀਜ਼ਾਂ ਉਹਨਾਂ ਨੂੰ ਤੁਸੀਂ ਸਿਖਾ ਵੀ ਰਹੇ ਹੋ, ਅਤੇ ਇੱਕ ਤੁਸੀਂ ਵੀ ਆਪਣਾ ਸਕਰੀਨ ਟਾਈਮ ਛੱਡ ਰਹੇ ਹੋ ਤੇ ਬੱਚੇ ਵੀ ਛੱਡ ਰਹੇ
1: ਹਾਂ ਕੁੜੀਆਂ ਵੈਸੇ ਪਸੰਦ ਕਰਦੀਆਂ ਨਾ ਕਿਚਨ ਕੁਚਨ ਵਾਲੀਆਂ ਗੇਮਾਂ
0: ਹਾਂਜੀ
1: ਮੁੰਡਿਆਂ 'ਚ ਆਉਂਦੀ ਹੈ ਪ੍ਰੋਬਲਮ ਤੇ ਤੁਸੀਂ ਵੀ ਦੱਸ ਸਕਦੇ ਹੋ ਕੀ ਤੁਸੀਂ ਕਰ ਰਹੇ ਹੋ ਬੱਚਿਆਂ ਦੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ ਜਿਹੜੇ ਟੈਸਟ ਟੈਗ ਤੁਹਾਡੇ ਫਾਰਮੂਲੇਜ ਨੇ ਤੇ ਸਾਡੇ ਨਾਲ ਕਾਲਰ ਵੀ ਨੇ ਆਪਾਂ ਉਹਨਾਂ ਨੂੰ ਵੀ ਲੈਣੇ ਜਿਹਨਾਂ ਨੂੰ ਆਪਾਂ ਨਹੀਂ ਸਾਨੂੰ ਆਫਟਰ ਥੈਰੇਪੀ ਦੇ ਵਿੱਚ ਭੁਗਤਾ ਸਕੇ ਆਰਜ਼ਾ ਹੈ ਸਾਡੇ ਨਾਲ ਤੇ ਹੋਰ ਵੀ ਆਏ ਨੇ ਮੈਂ ਵੇਖਦਾ ਕੌਣ ਕੌਣ ਨੇ ਪਰ ਉਸ ਤੋਂ ਪਹਿਲਾਂ ਇੱਕ ਸਵਾਲ ਆ ਸਾਡੇ ਲਈ ਤੇ ਕਿਉਂਕਿ ਉਹਦੇ ਨਾਲ ਸੰਬੰਧਿਤ ਅੱਜ ਆਪਾਂ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਵਾਲ ਇਹ ਕਿ ਸਭ ਤੋਂ ਵੱਧ ਦੁਨੀਆਂ ਦੇ ਉੱਤੇ ਕਿਹੜਾ ਫਰੂਟ ਖਾਧਾ ਜਾਣ ਵਾਲਾ ਸਭ ਤੋਂ ਵੱਧ ਦੁਨੀਆ ਭਰ ਦੇ ਵਿੱਚ ਕਿਹੜਾ ਫਰੂਟ ਖਾਧਾ ਜਾਂਦਾ ਤੇ ਤੁਸੀਂ ਇਹਦੇ ਜਵਾਬ ਲੱਭੋ ਉਹਨਾਂ ਚਿਰ ਤੇ ਆਪਾਂ ਉਹਨਾਂ ਚਿਰ ਆਰਜ਼ਾ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਆਰਜ਼ਾ
2: ਸਤਿ
0: ਸ਼੍ਰੀ ਅਕਾਲ ਆਰਜ਼ਾ ਕੀ ਹਾਲ ਚਾਲ ਹੈ
2: ਮੈਂ ਠੀਕ ਹਾਂ ਤੁਸੀਂ ਠੀਕ ਹੋ
0: ਬਹੁਤ ਵਧੀਆ ਤੁਹਾਡੀ ਕਿਵੇਂ ਜਾ ਰਹੀਆਂ ਛੁੱਟੀਆਂ
2: ਛੁੱਟੀਆਂ ਤਾਂ ਵੈਸੇ ਠੀਕ ਜਾਂਦੀ ਪਈ ਹੈ ਇਸ ਵਾਰੀ ਤਾਂ ਮਗਾ ਦੇ ਛੁੱਟੀਆਂ ਵਧੀਆ ਗਈਆਂ ਹੈ
1: ਅੱਛਾ ਤੇ ਆਵਾਜ਼ ਥੋੜੀ ਜਿਹੀ ਕਰੋ ਹਾਂ ਕਿ ਸਪੀਕਰ ਔਨ ਕੀਤਾ ਜੇ ਕੀ ਕੀਤਾ ਜੇ ਤੁਸੀਂ ਕੁਛ ਨਾ ਕੁਛ ਕੀਤਾ ਵਾ ਤੁਸੀਂ ਤੇ ਜੇ
2: ਹੁਣ ਆਵਾਜ਼ ਆਂਦੀ ਸੀ
1: ਹਾਂਜੀ ਥੋੜੀ ਬੈਟਰ ਕਰ ਲਓ ਆਵਾਜ਼ ਤੇ ਪਹਿਲਾਂ ਵੀ ਆਉਂਦੀ ਸੀ
2: ਮੈਂ ਸ਼ੋਰ ਨਹੀਂ ਹੈਗੀ ਮੈਂ ਸਪੀਕਰ ਮੇਰਾ ਔਨ ਹੈ ਵੈਸੇ ਕਿਉਂਕਿ ਆਵਾਜ਼ ਫਿਰ ਪਿੱਛੋਂ ਘੱਟ ਆਂਦੀ ਹੈ
1: ਹਾਂਜੀ ਨਹੀਂ ਸਪੀਕਰ ਬੰਦ ਕਰ ਲਓ ਪੁੱਤ ਸਪੀਕਰ ਦੇ ਨਾਲ ਨਾ ਆਵਾਜ਼ ਇਕੋ ਬਹੁਤ ਹੁੰਦੀ ਹੈ ਕਮਰੇ ਦੀ ਫਿਰ
0: ਤੁਸੀਂ ਕੰਨ ਤੇ ਲਾ ਲਓ ਫੋਨ
1: ਤੁਸੀਂ ਕੰਨ ਤੇ ਲਾ ਲਓ ਤੇ ਜੇ ਲਾਗੇ ਕਿਸੇ ਨੇ ਸੁਣਨਾ ਤੇ ਤੁਸੀਂ ਬਾਅਦ ਚ ਦੱਸ ਦਿਓ ਵੀ ਅਸੀਂ ਕੀ ਕਿਹਾ ਸੀ
2: ਹਾਂਜੀ ਹੁਣ ਠੀਕ ਹੈ
1: ਹਾਂਜੀ ਹੁਣ ਠੀਕ ਹੈ ਜੀ
0: ਪਰਫੈਕਟ ਹੈ
1: ਹੁਣ ਦੱਸੋ ਤੁਸੀਂ
2: ਤੇ ਮੈਂ ਪਹਿਲੇ ਤੁਹਾਡੇ ਸਵਾਲ ਦਾ ਆਨਸਰ ਦੇਣਾ ਚਾਹੁੰਦੀ ਹਾਂ
1: ਅੱਛਾ ਵਾਹ ਲਓ ਦੋ ਫਿਰ
0: ਹਾਂਜੀ
2: ਮੈਨੂੰ ਲੱਗਦਾ ਹੈਗਾ ਕਿ ਜਿਹੜਾ ਸਭ ਤੋਂ ਜ਼ਿਆਦਾ ਈਟਨ ਫਰੂਟ ਹੈਗਾ ਉਹ ਸੇਬ ਹੋਊਗਾ
1: ਅੱਛਾ ਸੇਬ ਹੋਊਗਾ
2: ਹੋਰ
1: ਕੋਈ ਤੀਸਰਾ
2: ਫਿਰ ਪਤਾ ਨੀ ਸਟ੍ਰਾਬੇਰੀ ਲਾ ਲੋ
1: ਮੈਨੂੰ ਲੱਗਦਾ ਨਹੀਂ ਸਟ੍ਰਾਬੇਰੀ ਤੇ ਬਹੁਤ ਮੈਨੂੰ ਲੱਗਦਾ ਦੇਸ਼ ਨੇ ਜਿੱਥੇ ਆਪਾਂ ਜੇ ਇੰਡੀਆ ਵੀ ਲਾਈਏ ਤੇ ਕਿੰਨੀ ਕੱਲੇ ਕਿਤੇ ਖਾਧੀ ਜਾਂਦੀ ਆ ਜੇ ਆਪਾਂ ਵੈਸੇ ਵੇਖੀਏ ਤੇ ਮੈਨੂੰ ਲੱਗਦਾ ਇਹੋ ਹੀ ਨੇ ਦੋਵੇਂ ਜਿਹੜੇ ਸਭ ਤੋਂ ਵੱਧ ਕਿਉਂਕਿ ਇਹ ਉਹ ਫਰੂਟ ਨੇ ਜਿਹੜੇ ਆਲ ਸੀਜ਼ਨ ਅਵੇਲੇਬਲ ਨੇ ਤੇ ਸੇਬ ਤਾਂ ਕਰਕੇ ਥੋੜੀ ਜਿਹੀ ਮਾਰ ਖਾ ਜਾਂਦਾ ਸ਼ਾਇਦ ਕਿਉਂਕਿ ਜਿੱਦਾਂ ਆਪਾਂ ਪਹਿਲਾਂ ਦੇ ਹਿਸਾਬ ਨਾਲ ਵੇਖੀਏ ਤੇ ਇੰਡੀਆ ਦੇ ਵਿੱਚ ਸੀਜ਼ਨਲ ਹੁੰਦਾ ਸੀ ਹਨਾ ਹੁਣ ਤੇ ਅੱਜ ਕੱਲ੍ਹ ਉਹ ਆ ਜਾਂਦਾ ਵਾ ਉਹਦੇ 'ਚ ਲੱਗਾ ਆਪਣੇ ਸਟੋਰਾਂ ਸਟਾਰਾਂ ਦੇ ਵਿੱਚ ਲੱਗਾ ਆ ਜਾਂਦਾ ਜਾਂ ਬਾਹਰੋਂ ਵੀ ਚੱਲ ਜਾਂਦਾ ਤੇ ਪਹਿਲੀਆਂ ਦੇ ਵਿੱਚ ਉਹ ਸੀਜ਼ਨਲ ਹੀ ਹੈਗਾ
0: ਜਦੋਂ ਠੰਡ ਹਮਲਾ ਹੈ ਨਾ ਠੰਡ 'ਚ ਹੈ ਨਾ
1: ਹਾਂਜੀ
0: ਠੰਡ ਦੇ ਵਿੱਚ ਹੁੰਦਾ ਹੈ
1: ਠੰਡ 'ਚ ਹੁੰਦਾ
0: ਹਾਂ ਇਹ ਹੁੰਦਾ ਸੀ ਨਾ ਕਿ ਹਾਂ ਕਿਉਂਕਿ ਬਾਕੀ ਜਗ੍ਹਾ 'ਤੇ ਐਕਸਪੋਰਟ ਹੋ ਕੇ ਸਪੈਸ਼ਲੀ ਰਾਜਸਥਾਨ ਦੀ ਮੈਂ ਗੱਲ ਕਰਾਂ ਤਾਂ ਠੰਡ ਦੇ ਵਿੱਚ ਹੀ ਐਪਲ ਦੇਖਦੇ ਹੁੰਦੇ ਸੀਗੇ ਪਰ ਹਾਂ ਹੁਣ ਜਿਵੇਂ ਵੱਡੇ ਵੱਡੇ ਸਟੋਰਸ ਹੈ ਸਾਰੇ ਪਾਸੇ
1: ਹੁਣ ਤੇ ਬਹੁਤ ਸਾਰੀਆਂ
0: ਉੱਥੇ ਹਰ ਚੀਜ਼ ਮਿਲ ਜਾਂਦੀ ਹਰ ਟਾਈਮ
1: ਸਾਰੇ ਫਰੂਟ ਸਾਰੇ ਸੀਜ਼ਨਾਂ 'ਚ ਮਿਲ ਜਾਂਦੇ ਤੇ ਇੰਡੀਆ ਪਹਿਲਾਂ ਹੁੰਦਾ ਸੀ ਵੀ ਜਦੋਂ ਗਰਮੀਆਂ ਦੇ ਵਿੱਚ ਅੰਬ ਦਿਖਣ ਲੱਗ ਪੈਂਦਾ ਸੀ ਤੇ ਸਰਦੀਆਂ ਦੇ ਵਿੱਚ ਆਪਣਾ ਹਾਂਜੀ ਸੇਬ ਤੇ ਅੱਗੋਂ ਪਿੱਛੋਂ ਤੇ ਸਾਰਾ ਕੁਛ ਤੇ ਹੁਣ ਤੇ ਅੱਜ ਕੱਲ੍ਹ ਵੈਸੇ ਸਾਰਾ ਕੁਛ ਹੀ ਹੈ ਨਾ ਸੋ ਮੈਨੂੰ ਲੱਗਦਾ ਜਿਹੜੀ ਵੈਸੇ ਆਰਜ਼ਾ ਇਹ ਕੰਪੀਟੀਸ਼ਨ ਆ ਇਹ ਸੇਬ ਤੇ ਆਪਣਾ ਕੇਲੇ ਦਾ ਹੀ ਆ ਹਨਾ
2: ਹਾਂਜੀ ਇਹ ਮੇਨ ਤੇ ਪਰ ਤੀਜਾ ਜੇ ਤੁਸੀਂ ਲਾਣਾ ਹੋਏ ਫਿਰ ਤਾਂ ਮੇਰੇ ਹਿਸਾਬ ਨਾਲ ਸੰਤਰਾ ਵੀ ਆ ਸਕਦਾ
1: ਹਾਂ ਯੈਸ ਯੈਸ ਯੈਸ ਯੈਸ ਹਾਂ ਇਹ ਵੀ ਹੋ ਸਕਦਾ
2: ਮੈਚ
1: ਵੇਖਿਆ
2: ਬੜੇ ਵਧੀਆ
1: ਨਾ ਕੀਪਰ ਨੇ ਸੇਵ ਬਹੁਤ ਕੀਤੇ ਕੋਲ
2: ਹਾਂਜੀ ਕੀਪਰ, ਪਰ ਮੇਰੇ ਹਿਸਾਬ ਨਾਲ ਨਾਰਵੇ ਦਾ ਕੀਪਰ ਜਿਆਦਾ ਵਧੀਆ ਸੀ, ਉਹਨੇ ਹਰ ਸ਼ਾਟ ਬਚਾਈ ਤੇ ਪੈਨਲਟੀ ਸ਼ਾਟ ਵੀ ਬਚਾ ਲਈ ਇੱਕ।
1: ਹਾਂ ਨਾਰਵੇ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਪੈਨਲਟੀ ਜਿਹੜੀ ਉਹਨਾਂ ਦੀ ਨਹੀਂ ਕਨਵਰਟ ਹੋਈ ਉਹ ਆਈ ਥਿੰਕ ਉਹ ਉਹਨਾਂ ਨੂੰ ਕਾਫੀ ਐਕਸਪੈਂਸਿਵ ਪਿਆ ਹੈ ਨਾ।
2: ਹਾਂਜੀ
1: ਪਰ ਨਾਰਵੇ ਦਾ ਜਿਹੜਾ ਕੀਪਰ ਹੀ ਉਹਦੇ ਵਿੱਚ ਐਜ਼ ਏ ਪਲੇਅਰ ਤੁਹਾਡੇ ਲਈ ਸਿੱਖਣ ਵਾਲੀ ਇਹ ਚੀਜ਼ ਆ ਵੀ ਉਹ ਕਿੰਨਾ ਪੋਜ਼ਿਟਿਵ ਐਟੀਟਿਊਡ ਰਿਹਾ ਉਹਦਾ, ਐਂਡ ਤੱਕ ਉਹ ਹੱਸਦਾ ਰਿਹਾ ਹੈ ਨਾ, ਪ੍ਰੈਸ਼ਰ 'ਚ ਨਹੀਂ ਆਇਆ।
2: ਹਾਂਜੀ ਉਹ ਹੀ ਮੈਨੂੰ ਲੱਗਦਾ ਉਹ ਚੀਜ਼ ਨਾਲ ਉਹਨੂੰ ਹੈਲਪ ਕੀਤਾ, ਜਿੱਦਾਂ ਕਈ ਪਲੇਅਰ ਸਟ੍ਰੈਸ 'ਚ ਆ ਜਾਂਦੇ ਆ ਉਹ ਸਟ੍ਰੈਸ 'ਚ ਨਹੀਂ ਰਿਹਾ, ਉਹਨੂੰ ਪਤਾ ਸੀ ਉਹਦੀ ਗੋਲ ਸੀ ਕਿ ਉਹਨੇ ਬਾਲ ਨੂੰ ਬਚਾਉਣਾ ਹੈ, ਕੋਈ ਓਵਰ ਸਟ੍ਰੈਸ ਨਹੀਂ ਕਰਨਾ।
1: ਹਾਂ ਨਹੀਂ ਉਹ ਨਿਆਮਰ ਉਹਨੂੰ ਕਿੰਨਾ ਪ੍ਰੈਸ਼ਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਪ੍ਰੈਸ਼ਰ 'ਚ ਨਹੀਂ ਆਇਆ ਉਹ।
2: ਤੇ ਤੁਸੀਂ ਇਹ ਵੀ ਦੇਖੋ ਕਿ ਜਦੋਂ ਉਹਨਾਂ ਦਾ ਪ੍ਰੈਸ਼ਰ ਦੂਜੇ ਪਾਸ ਨਾਰਵੇ ਵੱਲੋਂ ਸਹੀ ਸੀ ਕਿ ਬ੍ਰਾਜ਼ੀਲ ਦੀ ਮੋਮੈਂਟਮ ਐਂਡ ਤੇ ਜਾ ਕੇ ਬਹੁਤ ਘੱਟ ਗਈ ਸੀ, ਜਦੋਂ ਲਾਸਟ ਮੈਂ 5 ਕੁ ਮਿੰਟ ਕਹਿ ਸਕਦੀ ਹਾਂ ਬਹੁਤ ਸਲੋ ਖੇਡਣ ਲੱਗ ਪਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹ ਹਾਰ ਗਏ ਨੇ।
1: ਉਹਨਾਂ ਨੇ ਹਾਰ ਮੰਨ ਲਈ ਹੈ ਨਾ।
2: ਹਾਂਜੀ
1: ਜੀ ਨਹੀਂ ਗੁੱਡ ਗੇਮ, ਬਹੁਤ ਵਧੀਆ ਮੈਚ ਸੀ ਸਵੇਰੇ। ਤੇ ਹੋਰ,
2: ਹਾਂਜੀ
1: ਹੋਰ ਕੋਈ ਅਪਡੇਟ?

0: हावे सिडनी वाले तुसी सुन रहे हो सिडनी दा अपना इंडियन रेडियो स्टेशन रेडियो हांजी हांजी।
1: सुनो जी, गड्डी अक्षरा ज्वेलर्स वाल ले लो।
2: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
3: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सब नू हसा हसा के लोट पोट कीता, ओ मूवी जिदी स्टोरी ने ब्रेन रॉट कीता।
4: गिप्पी ग्रेवाल, बिन्नू ढिल्लो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट ढिल्लो फिर कहेंगे
5: पर ढिल्लो ने काला कोट एवें नहीं पाया।
3: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं ए लाफ्टर दा फेस्टिवल है।
6: यार तू इत्थे इनी छेती आके पक्का भी हो गया, की जुगाड़ लाया है?
7: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
6: नंबर दा दे बंसल इमीग्रेशन वालियां दा।
7: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
1: सुनो जी, गड्डी अक्षरा ज्वेलर्स वाल ले लो।
2: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
2: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
2: आहो जी आहो,
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
8: और कोई अपडेट है कि कल सवेरे 5 बजे पोर्चुगल ते स्पेन दा मैच है, मैं रेकमेंड करांगी कि तुसी उठ के देखो, बहुत वधिया मैच होगा। रोनाल्डो वर्सेस लामिन यामाल होगा, जिन्हां नूं पता है।
9: तुहाडा केड़ा फेवरेट टीम केड़ी है?
8: चलो
9: फिर आपां कल मिलांगे, फिर इसे टाइम ही, फिर ठीक है।
8: हां जी,
9: इसे टाइम लग जू पता फिर स्पेन के पुर्तगाल है।
8: हां जी,
9: चलो की सुनाओगे फिर हुन, केड़ी तुसी दसोगे टिप्स?
8: हुन मैं दसांगी तुहानू कि एक तां गल हैगी 100% सच कि सिबलिंग्स दी हर छुट्टियां चकना एक लड़ाई हुंदी आ। फिर तां तुसी देख लो एम्बर नाल मैं जिन्नी काम रह सकनी मैं रहंदी आ, ਉਹ ਮੈਨੂੰ ਟੀਵੀ ਦੇ ਉੱਤੋਂ ਲੜਦੀ ਆ ਜਾਂ ਟੀਵੀ ਤੋਂ ਲੜਦੀ ਆ ਤੇ ਜਾਂ ਲੜਦੀ ਆ ਮਿੱਠੇ ਖਾਣ ਤੋਂ, ਸਪੈਸ਼ਲੀ ਜਦੋਂ ਮੰਮਾ ਕੰਮ ਤੇ ਰਹਿੰਦੇ ਆ ਨਾ, ਫਿਰ ਕਹਿੰਦੀ ਮੈਂ ਆਹ ਖਾਣਾ ਮੈਂ ਕਿਹਾ ਨਹੀਂ, ਕਿਉਂਕਿ ਸਪੈਸ਼ਲੀ ਮੈਂ ਆਪਣੀ ਡਾਇਟ ਤੇ ਫੋਕਸ ਕੀਤਾ ਵਾ ਕਿ ਮੈਂ ਮਿੱਠਾ ਘੱਟ ਖਾਵਾਂ, ਤੇ ਮੈਂ ਐਮਬੀ ਨੂੰ ਕਿਹਾ ਮੈਂ ਕਿਹਾ ਆਹ ਨੀ ਖਾਣਾ, ਤੇ ਲੜਨ ਲੱਗ ਪੈਂਦੀ ਮੰਮਾ ਯਾਰ ਨਾਟ ਦਿਸ। ਫਿਰ ਮੈਂ ਸਿੱਧੇ ਟਿਪਸ, ਮੇਰੇ ਟਿਪਸ ਹੈਗੇ ਨੇ ਜਿਹੜੇ ਵੱਡੇ ਸਿਬਲਿੰਗ ਨੇ, ਸਿੱਧਾ ਜਾ ਕੋ ਮੈਂ ਮੰਮਾ ਨੂੰ ਫੋਨ ਕਰਨਾ, ਤੇ ਜਾਂ ਤੁਸੀਂ ਕਹੋ ਮੈਂ ਤੇਰੇ ਨਾਲ ਗੱਲ ਨੀ ਕਰਨੀ, ਇਹਨਾਂ ਦੋਨਾਂ ਚੋਂ ਚੂਜ਼ ਕਰ ਲੈਣਗੇ ਤੇ ਫਿਰ ਆਪੇ ਟਿਕ ਕੇ ਬਹਿ ਰਹਿਣਾ।
9: ਅੱਛਾ, ਮੰਨ ਜਾਂਦੀ ਇਹਨੇ ਨਾ?
10: ਆਈ ਡੋਨਟ ਵਾਂਟ ਟੂ ਟਾਕ ਟੂ ਯੂ ਐਨੀਮੋਰ। ਹਾਂਜੀ,
8: ਸਪੈਸ਼ਲੀ ਹਾਂਜੀ ਜੇ ਮੈਂ ਕਹਿੰਦੀ ਮੈਂ ਤੇਰੇ ਨਾਲ ਗੱਲ ਨੀ ਕਰਦੀ, ਆਮ ਸੋਰੀ ਫਿਰ ਪਤਾ ਲੱਗ ਜਾਂਦਾ, ਤੇ ਜਾਂ ਜੇ ਮੈਂ ਪਾਪਾ ਨੂੰ ਕਹਾਂ ਕਿ ਮੈਂ ਪਾਪਾ ਨੂੰ ਫੋਨ ਲਾਣਾ, ਫਿਰ ਟਿਕ ਕੇ ਬਹਿ ਜਾਂਦੀ ਆ।
9: ਓਕੇ, ਤੁਹਾਡੇ ਤੇ ਫਿਰ ਚੱਲ ਜਾਂਦੀ ਹੈ ਲੈ ਧਮਕੀ। ਹਾਂ,
10: ਮਤਲਬ ਐਡ ਕੀ ਤੁਸੀਂ ਕੁਕਿੰਗ ਨਹੀਂ ਕਰ ਰਹੇ? ਪੈਨਕੇਕ ਵਗੈਰਾ ਲਾਸਟ ਟਾਈਮ ਕਿਹਾ ਸੀ ਨਾ ਤੁਸੀਂ।
11: ਮੈਨੂੰ ਤਾਂ ਲੱਗਦਾ ਕਿ ਇਹ ਸਕੂਲ ਚ ਸਹੀ ਰਹਿੰਦੀ ਹੈ, ਐਟਲੀਸਟ ਖਾ ਲੈਂਦੀ ਹੈ ਨਾ ਉੱਥੇ, ਫਿਰ ਇਹਨੇ ਇੱਥੇ ਹੀ ਕਹੀ ਜਾਣਾ ਹੁੰਦਾ ਕਿ ਨਹੀਂ ਵੀ ਮੈਨੂੰ ਭੁੱਖ ਨੀ ਹੈ, ਮੈਨੂੰ ਭੁੱਖ ਨੀ ਹੈ ਨਾ, ਆਮ ਨਾਟ ਹੰਗਰੀ, ਪਰ ਦੂਜੀਆਂ ਚੀਜ਼ਾਂ ਲਈ ਇਹਨੂੰ ਰਹਿੰਦਾ ਕਿ ਆਈ ਵਾਂਟ ਟੂ ਈਟ ਦੈਟ ਇੱਕ ਇਹਨੂੰ ਚਿਕਨ ਨਗੇਟ ਦਾ ਬਹੁਤ ਰਹਿੰਦਾ, ਫਿਰ ਮੈਂ ਮੰਮਾ ਮੈਕਡੋਨਲਡ ਚਿਕਨ ਨਗੇਟ ਜਾਂ ਫਿਰ ਮੈਂ ਘਰ ਹੀ ਕਰ ਦਿੰਦੀ ਹਾਂ ਏਅਰ ਫਰਾਇਰ ਚ ਕਰ ਦਿਓ ਨਾ, ਬਟ ਅਦਰਵਾਈਜ਼ ਇਹਦੇ ਲਈ ਮੈਨੂੰ ਬਹੁਤ ਹਾਰਡ ਲੱਗਦਾ ਨਾ, ਇਹਨੇ ਕੋਈ ਨਟਸ ਖਾਣੇ ਆ ਕੁਛ ਨੀ ਖਾਂਦੀ ਹੈ ਨਾ, ਫੁੱਲ ਮਖਾਣੇ ਖਾ ਲੈਂਦੀ ਸੀ ਪਹਿਲੇ, ਭੁੱਜੇ ਛੋਲੇ ਖਾ ਲੈਂਦੀ ਸੀ
9: ਸਫ਼ਰ ਤੇ ਘੱਲੇ ਹੁੰਦੇ ਜਾਣੇ
11: ਥੋੜੇ ਜਿਹੇ ਖਾਣ ਨਾਲ ਨਾ ਮੈਂ ਇਹ ਦੇਖਿਆ ਸੀ ਕਿ ਇਹਦਾ ਵਿਟਾਮਿਨ ਡੀ ਔਰ ਆਇਰਨ ਕਦੇ ਲੋ ਨਹੀਂ ਹੋਇਆ ਸੀ ਅੰਬਰ ਦਾ ਨਾ, ਕਿਉਂਕਿ ਉਹ ਖਾਂਦੀ ਸੀ ਜਦੋਂ ਛੋਟੀ ਸੀ ਨਾ, ਤੇ ਹੁਣ ਇਹਦਾ ਉਸ ਚੀਜ਼ ਦਾ ਫਰਕ ਹੈ, ਹੁਣ ਉਹ ਖਾਂਦੀ ਨੀ ਹੈ ਕਿਉਂਕਿ ਮੈਂ ਹਲਕੇ ਜੇ ਰੋਸਟ ਕਰਕੇ ਰੱਖ ਦਿੰਦੀ ਹਾਂ, ਪਰ ਹੁਣ ਉਹਨੂੰ ਡਿਫਰੈਂਟ ਚੀਜ਼ਾਂ ਕਿੰਨੀਆਂ ਬਣਾਈਆਂ ਉਹਨੇ ਕਿੰਨੀ ਵੀ ਨੀ ਖਾਣੀ, ਉਹ ਘੱਟੀ ਖਾ ਕੇ ਰਾਜੀ ਹੈ, ਜੇ ਹੁਣ ਸਪੈਸ਼ਲੀ ਜਦੋਂ ਅਸੀਂ ਪਿੰਨੀਆਂ ਵੱਟਦੇ ਹਾਂ ਫਿਰ ਉਦੋਂ ਕਹੇਗੀ ਮੈਂ ਵੀ ਵੱਟਣੀ ਆ, ਫਿਰ ਮੈਂ ਕਹੂੰਗੀ ਜੇ ਤੂੰ ਖਾਣੀ ਹੈ ਤਾਂ ਹੀ ਵੱਟੇਗੀ, ਆਪਣੀ ਓਨੇ ਸਾਈਜ਼ ਦੀ ਜਿੰਨੀ ਤੂੰ ਖਾਣੀ ਹੋ, ਜਿੰਨੇ ਇਮਲੀ ਦੇ ਗੋਲੇ ਨੀ ਹੁੰਦੇ ਆਪਣੇ ਓਨੇ ਸਾਈਜ਼ ਦੀਆਂ ਵੱਟਦੀ, ਫਿਰ ਉਹਦੀਆਂ ਪੱਕੀਆਂ ਹੁੰਦੀਆਂ ਕਿ ਤੂੰ ਖਾਏਗੀ ਨਾ, ਨਹੀਂ ਤਾਂ ਮੈਂ ਕਹਿ ਦਿੰਦੀ ਫਿਰ ਤੈਨੂੰ ਅਲਾਊਡ ਨੀ ਹੈ, ਤੂੰ ਨੀ ਵੱਟਣੀ ਆ ਨਾ, ਤੂੰ ਜੇ ਖਾਣੀਆਂ ਨੀ ਤੇ ਫਿਰ ਨੀ,
10: ਸਾਡੇ ਥੋੜੀ
11: ਜਿਹੀ ਕਰ ਲੈਂਦੀ ਹੈ
10: ਕਿ ਹਾਂ ਇਹ ਤੇ ਅਸੀਂ ਪਾਪ ਲਈ ਬਣਾਈ ਸੀ ਤੁਸੀਂ ਸਾਨੂੰ ਕਿਉਂ ਖਵਾ ਰਹੇ ਹੋ,
11: ਮਤਲਬ ਬੈਕ ਟੂ ਜਿਸ ਤਰ੍ਹਾਂ ਸਟਾਰਟਿੰਗ ਡੇਸ ਮੈਨੂੰ ਫੀਲ ਹੁੰਦਾ ਸੀ ਨਾ, ਤੀਜੇ ਦਿਨ ਅੰਬਰ ਨੇ ਕਹਿ ਦਿੱਤਾ ਸੀ ਕਿ ਮੰਮਾ ਰੇਡੀਓ ਆਨ ਕਰੋ ਨਾ, ਤੇ ਉਹ ਵਾਕਈ ਇੱਕ ਪੋਜ਼ਿਟਿਵਿਟੀ ਰਹਿੰਦੀ ਹੈ ਜਦੋਂ ਤੁਸੀਂ ਸੁਣਦੇ ਰਹਿੰਦੇ ਹੋ ਨਾ ਕਿਸੇ ਨੂੰ ਕੋਈ ਗੱਲ ਸੁਣਦੇ ਹੋ ਜਾਂ ਕੁਛ, ਜਿੱਦਾਂ ਭਾਜੀ ਸਪੈਸ਼ਲੀ ਤੁਸੀਂ ਮੈਂਸ਼ਨ ਕਰਦੇ ਹੋ ਨਾ ਕਿ ਅੱਜ ਦਾ ਦਿਨ ਤੁਹਾਡੇ ਲਈ ਲੱਕੀ ਹੈ ਤੇ ਤੁਸੀਂ ਸਾਹ ਲੈ ਰਹੇ ਹੋ ਕੋਈ ਨਹੀਂ ਲੈ ਰਿਹਾ, ਉਹ ਚੀਜ਼ ਵਾਕਈ ਬਹੁਤ ਵਧੀਆ ਲੱਗਦੀ ਹੈ ਨਾ ਉਸ ਟਾਈਮ,
9: ਨਹੀਂ ਹੁੰਦਾ ਲਾਈਫ ਚ ਇਹ ਸਾਰਾ ਕੁਛ ਪੈਰਲਰ ਚੱਲਦੇ ਰਹਿਣਾ, ਉਸੇ ਦੇ ਦਰਮਿਆਨ ਜੇ ਸਾਰੇ ਤੁਹਾਡੇ ਨਾਲ ਨੇ ਸਾਥ ਹੈ ਕਿਸੇ ਦਾ ਤੇ ਫਿਰ ਸਾਰਾ ਕੁਛ ਈਜ਼ੀ ਹੋ ਜਾਂਦਾ, ਨਹੀਂ ਤੇ ਫਿਰ ਕੱਲਾ ਬੰਦਾ ਤੇ ਕਿਸੇ ਪਾਸੇ ਵੀ ਗੱਲ ਲੈ ਕੇ ਚੱਲ ਜਾਂਦਾ ਨਾ, ਕੁਛ ਵੀ ਸੋਚ ਸਕਦਾ
11: ਜੀ, ਕਿਉਂਕਿ ਇਹ ਭਾਜੀ ਸਭ ਤੋਂ ਵੱਡੀ ਗੱਲ ਹੈ, ਮੈਂ ਜਾ ਨਹੀਂ ਪਈ ਨਾ,
9: ਤੇ ਜਿਆਦਾ ਇਹ ਚੀਜ਼ਾਂ ਬੰਦੇ ਨੂੰ ਤੰਗ ਕਰਦੀਆਂ,
11: ਹੋਰ ਮੈਂ 13 ਸਾਲ ਤੋਂ ਮਿਲੀ ਨਹੀਂ ਸੀ
9: ਜੀ,
11: ਸੋ ਇਹ ਉਹ ਚੀਜ਼ ਫਿਰ ਨਾ ਥੋੜੀ ਜਿਆਦਾ ਤੁਹਾਨੂੰ ਇੰਪੈਕਟ ਕਰਦੀ ਹੈ ਨਾ,
9: ਨਹੀਂ ਹੁੰਦਾ ਬੇਸਿਕਲੀ ਸਾਡੇ ਜਿਹੜੀ ਜਿਆਦਾ ਇਨਸਾਨ ਦੀ ਪ੍ਰੋਬਲਮ ਹੁੰਦੀ ਹੈ ਕੋਈ ਵੀ, ਉਹ ਇਸ ਕਰਕੇ ਹੁੰਦੀ ਹੈ ਜਦੋਂ ਤੁਸੀਂ ਮਜਬੂਰੀ ਫੀਲ ਕਰਦੇ ਹੋ ਵੀ ਆਹ ਸ਼ਾਇਦ ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਅਚੀਵ ਹੋ ਪਾਉਣਾ, ਇੱਥੇ ਮੇਰੇ ਕੋਲ ਨਹੀਂ ਜਾਇਆ ਜਾਣਾ, ਆਹ ਮੇਰੇ ਕੋਲ ਨਹੀਂ ਲਿਆ ਜਾਣਾ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਮਜਬੂਰੀਆਂ ਨੇ, ਇਹ ਜ਼ਿਆਦਾ ਬੰਦੇ ਨੂੰ ਮਾਰਦੀਆਂ। ਅਦਰਵਾਈਜ਼ ਤੁਸੀਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਕੋਈ ਚੀਜ਼ਾਂ ਛੱਡ ਦਿਓ, ਨਾ ਜਾਓ, ਨਾ ਕਰੋ, ਉਹ ਤੁਹਾਨੂੰ ਓਨਾ ਤੰਗ ਨਹੀਂ ਕਰਦੀਆਂ। ਬਾਕੀ ਵੇਖੋ, ਇਹ ਕਿਤੇ ਨਾ ਕਿਤੇ ਤੁਹਾਨੂੰ ਅਹਿਸਾਸ ਤੇ ਬੰਦੇ ਨੂੰ ਹੁੰਦਾ ਹੀ ਆ, ਪਰ ਇਹ ਆ ਵੀ ਆਪਾਂ, ਇਹ ਉਹ ਚੀਜ਼ਾਂ ਨੇ ਜਿਹਦੇ ਬਾਰੇ ਆਪਾਂ ਨਹੀਂ ਸੋਚਣਾ ਚਾਹੁੰਦੇ, ਜਿਹਦੇ ਬਾਰੇ ਆਪਾਂ ਨਹੀਂ ਕਦੀ ਵਿਚਾਰਦੇ। ਪਰ ਇਹ ਆ ਕਿ ਹਰ ਇੱਕ ਦੀ ਸੱਚਾਈ ਹੈ, ਹਰ ਇੱਕ ਦੀ ਜ਼ਿੰਦਗੀ ਦੀ ਸੱਚਾਈ ਹੈ, ਸਾਨੂੰ ਮੰਨ ਕੇ ਚੱਲਣਾ ਪੈਣਾ।
11: ਪਰ ਦੁੱਖ ਭਾਜੀ ਉਦੋਂ ਲੱਗਦਾ ਨਾ ਜਦੋਂ ਜਿਹੜੇ ਉੱਥੇ ਬੈਠੇ ਆ, ਅਗਰ ਤੁਹਾਡੀ ਸਿਚੁਏਸ਼ਨ ਨੂੰ ਨਹੀਂ ਸਮਝਦੇ ਨਾ, ਤੁਹਾਡੇ ਦੀ ਕੋਈ ਕਮੈਂਟ ਕਰਨ ਨਾ, ਔਰ ਮਤਲਬ ਤੁਹਾਡੇ ਘਰਦਿਆਂ ਨੂੰ ਵੀ ਉਹ ਗੱਲ ਸੁਣਨੀ ਪਵੇ, ਫਿਰ ਉਸ ਚੀਜ਼ ਦਾ ਤੁਹਾਨੂੰ ਜ਼ਿਆਦਾ ਦੁੱਖ ਲੱਗਦਾ ਨਾ ਕਿ ਅਗਲਾ ਬੰਦਾ ਮੇਰੀ ਸਿਚੁਏਸ਼ਨ 'ਚ ਨਹੀਂ ਹੈ। ਬਟ ਕਿਸੇ ਨੂੰ ਫਿਰ ਹੱਕ ਨਹੀਂ ਹੈ ਨਾ ਕਿ ਗੱਲ ਕਹਿਣ ਦਾ, ਉਹ ਚੀਜ਼ ਬਹੁਤ ਹਰਟ ਕਰਦੀ ਹੈ ਨਾ ਕਿ ਕਿਸੇ ਨੂੰ ਮੇਰੀ ਸਿਚੁਏਸ਼ਨ ਦਾ ਨਹੀਂ ਪਤਾ ਮੈਂ ਕਿਉਂ ਨਹੀਂ ਗਈ ਨਾ।
9: ਜੀ ਬੇਸਿਕਲੀ ਪਤਾ ਕੀ ਹੈ, ਸਾਡੇ ਆਪਣੇ ਮਨ ਦੀਆਂ ਭੈਣ ਜੀ ਹੁੰਦੀਆਂ ਨੇ, ਕਿਸੇ ਇੱਦਾਂ ਇਹ ਕੋਈ ਕਹਿਤਾ ਕੁਛ ਨਹੀਂ ਕਹਿਤਾ, ਉਹਦਾ ਪਤਾ ਨਹੀਂ ਕੀ ਸਰੋਕਾਰ ਹੁੰਦਾ ਵਾ ਕਹਿਣ ਦਾ ਜਾਂ ਕੀ ਉਹਦਾ ਮਤਲਬ ਹੁੰਦਾ, ਪਰ ਸਾਡੇ ਆਪਣੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਆਪਾਂ ਜੇ ਨਹੀਂ ਗਏ ਤੇ ਕੋਈ ਕੁਛ ਕਹਿ ਨਾ ਦੇਵੇ ਤੇ ਉਹਦੇ ਦਰਮਿਆਨ ਜੇ ਕੋਈ ਮਾੜਾ ਮੋਟਾ ਵੀ ਕੁਛ ਕਹਿ ਦੇ ਤੇ ਆਪਣੇ ਆਪ ਹੀ ਉਹ ਚੀਜ਼ ਉੱਥੇ ਅਟੈਚ ਹੋ ਜਾਂਦੀ ਹੈ। ਸੋ ਇੱਦਾਂ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਕੀ ਕਹਿ ਰਿਹਾ ਕੋਈ ਕੀ ਨਹੀਂ ਕਹਿ ਰਿਹਾ, ਬੇਸਿਕਲੀ ਤੁਹਾਨੂੰ ਤੁਹਾਡਾ ਆਪਣੇ ਆਪ ਦਾ ਜਾਂ ਤੁਹਾਡੇ ਪਰਿਵਾਰ ਨੂੰ ਤੁਹਾਡਾ ਬਿਹਤਰ ਪਤਾ, ਇਹੋ ਹੀ ਆ ਮੇਨ, ਇਹੋ ਹੀ ਆ ਕਿਸੇ ਦੇ ਉੱਤੇ।
11: ਮੰਮੀ ਤਾਂ ਮੈਨੂੰ ਉਹੀ ਕਹਿ ਰਹੇ ਸੀ, ਮੰਮੀ ਕਹਿੰਦੇ ਤੂੰ ਇੰਨਾ ਨਾ ਸੋਚ ਵੀ ਜੇ ਕਿਹਾ ਕਿਸੇ ਨੇ, ਕਹਿੰਦੇ ਉਹਨੂੰ ਥੋੜੀ ਪਤਾ ਨਾ, ਸਾਨੂੰ ਤਾਂ ਪਤਾ ਹੀ ਹੈ ਨਾ ਉਸ ਚੀਜ਼
9: ਦਾ। ਕਿਸੇ ਨੂੰ ਉਹਦਾ ਕੋਈ ਕਿਸੇ ਦਾ ਵੀ ਕੋਈ ਕਸੂਰ ਨਹੀਂ, ਮੈਂ ਤੇ ਚਾਹੂੰਗਾ ਵੀ ਕਿਸੇ ਪ੍ਰਤੀ ਵੀ ਗਰੱਜ ਨਾ ਰੱਖੋ, ਕਿਉਂਕਿ ਕਿਸੇ ਨੂੰ ਤੁਸੀਂ ਦੱਸੀ ਥੋੜੀ ਆਪਣੀ ਸਿਚੁਏਸ਼ਨ, ਜੋ ਵੀ ਤੁਹਾਡੀ ਮਜਬੂਰੀ ਹੋਊਗੀ ਉਹ ਤੁਸੀਂ ਕਿਸੇ ਤਰ੍ਹਾਂ ਤੇ ਸ਼ੇਅਰ ਕਰ ਨਹੀਂ ਸਕਦੇ, ਤੇ ਇਸ ਕਰਕੇ ਉਹਦਾ ਵੀ ਕੋਈ ਕਸੂਰ ਨਹੀਂ ਆ, ਉਹਦੇ ਨਾਲ ਵੀ ਕੋਈ ਮਨ 'ਚ ਰੱਖਣ ਦੀ ਕੋਈ ਲੋੜ ਨਹੀਂ ਆ। ਜੋ ਸੀ ਜੋ ਹੈ, ਜੇ ਆਪਾਂ ਇੱਕ ਚੀਜ਼ ਮੰਨਦੇ ਹਾਂ ਕਿ ਜੋ ਜਿੱਦਾਂ ਲਿਖਿਆ ਉੱਦਾਂ ਹੀ ਹੋਣਾ ਵਾ, ਤੇ ਫਿਰ ਉਹ ਐਕਸੈਪਟ ਕਰ ਲੈਣਾ ਚਾਹੀਦਾ ਸਾਨੂੰ।
11: ਹਾਂਜੀ, ਨਹੀਂ ਉਹ ਤਾਂ ਹੈ ਹੀ ਹੈ ਭਾਜੀ ਕਿ ਉਹ ਜੋ ਚੀਜ਼ ਲਿਖੀ ਉਹ ਹੋ ਕੇ ਹੀ ਰਹਿਣੀ ਹੈ ਨਾ।
9: ਜੀ
11: ਬਸ ਉਸੇ ਚ ਹੀ ਹੈ ਕਿ ਐਕਸੈਪਟ ਕਰ ਲਈ ਉਹ ਚੀਜ਼ ਕਿ ਹਾਂਜੀ ਮੈਨੂੰ ਤੁਹਾਡੀ ਉਹ ਗੱਲ ਪਿਛਲੀ ਯਾਦ ਹੈ ਜਦੋਂ ਮੈਂ ਤੁਹਾਡੇ ਨਾਲ ਬ੍ਰਦਰ ਵਾਰੀ ਡਿਸਕਸ ਕੀਤਾ ਸੀ ਨਾ ਕਿ ਲੈਟ ਇਟ ਗੋ, ਤੇ ਫਿਰ ਉਹ ਚੀਜ਼ ਜਦੋਂ ਤੁਸੀਂ ਐਕਸੈਪਟ ਕਰ ਲੈਂਦੇ ਹੋ ਨਾ ਕਿ ਹਾਂਜੀ ਵੀ ਨਹੀਂ ਇੱਦਾਂ ਹੀ ਲਿਖਿਆ ਸੀ ਇੱਦਾਂ ਹੀ ਹੋਣਾ, ਫਿਰ ਤੁਸੀਂ ਥੋੜੇ ਹਲਕਾ ਮਹਿਸੂਸ ਕਰਦੇ ਹੋ ਨਾ।
9: ਜੀ ਨਹੀਂ ਬਿਲਕੁਲ, ਕਈ ਚੀਜ਼ਾਂ ਜਿਹੜੀਆਂ ਤੁਹਾਡੇ ਹੱਥ ਵੱਸ ਨਹੀਂ ਆ, ਜਿਹਦੇ ਉੱਤੇ ਤੁਸੀਂ ਕੁਛ ਨਹੀਂ ਕਰ ਸਕਦੇ, ਉਹਨਾਂ ਨੂੰ ਲੈਟ ਇਟ ਗੋ ਕਰਨ 'ਚ ਹੀ ਭਲਾਈ ਹੁੰਦੀ ਹੈ, ਤੇ ਉਹਨਾਂ ਤੁਸੀਂ ਛੇਤੀ ਸੌਖੇ ਹੋ ਜਾਂਦੇ ਹੋ। ਬਾਕੀ ਤੁਹਾਡੇ ਬੱਚੇ ਤੁਹਾਡੇ ਕੋਲ ਨੇ, ਪਰਿਵਾਰ ਤੁਹਾਡੇ ਕੋਲ ਆ, ਸੋ ਸਭ ਤੋਂ ਵੱਡੀ ਚੀਜ਼ ਇਹੋ ਹੀ, ਐਂਡ ਆਫ ਦਾ ਡੇ ਆਪਾਂ ਆਪਣਾ ਪਰਿਵਾਰ ਛੱਡ ਕੇ ਅੱਗੇ ਇੱਕ ਨਵਾਂ ਪਰਿਵਾਰ ਵਸਾਇਆ ਹੁੰਦਾ ਵਾ, ਸੋ ਉਸ ਪਰਿਵਾਰ ਦੇ ਵਿੱਚ ਤੁਹਾਨੂੰ ਸਾਰਾ ਸਾਥ ਮਿਲ ਜਾਂਦਾ, ਤੁਹਾਨੂੰ ਕੋਈ ਕਿਸੇ ਦੀ ਕੋਈ ਰਿਸ਼ਤੇਦਾਰਾਂ ਦੀ ਕੋਈ ਇਧਰੋਂ ਉਧਰੋਂ ਜ਼ਰੂਰਤ ਥੋੜ੍ਹੀ ਹੈ, ਕਿਸੇ ਸਾਥ ਦੀ ਸਾਥ ਤੇ ਤੁਹਾਨੂੰ ਤੁਹਾਡੇ ਪਰਿਵਾਰ ਦਾ ਹੀ ਹੋਣਾ ਵਾ ਆਖਿਰਕਾਰ।
11: ਹਾਂਜੀ, ਕਿਉਂਕਿ ਫੈਮਿਲੀ ਕੋਲ ਹੈ ਤੇ ਇੱਥੇ ਫਰੈਂਡਸ ਵਧੀਆ ਨੇ ਸਾਰੇ ਕੁਛ ਨਾ, ਤੇ ਫਿਰ ਉਸ ਚੀਜ਼ ਦਾ ਕਿ ਚਲੋ ਉਸ ਚੀਜ਼ ਚੋਂ ਰਿਕਵਰੀ ਜਲਦੀ ਹੋ ਜਾਂਦੀ ਹੈ ਨਾ, ਜਿਹੜੀ ਕਿ ਮੈਂ ਫੀਲ ਵੀ ਕਰਦੀ ਹਾਂ ਕਿ ਹੋ ਗਈ ਹੈ, ਤੇ ਥੈਂਕ ਯੂ ਟੂ ਆਲ ਆਫ ਦੈਮ ਕਿ ਜਿਨ੍ਹਾਂ ਨੇ ਉਸ ਟਾਈਮ ਮੈਨੂੰ ਸਪੋਰਟ ਕੀਤਾ ਨਾ।
9: ਨਹੀਂ ਚਲੋ, ਵਾਹਿਗੁਰੂ ਤੁਹਾਨੂੰ,
11: ਹਾਂਜੀ ਤੁਹਾਡਾ ਵੀ ਥੈਂਕ ਯੂ ਭਾਜੀ, ਥੈਂਕ ਯੂ ਸੋ ਮੱਚ।
9: ਬੱਚਿਆਂ ਦੇ ਲਈ ਤੁਸੀਂ ਕੀ ਕਰਦੇ ਹੋ, ਬੱਚਿਆਂ ਦੇ ਲਈ ਕੀ ਬਣਾਉਂਦੇ ਹੋ, ਬੱਚਿਆਂ ਨੂੰ ਕਿੱਦਾਂ ਖੜਾਉਂਦੇ ਹੋ, ਬੱਚਿਆਂ ਦੇ ਨਾਲ ਕਿਵੇਂ ਟੈਕਲ ਕਰਦੇ ਹੋ, ਖਿੱਚਦੇ ਹੋ, ਖੇਡਦੇ ਹੋ, ਕੀ ਖੁਸ਼ ਹੁੰਦੇ ਹੋ, ਕੀ ਕਰਦੇ ਹੋ ਤੁਸੀਂ ਇਹੋ ਜਿਹਾ। ਤੇ ਇੱਕ ਆਪਾਂ ਸਵਾਲ ਰੱਖਿਆ ਜਿਹਦਾ ਜਵਾਬ ਜਿਹੜਾ ਬਨਾਨਾ ਬਨਾਨਾ ਕਰਕੇ ਆ ਰਿਹਾ ਵਾ, ਤੇ ਧੰਨਵਾਦ ਤੁਹਾਡਾ ਬਨਾਨਾ ਵਾਲਿਓ। ਤੇ ਮਨਦੀਪ ਜੀ ਤੁਸੀਂ ਆਉਂਦੇ ਰਹੋ, ਫਿਰ ਆਪਾਂ ਇੱਕ ਬ੍ਰੇਕ ਲੈਣੇ। ਹਾਂਜੀ ਮਨਦੀਪ ਜੀ,
12: ਆਪਣੀਆਂ ਛੁੱਟੀਆਂ ਬੱਚਿਆਂ ਦਾ ਕੀ ਕਰਦੀ
9: ਕਰਦੇ ਬੱਚੇ ਤੁਹਾਡਾ ਕੀ ਕਰਦੇ ਆ?
12: ਦੋਨੇ ਦੱਸੂਗੀ ਨਾ, ਦੋਨੇ ਦੱਸੂਗੀ। ਬੱਚਿਆਂ ਦਾ ਭੁੱਖ ਵਾਲਾ ਤਾਂ ਜੀ ਬੋਰਿੰਗ ਵਾਲੀਆਂ ਚੀਜ਼ਾਂ ਉਹ ਤਾਂ ਸਾਰਿਆਂ ਦੇ ਘਰ ਚ ਕਾਮਨ ਹੈ ਕਿ ਅਸੀਂ ਬੋਰ ਹੋ ਗਏ, ਅਸੀਂ ਭੁੱਖੇ ਆ, 5 ਮਿੰਟ ਬਾਅਦ ਹੀ ਹੰਗਰੀ ਹੋ ਜਾਂਦੇ ਆ। ਤੇ ਮੇਰਾ ਇਹ ਹੁੰਦਾ, ਮੈਂ ਹਾਂ ਖਾਣਾ ਏਦਾਂ ਹੁੰਦਾ, ਫਿਰ ਮੈਂ ਇਹਨਾਂ ਨੂੰ ਇਹ ਕਹਿੰਦੀ ਹੁੰਦੀ ਆ ਕਿ ਜਿੱਦਾਂ ਕੁੱਕੀਜ਼ ਬਣਾਉਣੀ ਆ ਇਹਨਾਂ ਨੇ ਜਾਂ ਫਿਰ ਕੁਛ ਇਹਨਾਂ ਨੇ ਆਪ ਕੁਕਿੰਗ ਕਰਨੀ ਆ।
9: ਬੱਚਿਆਂ ਨੇ
12: ਕੁਛ ਵੀ, ਹਾਂ ਬੱਚਿਆਂ ਨੇ ਆਪ ਕੁਕਿੰਗ ਕਰਨੀ
9: ਆ, ਮਤਲਬ ਆਪ ਕੁਕਿੰਗ ਕਰਨੀ ਆ ਕਿ ਜਾਂ ਤੁਸੀਂ ਆਪ ਕੁਕਿੰਗ ਕਰਵਾਉਂਦੇ ਹੋ ਉਹਨਾਂ ਕੋਲ?
12: ਕਰਵਾਉਣੀ
9: ਆ ਮੈਂ,
12: ਪ੍ਰੈਕਟਿਸ ਵੀ ਹੋ ਜਾਂਦੀ ਆ, ਉਹਨਾਂ ਨੂੰ ਕਿਚਨ ਸਾਫ਼ ਕਰਨੀ ਵੀ ਆ ਜਾਂਦੀ ਆ, ਕਿਸੇ ਕਿਹੜਾ ਸਮਾਨ ਕਿਥੋਂ ਚੱਕਣਾ ਕਿੱਥੇ ਰੱਖਣਾ, ਇਸ ਚੀਜ਼ ਚ ਉਹ 100% ਕਰ ਦਿੰਦੇ ਆ, ਦੋਨੋ ਹੀ ਕਰ ਦਿੰਦੇ
9: ਆ। ਵਾਹ
10: ਵਾਹ
9: ਵਾਹ,
12: ਡਿਸ਼ਵਾਸ਼ਰ ਖਾਲੀ ਹੋ ਗਿਆ ਆ, ਵੈਕਿਊਮ ਹੋ ਗਿਆ ਤੇ ਭਾਂਡੇ ਆਪਣੀ ਆਪਣੀ ਜਗ੍ਹਾ ਤੇ ਚਲੇ ਗਏ ਆ, ਬਸ ਇਹ ਚੀਜ਼ਾਂ ਉਹਦੀਆਂ ਹੁੰਦੀਆਂ ਕਿ ਉਹਨੇ ਕਰਨੀਆਂ ਹੀ ਕਰਨੀਆਂ।
9: ਗੁੱਡ, ਨਾਲੇ ਹੈਲਪ ਹੋ ਜਾਂਦੀ, ਨਾਲੇ ਸਿੱਖਦੇ ਨਿਆਣੇ
12: ਸਿੱਖਦੇ ਆ। ਹਾਂਜੀ, ਤੇ ਇੱਕ ਹੁੰਦਾ ਮੇਰਾ ਇਹਨਾਂ ਦੀਆਂ ਛੁੱਟੀਆਂ ਚ ਸਪੈਸ਼ਲੀ ਛੋਟੇ ਦਾ, ਵੱਡਾ ਤਾਂ ਹੁਣ ਕਰ ਲੈਂਦਾ, ਹੈਂਡ ਰਾਈਟਿੰਗ ਦਾ ਹੁੰਦਾ ਕਿ ਇੱਕ ਪੇਜ ਲਿਖਣਾ ਹੀ ਲਿਖਣਾ ਇੱਕ ਦਿਨ,
10: ਕਿਉਂਕਿ ਛੁੱਟੀਆਂ ਦੇ ਵਿੱਚ ਕੁਛ ਕਰਦੇ ਨਹੀਂ ਹੈ ਤੇ ਇਹ ਵਾਕਈ ਇੱਕ ਪ੍ਰੈਕਟਿਸ ਉਹ ਸਹੀ ਚੀਜ਼ ਹੈ।
12: ਹਾਂਜੀ, ਕਿਉਂਕਿ ਸਾਰੇ 5 ਮਿੰਟ ਲੱਗਦੇ ਆ, ਜਦੋਂ ਇਹਨਾਂ ਨੂੰ ਲੱਗਦਾ ਕਿ ਹੁਣ ਸਾਡੇ ਕੋਲ ਪੂਰਾ ਦਿਨ ਹੈ, ਆਹ ਹੈਂਡ ਰਾਈਟਿੰਗ ਕਰ ਲਓ ਪੂਰਾ ਕਰਕੇ, ਫਿਰ ਇੱਕ ਪੇਜ ਪੂਰਾ 15 ਦੇ 15 ਪੇਜ, ਚਾਹੇ 10 ਵੀ ਹੋ ਜਾਂਦੇ, ਕਈ ਵੇਲੇ ਸਕਿੱਪ ਵੀ ਕਰ ਜਾਂਦੇ ਆ।
9: ਓਕੇ,
12: ਤੇ ਉਹਦੇ ਵਿੱਚ ਹਾਈ ਸਕੂਲ ਵਾਲੇ ਜਿਹੜੇ ਬੱਚੇ ਉਹਨਾਂ ਨੂੰ ਹੈਂਡ ਰਾਈਟਿੰਗ ਦਾ, ਉਹਨਾਂ ਨੂੰ ਰਾਈਟਿੰਗ ਬਹੁਤ ਹੈ, ਅੱਗੇ ਐਗਜ਼ਾਮ ਵੀ ਹੁੰਦੇ ਆ ਉਹਨਾਂ ਨੂੰ, ਪਰ ਫਿਰ ਇਹ ਜਿਹੜੇ ਛੋਟੇ ਬੱਚੇ ਆ ਇਹਨਾਂ ਦੀ ਸਕੂਲਾਂ ਚ ਕੋਈ ਸਕੂਲਾਂ ਪ੍ਰਾਇਮਰੀ ਸਕੂਲਾਂ ਚ ਕੁਛ ਨੀ ਕਰਾਉਂਦੇ ਇਹ ਵੀ ਹੈਂਡ ਰਾਈਟਿੰਗ ਹੋਣੀ ਹੈ, ਕਿੰਨਾ ਚਿਰ ਲਿਖਦੇ ਆ, ਇਸ ਕਰਕੇ ਮੇਰੀ ਇਹਨਾਂ ਦੀਆਂ ਛੁੱਟੀਆਂ ਚ ਪ੍ਰੈਕਟਿਸ ਹੁੰਦੀ ਹੈ ਕਿ ਹੈਂਡ ਰਾਈਟਿੰਗ ਕਰਨੀ ਹੀ ਕਰਨੀ ਹੈ ਇੱਕ ਪੇਜ।
9: ਨਾਲੇ ਜਿਹੜੇ ਲਿਖਣਾ ਹੈ ਨਾ ਉਹਦੇ ਨਾਲ, ਹੁਣ ਚਲੋ ਆਪਾਂ ਕਹਿ ਦਿੰਦੇ ਹਾਂ ਵੀ ਨਹੀਂ ਲਿਖਣ ਦੀ ਲੋੜ ਪੈਂਦੀ, ਪਰ ਇਹਦੇ ਨਾਲ ਕੰਸੈਂਟਰੇਸ਼ਨ ਵੀ ਬਣਦੀ ਆ ਬੱਚੇ ਦੀ, ਨਿਗਾਹ ਵੀ ਠੀਕ ਰਹਿੰਦੀ ਹੈ, ਅਤੇ ਚਲੋ ਇੱਕ ਆਰ ਤਾਂ ਹੈਗਾ ਹੀ ਹੈਗਾ ਵਾ, ਬੱਚਾ ਕੁਛ ਜੋ ਲਿਖੂਗਾ ਉਹ ਜੋ ਤੁਸੀਂ ਲਿਖ ਲਿਆ ਉਹ ਲਰਨ ਸੌਖਾ ਕਰਦਾ ਬੱਚਾ, ਦਿਮਾਗ 'ਚ ਉਹ ਚੀਜ਼ ਜਿਹੜੀ ਆ ਉਹ ਛਪਦੀ ਹੈ। ਵਧੀਆ,
12: ਤੇ ਬਾਕੀ ਇੱਕ ਏਦਾਂ ਹੁੰਦਾ ਜੀ ਭਾਜੀ, ਮੈਂ ਇਹਨਾਂ ਦੇ ਆਪਣੇ ਆਪਣੇ ਫੋਲਡਰ ਬਣਾਏ ਆ, ਜਾਂ ਇਹਨਾਂ ਦੀ ਜਿਹੜੀਆਂ ਚੀਜ਼ਾਂ ਸਕੂਲੋਂ ਮਿਲਦੀਆਂ ਇਹਨਾਂ ਨੂੰ ਸਰਟੀਫਿਕੇਟ ਹੋ ਗਏ ਜਾਂ ਕਿੱਦਾਂ, ਕਿ ਤੁਸੀਂ ਉਹ ਆਪਣੇ ਡਰੋਜ਼ ਚੈੱਕ ਕਰਨੇ ਆ, ਕਿ ਜੇ ਉਹ ਮਤਲਬ ਇਹਨਾਂ ਦੀ ਆਪਣੇ ਰੂਮਸ ਦੀ ਕਲੀਨਿੰਗ ਇਹਨਾਂ ਨੇ ਆਪ ਕਰਨੀ ਆ।
9: ਓਕੇ,
12: ਕਿ ਤੁਸੀਂ ਡਰੋਅ ਚੈੱਕ ਕਰਨੇ ਆ, ਕੋਈ ਕਈ ਵੇਲੇ ਇਹਨਾਂ ਨੂੰ ਕੋਈ ਸਰਟੀਫਿਕੇਟ ਮਿਲਦਾ ਇਹ ਏਦੇ ਸੁੱਟ ਦਿੰਦੇ ਆ, ਤੇ ਫਿਰ ਉਹ ਪ੍ਰੋਪਰ ਉਸ ਜਗ੍ਹਾ ਤੇ ਹੋਵੇ ਜਿੱਥੇ ਜਿੱਥੇ ਇਹਨਾਂ ਦੇ ਆਪਣੇ ਬਾਕਸ ਪਏ ਆ ਕਿ ਹਾਂ ਇਹਦੇ ਚ ਹੀ ਜਾਣਾ ਆ। ਫਿਰ ਕੱਪੜਿਆਂ ਦੀ ਸ਼ਾਂਟੀ ਹੋ ਗਈ ਕਿ ਜਿਹੜੇ ਛੋਟੇ ਹੋ ਗਏ ਉਹ ਕੱਢਣੇ ਆ, ਤੇ ਬਟ ਮੈਂ ਨਾਲ ਹੁੰਦੀ ਹਾਂ, ਬਟ ਮੇਨ ਇਹ ਹੁੰਦੇ ਕਿ ਤੁਹਾਡੇ ਕੱਪੜੇ ਕਿਹੜੇ ਆ, ਤੁਸੀਂ ਕਿਹੜੇ ਛੋਟੇ ਹੋ ਗਏ ਆ, ਜਾਂ ਜਿਹੜੇ ਕਈ ਵੇਲੇ ਫਟੇ ਹੁੰਦੇ ਕੱਪੜੇ ਉਹ ਅਸੀਂ ਐਵਰੀ ਟਰਮ ਦੇ ਵਿੱਚ ਜਿਹੜੀਆਂ ਨਾ ਉਹ ਕਰਦੇ ਆ, ਮਤਲਬ ਕਮਰਿਆਂ ਦੀ ਸਫਾਈ ਖੁਦ ਕਰਦੇ ਆ।
9: ਗੁੱਡ,
12: ਮੈਂ ਕਰਵਾਉਂਦੀ ਆ।
9: ਬਹੁਤ ਵਧੀਆ ਜੀ,
10: ਵਾਹ ਜੀ
9: ਵਾਹ, ਬਹੁਤ ਵਧੀਆ ਹੁੰਦੀ
12: ਤੇ ਸਭ ਤੋਂ ਜ਼ਿਆਦਾ ਮੇਨ ਚੀਜ਼ ਮੈਂ ਇਹ ਦੇਖਦੀ ਹੁੰਦੀ ਆ ਕਿ ਜਿਹੜਾ ਸਾਡਾ ਲੈਗੋ ਹੈ, ਇੱਕ ਤਾਂ ਲੈਗੋ ਪੀਸਿਸ ਆਉਂਦੇ ਜਿਹੜੇ ਲੈਗੋ ਹਨਾ ਬਣਾਉਣ ਵਾਲੇ, ਉਹ ਇਹਨੂੰ ਲਿਆ ਕੇ ਦਿੱਤੇ, ਜਿੱਦਾਂ ਹੁਣ ਕੱਲ ਇਹਨੇ 500 ਕੁਛ ਪੀਸਿਸ ਸੀਗੇ ਜਿਹੜੇ ਇਹਨੇ ਪੂਰਾ ਦਿਨ ਲਾ ਕੇ ਬਣਾਇਆ, ਇੱਕ ਫੁੱਟਬਾਲ ਦੇ ਮੈਚਿਸ ਦਾ ਸੀਗਾ ਕੁਛ ਉਹਦੇ ਚ, ਔਰ ਦੂਜਾ ਆਪਣਾ ਲੈਗੋ, ਦੂਜਾ ਸਿਮਰਨ ਹੁਣਾਂ ਦਾ ਲੈਗੋ ਜਿਹੜਾ ਕੁੱਤਾ ਆ
9: ਜੀ ਜੀ,
12: ਸਾਨੂੰ ਲੱਗਦਾ ਕਿ ਹੁਣ ਖਰਚਾ ਛੁੱਟੀਆਂ ਦਾ ਜ਼ਿਆਦਾ ਹੋਣ ਲੱਗਾ, ਅਸੀਂ ਉਹਨੂੰ ਲੈ ਆਉਂਦੇ ਆ, ਸਾਡਾ ਖਰਚਾ ਬਚ ਜਾਂਦਾ ਪੂਰਾ ਹਫ਼ਤਾ, ਬੱਚੇ ਉਹਨਾਂ ਖੇਡ ਕੇ, ਕੋਈ ਨੀ ਇਹਨਾਂ ਨੂੰ ਫਿਰ ਕਿਤੇ ਨੀ ਜਾਣਾ,
9: ਅੱਛਾ ਖੇਡ ਕੇ ਵਾਪਸ ਕਰ ਦਿੰਦੇ ਆ,
10: ਤੁਸੀਂ ਤੇ ਲਾਇਬ੍ਰੇਰੀ ਦੀ ਬੁੱਕ ਵਾਂਗ ਕਰ ਲਿਆ ਲੈਗੋ ਨਾ।
9: ਵਾਹ, ਅੱਛਾ ਤੁਸੀਂ ਮਤਲਬ ਕੁੱਤਾ ਹੀ ਧਾਰਾ ਲੈ ਆਉਂਦੇ ਹੋ ਤੁਸੀਂ?
12: ਅਸੀਂ ਕੁੱਤਾ ਧਾਰਾ ਲੈ ਆਉਂਦੇ ਆ, ਫਿਰ ਮੇਰਾ ਖਰਚਾ ਬਚ ਜਾਂਦਾ, ਦੇਖੋ ਮੈਂ ਕਿਤੇ ਸ਼ੋਪਿੰਗ,
10: ਉਹ ਵੀ ਬੁਆ ਦੇ ਘਰ ਆ ਜਾਂਦਾ।
9: ਵਾਹ,
12: ਤੇ ਫਿਰ ਤੈਨੂੰ ਕੁੱਤੇ ਇਕੱਠੇ ਹੋ ਜਾਂਦੇ ਆ, ਦੋ ਮੇਰੇ ਤੇ ਇੱਕ ਸਿਮਰਨ।
9: ਨਹੀਂ ਤੁਸੀਂ ਫਿਰ ਬੱਚੇ ਕਾਫੀ ਫਿਰ ਹੱਥ ਤੁਹਾਡਾ ਵੰਡਾ ਦਿੰਦੇ ਆ ਨਾ, ਤੁਸੀਂ ਤਾਂ ਹੀ ਫਿਰ ਤੁਸੀਂ ਲੋਕਾਂ ਨੂੰ ਚਾਹਵਾਂ ਪਿਆਉਣ ਚ ਬਿਜ਼ੀ ਰਹਿ ਜਾਂਦੇ ਹੋ ਨਾ, ਤਾਂ ਹੀ ਤੁਸੀਂ ਕੱਢ ਪਾਉਂਦੇ ਹੋ ਟਾਈਮ ਫਿਰ, ਨਹੀਂ ਤੇ ਉਦਾਂ ਕਿੱਥੇ ਬੰਦੇ ਕੋਲ ਟਾਈਮ,
10: ਪਕੌੜੇ ਵੀ ਬਣਾ ਲੈਂਦੇ
9: ਆ, ਪਕੌੜੇ ਖਵਾ ਚਾ, ਉਦਾਂ ਕਿੱਥੇ ਇੰਨਾ ਟਾਈਮ ਹੁੰਦਾ, ਨਹੀਂ ਤੇ ਬੱਚਿਆਂ ਨਾਲ ਹੀ ਸਾਰੀ ਦਿਹਾੜੀ ਲੰਘ ਜਾਂਦੀ ਹੈ।
12: ਬਹੁਤ
9: ਵਧੀਆ ਸੁਣਨੇ ਮੈਂ, ਅੱਛਾ ਲੱਗ ਰਿਹਾ,
10: ਫੈਂਸੀ ਵਰਲਡ ਹੀ
12: ਹੋ ਰਿਹਾ ਹੈ ਐਕਚੁਅਲੀ।
9: ਸੋਹਣੇ ਹਸਬੈਂਡ ਤਿਆਰ ਕਰ ਰਹੇ ਹੋ
10: ਤੁਸੀਂ, ਹਨਾ? ਉਹ ਨਹੀਂ, ਤੁਸੀਂ ਵੀ ਵੀਡੀਓ ਬਣਾ ਸਕਦੇ ਹੋ, ਫਿਊਚਰ ਡਾਟਰ ਇਨ ਲਾਅ, ਯੂ ਕੈਨ ਥੈਂਕ ਮੀ ਲੇਟਰ।
9: ਹੋਰ ਕੀ, ਕੱਲ ਨੂੰ ਜਦੋਂ ਨਿਆਣੇ ਵੱਡੇ ਹੋਏ ਨਾ, ਫਿਰ ਸਾਰਿਆਂ ਨੇ ਪਹਿਲਾਂ ਝਾਕ ਰੱਖਣੀ ਹੈ ਮਨਦੀਪ ਦੇ ਨਾਲ, ਵਿਆਹ ਮੁੰਡੇ ਨਾਲ ਵਿਆਹੀਏ ਨੀ, ਮਨਦੀਪ ਦੇ ਮੁੰਡੇ ਨਾਲ।
10: ਹਾਂਜੀ ਹਾਂ,
12: ਯਸ਼ ਜੀ ਜਦੋਂ ਰੇਡੀਓ ਸੁਣਦੇ ਸੀ ਨਾ, ਅਸੀਂ ਜਾ ਰਹੇ ਸੀਗੇ ਤਾਂ ਕੋਈ ਗੱਲ ਕਰ ਰਹੇ ਸੀਗੇ, ਜਿੱਦਾਂ ਸ਼ਾਇਦ ਤੂਰ ਭਾਜੀ ਸੀ ਉਸ ਦਿਨ, ਇਹਨਾਂ ਨੇ ਕੋਈ ਗੱਲ ਕੀਤੀ, ਉਹ ਸੀ ਫੇਵਰ ਚ ਬੱਚਿਆਂ ਦੇ।
10: ਅੱਛਾ,
12: ਤੇ ਦੋਨੇ ਜਣੇ ਮੈਨੂੰ ਹਨਾ ਏਦਾਂ ਕਹਿ ਰਹੇ ਸੁਣ ਲਓ ਰੇਡੀਓ। ਦੋ ਮਿੰਟ ਬਾਅਦ ਹੀ ਰਣਜੋਤ ਭਾਜੀ ਬੋਲਦੇ ਆ, ਉਹ ਸੀ ਫੇਵਰ ਚ ਪੇਰੈਂਟਸ ਦੇ। ਫਿਰ ਮੈਂ ਕਹਿੰਦੀ ਹਾਂ ਸੁਣੋ
10: ਬੈਲੈਂਸ ਕਰਨਾ ਪੈਂਦਾ ਨਾ ਸਾਨੂੰ ਫਿਰ।
9: ਅੱਛਾ ਤਾਂ ਨਿੱਕਾ ਨਿੱਕਾ ਬੜਾ ਖੁਸ਼ੀ ਵੀਕਐਂਡ ਤੇ ਮਿਲਿਆ ਨਾ, ਤੇ ਮੈਨੂੰ ਮਿਲ ਕੇ ਬੜਾ ਆਮ ਦੇ ਨਾਲੋਂ ਬਹੁਤ ਖੁਸ਼ੀ ਮੈਨੂੰ ਲੱਗਣ ਨਹੀਂ ਰਿਹਾ ਵੀ ਕੋਈ ਉਹਨੂੰ ਗੱਲ ਚੰਗੀ ਲੱਗੀ ਆ ਕੋਈ ਸਾਡੀ। ਬ੍ਰੇਕ ਤੋਂ ਬਾਅਦ ਕਰਿਓ ਜੀ, ਹੁਣ ਤੁਸੀਂ ਨਹੀਂ ਤੇ ਫਿਰ ਕਰਨਾ ਤੇ ਤੁਸੀਂ ਕਰ ਲੋ, ਪਰ ਇਹ ਆ ਵੀ ਫਿਰ ਤੁਹਾਨੂੰ ਰਹਿਣਾ ਪਊਗਾ ਬ੍ਰੇਕ ਦੇ ਉੱਤੇ, ਤੁਹਾਨੂੰ ਰਹਿਣਾ ਪਊਗਾ। ਤੇ ਥੈਂਕ ਯੂ। ਤੇ ਕਹਿੰਦੇ ਨੇ ਕਿ ਹੈਲੋ ਭਾਜੀ, ਸਕੋਟ ਮੋਰਿਸਨ ਹੈਜ਼ ਜੁਆਇੰਡ BLS, ਆ ਹੋਈ ਤੇ ਖਬਰ ਆ ਗਈ ਸੀ, ਤੇ ਦੀ ਫਰਮ ਹੂ ਪੁੱਟ ਟੈਂਡਰ ਅਗੇਂਸਟ BFS, ਹਾਂਜੀ ਇਹ ਵੀ ਆ ਗਈ ਸੀ, ਸੋ ਮੇ ਬੀ ਦੇ ਵਿਲ ਬੀ ਰੀਪਲੇਸਿੰਗ BFS। ਅੱਛਾ ਜੀ, ਮੇ ਬੀ ਆ ਹਾਲੇ ਹੈ ਨਾ, ਤੇ ਚਲੋ ਥੈਂਕ ਯੂ ਤੁਹਾਡਾ। ਤੇ ਇਹ ਆਪਣਾ ਗੌਤਮ ਜੀ ਇਹਦੇ ਉੱਤੇ ਕਰ ਲੈਂਦੇ ਨੇ ਚੈੱਕ, ਵਾਈਲ ਵੀ ਆਰ ਬਿਜ਼ੀ ਇਨ ਅ ਪ੍ਰੋਗਰਾਮ। ਥੈਂਕ ਯੂ ਕਰਮ ਜੀ, ਕਹਿੰਦੇ ਨੇ ਕਿ ਯੈਸਟਰਡੇ ਡਿਨਰ ਵਾਜ਼ ਚਿਕਨੰਦ, ਇਹ ਕੀ ਆ ਚਿਕਨ, ਅੱਛਾ ਚਿਕਨ ਐਂਡ, ਓਕੇ ਚਿਕਨ ਐਂਡ ਵਾਈਟ ਚਨੇ ਟਾਕੋ ਐਂਡ ਪਾਸਤਾ ਐਂਡ ਪਿਆਜ ਐਂਡ ਖੀਰਾ ਐਂਡ ਗਾਜਰ ਐਂਡ ਸਲਾਦ ਐਂਡ ਟੋਪਿੰਗ ਵਿਦ ਲੈਮਨ ਵਾਈਟ ਸੈਸਮੀ ਸੀਡ। ਵਾਹ ਆਡ ਗੋਰੇ ਜਿਹੜੇ ਟਾਈਪ ਦੇ ਨਾਲ ਇਹਨਾਂ ਰੈਸਪੀਆਂ ਜਿਹੀਆਂ ਸਾਨੂੰ ਦੱਸਦੀਆਂ ਨਾ, ਮਤਲਬ ਇੱਦਾਂ ਲੱਗਦਾ ਵੀ ਅਸੀਂ ਤੇ ਵਾਕਈ ਵਾਹਵਾ ਕੁਛ ਕਰਨ ਲੱਗ ਪਏ। ਨਹੀਂ ਤੇ ਸਾਡੇ ਇਹਦੇ ਵਿੱਚ ਤੇ ਇਹੋ ਹੁੰਦਾ ਸੀ ਰੋਟੀ ਦਾਲ ਰੋਟੀ ਹੈ ਨਾ, ਦਾਲ ਰੋਟੀ ਨਾਲ ਭਾਵੇਂ ਜਿੰਨੇ ਮਰਜ਼ੀ ਗੰਢੇ ਚੀਰ ਲਓ, ਜਿੰਨਾ ਮਰਜ਼ੀ ਤੁਸੀਂ ਦਹੀਂ ਲੈ ਲਓ, ਵਿੱਚ ਰਾਇਤਾ ਪਾ ਲਓ, ਬੂੰਦੀ ਪਾ ਲਓ, ਦਿਸ ਦੈਟ, ਤੇ ਆਪਣੀ ਤਾਂ ਇੰਨੇ 'ਚ ਗੱਲ ਮੁੱਕ ਜਾਂਦੀ ਸੀ ਵੀ ਆਵਾਂ ਵੀ ਦਾ ਸਬਜ਼ੀ ਰੋਟੀ ਦਾਲ ਰੋਟੀ ਹੈ ਨਾ, ਤੇ ਆਹ ਚੀਜ਼ਾਂ
10: ਇੱਕ ਦਾਲ ਇੱਕ ਸਬਜ਼ੀ ਇੱਕ ਰਾਇਤਾ।
9: ਹਾਂ ਇਹਨਾਂ ਨੇ ਦੱਸਿਆ ਵੀ ਨਹੀਂ ਨਿੱਕੀ ਨਿੱਕੀ ਨਿੱਕੀ ਨਿੱਕੀ ਚੀਜ਼ ਵੀ ਵਿੱਚ ਤੁਸੀਂ ਦੱਸੋ ਤੇ ਫਿਰ ਉਹ ਚੀਜ਼ ਵਾਹਵਾ ਵਜ਼ਨਦਾਰ ਜਿਹਾ ਲੱਗਦੀ ਹੈ। ਧੰਨਵਾਦ।
10: ਹੈ ਤੇ ਦੇਖਿਆ ਜਾਏ ਟਾਕੋ ਤੇ ਫਿਰ ਕੀ ਹੈ, ਪਰੌਂਠੀ ਹੈ, ਉਹਦੇ ਤੇ ਸਬਜ਼ੀ ਧਰੀ ਹੈ, ਚਟਨੀ ਪਾਤੀ ਸੀਨ
9: ਦੀ, ਤੁਸੀਂ ਤਾਂ ਮਜ਼ੇ ਖਰਾਬ ਕਰਤਾ ਅਗਲਿਆਂ ਦਾ। ਹੈ
10: ਥੋੜਾ ਵਧੀਆ ਫੀਲ ਹੋਏਗਾ ਨਾ ਕਿ ਹਾਂ ਠੀਕ ਹੈ।
9: ਗੁਰਜੀਤ ਜੀ ਕਹਿੰਦੇ ਵੀ ਨਾਈਸ ਗਾਣਾ ਸੀ ਸਰਤਾਜ ਦਾ, ਤੇ ਨਿਆਣਿਆਂ ਨੇ ਖੂਬ ਭੰਗੜਾ ਪਾ ਲਿਆ। ਰਕੇਸ਼ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਹੱਸਦੇ ਖੇਡਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਆਸਟ੍ਰੇਲੀਆ ਤੋਂ ਕਰ ਰਹੇ ਨੇ ਮੈਸੇਜ, ਅਤੇ ਹੁਣ ਆਪਾਂ ਸਵਾਲ ਦਾ ਇੱਥੇ ਹੱਲ ਕਰ ਜਾਂਦੇ, ਜਿਨ੍ਹਾਂ ਨੇ ਕੇਲਾ ਭੇਜਿਆ ਸੀ ਉਹਨਾਂ ਦਾ ਜਵਾਬ ਭਾਈ ਤੁਹਾਡਾ ਠੀਕ ਹੈ। ਬਨਾਨਾ ਸਭ ਤੋਂ ਵੱਧ ਖਾਧਾ ਜਾਂਦਾ ਵਾ ਦੁਨੀਆ ਭਰ ਦੇ ਵਿੱਚ, ਤੇ ਦੁਨੀਆ ਭਰ ਦੇ ਵਿੱਚੋਂ ਵੀ ਮੇਰੇ ਖਿਆਲ ਇੰਡੀਆ 'ਚ ਸਭ ਤੋਂ ਵੱਧ ਖਾਧਾ ਜਾਂਦਾ।
10: ਹਾਂਜੀ ਹਾਂ, ਸਭ ਤੋਂ ਜ਼ਿਆਦਾ ਪੈਦਾਵਾਰ ਇੰਡੀਆ ਦੇ ਵਿੱਚ ਹੀ ਹੁੰਦੀ ਹੈ।
9: ਹਾਂ ਇੰਡੀਆ 'ਚ ਵੀ, ਇੰਡੀਆ 'ਚ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਉਨੇ ਕੁ ਬੰਦੇ ਖਾਂਦੇ ਆ, ਉਨੇ ਕੁ ਨਾਲ ਬਾਂਦਰ ਵੀ ਖਾਂਦੇ ਆ, ਬਾਂਦਰਾਂ ਦਾ ਪਸੰਦੀਦਾ ਫੂਡ ਆ, ਤੇ ਇਸ ਕਰਕੇ ਵੀ ਸ਼ਾਇਦ ਕਿਉਂਕਿ ਇੰਡੀਆ ਤੇ ਜਿਹੜੇ ਕਈ ਨਾਲ ਲੱਗਦੇ ਦੇਸ਼ ਨੇ ਕੁਛ ਇੰਡੋਨੇਸ਼ੀਆ ਸ਼ਾਇਦ ਤੇ ਹੋਰ ਇੱਕ ਦੋ, ਉੱਥੇ ਇਹ ਮੰਦਰਾਂ ਦੇ ਵਿੱਚ ਵੀ ਚੜ੍ਹਦਾ।
10: ਮੈਂ ਉਹੀ ਕਹਿਣ ਲੱਗੀ ਸੀ ਕਿ ਪੂਜਾ ਦੇ ਵਿੱਚ ਵੀ, ਕਿਉਂਕਿ ਕਹਿੰਦੇ ਕਿ ਤਨੇ ਤੋਂ ਨਿਕਲਦੇ ਨਾ, ਤੇ ਉਹ ਇਸ ਵਜ੍ਹਾ ਨਾਲ ਇਹਨੂੰ ਕਿ ਇਹ ਬਨਾਨਾ ਤੇ ਨਾਰੀਅਲ ਇੱਕ ਇਸ ਤਰੀਕੇ ਦੇ ਫਰੂਟ ਹੈ ਜਿਹੜੇ ਇਹ ਲੋਕ ਮੰਦਰਾਂ 'ਚ ਮਤਲਬ ਚੜਾਉਂਦੇ ਨੇ
9: ਜੀ। ਸੋ ਇਹਨਾਂ ਦੀ ਇੱਕ ਵੀ ਹੈ ਨਾ ਕੇਲੇ ਦੀ ਕਿ ਇਹ ਇੱਕ ਬੂਟੇ ਤੋਂ ਮੰਨ ਲਓ ਇੱਕ ਵਾਰੀ ਤੁਸੀਂ ਫਲ ਲੈ ਲਿਆ ਤੇ ਦੈਟਸ ਇਟ ਖਤਮ, ਤੇ ਇਹਦੀ ਇੱਕ ਇਹ ਵੀ ਖਾਸੀਅਤ ਮੰਨੀ ਜਾਂਦੀ ਆ ਵੀ ਇਹ ਕਹਿਣ ਨੂੰ ਮਤਲਬ ਵੇਖਣ ਨੂੰ ਰੁੱਖ ਵਰਗਾ ਲੱਗਦਾ ਵੱਡਾ, ਪਰ ਹੈਗਾ ਵੀ ਨਹੀਂ ਆ ਰੁੱਖ, ਮਤਲਬ ਲੱਕੜ ਤੇ ਨਹੀਂ ਆ ਹੈ ਨਾ, ਕੋਈ ਇਹ ਨਹੀਂ ਆ ਵੀ ਉਹ ਤੁਹਾਡਾ ਕੰਮ ਆ ਜੂਗਾ। ਤੇ ਵੈਸੇ ਇਹ ਕੇਲਾ ਜਿਹੜਾ ਵਾ ਉਹ ਬੈਰੀ 'ਚ ਹੀ ਮੰਨਿਆ ਜਾਂਦਾ ਵੀ ਬੈਰੀ ਆ ਇੱਕ ਤਰ੍ਹਾਂ ਦੀ, ਪਰ ਮਤਲਬ ਜਿੱਦਾਂ ਉਹ ਟਮਾਟਰ ਵਾਲੀ ਜਿਹੜੀ ਆ ਉਹ 605 ਆ, ਉੱਦਾਂ ਕੇਲੇ ਵਾਲੀ ਵੀ 605 ਹੈਗੀ ਆ, ਮਤਲਬ ਜਿੱਥੇ ਜਾ ਕੇ ਕਈ ਚੀਜ਼ਾਂ ਫਸ ਜਾਂਦੀਆਂ ਨੇ ਉੱਥੇ ਫਿਰ ਉਹਨੂੰ ਸਾਇੰਸ ਦੇ ਆਧਾਰ ਦੇ ਉੱਤੇ ਕੈਟਾਗਰਾਈਜ਼ ਕਰ ਦਿੱਤਾ ਜਾਂਦਾ। ਪਰ ਵੈਸੇ ਚਲੋ ਵਿਚਾਰਾ ਫਿਰ ਉਹ ਰਹਿੰਦਾ ਧੱਕੇ ਖਾਣ ਜੋਗੇ, ਪਰ ਇਹ ਆ ਵੀ ਸਰਦਾਰੀ ਜ਼ਰੂਰ ਹੈ ਕੇਲੇ ਦੀ ਹੈ ਨਾ,
10: ਈਜ਼ੀ ਟੂ
9: ਅਵੇਲੇਬਲ,
10: ਕੋਸਟ ਇਫੈਕਟਿਵ ਵੀ ਹੈ,
9: ਕੋਸਟ ਇਫੈਕਟਿਵ ਵੀ ਆ, ਤੇ ਮਤਲਬ ਹਰ ਇੱਕ ਉਮਰ ਦੇ ਵਰਗ ਦੇ ਲਈ, ਕਿਉਂਕਿ ਦੰਦਾਂ ਦੀ ਬਹੁਤੀ ਉਹ ਨਹੀਂ ਹੈ ਹਨਾ, ਤੁਹਾਨੂੰ ਚੱਬਣਾ ਚਥਣਾ ਨਹੀਂ ਪੈਂਦਾ, ਥੋੜਾ ਜਿਹਾ ਹੋਰ ਪੋਲਾ ਹੋ ਜਾਊਗਾ ਤੇ ਬਜ਼ੁਰਗ ਵੀ ਖਾ ਲੈਣਗੇ।
10: ਬੇਬੀਜ਼ ਨੂੰ ਵੀ ਸਟਾਰਟਿੰਗ ਆਪਾਂ ਪਹਿਲੇ ਫਰੂਟ ਚ ਇਹ ਕੇਲਾ ਹੀ ਖਿਲਾਂਦੇ ਆ, ਈਜ਼ੀ ਰਹਿੰਦਾ ਕੇਲਾ ਖਿਲਾਣਾ ਮੈਸ਼ ਕਰਕੇ।
9: ਹਾਂਜੀ ਬਹੁਤ, ਵੈਸੇ ਕਈ ਫਰੂਟ ਹੁੰਦੇ ਨੇ ਜਿਹੜਾ ਕੋਈ ਕਹਿ ਦੂਗਾ ਮੈਂ ਆਹ ਨਹੀਂ ਖਾਂਦਾ, ਮੈਂ ਆਹ ਨਹੀਂ ਖਾਂਦਾ, ਆਹ ਨਹੀਂ ਖਾਂਦਾ, ਤੁਹਾਨੂੰ ਘੱਟ ਹੀ ਬੰਦਾ ਮਿਲੂਗਾ ਜਿਹੜਾ ਕਹੂਗਾ ਮੈਂ ਕੇਲਾ ਨਹੀਂ ਖਾਣਾ, ਹੈ ਨਾ, ਜਾਂ ਮੈਂ ਕੇਲਾ ਨਹੀਂ ਖਾਂਦਾ, ਉਹ ਵੱਖਰੀ ਗੱਲ ਹੈ ਵੀ ਉਹ ਕਹੂਗਾ ਵੀ ਮੈਂ ਪਹਿਲਾਂ ਖਾ ਲਿਆ, ਉਹ ਵੱਖਰੀ ਗੱਲ, ਉਹ ਕਹੂਗਾ ਕਿ ਮੈਂ ਰਾਤ ਨੂੰ ਨਹੀਂ ਖਾਂਦਾ, ਹੈ ਨਾ, ਪਰ ਘੱਟ ਹੀ ਤੁਹਾਨੂੰ
10: ਹਾਂਜੀ
9: ਮਿਲਦੇ ਇੱਦਾਂ ਦੇ ਲੋਕ। ਹੋਰ ਕੇਲੇ ਦੀਆਂ ਵਿਸ਼ੇਸ਼ਤਾਵਾਂ ਤੁਸੀਂ ਅਗਲੇ ਸਿੱਜ ਦੱਸ ਸਕਦੇ ਹੋ ਜੇ ਤੁਹਾਨੂੰ ਕੇਲੇ ਦੇ ਬਾਰੇ ਕੋਈ ਚੀਜ਼ ਹੋਰ ਚੰਗੀ ਲੱਗਦੀ ਆ। ਅਤੇ ਇੱਕ ਤਾਂ ਸਭ ਤੋਂ ਵਧੀਆ ਚੀਜ਼ ਇਹ ਆ ਵੀ ਕੇਲਾ ਕੁਦਰਤੀ ਤੌਰ ਦੇ ਉੱਤੇ ਆਪਣੇ ਕੱਪੜੇ ਲੈ ਕੇ ਜੰਮਦਾ, ਹੈ ਨਾ, ਵੀ ਉਹਦੇ 'ਚ ਉੱਤੇ ਘੱਟਾ ਮਿੱਟੀ ਪੈਣ ਦਾ ਕੋਈ ਉਹ ਨਹੀਂ, ਮਤਲਬ ਮੰਨ ਲਓ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਤੋਂ ਤੁਸੀਂ ਰੇੜੀ ਫੜੀ ਤੋਂ ਲੈ ਕੇ ਕਿਸੇ ਵੀ ਥਾਂ ਤੋਂ ਤੁਸੀਂ ਖਾ ਲਓ, ਅਤੇ ਤੁਹਾਨੂੰ ਪਤਾ ਵਾ ਵੀ ਚੱਲ ਘੱਟੇ ਦੀ ਕਿਹੜੀ ਗੱਲ ਹੈ, ਉੱਤੋਂ ਛੇਲ ਹੀ ਲੈਣਾ। ਬਾਕੀ ਫਰੂਟ ਹੈ ਤਾਂ ਤੁਹਾਨੂੰ ਪਾਣੀ ਚਾਹੀਦਾ ਹੋਊਗਾ, ਹੈ ਨਾ, ਸੇਬ ਆ ਅਤੇ ਮੈਂ ਧੋ ਕੇ ਖਾਣਾ, ਅਮਰੂਦ ਆ ਅਤੇ ਮੈਂ ਧੋ ਕੇ ਖਾਣਾ। ਸੋ ਇਸੇ ਤਰ੍ਹਾਂ ਹਰ ਇੱਕ ਚੀਜ਼ ਦੀ ਇੱਕ ਵਿਸ਼ੇਸ਼ਤਾ ਹੀ ਹੁੰਦੀ ਹੈ, ਅਤੇ ਕੇਲੇ ਦੀ ਇਹ ਵੀ ਇੱਕ ਕੁਛ ਇੱਕ ਹੋਰ ਨੇ ਸਾਡੇ ਕੋਲ, ਅਤੇ ਜੇ ਤੁਹਾਡੇ ਕੋਲ ਵੀ ਨੇ ਤਾਂ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਜ਼ਰੂਰ ਦੱਸਿਓ, ਕਿਉਂਕਿ ਅੱਜ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੇਲੇ ਦੇ ਬਾਰੇ ਤੁਹਾਡੇ ਨਾਲ ਸਾਂਝੀਆਂ ਕਰਨਗੇ ਆ ਕੇ ਯਸ਼ਪ੍ਰੀਤ ਜੀ। ਫਿਲਹਾਲ ਆਪਾਂ ਇੱਕ ਗਾਣਾ ਸੁਣਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
3: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: सबसे दमदार और रोमांच कहानी
9: अल्फा प्रोग्राम उसका जुनून है।
8: शानदार एक्शन एंटरटेनर 3 जुलाई को।
9: मैं जो बना रहा हूँ वो इतिहास है।
8: आलिया भट्ट, शर्वरी, अनिल कपूर और बॉबी देओल स्टारर।
10: शुरू करो अग्नि परीक्षा
8: 3 जुलाई को आपके नजदीकी सिनेमा घरों में। अल्फा
9: इंडिया अल्फा से डरेगा।
11: वो वेट कर रहा है तुम्हारा।
12: सुनो जी, गड्डी अक्षरा ज्वेलर्स वाल ले लो।
13: ओ जो हुकम मेरी सरकार।
12: ओ आ किधर, हैरी स्पार्क वाल जाना, तुसी आ किथे जा रहे हो?
13: अक्षरा ज्वेलर्स दी दूजी लोकेशन रिवर्स तंच।
12: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
13: आहो जी आहो।
12: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
11: यार तू इत्थे इनी छेती आके पक्का भी हो गया, की जुगाड़ लाया है?
14: जुगाड़ नहीं, ए है 8 सालां तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
11: नंबर दा दे बंसल इमीग्रेशन वालियां दा।
14: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
15: वैरतमान कोल दो ही चीजा हुंदिया ने, एक शांति ते दूजा युद्ध। व्हाइट हिल स्टूडियोज लेके आ रहे ने पंजाब दा एक्शन हीरो, देखो इन्हें एज सरपंच।
16: सरपंच सिर्फ ते सिर्फ पिंड दा होना चाहिदा है, किसी राजनीतिक पार्टी दा नहीं।
15: सरपंच एडिशनली स्टारिंग जैस्मीन बाजवा, गुरबाज सिंह एंड सरबजीत चीमा। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।

0: हाई सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: बहुत शुक्रिया मेरा पूरा नाम ले
2: ले मैं लगा अपना ना एंजॉय करने लग पंदे तो मैं लगा गांव बोल नहीं पंदे
1: नहीं नहीं इदा दा कुछ नहीं है खैर आप तुसी क्वेश्चन रखिया सीगा जेड़ा आंसर भी तुसी जांदे जांदे दे ही दित्ता सीगा कि केड़ा एहो जा फ्रूट है जिदी मैनू लगदा है
2: सब तो
1: ज्यादा डिमांड है या सब तो ज्यादा
2: सब तो खादा जांदा है ना सब तो खादा जांदा सब तो पसंद कीता जांदा
1: ईजी लगदा है खरीदना भी मैं लगदा
2: ईजी टू खरीदना ईजी टू
1: खाना सारा कुछ कह लो ते बनाना पांच केले दे बारे गल कर रहा
2: तू ही कदी को बंदा देखा जेड़ा छिल्लड़ समेत भी खा जे केला
1: मैं जो तो बनाना बारे लव रही सी ना मैंने मिला सी कहीं को बंदा
2: आम ही मैं तो देखे एक दो हाँ जी हाँ छिल्लड़ समेत भी खा जाते
1: हैं इवन मैं आम भी खाते हुए देखे लोगों को छिल्लड़ समेत
2: हाँ अंब तो चलो वो एक किस्म होंगी
1: स्किन पतली हुंदी हुंदी
2: हाँ स्किन बहुत पतली होंगी है जिदा अपना दूसरा होंगे ही एक अजकल तो बहुत घट शायद लभदा वा उन्होंने की कहें होंगे ही उन्होंने ध्यान च नहीं वो छिलड़ बहुत ज्यादा पतली होंगी
1: छिलड़
2: शायद हाँ शायद हूँ तो अजकल नहीं हो अजकल उन्ना ही नामां दे उत्ते पता नहीं होर की विकी जांदा
1: चलो खैर सही गल
2: है हां अंब ते बादशाह हो गया ना
1: हां जी बिल्कुल
2: अंब बादशाह हो गया अमरूद सब तो वध पसंद कीता जाण वाला सब तो वध खादे जाण वाला हो गया ते विआह अमरूद करा चलिया
1: पता नहीं की होना है ओहदा विचार
2: है
1: चाह बड़ा ओहनू बादशाह पता लगना
2: मुकरन नू फिरन डे अज पिंडी वाले चलो
1: जो ताई कहते ना सियाने की ज्यादा गैप नहीं पड़ना चाहिए व्याह दे विच फिर शर्तां ए बट सुन लग
2: विचोला तगड़ा चाहिदा एदां कि टुट जाए रिश्ता भला
1: हाँ
2: विचोली ज्यादा काली पई जानी
1: चलो बात की गल वापस केले ते आने अच्छा बनाना जेड़ा हुण एज इफ नाउ जिवें तुसी कह ही रहे सी कि किद्दां दा फ्रूट है कि अपने कपड़े भी लैके आंदा है एक मतलब इस तरीके दा फ्रूट है जेड़ा ਹੁਣ ਜਿਹੜੀ ਪ੍ਰਜਾਤੀ ਆਪਾਂ ਖਾ ਰਹੇ ਹਾਂ ਜਿਹੜੇ ਬੇਸਿਕ ਕੇਲੇ ਹੁੰਦੇ ਆ ਉਹ ਪਹਿਲਾਂ ਬਿਲਕੁਲ ਇੱਦਾਂ ਦੇ ਨਹੀਂ ਸੀਗੇ ਪਹਿਲਾਂ ਜਿਹੜਾ ਬਿਲਕੁਲ ਸਟਾਰਟਿੰਗ ਵਾਲਾ ਜਿਹੜਾ ਬਨਾਨਾ ਸੀ ਨਾ ਉਹਦੇ ਉਹ ਨਾ ਖਾਣ 'ਚ ਸਵਾਦ ਵਧੀਆ ਸੀਗਾ ਇੱਕ ਜੰਗਲੀ ਫਰੂਟ ਸੀਗਾ ਇੱਕ ਹਿਸਾਬ ਦਾ ਉਹਦੇ ਬਹੁਤ ਵੱਡੇ ਵੱਡੇ ਬੀਜ ਹੁੰਦੇ ਸੀਗੇ
2: ਸਿਰਫ ਬਾਂਦਰ ਹੀ ਖਾਂਦੇ ਉਦੋਂ
1: ਮੈਨੂੰ ਉਸ ਜੰਗਲਾਂ ਦੇ ਵਿੱਚ ਬਾਂਦਰ ਤਾਂ ਮੈਨੂੰ ਨਹੀਂ ਪਤਾ ਪਰ ਉਹ ਜੰਗਲੀ ਫਰੂਟ ਸੀਗਾ ਇੱਕ ਮਤਲਬ ਜੰਗਲਾਂ ਦੇ ਵਿੱਚ ਮਿਲਦਾ ਸੀਗਾ ਤੇ ਤਾਂ ਹੀ ਇਹਨੂੰ ਉਸ ਟਾਈਮ ਤੇ ਕਹਿੰਦੇ ਸੀਗੇ ਵਾਇਲਡ ਬਨਾਨਾਸ ਤੇ ਮਿਲਦਾ ਸੀਗਾ ਇਹ ਸਾਊਥ ਏਸ਼ੀਅਨ ਏਸ਼ੀਆ ਦੇ ਟ੍ਰੋਪੀਕਲ ਫੋਰੈਸਟ ਦੇ ਵਿੱਚ ਤੇ ਕੰਟਰੀਜ਼ ਦੀ ਜੇ ਗੱਲ ਕਰੀਏ ਮਲੇਸ਼ੀਆ ਇੰਡੋਨੇਸ਼ੀਆ ਫਿਲੀਪੀਨਸ ਪਾਪੂਆ ਨਿਊ ਗਿਨੀਆ ਦੇ ਵਿੱਚ ਸੀਗਾ ਫਿਰ ਧੀਰੇ ਧੀਰੇ ਕਰਕੇ ਇੰਡੀਆ ਆਇਆ ਤੇ ਇੰਡੀਆ ਦੇ ਵਿੱਚ ਤੇ
2: ਤੁਹਾਨੂੰ
1: ਟਰੇਡ ਜਿਹੜੇ ਟਰੇਡ ਰੂਟਸ ਜਦੋਂ ਵਪਾਰ ਦੇ ਰਾਹੀਂ ਲੋਕੀ ਆ ਰਹੇ ਸੀਗੇ ਤੇ ਉਹ ਚੀਜ਼ਾਂ ਵੀ ਲੈ ਕੇ ਆਏ ਸੀ ਤੇ ਉੱਦਾਂ ਹੀ ਇਹ ਟਰੇਡ ਰੂਟਸ ਰਾਹੀਂ ਇੰਡੀਆ ਆਇਆ ਸੀਗਾ ਤੇ ਅੱਛਾ ਜਿਹੜੇ ਏਸ਼ੀਅਨ ਜਿਹੜੇ ਬਨਾਨਾਸ ਦੀ ਗੱਲ ਮੈਂ ਕਰ ਰਹੀ ਹਾਂ ਉਹ ਬਹੁਤ ਸਾਰੇ ਉਹਦੇ ਵੱਡੇ ਵੱਡੇ ਬੀਜ ਹੁੰਦੇ ਸੀਗੇ ਹੁਣ ਫਿਰ ਉਹ ਓਬਵੀਅਸਲੀ ਕਿਉਂਕਿ ਉਹਦੀ ਖਪਤ ਕਿਵੇਂ ਬਣਾਈ ਜਾਈਏ ਜਾਂ ਆਮ ਲੋਕਾਂ ਨੂੰ ਕਿੱਦਾਂ ਵਧੀਆ ਲੱਗਿਆ ਉਹਦੇ ਕਰਨ ਲਈ ਫਾਰਮਰਸ ਨੇ ਫਿਰ ਉਹਦੀ ਡਿਫਰੈਂਟ ਕ੍ਰੋਸ ਬਰੀਡ ਕਰਾ ਕੇ ਜਾਂ ਡਿਫਰੈਂਟ ਕੁਛ ਨਾ ਕੁਛ ਚੇਂਜਸ ਕਰਕੇ ਜਿਹੜਾ ਹੁਣ ਆਪਾਂ ਬਨਾਨਾ ਖਾ ਰਹੇ ਹਾਂ ਹੁਣ ਤੇ ਪੈਦਾਵਾਰ ਕਿੰਨੀ ਮੈਂ ਪੜ੍ਹ ਰਹੀ ਸੀ ਕਿ 1000 ਆਫ ਵੈਰਾਇਟੀ ਅਵੇਲੇਬਲ ਹੈ ਇਹ ਲਗਭਗ 150 ਕੰਟਰੀਆਂ ਦੇ ਵਿੱਚ ਬਨਾਨਾਸ ਮਿਲਦਾ ਬਣਦਾ ਮਤਲਬ ਪੈਦਾ
2: ਹੁੰਦਾ
1: ਪਕਾਇਆ ਜਾਂਦਾ ਐਗਜੈਕਟਲੀ
2: ਉਗਾਇਆ
1: ਜਾਂਦਾ ਜਾਂ ਪੈਦਾ ਕੀਤਾ ਜਾਂਦਾ ਜੀ ਤੇ ਇੰਡੀਆ ਕਿਵੇਂ ਆਇਆ ਇੰਡੀਆ ਆਇਆ ਇਹ ਟਰੇਡ ਰੂਲਸ ਰਾਹੀਂ ਇੰਡੀਆ ਜਿਵੇਂ ਬਾਕੀ ਚੀਜ਼ਾਂ ਵੀ ਪਹੁੰਚੀ ਉੱਦਾਂ ਬਨਾਨਾ ਵੀ ਪਹੁੰਚਿਆ ਤੇ ਬਹੁਤ ਪੁਰਾਣਾ ਇੰਡੀਆ ਦੇ ਵਿੱਚ ਰਾਮਾਇਣ ਜਾਂ ਮਹਾਭਾਰਤ ਦੇ ਵਿੱਚ ਵੀ ਇਹਦਾ ਜ਼ਿਕਰ ਹੁੰਦਾ ਉਹਨੂੰ ਕਾਦਲੀ ਫਲ ਦੇ ਨਾਂ ਤੋਂ ਜ਼ਿਕਰ ਸੀਗਾ ਇਹਨਾਂ ਗ੍ਰੰਥਾਂ ਦੇ ਵਿੱਚ ਤੇ ਅੱਛਾ ਇਹਦਾ ਨਾਂ ਕਿਵੇਂ ਪਿਆ ਬਨਾਨਾ ਜਿਹੜੇ ਅਰਬ ਸੀਗੇ ਨਾ ਅਰਬ ਟ੍ਰੇਡਰਸ ਜਦੋਂ ਇਹ ਅਫਰੀਕਾ ਲੈ ਕੇ ਗਏ ਮਿਡਲ ਈਸਟ ਉੱਥੇ ਇਹਨਾਂ ਨੇ ਦੇਖਿਆ ਕਿ ਬੰਚਸ ਦੇ ਵਿੱਚ ਇੱਕ ਕਹਿ ਲਓ ਨਾ ਪੂਰਾ ਇੱਕ ਉਹ ਮਿਲਦਾ ਗੁੱਛਾ ਹੈ ਨਾ ਤੇ ਉਹ ਦੇਖਣ ਨੂੰ ਜੇ ਤੁਸੀਂ ਗੁੱਛੇ ਨੂੰ ਵੇਖੋ ਇੱਕਦਮ ਤੁਹਾਨੂੰ ਨਹੀਂ ਲੱਗਦਾ ਜਿਵੇਂ ਉਂਗਲੀਆਂ ਹੈ ਨਾ ਤੇ ਇਹਦਾ ਤੇ ਜਿਹੜੀ ਇਹਨਾਂ ਦੀ ਲੈਂਗੁਏਜ ਉਸਦੇ ਵਿੱਚ ਬਨਾਨ ਦਾ ਮਤਲਬ ਵੀ ਉਂਗਲੀਆਂ ਹੁੰਦਾ
2: ਅੱਛਾ
1: ਤੇ ਬਨਾਨ ਤੋਂ ਬਣਿਆ ਬਨਾਨਾ
2: ਓਕੇ
1: ਐਵੇਂ ਅੱਗੇ ਅੱਗੇ ਕਰਕੇ ਥੋੜਾ ਬਹੁਤ ਚੇਂਜਸ ਕਰਦੇ ਕਰਦੇ ਫਿਰ ਇਹਦਾ ਨਾਂ ਬਣਾਉਣਾ ਪਿਆ। ਹੁਣ ਕੇਲਾ ਕਿਵੇਂ ਪਿਆ ਇਹਦਾ ਨਾਂ ਉਹ ਤੇ ਮੈਨੂੰ ਨਹੀਂ ਪਤਾ, ਪਰ ਜਿਹੜਾ ਇੰਗਲਿਸ਼ ਨਾਂ ਹੈ ਬਨਾਨਾ ਉਹ ਬਨਾਨ ਤੋਂ ਆਇਆ। ਅਰਬ ਲੈਂਗੁਏਜ ਦੇ ਵਿੱਚ ਬਨਾਨ ਦਾ ਮਤਲਬ ਹੁੰਦਾ ਹੈ ਉਂਗਲੀਆਂ, ਤੇ ਜਿਵੇਂ ਪੰਜ ਉਂਗਲੀਆਂ ਇਕੱਠੇ ਹੁੰਦੀਆਂ ਤੇ ਉਸ ਹਿਸਾਬ ਨਾਲ ਇੱਕ ਗੁੱਛੇ ਦੇ ਵਿੱਚ ਜਿਹੜੇ ਬਨਾਨਾ, ਤੇ ਉਸ ਤਰੀਕੇ ਨਾਲ ਇਹ ਨਾਂ ਪਿਆ। ਫਿਰ ਅੱਗੇ ਟਰੈਵਲ ਕਰਦੇ ਕਰਦੇ ਇਹ ਫਰੂਟ ਨੇ ਵੀ ਟਰੈਵਲ ਕੀਤਾ। ਪੋਰਚੁਗੀਜ਼ ਜਿਹੜੇ ਸੀਗੇ ਉਹ ਬਨਾਨਾ ਨੂੰ ਲੈ ਗਏ ਯੂਰੋਪ, ਯੂਰੋਪ ਤੋਂ ਅੱਗੇ ਚੱਲਦੇ ਚੱਲਦੇ ਪਹੁੰਚਿਆ ਅਮੈਰੀਕਾ। ਜਦੋਂ 15ਵੀਂ ਸ਼ਤਾਬਦੀ ਦੇ ਟਾਈਮ ਕਿਹੜਾ ਕਲਚਰ ਕੋਲੰਬੀਅਨ ਐਕਸਚੇਂਜ ਹੋਇਆ ਸੀ, ਉਸ ਟਾਈਮ ਇਹ ਅਮੈਰੀਕਾ ਪਹੁੰਚਿਆ। ਤੇ ਹੁਣ ਤੇ ਅੱਜ ਐਜ਼ ਇਫ ਨਾਓ ਆਪਾਂ ਗੱਲ ਕਰੀਏ, ਹਜ਼ਾਰ ਤਰੀਕੇ ਦੇ ਬਨਾਨਾ ਮਿਲਦੇ 150 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ। ਲੇਕਿਨ ਸਭ ਤੋਂ ਜ਼ਿਆਦਾ ਵੱਧ ਪੈਦਾਵਾਰ ਦੀ ਗੱਲ ਕੀਤੀ ਜਾਏ, ਸਭ ਤੋਂ ਜ਼ਿਆਦਾ ਖਪਤ ਦੀ ਗੱਲ ਕੀਤੀ ਜਾਏ, ਜਾਂ ਸਭ ਤੋਂ ਜ਼ਿਆਦਾ ਐਕਸਪੋਰਟ ਜਿਸ ਕੰਟਰੀ ਤੋਂ ਕੀਤਾ ਜਾਂਦਾ ਉਹ ਹੈ ਇੰਡੀਆ। ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕੇਲੇ ਦੀ ਪੈਦਾਵਾਰ ਹੁੰਦੀ ਹੈ।
2: ਪਹਿਲੀਆਂ ਦੇ ਵਿੱਚ ਜਿਹੜੀ ਇੰਡੀਆ ਦੇ ਵਿੱਚ ਕਿਸਮ ਸੀ ਨਾ ਉਹ ਹੋਰ ਹੀ, ਜਦੋਂ ਆਪਾਂ ਨਿੱਕੇ ਹੁੰਦੇ ਵਹਿੰਦੇ ਰਹੇ ਬਹੁਤ
1: ਪਤਲੀ ਛੋਟੀ
2: ਛਿੱਲੜ ਵਾਲੀ ਸੀ ਤੇ ਉਹ ਬਹੁਤ ਜ਼ਿਆਦਾ ਵੀ ਬੰਦਾ ਖਾ ਲੈਂਦਾ ਹੈ। ਤੇ ਹੁਣ ਮੈਂ ਨੋਟ ਕੀਤਾ ਵੀ ਉੱਥੇ ਵੀ ਮੋਟੀ ਛਿੱਲ ਹੋ ਗਈ ਕਿਉਂਕਿ ਉਹਦੇ ਨਾਲ ਸ਼ਾਇਦ ਸ਼ੈਲਫ ਲਾਈਫ ਵੱਧ ਜਾਂਦੀ ਹੈ। ਜਿੱਦਾਂ ਹੁਣ ਇੱਥੇ ਨੇ ਕੇਲੇ ਤੇ ਉਹਨਾਂ ਦੀ ਛਿੱਲੜ ਬਹੁਤ ਮੋਟੀ ਹੈ ਤੇ
1: ਹਾਂਜੀ ਛੇਤੀ ਛੇਤੀ
2: ਨਹੀਂ, ਹਾਂਜੀ ਛੇਤੀ ਨਹੀਂ ਹੁੰਦੇ। ਤੇ ਚਲੋ ਖੈਰ ਇਹ ਸੀਗਾ ਬਨਾਨਾ ਤੇ ਹਾਂਜੀ ਵਾਪਸ ਆਪਾਂ ਗੱਲਬਾਤ ਨਾਲ ਇਹ ਵੀ ਕਰ ਰਹੇ ਹਾਂ ਕਿ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਕਿੱਦਾਂ ਕਿਹੜੇ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਰੁਝਾ ਕੇ ਰੱਖ ਦਿਓ, ਕਿਹੜੇ ਕਿਹੜੇ ਢੰਗ ਤਰੀਕੇ ਨੇ ਤੁਹਾਡੇ। ਤੇ ਉਸੇ ਲੜੀ ਨੂੰ ਵੀ ਆਪਾਂ ਅੱਗੇ ਜਾਰੀ ਰੱਖਦੇ ਹਾਂ, ਪਰ ਉਸ ਤੋਂ ਪਹਿਲਾਂ ਅਗਲਾ ਸਾਡਾ ਸਵਾਲ ਉਹਦਾ ਵੀ ਤੁਸੀਂ ਜਵਾਬ ਜ਼ਰੂਰ ਦੇਣਾ ਵੀ ਸਭ ਤੋਂ ਵੱਧ ਕਿਹੜੇ ਫਰੂਟ ਦੇ ਵਿੱਚ ਯੂਨਿਟੀ ਹੈ। ਯੂਨਿਟੀ ਇਕਜੁੱਟਤਾ ਸਭ ਤੋਂ ਵੱਧ ਕਿਹੜੇ ਫਰੂਟ ਦੇ ਵਿੱਚ ਆ, ਸਾਂਝੀਵਾਲਤਾ ਭਾਈਵਾਲਤਾ ਕਿਹੜੇ ਫਰੂਟ ਦੇ ਵਿੱਚ ਸਭ ਤੋਂ ਵਧੇਰੇ ਆ। ਤੇ ਸਾਡੇ ਨਾਲ ਨੇ ਜਸਕੀਰਤ ਜੀ, ਸਤਿ ਸ਼੍ਰੀ ਅਕਾਲ ਜਸਕੀਰਤ ਜੀ। ਜੀ ਬਹੁਤ ਵਧੀਆ, ਤੁਸੀਂ ਦੱਸੋ
1: ਕੀ ਬਣਾ ਰਹੇ ਹੋ ਕੇਲੇ ਤੋਂ?
3: ਮੈਂ ਕੇਲੇ ਤੋਂ
2: ਬਨਾਨਾ ਚਿਪਸ,
1: ਬਨਾਨਾ ਚਿਪਸ ਹਾਂਜੀ, ਕੱਚੇ ਕੇਲੇ।
3: ਲੰਚ ਦੀ ਡਿਊਟੀ ਬੱਚਿਆਂ ਦੀ ਹੁੰਦੀ ਹੈ ਛੁੱਟੀਆਂ ਦੇ ਵਿੱਚ, ਜਿੱਦਾਂ ਮਨਦੀਪ ਜੀ ਨੇ ਕਿਹਾ ਨਾ
2: ਜੀ,
3: ਲੰਚ ਇਹ ਬਣਾਉਂਦੇ ਆ ਬੱਚੇ। ਸੋ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਜੋ ਤੁਹਾਡਾ ਦਿਲ ਕਰਦਾ ਹੈ, ਬਸ ਗੈਸ ਅਗਰ ਯੂਜ਼ ਕਰਨੀ ਹੈ ਤੇ ਥੋੜਾ ਜਿਹਾ ਧਿਆਨ ਦੇ ਨਾਲ, ਬਟ ਅਦਰਵਾਈਜ਼ ਛੁੱਟੀਆਂ ਦੇ ਵਿੱਚ ਲੰਚ ਇਹਨਾਂ ਦੋਨਾਂ ਨੇ ਬਣਾਉਣਾ ਜੇ ਇਹ ਘਰ ਦੇ।
2: ਅੱਛਾ, ਬੱਚੇ ਹੀ ਬਣਾਉਣਗੇ?
3: ਬੱਚੇ ਹੀ ਬਣਾਉਣਗੇ।
2: ਵਾਹ,
3: ਤੇ ਜੋ ਮਰਜ਼ੀ ਬਣਾ ਕੇ ਖਿਲਾ ਦੋ,
2: ਤੇ ਜੋ ਵੀ ਬਣਿਆ ਹੋਵੇ ਉਹ ਮਨਜ਼ੂਰ ਹੈ?
3: ਮਨਜ਼ੂਰ ਹੈ ਹਾਂਜੀ, ਬਣਿਆ ਬਣਾਇਆ ਮਿਲ ਰਿਹਾ ਭਾਜੀ।
2: ਓਕੇ, ਤੇ ਤੁਸੀਂ ਕੀ ਕਰਦੇ ਹੋ ਫਿਰ ਛੁੱਟੀਆਂ 'ਚ?
3: ਮੈਂ ਆਫਿਸ ਦਾ ਕੰਮ।
2: ਬ੍ਰੇਕਫਾਸਟ
3: ਮੈਂ ਬਣਾ ਕੇ ਰੱਖਣੀ ਇਹਨਾਂ ਦਾ, ਕਿਉਂਕਿ ਮੈਂ 9 ਵਜੇ ਸਟਾਰਟ ਕਰਨਾ ਹੁੰਦਾ। ਮੈਂ ਵਾਕ ਕਰਕੇ ਆਉਂਦੀ ਹਾਂ, ਬੱਚਿਆਂ ਨੂੰ ਉਠਾਉਂਦੀ ਹਾਂ, ਫਿਰ ਬ੍ਰੇਕਫਾਸਟ ਕਰਦੇ ਨੇ ਆਪਣੇ ਆਪ ਆਪਣਾ, ਤੇ ਉਸ ਤੋਂ ਬਾਅਦ ਹੁਣ ਜਿੱਦਾਂ ਪੜ੍ਹ ਲਿਆ ਇਹਨਾਂ ਨੇ, ਘੰਟਾ ਡੇਢ ਪੜ੍ਹ ਲਿਆ ਦੋਨਾਂ ਨੇ, ਹੁਣ ਮੈਨੂੰ ਉਹਨੇ ਦੇਖਿਆ ਮੰਮਾ ਦਾ ਦਰਵਾਜ਼ਾ ਬੰਦ ਹੈ, ਹੋ ਸਕਦਾ ਕਿਸੇ ਮੀਟਿੰਗ ਵਿੱਚ ਹੈ ਜਿਵੇਂ, ਤੇ ਉਹਨੇ ਮੈਨੂੰ ਬਾਹਰੋਂ ਮੈਸੇਜ ਕਰਤਾ ਕਿ ਅਸੀਂ ਬਾਹਰ ਚੱਲੇ ਹਾਂ ਬੈਕਯਾਰਡ ਵਿੱਚ ਖੇਲਣ। ਉਹਨੇ ਘੰਟਾ ਕੁ ਬਾਹਰ ਖੇਲਣਗੇ, ਲੜਨਗੇ, ਜੋ ਮਰਜ਼ੀ ਕਰਨ ਆਪਸ ਦੇ ਵਿੱਚ, ਪਰ ਜਦ ਤੱਕ ਮੈਨੂੰ ਮੰਮਾ ਦੀ ਆਵਾਜ਼ ਨਹੀਂ ਆਉਂਦੀ ਮੇਰਾ ਕੋਈ ਕੰਸਰਨ ਨਹੀਂ ਹੈ, ਜੋ ਮਰਜ਼ੀ ਕਰੋ।
1: ਅੱਛਾ,
3: ਤੇ ਉਸ ਤੋਂ ਬਾਅਦ ਆ ਕੇ ਬਈ ਫਰੂਟ ਵਗੈਰਾ ਕੁਛ ਖਾ ਕੇ, ਤੇ ਜੇ ਕੋਈ ਬੋਰਡ ਗੇਮ ਖੇਲਣੀ ਉਹ ਖੇਲਣਗੇ, ਨਹੀਂ ਤੇ ਇਹਨਾਂ ਨੂੰ ਕਿਹਾ ਹੋਇਆ ਛੁੱਟੀਆਂ ਦੇ ਵਿੱਚ ਉਹੀ ਸੇਮ ਅਲਮਾਰੀ

0: ਕਿੰਡੇ ਇੱਕ ਬੱਚਾ ਝਾੜੂ ਲਗਾਏਗਾ ਦੋਨਾਂ ਵਿੱਚੋਂ, ਤੇ ਮਤਲਬ ਇਹੋ ਜਿਹੇ ਛੋਟੇ ਛੋਟੇ ਕੰਮ, ਐਲਟ੍ਰੈਸ ਕੋ ਸਾਫ ਕਰੋ।
1: ਤੁਸੀਂ ਵਾਹਵਾ ਪਰਿਵਾਰਾਂ ਨੂੰ ਹੀਣ ਭਾਵਨਾ ਜੀ ਫੀਲ ਕਰਾਈ ਜਾਂਦੇ ਜੀ।
2: ਨਹੀਂ ਮੈਂ ਤਾਂ ਇਹ ਸੋਚ ਰਹੀ ਮੇਰੇ ਬੱਚੇ ਕਦ ਵੱਡੇ ਹੋਣਗੇ।
0: ਨਹੀਂ
2: ਸ਼ੁਰੂ ਤੋਂ ਹੀ
0: ਸ਼ੁਰੂ ਤੋਂ ਆਦਤ ਪਾਈ ਹੋਈ ਹੈ ਵਾਲੀ। ਫਿਰ ਅੱਛਾ ਅਗਰ ਵਾਸ਼ਿੰਗ ਮਸ਼ੀਨ ਚੱਲ ਰਹੀ ਹੈ ਕਿ ਮੈਂ ਜਿੱਦਾਂ ਕਾਲ ਤੇ ਆ ਜਾਂ ਮੈਂ ਕੋਈ ਆਫਿਸ ਦਾ ਕੰਮ ਕਰ ਰਹੀ ਹਾਂ ਜਾਂ ਮੈਂ ਖਾਣਾ ਬਣਾ ਰਹੀ ਹਾਂ, ਦੋਨਾਂ ਚੋਂ ਇੱਕ ਜਣਾ ਮਸ਼ੀਨ ਖਾਲੀ ਕਰ ਦੇਗਾ। ਤੇ ਮਤਲਬ ਇਹੋ ਜਿਹੇ ਛੋਟੇ ਛੋਟੇ ਕੰਮ, ਇਹਨਾਂ ਨੂੰ ਰਿਸਪੋਂਸੀਬਿਲਟੀ ਕਿਆ ਹੋਇਆ ਕਿ ਅਸੀਂ ਜਿੱਦਾਂ ਅਸੀਂ ਇੱਕ ਟੀਮ ਆ ਸਾਰੇ, ਸੋ ਟੀਮ ਦੇ ਵਿੱਚ ਸਾਰੇ ਮਿਲ ਕੇ ਕੰਮ ਕਰਨੇ ਆ। ਜਿੱਦਾਂ ਤੁਸੀਂ ਟੀਮ ਗੇਮ ਖੇਲਦੇ ਹੋ ਤੇ ਇਹ ਵੀ ਟੀਮ ਹੈ, ਸੋ ਹੁਣ ਤੁਹਾਡੇ ਕੋਲ ਟਾਈਮ ਹੈ ਤੇ ਟੀਮ ਦੀ ਹੈਲਪ ਚਾਹੀਦੀ ਹੈ ਫਿਰ ਥੋੜੀ ਜਿਹੀ। ਐਸੀ ਗੱਲ ਨੀ ਆ ਜੀ ਖਿਜਰੇ ਖਿਜਾਂਦੇ ਨੀ ਆ, ਅਸੀਂ ਬੜੇ ਆਦਰਸ਼ਵਾਦੀ ਸਾਡੀ ਫੈਮਿਲੀ ਆ, ਲੜਦੇ ਨੀ ਆ, ਬਥੇਰਾ ਕੁਛ ਹੁੰਦਾ, ਉਹ ਵੀ ਬਹੁਤ ਕੁਛ ਹੁੰਦਾ, ਪਰ ਇੱਕ ਡਿਸਿਪਲਿਨ ਜਿਹੜਾ ਹੈ ਉਹ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਦੀ ਹੈ ਕਿ ਹਾਂਜੀ ਇਹ ਇਸ ਤਰ੍ਹਾਂ ਹੀ ਹੋਏਗਾ ਕੰਮ
1: ਜੀ। ਤੇ ਖਾਣ ਪੀਣ ਦਾ ਫਿਰ ਇਹ ਤਾਂ ਕੱਲਾ ਲੰਚ ਚਲੋ ਬਣਾ ਲੈਂਦੇ, ਤੇ ਬਾਕੀ ਜਦੋਂ ਕਹਿੰਦੇ ਆ ਵੀ ਫੀਲਿੰਗ ਹੰਗਰੀ,
0: ਫੀਲਿੰਗ ਹੰਗਰੀ ਨਹੀਂ, ਉਹ ਕਹਿੰਦੇ ਕੁਝ ਯੰਮੀ ਬਣਾ ਦੋ, ਕੁਝ ਅੱਛਾ ਜਿਹਾ ਬਣਾ ਦੋ, ਮੈਂ ਕਹਿੰਦੀ ਹਾਂ ਫਿਰ ਮੈਨੂੰ ਆਈਡੀਆ ਦਿਓ ਕੀ ਬਣਾਉਣਾ, ਤੁਸੀਂ ਦੱਸੋ ਕੀ ਖਾਣਾ ਚਾਹੁੰਦੇ ਹੋ, ਯੰਮੀ ਉਹਦੇ ਵਿੱਚ ਪਾਸਤਾ ਖਾਣਾ, ਪੀਜ਼ਾ ਬਣਾਉਣਾ, ਉਹ ਆਪੇ ਕੋਸ਼ਿਸ਼ ਕਰੋ ਬਣਾਉਣ ਦੀ, ਕੁਕੀਜ਼, ਮਫਿਨਸ, ਜੋ ਤੁਹਾਡਾ ਦਿਲ ਕਰਦਾ, ਮੈਨੂੰ ਆਈਡੀਆ ਦੇ ਦੋ ਕੀ ਬਣਾਉਣਾ, ਮੈਂ ਉਹ ਬਣਾ ਦਿਆਂਗੀ ਤੁਹਾਨੂੰ। ਡਿਨਰ ਨਾਲ ਜਾਏਗਾ ਪੈਕ ਹੋ ਕੇ, ਲੇਟ ਆਉਣਾ 9 ਵਜ ਜਾਣੇ ਆ, ਤੇ ਮੈਂ ਰਾਤੀ ਪੁੱਛ ਲਿਆ ਸੀਗਾ ਕਿ ਡਿਨਰ ਵਿੱਚ ਕੀ ਲੈ ਕੇ ਜਾਣਾ, ਮੈਨੂੰ ਉਹ ਦੱਸ ਦਿਓ, ਰੈਪਸ ਲਿਜਾਣੇ, ਰੋਟੀ ਸਬਜ਼ੀ ਲਿਜਾਣੀ ਹੈ ਜਾਂ ਕੀ ਲੈ ਕੇ ਜਾਣਾ, ਤੇ ਉਹ ਤੁਹਾਨੂੰ ਰੈਡੀ ਮਿਲੇਗਾ। ਉਹਨਾਂ ਨੂੰ ਸੋਚਣ ਲਈ ਕਹੋ ਨਾ, ਅਸੀਂ ਕਿਉਂ ਸੋਚੀਏ, ਸੋਚ ਲਿਆ ਬਥੇਰਾ।
2: ਆਪਣੇ ਆਪ ਬੈਕਯਾਰਡ ਚ ਖੇਡਦੇ ਰਹਿੰਦੇ ਸ਼ਾਂਤੀ, ਸਾਡੇ ਉਲਟਾ ਹੈ, ਜੇ ਬਹੁਤ ਜਿਆਦਾ ਸ਼ਾਂਤੀ ਹੈ ਫਿਰ ਚੈੱਕ ਕਰਨਾ ਪੈਂਦਾ ਕਿ ਕੁਛ ਕੀ
1: ਚੱਲਦਾ। ਵੱਡੇ ਹੋ ਗਏ ਨਾ,
2: ਵੱਡੇ ਹੋ ਗਏ ਹੋਏ ਨਾ, ਛੋਟੇ ਬੱਚੇ ਦਾ ਇਹ ਹੈ ਕਿ ਇੰਨੀ ਸ਼ਾਂਤੀ ਹੈ, ਕੁਛ ਨਾ ਕੁਛ ਤੇ
1: ਕੋਈ ਨਾ ਕੋਈ ਜ਼ਰੂਰ ਫਿੱਸੀ ਚੱਲ ਰਿਹਾ ਹੋਗਾ,
2: ਵੇਖ ਲਓ ਇਸ ਤੋਂ ਪਹਿਲਾਂ
1: ਜ਼ੋਰ ਦੀ ਆਵਾਜ਼ ਆਵੇ ਕੋਈ।
2: ਅੱਛਾ ਕੁਛ ਡਿੱਗ ਵੀ ਜਾਂਦਾ, ਕੁਛ ਕਰ ਦਿੰਦੇ ਨਾ, ਤੇ ਛੋਟੀ ਵਾਲੀ ਕਹਿੰਦੀ ਨਥਿੰਗ ਹੈਪਨ, ਪੱਕਾ ਹੀ ਕੁਛ ਹੋਇਆ ਹੁੰਦਾ
1: ਪਹਿਲਾਂ ਸੱਚੇ ਬਣਦੇ ਨਾ। ਚਲੋ ਥੈਂਕ ਯੂ ਤੁਹਾਡਾ। ਤੇ ਇੱਕ ਮੈਸੇਜ ਹੈ ਜੀ, ਕਹਿੰਦੇ ਨੇ ਕਿ ਧਨੀਆ ਕਹਿੰਦੇ ਨੇ ਕਿ ਨਹੀਂ ਉੱਗ ਰਿਹਾ, ਤੇ ਬੜੀ ਸੋਈ ਸਾਹਿਬ ਕਹਿੰਦੇ ਨੇ, ਅੱਛਾ ਸੋਢੀ ਸਾਹਿਬ ਸੋਰੀ, ਕਹਿੰਦੇ ਨੇ ਕਿ ਕਾਫੀ ਕੋਸ਼ਿਸ਼ ਕੀਤੀ ਹੈ ਜੀ। ਵੇਖੋ ਦੋ ਚਾਰ ਚੀਜ਼ਾਂ ਹੋ ਸਕਦੀਆਂ ਨੇ ਸੋਢੀ ਸਾਹਿਬ, ਇੱਕ ਤਾਂ ਹੋ ਸਕਦਾ ਵੀ ਤੁਸੀਂ ਜਿਹੜੀ ਕੋਸ਼ਿਸ਼ ਕੀਤੀ ਹੈ ਉਹ ਬੀਜ ਹੀ ਨਾ ਸਹੀ ਹੋਵੇ, ਸੋ ਉਹ ਡਿਪੈਂਡ ਕਰਦਾ। ਕਈ ਵਾਰੀ ਨਾ ਇੱਦਾਂ ਹੁੰਦਾ ਵਾ ਕਿ ਤੁਸੀਂ ਜਿਹੜਾ ਆਪਾਂ ਬੀਜ ਗਰੋਸਰੀ ਤੋਂ ਲਿਆ ਕੇ ਆਪਾਂ ਬੀਜਦੇ ਹਾਂ ਅਤੇ ਉਹ ਹਮੇਸ਼ਾ ਫਰਟਾਈਲ ਨਹੀਂ ਹੁੰਦਾ, ਉਹਦੇ ਵਿੱਚ ਚੱਕਰ ਇਹ ਹੁੰਦਾ ਵਾ ਵੀ ਕੁਛ ਇੱਕ ਜਿਹੜੇ ਇੱਥੇ ਐਕਸਪੋਰਟ ਹੁੰਦੇ ਜਿਹੜੇ ਦਾਣੇਦਾਰ ਮਸਾਲੇ ਨੇ ਨਾ, ਜਿਨ੍ਹਾਂ ਦੇ ਵਿੱਚੋਂ ਕੋਈ ਧਨੀਆ ਵੀ ਇੱਕ ਹੋ ਗਿਆ, ਅਤੇ ਉਹਨਾਂ ਨੂੰ ਜਿਹੜੇ ਵੀ ਬੀਜ ਨੁਮਾ ਨੇ ਉਹਨਾਂ ਨੂੰ ਸਾਰਿਆਂ ਨੂੰ ਤਾਂ ਨਹੀਂ ਪਰ ਕਈ ਜਿਹੜੀਆਂ ਉਹ ਹੁੰਦੀਆਂ ਨੇ ਤੁਹਾਡੀਆਂ ਸ਼ਿਪਮੈਂਟਸ ਉਹਨਾਂ ਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਲੰਘਾਉਂਦੇ ਆ ਅਤੇ ਉਹਦੇ ਨਾਲ ਉਹਦਾ ਜਿਹੜਾ ਉਹ ਫਰਟਾਈਲ ਨਹੀਂ ਰਹਿੰਦਾ, ਉਹ ਫਰਟਾਈਲ ਕਹਾਂਗੇ ਜਾਂ ਜੋ ਵੀ ਵਟ ਐਵਰ ਵੀ ਉਹ ਉੱਗਦੇ ਨਹੀਂ ਗਾ, ਉਹ ਬੀਜ ਤੁਹਾਡੇ ਜਿਹੜੇ ਉਹ ਉੱਗਦੇ ਨਹੀਂ ਗੇ ਫਿਰ ਉਹ, ਅਤੇ ਉਹ ਕਿਉਂਕਿ ਉਹਦੇ ਉਹ ਜਿਹੜਾ ਲੰਘਾਉਂਦੇ ਨੇ ਉਹ ਜਰਮਸ ਵਗੈਰਾ ਸਾੜਨ ਦੇ ਲਈ ਉਹਦੇ ਵਿੱਚ ਇੱਕ ਸਰਟਨ ਅਮਾਊਂਟ ਆਫ ਹੀਟ ਦੇ ਥਾਣੀ ਉਹਨੂੰ ਲੰਘਾਉਂਦੇ ਆ, ਸੋ ਇਸ ਕਰਕੇ ਇੱਕ ਤਾਂ ਉਹ ਰੀਜ਼ਨ ਹੋ ਸਕਦਾ ਕਿ ਤੁਸੀਂ ਜਿਹੜੇ ਬੀਜ ਲਿਆ ਰਹੇ ਹੋ ਉਹ ਬੀਜ ਤੁਹਾਡੇ ਉਹ ਵਾਲੇ ਤੁਸੀਂ ਵਰਤਣ ਦੀ ਕੋਸ਼ਿਸ਼ ਕਰੋ। ਹਾਂ ਸਾਰੇ ਨਹੀਂ ਇੱਦਾਂ ਹੁੰਦੇ, ਤੁਸੀਂ ਜਿਹੜੇ ਵੀ ਆਪਾਂ ਲੈਂਦੇ ਹਾਂ ਅਲੱਗ ਅਲੱਗ ਟਾਈਮਿੰਗ ਦੇ ਉੱਤੇ, ਮੈਂ ਵੀ ਰਿਲਾਈਜ਼ ਕੀਤਾ ਕਈ ਵਾਰੀ ਉਹ ਬੜੇ ਸੋਹਣੇ ਉੱਗ ਪੈਂਦੇ ਆ ਅਤੇ ਕਈ ਵਾਰੀ ਉਹ ਨਹੀਂ ਉੱਗਦੇ, ਸੋ ਉਹਨਾਂ ਦੇ ਰੰਗ ਤੋਂ ਹੀ ਪਤਾ ਲੱਗ ਜਾਂਦਾ, ਉਹਨਾਂ ਦਾ ਰੰਗ ਨਾ ਥੋੜ੍ਹਾ ਜਿਹਾ ਗਾੜਾ ਹੋਇਆ ਹੁੰਦਾ ਜਿੰਨਾ ਕੁ ਮੈਂ ਹਿਸਾਬ ਤਬਲਾ, ਅਤੇ ਜਿਹੜੇ ਦੂਜੇ ਹੁੰਦੇ ਉਹ ਵਾਈਟ ਹੁੰਦੇ, ਚਿੱਟੇ ਤੁਹਾਨੂੰ ਰੋਜ਼ ਹੀ ਦਿਖਦੇ ਆ ਉਹ। ਅੱਛਾ ਦੂਸਰੀ ਚੀਜ਼ ਜੇ ਤੁਸੀਂ ਹੁਣੇ ਵੀ ਟਰਾਈ ਕਰ ਲਿਆ ਤੇ ਫਿਰ ਤੁਹਾਡਾ ਜਿਹੜਾ ਧਨੀਆ ਦੇ ਬੀਜ ਸਾਨੂੰ ਮਿਲਦੇ ਆ

0: ਨਾ ਉਹ ਤੁਹਾਨੂੰ ਥੋੜ੍ਹੇ ਜਿਹੇ ਮਹਿੰਗੇ ਮਿਲਣਗੇ ਬਨਿੰਗ ਤੋਂ ਮਿਲ ਜਾਂਦੇ ਆ, ਜਾਂ ਫਿਰ ਤੁਹਾਨੂੰ ਉੱਦਾਂ ਔਨਲਾਈਨ ਕਈ ਸ਼ੋਪਸ ਨੇ ਉੱਥੋਂ ਤੁਹਾਨੂੰ ਮਿਲ ਜਾਂਦੇ ਆ, ਅਤੇ ਜਾਂ ਫਿਰ ਤੁਹਾਡੇ ਆਸ ਪਾਸ ਜਿਨ੍ਹਾਂ ਨੇ ਵੀ ਕਿਸੇ ਨੇ ਧਨੀਆ ਬੀਜਿਆ ਉਹ ਇੱਕ ਵਾਰੀ ਕਿਸੇ ਨੇ ਬੀਜਿਆ ਅਤੇ ਅਥਾਹ ਬੀਜ ਹੋ ਜਾਂਦੇ ਆ, ਉਹ ਤੁਸੀਂ ਜਿੰਨੇ ਮਰਜ਼ੀ ਤੁਸੀਂ ਲੈ ਲਓ। ਜੇ ਤਾਂ ਇੱਥੇ ਲਾਗੇ ਬੰਨੇ ਕਿਤੇ ਰਹਿੰਦੇ ਹੋ ਤਾਂ ਮੈਂ ਤੁਹਾਨੂੰ ਇੱਥੋਂ ਰੇਡੀਓ ਥੋੜ੍ਹੇ ਜਿਹੇ ਦੇ ਦੂੰਗਾ, ਅਤੇ ਉਹ ਬੀਜ ਤੁਸੀਂ ਬੀਜ ਸਕਦੇ ਹੋ। ਹੁਣ ਦੂਸਰੀ ਗੱਲ ਆ ਜਾਂਦੀ ਉਹਨੂੰ ਬੀਜਣ ਦਾ ਤਰੀਕਾ, ਆਈ ਅਜ਼ੂਮ ਵੀ ਮੋਟਾ ਮੋਟਾ ਜਿਹਾ ਤੁਹਾਨੂੰ ਪਤਾ ਹੀ ਹੋਊਗਾ, ਪਰ ਇਹਦਾ ਜਿਹੜਾ ਸਭ ਤੋਂ ਸੌਖਾ ਤਰੀਕਾ ਜਿਹੜਾ ਮੈਨੂੰ ਲੱਗਾ ਸੀ, ਮੈਂ ਅੱਗੇ ਵੀ ਕਈ ਵਾਰੀ ਦੱਸਿਆ ਵਾ ਰੇਡੀਓ ਦੇ ਉੱਤੇ, ਉਹਦੇ 'ਚ ਕੋਈ ਇੱਕ ਤਾਂ ਹੁੰਦਾ ਵੀ ਉਹਨੂੰ ਫੇਕ ਕੇ ਲਾਉਣਾ ਹੁੰਦਾ, ਦਰੜ ਪਰੜ ਕਰਕੇ ਲਾਉਣਾ ਹੁੰਦਾ, ਦੋ ਟੋਟੇ ਕਰਕੇ ਲਾਉਣਾ ਹੁੰਦਾ, ਅਤੇ ਇਹ ਜਿਹੜਾ ਇੱਕ ਹੋਰ ਤਰੀਕਾ ਮੈਂ ਕਿਤੇ ਵੇਖਿਆ ਸੀ ਅਤੇ ਮੈਂ ਅਜਮਾਇਆ ਹੋਇਆ ਤਰੀਕਾ ਵਾ, ਬੜਾ ਵਧੀਆ ਇਹ ਰਹਿੰਦਾ ਵਾ, ਅਤੇ ਬਹੁਤ ਛੇਤੀ ਇਹਦੇ ਨਾਲ ਉੱਗਦਾ, ਤੁਹਾਨੂੰ ਇੰਤਜ਼ਾਰ ਨਹੀਂ ਕਰਨਾ ਪੈਂਦਾ। ਤੁਸੀਂ ਧਨੀਏ ਦੇ ਬੀਜ ਲਓ, ਕੋਈ ਤੋੜਨ ਦੀ ਲੋੜ ਨਹੀਂ ਆ, ਉਹਨੂੰ ਤੁਸੀਂ ਉੱਦਾਂ ਹੀ ਠੰਡੇ ਮਤਲਬ ਜੋ ਟੈਪ ਵਾਟਰ ਲੈਣਾ ਅਤੇ ਉਹਦੇ ਵਿੱਚ ਤੁਸੀਂ ਜਿੰਨੇ ਕੁ ਵੀ ਲਾਉਣੇ ਆ ਉਹਦੇ ਵਿੱਚ ਤੁਸੀਂ ਪਾਣੀ ਦੇ ਵਿੱਚ ਪਾ ਕੇ ਅਤੇ 24 ਘੰਟਿਆਂ ਦੇ ਲਈ ਫਰਿੱਜ ਦੇ ਵਿੱਚ ਰੱਖ ਦਿਉ, ਫਰੀਜ਼ਰ 'ਚ ਨਹੀਂ ਰੱਖਣਾ, ਫਰਿੱਜ ਦੇ ਵਿੱਚ ਰੱਖਣਾ ਉਹਨੂੰ, ਅਤੇ 24 ਘੰਟਿਆਂ ਦੇ ਲਈ ਉਹਨੂੰ ਉੱਥੇ ਪਿਆ ਰਹਿਣ ਦਿਉ, ਬਹੁਤਾ ਚਿਰ ਵੀ ਜ਼ਿਆਦਾ ਵੀ ਨਾ, ਇਹ ਵੀ ਮਿਣ ਕੇ ਤੁਸੀਂ 24 ਘੰਟੇ ਰੱਖਣੇ, ਦੋ ਚਾਰ ਉੱਤੇ ਥੱਲੇ ਹੋ ਸਕਦੇ ਨੇ, ਪਰ ਇਹ ਆ ਵੀ ਇਹ ਨਹੀਂ ਵੀ ਅਗਲੇ ਦਿਨ ਤੱਕ ਪਏ ਰਹਿਣ, ਜਾਂ ਉੱਥੇ ਫਿਰ ਉਹ ਘੱਟ ਜਾਂਦੀ ਉਹਦੀ, ਕਈ ਬੀਜ ਫਿਰ ਮਾਰੇ ਜਾਂਦੇ ਆ, ਅਤੇ 24 ਘੰਟੇ ਬਾਅਦ ਕੱਢ ਕੇ ਉਹਨੂੰ, ਅਤੇ ਉਹ ਤੁਸੀਂ ਬੀਜ ਜਿਹੜੇ ਆ ਉਹ ਛਾਂਟ ਲਓ, ਵੱਖਰੇ ਕਰ ਲਓ, ਪਾਣੀ ਜਿਹੜਾ ਵਾ ਉਹ ਤੁਸੀਂ ਸੁੱਟਣ ਦੀ ਬਜਾਏ ਉਹ ਵੀ ਪਾ ਦਿਉ ਕਿਸੇ ਗਮਲੇ ਗੁਮਲੇ 'ਚ, ਅਤੇ ਮਿੱਟੀ ਆਪਣੇ ਗਾਰਡਨ ਦੀ ਲੈ ਲਓ ਤੁਸੀਂ, ਕਿਉਂਕਿ ਉਹ ਗਿੱਲੇ ਗਿੱਲੇ ਹੁੰਦੇ ਆ, ਅਤੇ ਜੇ ਤੁਸੀਂ ਇੱਦਾਂ ਹੀ ਉਹਨਾਂ ਨੂੰ ਬੀਜਣ ਦੀ ਕੋਸ਼ਿਸ਼ ਕਰੋ ਤਾਂ ਉਹ ਕਿੰਨੇ ਕਿੰਨੇ ਬੀਜ ਇੱਕ ਥਾਂ ਦੇ ਉੱਤੇ ਅਤੇ ਉਹ ਵਿਰਲੇ ਵਿਰਲੇ ਨਹੀਂ ਹੁੰਦੇ। ਸੋ ਸੁੱਕੀ ਜਿਹੀ ਮਿੱਟੀ ਫੜੋ ਆਪਣੇ ਗਾਰਡਨ ਦੀ, ਜਾਂ ਤੁਸੀਂ ਬਾਹਰੋਂ ਜੇ ਲਿਆਂਦੀ ਆ ਅਤੇ ਉਹ ਤੁਸੀਂ ਫੜੋ ਕੰਪੋਸਟ, ਅਤੇ ਉਹ ਤੁਸੀਂ ਸੁੱਕੀ ਮਿੱਟੀ ਦੇ ਵਿੱਚ ਉਹਨੂੰ ਬੀਜਾਂ ਨੂੰ ਰਲਾ ਦਿਉ, ਮੱਸ ਲਓ, ਬਹੁਤ ਜ਼ਿਆਦਾ ਮਿੱਟੀ ਵੀ ਨਾ ਲਿਓ, ਉੱਨੀ ਕੁ ਲਿਓ ਜਿੰਨੀ ਕੁ ਦੇ ਵਿੱਚ ਉਹ ਮਤਲਬ ਤੁਹਾਡੇ ਬੀਜ ਜਿਹੜੇ ਨੇ ਉਹ ਮਿਕਸ ਜਿਹੇ ਹੋ ਜਾਣ, ਮਤਲਬ ਇਕੱਠੇ ਇਕੱਠੇ ਜਿਹੇ ਨਾ ਰਹਿਣ, ਅਤੇ ਉਹ ਜਿਹੜਾ ਤੁਹਾਡਾ ਉਹ ਮਿਸ਼ਰਣ ਬਣਨਾ ਵਾ ਬੀਜਾਂ ਦਾ, ਉਹ ਫਿਰ ਤੁਸੀਂ ਬੀਜ ਦਿਉ, ਉਹਦੀ ਮਿੱਟੀ ਸਮੇਤ ਹੀ ਚੁਟਕੀਆਂ ਭਰ ਭਰ ਕੇ ਤੁਸੀਂ ਬੀਜਣੇ। ਹੁਣ ਬੀਜਣ ਦਾ ਵੀ ਇੱਕ ਹੋਰ ਇਹਦਾ ਟੈਕਟ ਹੁੰਦਾ ਵਾ ਧਨੀਏ ਦਾ, ਨਹੀਂ ਤਾਂ ਫਿਰ ਇਹ ਮਾਰਿਆ ਜਾਂਦਾ, ਇਹਦੀ ਤੁਸੀਂ ਵੱਟ ਬਣਾਉਣੀ ਆ, ਜਿਹੜੇ ਵੱਟ ਨਹੀਂ ਸਮਝਦੇ ਉਹਦਾ ਮਤਲਬ ਇਹ ਆ ਕਿ ਥੋੜ੍ਹੀ ਜਿਹੀ ਉੱਚਾ ਕਰਨਾ ਵਾ ਤੁਸੀਂ ਬਾਕੀ ਆਪਣੇ ਗਾਰਡਨ ਦੇ ਨਾਲੋਂ, ਇੱਕ ਜਿਹੜੀ ਲਾਈਨ ਤੁਸੀਂ ਉੱਚੀ ਕਰਨੀ ਆ ਥੋੜ੍ਹੀ ਜਿਹੀ, ਐਟਲੀਸਟ ਤੁਹਾਡੀ ਜਿਹੜੀ ਚੱਪਾ ਤੁਸੀਂ ਚਾਰ ਕੁੰਗਲਾਂ ਜਿਹੜੀ ਆ ਉੱਚੀ ਕਰ ਲਓ, ਬਾਕੀ ਜ਼ਮੀਨ ਦੇ ਨਾਲੋਂ ਥੋੜ੍ਹੀ ਜਿਹੀ ਉੱਚੀ ਕਰ ਲਓ, ਅਤੇ ਉਹਦੇ ਉੱਤੇ ਉੱਤੇ ਤੁਸੀਂ ਇਹਨੂੰ ਬੀਜਣਾ, ਬਿਲਕੁਲ ਟਿਪ 'ਤੇ ਵੀ ਨਾ ਬੀਜੋ ਤੁਸੀਂ, ਭਾਵੇਂ ਥੋੜ੍ਹਾ ਜਿਹਾ ਥੱਲੇ ਨੂੰ ਕਰਕੇ ਜਿੱਦਾਂ ਤੁਸੀਂ ਇੱਕ ਵੱਟ ਬਣਾ ਲਈ ਉਹਨੂੰ ਥਾਪੜ ਲਓ, ਅਤੇ ਉਹਦੇ ਤੋਂ ਦੋ ਕੁੰਗਲਾਂ ਛੱਡ ਕੇ ਜਾਂ ਉਂਗਲ ਛੱਡ ਕੇ, ਅਤੇ ਮਤਲਬ ਉਤਲੀ ਜਿਹੜੀ ਟਿਪ ਆ ਉਹਦੇ 'ਤੇ ਲਾਉਣ ਦੀ ਬਜਾਏ ਸੱਜੇ ਖੱਬੇ ਜੇ ਨੂੰ ਥੋੜ੍ਹਾ ਥੋੜ੍ਹਾ ਜਿਹੜਾ ਦੋ ਦੋ ਇੰਚ ਦਾ ਡਿਫਰੈਂਸ ਛੱਡ ਕੇ, ਅਤੇ ਉਹ ਚੁਟਕੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਚੁੰਮੜੀਆਂ ਪੂਰੀ ਪੂਰੀਆਂ ਤੁਸੀਂ ਜਿਹੜੀਆਂ ਮਿੱਟੀ ਦੇ ਸਮੇਤ ਹੀ ਭਰ ਕੇ ਅਤੇ ਉਹ ਤੁਸੀਂ ਕਰ ਦਿਉ, ਅਤੇ ਉੱਤੇ ਹਲਕੀ ਹਲਕੀ ਜਿਹੀ ਉਹਦੇ ਤੁਸੀਂ ਮਿੱਟੀ ਪਾ ਕੇ, ਹੁਣ ਨੈਕਸਟ ਜਿਹੜਾ ਸਟੈਪ ਆ ਉਹ ਵੀ ਕਾਫੀ ਇੰਪੋਰਟੈਂਟ ਆ, ਵੀ ਇਹਦੇ ਉੱਤੇ ਸਿੱਧਾ ਪਾਣੀ ਨਹੀਂ ਪਾਉਣਾ ਇਸ ਵੱਟ ਦੇ ਉੱਤੇ, ਵੀ ਤੁਸੀਂ ਉਸ ਤੋਂ ਬਾਅਦ 'ਚ ਬੀਜਤਾ ਅਤੇ ਉਸ ਤੋਂ ਬਾਅਦ ਤੁਸੀਂ ਲਓ ਸਪਰਿੰਕਲ ਕਰ ਦਿਉ ਉੱਤੇ ਪਾਣੀ, ਉਹ ਬੀਜ ਜਿਹੜੇ ਸਾਰੇ ਥੱਲੇ 'ਚ ਹੋ ਜਾਣੇ ਫਿਰ। ਸੋ ਤੁਸੀਂ ਇਹ ਜਿਹੜੀ ਵੱਟ ਬਣਾਈ ਆ ਇਹਦੇ ਸੱਜੇ ਖੱਬੇ ਸਿਰਫ ਪਾਣੀ ਪਾਉਣਾ ਵਾ, ਆਈਡੀਆ ਇਹ ਆ ਕਿ ਜਿਹੜਾ ਪਾਣੀ ਆ ਉਹ ਸਿਰਫ ਉਹਦੀ ਸਿੱਲ ਪਹੁੰਚਣੀ ਚਾਹੀਦੀ ਆ, ਉਹ ਰੇਸ ਪਾਣੀ ਪਹੁੰਚਣੀ ਚਾਹੀਦੀ ਆ ਪਾਣੀ ਦੀ, ਯਾਨੀ ਕਿ ਥੱਲੇ ਤੁਸੀਂ ਪਾਣੀ ਪਾਓਗੇ ਉਹ ਹੌਲੀ ਹੌਲੀ ਰਿਸ ਕੇ ਜਿਹੜਾ ਪਾਣੀ ਉੱਤੇ ਤੱਕ ਪਹੁੰਚੂਗਾ। ਜੇ ਸਿੱਧਾ ਹੀ ਵੱਟ 'ਤੇ ਪਾਓਗੇ ਤਾਂ ਵੱਟ ਜਿਹੜੀ ਖੁਰ ਜਾਣੀ ਹੈ ਮਿੱਟੀ ਕਿ ਇੱਥੇ ਉੱਦਾਂ ਦੀ ਹੈ, ਅਤੇ ਉਹ ਤੁਹਾਡਾ ਜਿਹੜਾ ਬੀਜ ਆ ਉਹ ਫਿਰ ਥੱਲੇ ਆ ਜਾਣਾ, ਉਹਦੇ ਨਾਲ ਕੀ ਪੈਦਾਵਾਰ ਘੱਟ ਜਾਂਦੀ ਹੈ ਅਤੇ ਬਾਅਦ 'ਚ ਤੋੜਨਾ ਤਾੜਨਾ ਵੀ ਔਖਾ ਹੁੰਦਾ। ਸੋ ਧਨੀਏ ਦਾ ਇੱਕ ਸਿੱਧਾ ਸਿੱਧਾ ਜਿਹਾ ਫਾਰਮੂਲਾ ਇਹ ਵੀ ਹੁੰਦਾ ਵੀ ਇਹਦੇ ਉੱਤੇ ਸਿੱਧਾ ਪਾਣੀ ਨਾ ਪਾਓ ਅੰਟਿਲ ਅਨਲੈਸ ਜਦੋਂ ਤੱਕ ਇਹ ਉੱਗ ਨਹੀਂ ਪੈਂਦਾ, ਉਸ ਤੋਂ ਬਾਅਦ ਵੀ ਅਗਲੇ 'ਤੇ ਅਵੋਇਡ ਕਰੋ, ਉਹਦੀਆਂ ਜੜ੍ਹਾਂ ਨੰਗੀਆਂ ਹੋ ਜਾਂਦੀਆਂ। ਸੋ ਇਹਨੂੰ ਤੁਸੀਂ ਧਨੀਏ ਨੂੰ ਸਿਰਫ ਸਿੱਲ ਦੇ ਵਿੱਚ ਉਗਾਉਣਾ ਹੁੰਦਾ ਵਾ, ਇਹਨੂੰ ਤੁਸੀਂ ਪਾਣੀ ਸਿੱਧਾ ਨਹੀਂ ਪਾਉਣਾ ਹੁੰਦਾ। ਸੋ ਜੇਕਰ ਤੁਸੀਂ ਇਹਨੂੰ ਮੇਨਟੇਨ ਰੱਖੋਗੇ ਇਸ ਸਿੱਲ ਨੂੰ ਅਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਬੀਜੋਗੇ ਧਨੀਆ ਤਾਂ ਤੁਸੀਂ ਵੇਖੋਗੇ ਵੀ ਤੁਹਾਡਾ ਦੋ ਦਿਨਾਂ 'ਚ ਨਿਕਲ ਆਉਣਾ, ਅਦਰਵਾਈਜ਼ ਤੁਹਾਨੂੰ ਕਈ ਵਾਰੀ ਚੇਤੇ ਭੁੱਲ ਜਾਂਦਾ ਬੀਜੇ ਦਾ ਉਦੋਂ ਜਾ ਕੇ ਨਿਕਲਦਾ ਵਾ, ਕਿਉਂਕਿ ਉਹ ਬੀ ਕਿੰਨੇ ਚਿਰ ਬਾਅਦ ਜਾ ਕੇ ਅਤੇ ਉਹ ਪੁੰਗਰਦੇ ਨੇ ਕਿੰਨਾ ਉਹਨਾਂ ਨੂੰ ਪਾਣੀ ਚਾਹੀਦਾ। ਸੋ ਇਸ ਤਰੀਕੇ ਦੇ ਨਾਲ ਬੀਜ ਕੇ ਵੇਖਿਓ ਅਤੇ ਜਿਹੜਾ ਤੁਸੀਂ ਲੈਣਾ ਵਾ ਬੀਜ ਉਹ ਤੁਹਾਡਾ ਠੀਕ ਹੋਵੇ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਟੂਡੇ ਕਹਿੰਦੇ ਕਿ ਡਿਨਰ ਕੱਦੂ ਦੇ ਕੋਫਤੇ ਵਿਦਆਊਟ ਫਰਾਈ ਪੁਟਿੰਗ ਇਨ ਓਵਨ, ਤੜਕਾ ਮੇਕ ਈਵਨਿੰਗ। ਅੱਛਾ, ਕੋਫਤੇ ਕਹਿੰਦੇ ਬਣਾਉਣੇ ਰੱਖ ਦਿੱਤੇ ਨੇ ਕਰਮ ਜੀ, ਅਤੇ ਈਵਨਿੰਗ ਨੂੰ ਕਹਿੰਦੇ ਕਿ ਤੜਕਾ ਲਾਵਾਂਗੇ।
1: ਮੀਲ ਪ੍ਰੈਪ ਹੋ ਗਈ।
0: ਧੰਨਵਾਦ ਜੀ ਤੁਹਾਡਾ। ਅਤੇ ਆਪਣਾ ਪ੍ਰਵੀਨ ਜੀ ਕਹਿੰਦੇ ਨੇ ਕਿ ਹਿਊਮਨ ਡੀ ਐੱਨ ਏ ਆਲਸੋ ਮੈਸ਼ਡ ਵਿਦ ਬਨਾਨਾ। ਵੇਖੋ ਇਹ ਰੀਲਾਂ ਰੂਲਾਂ ਦੇ ਉੱਤੇ ਆਪਾਂ ਕਾਫ਼ੀ ਕੁਛ ਸੁਣਦੇ ਹਾਂ ਖੁਰਾਣਾ ਸਾਹਿਬ ਇੱਦਾਂ ਦਾ, ਮਤਲਬ ਇਹ ਚੀਜ਼ ਜਿਹੜੀ ਆ ਇਹ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਗਿਆ ਹਾਂ ਇਹਦਾ 'ਚ, ਮਤਲਬ ਹੈਗਾ ਇੱਕ ਪਾਰਟ ਜਿਹੜਾ ਵਾ ਉਹ ਸਹੀ ਆ, ਪਰ ਜੇ ਉਸ ਤੋਂ ਅੱਗੇ ਕਈ ਜਣੇ ਜਿਹੜੇ ਲੈ ਜਾਂਦੇ ਆ ਫਿਰ ਕਹੋਗੇ ਤਾਂ ਆਪਾਂ ਡਿਟੇਲ 'ਚ ਕਿਸੇ ਦਿਨ ਚੱਲ ਜਾਂਗੇ, ਪਰ ਜਿਹੜੇ ਜਣੇ ਅੱਗੇ ਲੈ ਜਾਂਦੇ ਆ ਇਹਨੂੰ ਇਸ ਚੀਜ਼ ਨੂੰ ਉਹ ਬਿਲਕੁਲ ਨਜਾਇਜ਼ ਆ। ਸੋ ਇੱਦਾਂ ਦਾ ਕੁਛ ਨਹੀਂ ਆ, ਕੇਲਾ ਕੇਲਾ ਹੀ ਆ, ਬੰਦਾ ਬੰਦਾ ਹੀ ਆ। ਅਤੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਅੰਗੂਰ ਓਕੇ, ਜਿਹੜਾ ਮੈਨੂੰ ਲੱਗਦਾ ਆਪਾਂ ਯੂਨਿਟੀ ਵਾਲੀ ਗੱਲ ਕੀਤੀ ਸੀ, ਹੈ ਨਾ। ਅਤੇ ਜਸਵੀਰ ਕੌਰ ਜੀ ਕਹਿੰਦੇ ਨੇ ਕਿ ਆਂਸਰ ਇਜ਼ ਅਨਾਰ ਓਕੇ। ਅਤੇ ਚਲੋ ਆਪਾਂ ਹੋਰ ਵੀ ਆਂਸਰ ਆਪਾਂ ਵੇਖ ਲੈਂਦੇ ਹਾਂ, ਇੱਕ ਦੋ ਬਨਾਨੇ ਵੀ ਆਏ ਸੀ ਆਂਸਰ, ਅਤੇ ਉਹ ਵੀ ਆਪਾਂ
1: ਕੱਲਾ ਕੇਲਾ ਕੌਣ ਖਰੀਦ ਕੇ ਲੈ ਕੇ ਆਉਂਦਾ, ਗੁੱਛੇ ਤੇ ਲੈ ਕੇ ਆਉਂਦੇ ਐਟ ਲੀਸਟ, ਪਰ ਅੰਗੂਰ ਵੀ ਵਾਕਈ
0: ਨਹੀਂ, ਗੁੱਛੇ ਤੇ ਹੋਰ ਬੜੇ ਆਉਂਦੇ ਨੇ ਗੁੱਛਿਆਂ ਦੇ ਵਿੱਚ, ਤੇ ਆ ਦੱਸ ਹੀ ਦਿੱਤੇ ਇਹਨਾਂ ਨੇ ਗੁੱਛਿਆਂ ਦੇ ਵਿੱਚ ਕਿਹੜੇ ਕਿਹੜੇ ਆਉਂਦੇ। ਵੈਸੇ ਕੇਲੇ ਦੀ ਵਿਸ਼ੇਸ਼ਤਾ ਇੱਕ ਇਹ ਜ਼ਰੂਰ ਮੰਨਣੀ ਪਊਗੀ ਵੀ ਕੇਲਿਆਂ ਦੇ ਵਿੱਚ ਨਾ ਸਲਾਹ ਮਸ਼ਵਰਾ ਬਹੁਤ ਹੈ, ਕੇਲੇ ਸਿਰ ਜੋੜ ਕੇ ਬਹੁਤ ਬਹਿੰਦੇ ਆ, ਜਿੱਦਾਂ ਕਹਿੰਦੇ ਵੀ ਆਓ ਆਓ ਭਾਜੀ ਕਿਤੇ ਸਿਰ ਜੋੜ ਕੇ ਬਵਾਂਗੇ ਕਰਾਂਗੇ ਸਲਾਹ, ਅਤੇ ਕੇਲਿਆਂ ਦੇ ਵਿੱਚ ਇਹ ਬਹੁਤ ਆ, ਮਤਲਬ ਸਲਾਹ ਮਸ਼ਵਰਾ ਬਹੁਤ ਕਰਕੇ ਚੱਲਦੇ ਕੇਲੇ। ਅਤੇ ਧੰਨਵਾਦ ਸਹਿਮੀ ਜੀ ਕਹਿੰਦੇ ਕਿ ਗੁੱਡ ਮੋਰਨਿੰਗ, ਅੱਛਾ ਜੀ ਠੀਕ ਆ ਜੀ, ਆਪਾਂ ਅੱਗੇ ਚੱਲ ਕੇ ਕਰਾਂਗੇ ਅਨਾਊਂਸ। ਅਤੇ ਰੂਬੀ ਭੈਣ ਜੀ ਹੁਣ ਤੁਸੀਂ ਕਰ ਲਿਓ, ਅਤੇ ਮਾਫ਼ੀ ਚਾਹੁੰਦਾ ਵਾਂ, ਅਤੇ ਜਦੋਂ ਚੱਲ ਰਹੀ ਹੁੰਦੀ ਗੱਲਬਾਤ ਉਦੋਂ ਥੋੜ੍ਹਾ ਜਿਹਾ ਤੁਸੀਂ ਅਵੋਇਡ ਹੀ ਕਰ ਲਿਆ ਕਰੋ। ਹਾਂਜੀ ਨੀਤੂ ਜੀ, ਤੁਸੀਂ ਕਿੱਦਾਂ ਬੱਚਿਆਂ ਦੀ ਦੇਖਭਾਲ ਕਰਦੇ ਹੋ ਛੁੱਟੀਆਂ ਦੇ ਵਿੱਚ, ਕੀ ਬਣਾ ਕੇ ਦਿੰਦੇ ਹੋ, ਕੀ ਪਕਾ ਕੇ ਦਿੰਦੇ ਹੋ? ਹਾਂਜੀ
2: ਛੁੱਟੀਆਂ
0: ਚ ਕਰਿਆ ਕਰੋਗੇ? ਓਕੇ, ਓਦਾਂ ਬਿਜ਼ੀ ਰਹਿੰਦੇ ਤੁਸੀਂ? ਬਿਜ਼ੀ ਹੁੰਦੇ ਹੋ? ਸਮਝ ਤੇ ਸਾਰੀ ਲੱਗ ਰਹੀ ਹੈ
2: ਤੈਨੂੰ।
0: ਅੱਛਾ ਅੱਛਾ, ਹਾਂ ਨੀ ਉਹ ਤੇ ਸਾਨੂੰ ਪਤਾ ਲੱਗ ਹੀ ਗਿਆ ਵਾ। ਹਾਂਜੀ ਸੁਣਾਓ ਸੁਣਾਓ।
2: ਮਾਮਾ ਕੀ ਰੋਟੀ ਗੋਲ ਗੋਲ, ਪਾਪਾ ਕਾ ਬੈਗ ਗੋਲ ਗੋਲ, ਦਾਦੀ ਕੀ ਚਸ਼ਮਾ ਗੋਲ ਗੋਲ, ਤਾਰੀ ਦਾਦੀ ਕੀ ਬਿੰਦੀ ਗੋਲ ਗੋਲ,
0: ਗੋਲ ਮਟੋਲ। ਕੀ ਕਿਹਾ ਲਾਸਟ ਵਿੱਚ? ਕੀ
2: ਕਿਹਾ?
0: ਸਾਰੀ ਦੁਨੀਆ। ਓਕੇ ਓਕੇ ਓਕੇ ਓਕੇ,
1: ਮੰਮਾ ਥੋੜੀ ਨਾ,
0: ਸਾਰੀ ਦੁਨੀਆ ਗੋਲ ਮਟੋਲ ਕਰਦੀ। ਥੈਂਕ ਯੂ ਰੂਹਾਨੀ, ਤੇ ਬਹੁਤ ਸੋਹਣਾ, ਬਹੁਤ ਸੋਹਣਾ ਸੁਣਾਇਆ ਤੁਸੀਂ ਤੇ। ਤੁਸੀਂ ਕਿੱਥੇ ਗਏ ਹੋਗੇ, ਲੇਟ ਉੱਠਦੇ ਹੋ ਅੱਜ ਕੱਲ?
2: ਹਾਂਜੀ, ਇਸ ਕਰਕੇ ਮੈਂ ਹੁਣ ਛੁੱਟੀ ਆ, ਹੁਣ ਮੈਂ ਕਰਿਆ ਕਰੂੰਗਾ ਹੁਣ ਕਾਲ।
0: ਲੇਟ ਉੱਠ ਕੇ ਕਿਸ ਵਕਤ?
2: ਵੈਸੇ ਤਾਂ ਫਰਾਈਡੇ ਨੂੰ ਸਟਾਰਟ ਹੋਈਆਂ ਸੀਗੀਆਂ, ਬਟ ਰੀਅਲ ਵਾਲੀਆਂ ਛੁੱਟੀਆਂ ਹੁਣੇ ਸਟਾਰਟ ਹੋਈਆਂ।
0: ਓਕੇ ਓਕੇ ਓਕੇ, ਗੁੱਡ। ਤੇ ਕੀ ਕਰਦੇ ਹੁੰਦੇ ਹੋ ਫਿਰ ਛੁੱਟੀਆਂ ਚ?
2: ਮੈਂ ਛੁੱਟੀਆਂ ਚ ਕਲਰਿੰਗ ਕਰਦਾ, ਤੇ ਮੈਂ ਟੀਵੀ ਦੇਖਦਾ, ਮੈਂ ਮੇਰੀ ਹੈਲਪ ਕਰਦਾ, ਤੇ ਮੈਂ ਸਟੱਡੀ ਕਰਦਾ, ਤੇ ਮੈਂ ਮੰਮਾ ਦੇ ਤੇ ਬਹੁਤ ਹੈਲਪ ਕਰਦਾ, ਤੇ ਫਿਰ ਥੋੜਾ ਜਿਹਾ ਤੰਗ ਵੀ ਕਰਦਾ। ਠੀਕ ਹੈ, ਤੇ ਰੂਹਾਨੀ ਮੈਨੂੰ ਬਹੁਤ ਤੰਗ ਕਰਦੀ ਹੈ, ਤੇ ਫਿਰ ਅਸੀਂ ਟ੍ਰੈਂਪਲਿਨ ਤੇ ਖੇਲਦੇ ਆ। ਠੀਕ ਹੈ, ਤੇ ਫਿਰ ਮੈਂ ਕਬੱਡੀ ਖੇਲਦਾ।
0: ਓਏ ਕਿਹਦੇ ਨਾਲ ਕਬੱਡੀ? ਕਿਹਨਾਂ ਖੇਡਦੇ ਹੋ?
2: ਮੈਂ ਪਾਪਾ ਨਾਲ ਖੇਲਦਾ। 5 ਅਪ ਟੂ 5 ਰਾਊਂਡ ਹੁੰਦੇ ਆ, ਜਿਹੜਾ ਜਿਹੜਾ ਵਿਨ ਕਰ ਲਿਆ ਉਹਨੂੰ ਇੱਕ ਨਾ ਗੋਲਡ ਪਾਪਾ ਕੋਇਨ ਲੈ ਕੇ ਆਇਆ, ਉਹਨੂੰ ਉਹ ਮਿਲੂਗਾ।
0: ਵਾਹ, ਤੇ ਤੁਹਾਨੂੰ ਛੁੱਟੀਆਂ ਚ ਸਭ ਤੋਂ ਵੱਧ ਕੀ ਪਸੰਦ ਖਾਣਾ?
2: ਮੈਨੂੰ ਪਸੰਦ ਹੈ ਖਾਣਾ ਫਰੂਟ ਚ
0: ਕੁਛ ਵੀ
2: ਬਨਾਨਾ ਕੇਕ
0: ਓਵਰਆਲ
2: ਬਨਾਨਾ ਕੇਕ
0: ਅੱਛਾ ਤੁਸੀਂ ਬਨਾਨਾ ਕੇਕ ਸਭ
2: ਤੋਂ ਤੇ ਪਤਾ ਹੈ ਬਨਾਨਾ ਨਾ ਪਾਪਾ ਨਾ ਪਤਾ ਹੈ ਬਨਾਨਾ ਕਿੱਦਾਂ ਖਾਂਦੇ ਆ ਪਾਪਾ ਨਾ ਇੱਕ ਨਾ ਛਿੱਲ ਕੇ ਪਾਪਾ ਨਾ ਕੀ ਹੈ ਚਾਕੂ ਲੈ ਕੇ ਉਹਦੇ ਵਿੱਚ ਨਮਕ ਪਾ ਕੇ ਸਲਾਈਡ ਕਰ ਲੈਂਦੇ ਆ ਮਿਲ ਚ ਤੇ ਫੇਰ ਖਾਂਦੇ ਆ ਨਮਕ ਪਾ ਕੇ ਉਹਦੇ ਅੰਦਰ
0: ਲੂਣ ਲਾ ਕੇ ਖਾਂਦੇ ਆ ਹੈ
2: ਹਾਂਜੀ
0: ਓਕੇ
2: ਜਾਂਦੋ ਵੀ ਇੱਦਾਂ ਹੀ ਖਾਂਦੇ ਆ
0: ਕਾਲਾ ਲੂਣ ਲਾ ਕੇ
2: ਹਾਂਜੀ
0: ਗੁੱਡ ਉਹ ਯਮੀ ਹੋ ਜਾਂਦਾ ਤੁਸੀਂ ਖਾ ਕੇ ਵੇਖਿਆ ਕਦੀ
2: ਹਾਂਜੀ ਮੈਂ ਇੰਡੀਆ ਚ ਟਰਾਈ ਕੀਤਾ ਸੀਗਾ ਉਹਦੇ ਪਾਪਾ ਆਏ ਸੀਗੇ ਅਸੀਂ ਨਾ ਬਾਜ਼ਾਰ ਗਏ ਸੀਗੇ ਤੇ ਨਾ ਰੇੜੀ ਤੇ ਗਏ ਸੀਗੇ ਤੇ ਨਾ ਉੱਥੇ ਨਾ ਉੱਥੇ ਨਾ ਇੱਕ ਨਮਕ ਸੀਗਾ ਤੇ ਉੱਥੇ ਇੱਕ ਬਨਾਨਾ ਸੀਗਾ ਅਸੀਂ ਨਾ ਉਹਨੂੰ ਅੱਜ 10 ਰੁਪਏ ਦੇ ਤੇ ਸਾਨੂੰ ਬੋਲਿਆ ਸੀਗਾ ਸਾਨੂੰ ਇੱਕ ਬਨਾਨਾ ਦੇ ਦੇ ਤੇ ਉੱਥੇ ਟੂ ਦੇ ਦੇ ਠੀਕ ਹੈ ਤੇ ਫੇਰ ਨਾ ਅਸੀਂ ਨਾ ਨਮਕ ਪਾ ਕੇ ਸਾਰੇ ਖਾ ਲਏ ਬਹੁਤ ਮਜ਼ਾ ਆਇਆ ਸੀ
0: ਦਸ ਰੁਪਈਏ ਦੇ ਦੋ ਬਨਾਨੇ ਵਾਹ ਚੰਗੇ ਰਹਿ ਗਏ ਫਿਰ ਵੀ
2: ਹਾਂਜੀ
1: ਵਾਹ ਵਾਹ ਗੁੱਡ ਗੁੱਡ ਤੁਸੀਂ ਲੜਦੇ ਹੋ ਦੋਨੇ
2: ਹਾਂਜੀ ਰੂਹਾਨੀ ਮੈਨੂੰ ਲੜਦੀ ਹੈ ਤੇ ਫਿਰ ਮੈਨੂੰ ਫਿਰ ਮੈਂ ਕੀ ਕਰਦਾ ਫਿਰ ਮੈਨੂੰ ਵੀ ਲੜਨਾ ਪੈਂਦਾ ਇਸ ਕਰਕੇ ਮੈਨੂੰ ਬੋਲਣ ਵੀ ਲੜਨਾ
1: ਪੈਂਦਾ ਮਜਬੂਰੀ
0: ਹਾਂ ਜਦੋਂ ਉਹ ਲੜਦੀ ਤਾਂ ਫਿਰ ਮੈਨੂੰ ਵੀ ਲੜਨਾ ਪੈਂਦਾ
1: ਸੈਲਫ ਡਿਫੈਂਸ
2: ਹਾਂਜੀ
0: ਥੈਂਕ ਯੂ ਥੈਂਕ ਯੂ ਥੈਂਕ ਯੂ
2: ਰੂਹਾਨੀ ਦਾ ਨਾਮ ਰੂਹਾਨੀ ਨਹੀਂ ਉਹਦਾ ਨਾਮ ਤੂਫਾਨੀ ਹੈ
0: ਓਕੇ ਤੁਸੀਂ ਕਹਿ ਕਹਿ ਕੇ ਕਰ ਲੈਣੀ ਹੈ ਮੈਨੂੰ ਲੱਗਦਾ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਗੱਲਾਂ ਬਾਤਾਂ ਸਾਡੀਆਂ ਛੁੱਟੀਆਂ ਦੇ ਬਾਰੇ ਚੱਲ ਰਹੀਆਂ ਹੈ ਕੀ ਤੇ ਕਿੱਦਾਂ ਤੇ ਬੱਚਿਆਂ ਦਾ ਕੀ ਕਰਦੇ ਹੋ ਤੇ
1: ਕਈ ਸਾਰੇ ਨਾ ਇਹ ਵਾਕਈ ਇਹ ਬੈਸਟ ਟਾਈਮ ਹੁੰਦਾ ਹੈ ਜਿਹੜਾ ਡੀਕਲਟਰ ਦੀ ਗੱਲ ਕਰਦੇ ਸੀ ਨਾ ਉਹ ਕਿਉਂਕਿ ਕਈ ਚੀਜ਼ਾਂ ਆਪਾਂ ਜਿਵੇਂ ਪਿਛਲੇ ਦਿਨੋਂ ਵੀ ਤੁਸੀਂ ਇੱਕ ਸ਼ੋਅ ਦੇ ਵਿੱਚ ਕਿਹਾ ਸੀਗਾ ਕਈ ਚੀਜ਼ਾਂ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ ਪਰ ਆਪਾਂ ਰੱਖੀ ਜਾਂਦੇ ਹਾਂ ਕਿ ਕੰਮ ਆ ਜਾਏ ਕੰਮ ਆ ਜਾਏ ਤੇ ਇਹ ਟਾਈਮ ਬੈਸਟ ਹੁੰਦਾ ਈਵਨ ਬੱਚਿਆਂ ਨੂੰ ਵੀ ਇੱਕ ਜਿਹੜੀ ਚੀਜ਼ ਹੁੰਦੀ ਹੈ ਕਿ ਜੇ ਤੁਹਾਨੂੰ ਨਵੀਂ ਚੀਜ਼ਾਂ ਚਾਹੀਦੀ ਹੈ ਤੇ ਤੁਸੀਂ ਆਪਣੇ ਪੁਰਾਣੇ ਖਿਡੌਣੇ ਕਈ ਟੋਇਜ਼ ਕਈ ਜੈਕਟਾਂ ਹੋ ਗਈ ਕਈ ਕੱਪੜੇ ਹੋ ਗਏ ਇਹ ਵਾਲਾ ਟਾਈਮ ਹੈ ਕਿ ਉਹਨਾਂ ਨਾਲ ਬਹਿ ਕੇ ਉਹ ਸਮੇਟਾ ਸਮੇਟੀ ਇਸ ਟਾਈਮ ਕਰ ਲਓ ਉਹ ਟਾਈਮ ਵੀ ਬੜਾ ਲੈ ਜਾਂਦਾ ਪਲੱਸ ਬੱਚੇ ਵੀ ਇੰਜੋਏ ਕਰਦੇ ਉਸ ਚੀਜ਼ ਨੂੰ ਆਰੇ ਲੱਗੇ ਰਹਿੰਦੇ ਕਿਉਂਕਿ ਇਹ ਸਾਰੀ ਚੀਜ਼ਾਂ ਨਾਲ ਸਕਰੀਨ ਟਾਈਮ ਘੱਟ ਹੋ ਜਾਂਦਾ ਹੈ ਕਿਉਂਕਿ ਇੱਕ ਤੁਹਾਡੀ ਸਫਾਈ ਹੋ ਗਈ ਦੂਜਾ ਬੱਚਾ ਸਿੱਖਦਾ ਵੀ ਹੈ ਕਿ ਇਸ ਹਿਸਾਬ ਨਾਲ ਤੇ ਪਲੱਸ ਉਹਨੂੰ ਇੱਕ ਰਿਅਲਾਈਜ਼ ਵੀ ਹੁੰਦਾ ਕਿ ਹੁਣ ਇਹ ਵਾਲੇ ਇਹ ਖੇਡ ਲਿਆ ਮੈਂ ਇਸ ਚੀਜ਼ ਨਾਲ ਹੁਣ ਐਵੇਂ ਹੀ ਪਈ ਹੋਈ ਹੈ ਤੇ ਘਰ ਤੋਂ ਰੱਖਣੀ ਹੈ ਇਹਨੂੰ ਤੇ ਬਹੁਤ ਬੈਸਟ ਐਕਟੀਵਿਟੀ ਮੈਨੂੰ ਲੱਗਦੀ ਹੈ ਕਿ ਇਸ ਟਾਈਮ ਤੁਸੀਂ ਬਹਿ ਜਾਓ ਬੱਚਿਆਂ ਨਾਲ ਤੇ ਡਿਸਾਈਡ ਕਰ ਲਓ ਕਿਹੜੀ ਚੀਜ਼ ਰੱਖਣੀ ਹੈ ਕਿਹੜੀ ਚੀਜ਼ ਆਪਾਂ ਕੱਢਣੀ ਹੈ ਤੇ ਇੱਕ ਹੋਰ ਮੈਂ ਕੀ ਕਰਦੀ ਹਾਂ ਇੱਕ ਬੋਕਸ ਜਾਂ ਕੋਈ ਵੀ ਇੱਕ ਕੰਟੇਨਰ ਦੇ ਵਿੱਚ ਨਾ ਤੁਸੀਂ ਪਰਚੀਆਂ ਦੇ ਵਿੱਚ ਐਕਟੀਵਿਟੀਜ਼ ਲਿਖ ਲਓ ਛੋਟੇ ਬੱਚਿਆਂ ਨਾਲ ਜ਼ਿਆਦਾ ਇਹ ਮੈਨੂੰ ਲੱਗਦਾ ਫਿੱਟ ਬੈਠਦੀ ਹੈ ਤੇ ਉਹਦੇ ਅੰਦਰ ਜੇ ਉਹ ਕਹਿਣਗੇ ਕਿ ਬੋਰ ਹੋ ਰਿਹਾ ਅਸੀਂ ਟੀਵੀ ਵੇਖਣੀ ਹੈ ਤੁਸੀਂ ਕਹੋ ਇਹ ਐਕਟੀਵਿਟੀ ਬੋਕਸ 'ਚੋਂ ਪਰਚੀ ਕੱਢੋ ਜੋ ਵੀ ਚੀਜ਼ ਨਿਕਲੇਗੀ ਆਪਾਂ ਕਰਾਂਗੇ ਸੋ ਤੁਸੀਂ ਕਲਰਿੰਗ ਲਿਖ ਦਿਓ ਉਸ 'ਚ ਤੁਸੀਂ ਲੈਗੋ ਲਿਖ ਦਿਓ ਕੁਕਿੰਗ ਲਿਖ ਦਿਓ ਡਾਂਸਿੰਗ ਲਿਖ ਦਿਓ ਐਕਸਰਸਾਈਜ਼ ਲਿਖ ਦਿਓ ਤੇ ਉਹ ਬੜਾ ਬੱਚੇ ਇੰਜੋਏ ਕਰਦੇ ਕਿਉਂਕਿ ਇੱਕ ਤਾਂ ਉਹਨਾਂ ਨੂੰ ਕਰੇਜ਼ ਰਹਿੰਦਾ ਕੀ ਨਿਕਲੇਗਾ ਹਨਾ ਤੇ ਫਿਰ ਉਹ ਕਈ ਵਾਰੀ ਤਾਂ ਅਸੀਂ ਇੱਦਾਂ ਕਰਦੇ ਹਾਂ ਐਕਸਰਸਾਈਜ਼ ਜਾਂ ਕੁਛ ਡਾਂਸ ਜਾਂ ਕੁਛ ਸਿੰਗਿੰਗ ਦਾ ਹੁੰਦਾ ਤੇ ਉਹ ਕੰਪੀਟੀਸ਼ਨ ਕਰਾ ਦੋ ਦੋਨੇ ਬੱਚਿਆਂ ਦੇ ਵਿੱਚ
0: ਆਪ ਨਾ ਕਰੋ
1: ਆਪ ਨਾ ਕਰੋ ਕਿੱਥੇ ਦੇ ਬੱਚੇ
0: ਆਪ ਨਹੀਂ ਸ਼ਾਮਲ ਹੋਣਾ ਵਿੱਚ
1: ਕਿੱਥੇ ਦੇ ਬੱਚੇ ਨਹੀਂ ਤੁਸੀਂ ਸੌਂਗ ਪਲੇ ਕਰੋਗੇ ਨਾ ਜੱਜ ਵੀ ਤਾਂ ਜ਼ਰੂਰੀ ਹੈ ਜੱਜ ਬਣ ਜਾਓ ਬੋਰਡ ਗੇਮਸ ਡੈਫੀਨੇਟਲੀ ਵਧੀਆ ਐਕਟੀਵਿਟੀ ਲੱਗਦੀ ਹੈ ਜਿਸ ਚ ਪੂਰੀ ਫੈਮਿਲੀ ਰਲ ਮਿਲ ਕੇ ਇਨਵੋਲਵ ਹੋ ਜਾਂਦੀ ਹੈ ਤੇ ਬੱਚਿਆਂ ਨੂੰ ਵੀ ਵਧੀਆ ਲੱਗਦਾ ਹੈ ਮੈਨੂੰ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਘੁੰਮਣ ਫਿਰਨ ਦੀ ਥਾਂ ਜੇ ਵੈਦਰ ਖਰਾਬ ਹੈ ਕੁਛ ਬੋਰਡ ਗੇਮ ਬੈਸਟ ਹੁੰਦਾ ਲੂਡੋ ਸਾਫ ਸਿੱਧੀ ਚ ਉਹ ਜਿੰਨਾ ਇੰਜੋਏ ਕਰਦੇ ਨਾ ਆਪਣੇ ਨਾਲ ਚੈਸ ਹੋ ਗਿਆ ਤੇ ਹੋਰ ਵੀ ਕਿੰਨੇ ਸਾਰੇ ਗੇਮਸ ਹੈ ਮੋਨੋਪੋਲੀ ਹੋ ਗਿਆ ਬੱਚੇ ਖੇਡਦੇ ਸਿੱਖਦੇ ਵੀ ਹੈ
0: ਇੱਥੇ ਬੱਚੇ ਮੈਂ ਵੇਖਿਆ ਉਹ ਬਹੁਤ ਸਿੱਖ ਕੇ ਆਉਂਦੇ ਪਤਾ ਨਹੀਂ ਸਕੂਲੋਂ ਜਾਂ ਕਿੱਦਾਂ ਚੈਸ ਬਹੁਤ ਖੇਡਦੇ
1: ਚੈਸ ਹਾਂਜੀ ਹਾਂ
0: ਨਿੱਕੇ ਨਿੱਕੇ
1: ਮੈਨੂੰ ਹਰਾ ਦਿੰਦੀ ਮੇਰੀ ਬੇਟੀ ਮੈਂ ਕਿੰਨੀ ਕੋਸ਼ਿਸ਼ ਕਰਦੀ ਹਾਂ ਉਹ ਹਰਾ ਦਿੰਦੀ ਹੈ ਮੈਨੂੰ ਵਧੀਆ ਬਹੁਤ ਹੁਣ ਬਹੁਤ ਸ਼ਾਰਪ ਹੋ ਗਿਆ ਕਾਫੀ ਟਾਈਮ ਤੋਂ ਖੇਡਦੇ ਚੈਸ ਮੈਨੂੰ ਲੱਗਦਾ ਬਿਫੋਰ ਆਫਟਰ ਸਕੂਲ ਕੇਅਰ ਦੇ ਵਿੱਚ ਇਹ ਬੱਚੇ ਪਸੰਦ ਕਰਦੇ
0: ਸਾਡੇ ਨਹੀਂ ਨਾ ਸੁਲਝਾ ਇਹ ਚੀਜ਼ਾਂ ਇਹ ਵਾਲੀਆਂ ਗੇਮਸ ਹੈਗੀਆਂ ਅਸੀਂ ਤਾਂ ਟੀ ਵੀ 'ਤੇ ਮਾੜਾ ਮੋਟਾ ਵੇਖਦੇ ਹੁੰਦੇ ਹਾਂ ਅਤੇ ਹੁਣ ਇਹਨਾਂ ਨੂੰ ਸ਼ੁਰੂ 'ਚ ਜਦੋਂ ਇੰਟਰੋਡਿਊਸ ਕੀਤੀਆਂ ਸਾਨੂੰ ਅਤੇ ਨਾਲ ਦੀ ਨਾਲ ਪਹਿਲਾਂ ਉਹ ਵੀ ਮੇਰੇ ਵਰਗਿਆਂ ਨੂੰ ਰੂਲ ਵੀ ਵੇਖਣੇ ਪੈਂਦੇ ਉਹ ਵੀ ਭੁੱਲ ਜਾਂਦੇ ਨਾਲ ਦੀ ਨਾਲ
1: ਰੂਲ ਜਦੋਂ ਪਹਿਲੀ ਵਾਰੀ ਮੈਂ ਖੇਡਿਆ ਬੇਟੀ ਨਾਲ ਅਤੇ ਮੈਂ ਕਿਹਾ ਹੁਣ ਇਹ ਪਿਆਦਾ ਮੈਂ ਚੱਲ ਰਿਹਾ ਹੁਣ ਪਿਆਦਾ ਹੀ ਕਹਿੰਦੇ ਹਾਂ ਉਹਨੇ ਤੇ ਢਿੱਡ ਫੜ ਫੜ ਇੰਨਾ ਹੱਸੀ ਕਹਿੰਦੀ ਵਟ ਇਸ ਪਿਆਦਾ ਮਾਮਾ ਬੌਂਡ ਕਹਿੰਦੇ ਉਹਨੂੰ ਇੰਗਲਿਸ਼ ਦੇ ਵਿੱਚ ਅਤੇ ਮੈਂ ਕਹਿਣਾ ਘੋੜੇ ਹਾਥੀ ਰਾਜਾ ਰਾਣੀ ਉਹ
0: ਪਰ ਉਹਨਾਂ ਨੂੰ ਸਾਨੂੰ ਇਹ ਚੀਜ਼ਾਂ ਨਾਲ ਦੀ ਨਾਲ ਦੱਸਣੀ ਚਾਹੀਦੀਆਂ
1: ਤੇ
0: ਆਹ ਵੀ ਤੁਹਾਡੇ ਲਈ ਸਿੱਖਣਾ ਜ਼ਰੂਰੀ ਹੈ
1: ਕਿੰਨੀ ਉਹਨਾਂ ਨੂੰ ਐਕਸਪੋਜ਼ਰ ਉਹਨਾਂ ਨੂੰ ਵੀ ਮਿਲਦਾ ਤੇ ਆਪਾਂ ਨੂੰ ਵੀ ਮਿਲਦਾ
0: ਜੀ ਨਹੀਂ ਤੇ ਕਈ ਵਾਰੀ ਨਾ ਆਪਾਂ ਵੇਖਦੇ ਹਾਂ ਬੱਚੇ ਹੌਲੀ ਹੌਲੀ ਉਹ ਹਰ ਇਹੋ ਜਿਹੀਆਂ ਗੱਲਾਂ ਦੇ ਉੱਤੇ ਮਾਂ ਪਿਓ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਚੁੱਕੇ ਹੁੰਦੇ ਆ ਸੋ ਉੱਥੇ ਜੇ ਤੁਸੀਂ ਨਹੀਂ ਇਹ ਚੀਜ਼ਾਂ ਰੋਕਦੇ ਤੇ ਹੌਲੀ ਹੌਲੀ ਬੜਾ ਕੁਛ ਹੈ ਜਿਹੜਾ ਆਪਾਂ ਪ੍ਰੋਨਾਊਂਸ ਨਹੀਂ ਸਹੀ ਢੰਗ ਦੇ ਨਾਲ ਕਰ ਪਾਉਂਦੇ ਇਹ ਤੇ ਹੋ ਗਿਆ ਚਲੋ ਉਹਨਾਂ ਨੂੰ ਉਹਦਾ ਨਹੀਂ ਪਤਾ ਵਰਡ ਬੜੇ ਡਿਫਰੈਂਟ ਜੇ ਆ ਪਰ ਅਦਰਵਾਈਜ਼ ਕਈ ਮੈਂ ਵੇਖਣਾ ਪਰਿਵਾਰਾਂ ਦੇ ਵਿੱਚ ਉਹ ਸਪੇਸ ਬਣ ਚੁੱਕੀ ਹੁੰਦੀ ਹੈ ਫਿਰ ਉੱਥੇ ਉਹ ਥੋੜ੍ਹੀ ਥੋੜ੍ਹੀ ਤੇ ਹਰ ਇੱਕ ਥਾਂ 'ਤੇ ਰਹਿੰਦੀ ਆ ਪਰ ਜਿਹੜੀ ਇੱਕ ਉਹ ਫਿਰ ਜਾਣ ਬੁੱਝ ਕੇ ਵਾਲੀ ਹੁੰਦੀ ਆ ਉਸ ਸਵਾਦ ਆਉਣ ਵਾਲੀ ਉਹ ਫਿਰ ਜ਼ਿਆਦਾ ਅੱਗੇ ਚੱਲ ਕੇ ਖਰਾਬ ਕਰਦੀ ਹੈ
1: ਹਾਂ ਉਹ ਤੇ ਹਾਂ ਉਸ ਵਾਕਈ ਸਹੀ ਗੱਲ ਹੈ ਕਿ ਪਹਿਲਾਂ ਹੀ ਤੁਸੀਂ ਬੱਚੇ ਨੂੰ ਕਿਉਂਕਿ ਉੱਥੇ ਆ ਜਾਂਦਾ ਨਾ ਰਿਸਪੈਕਟ
0: ਹਾਂ ਉਹ ਉਸੇ ਚੀਜ਼ ਦਾ ਪਾਰਟ ਹੈ ਵੀ ਇਹ ਲਰਨਿੰਗ ਵੇਖੋ ਮੈਂ ਕੁਛ ਨਵਾਂ ਸਿੱਖਿਆ ਤੁਸੀਂ ਮੇਰੇ ਕੋਲ ਕੁਛ ਨਵਾਂ ਸਿੱਖਿਆ ਹੈ ਨਾ ਥੈਂਕ ਯੂ ਤੁਹਾਡਾ ਤੁਸੀਂ ਮੇਰਾ ਥੈਂਕ ਯੂ ਕਰ ਲਓ
1: ਕਿਉਂਕਿ ਕਿੰਨੇ ਸਾਰੇ ਗੇਮਸ ਆਪਣੇ ਵਾਲੇ ਗੇਮਸ ਇਹਨਾਂ ਨੂੰ ਇੰਨੀ ਜ਼ਿਆਦਾ ਵਧੀਆ ਲੱਗਦੀ ਈਵਨ ਬੇਸਿਕ ਜਿਹੜਾ ਚਿੜੀਆ ਉੜ ਉਹ ਇੰਨਾ ਇੰਜੋਏ ਕਰਦੇ ਆ ਮੇਰੇ ਬੱਚੇ ਕਿਉਂਕਿ ਉਹ ਉਹਨਾਂ ਲਈ ਨਵਾਂ ਗੇਮ ਸੀਗਾ ਹਨਾ ਤੁਸੀਂ ਬੈਠੇ ਬੈਠੇ ਤੇ ਕਾਰ 'ਚ ਵੀ ਖੇਡ ਸਕਦੇ ਹੋ ਤੇ ਉਹ ਉਹਦੇ ਨਾਲ ਕਿੰਨੇ ਸਾਰੇ ਬਰਡਸ ਦੇ ਨਾਂ ਵੀ ਸਿੱਖਦੇ ਹੋ ਤੁਸੀਂ
0: ਹੋ ਜਾਂਦੇ ਆ
1: ਤੇ ਹਰ ਇੱਕ ਗੇਮ
0: ਪੰਜਾਬੀ 'ਚ ਵੀ ਯਾਦ ਹੋ ਜਾਂਦੇ ਆ ਤੁਸੀਂ ਵੱਧ ਤੋਂ ਵੱਧ ਉਹਨਾਂ ਨੂੰ ਆਪ ਵੀ ਤੁਹਾਨੂੰ ਚੇਤੇ ਆ ਜਾਂਦੇ
1: ਹਾਂ ਅੱਛਾ ਵਿੱਚ ਮੈਂ ਇਹਨਾਂ ਤੋਂ ਜਿਹੜੇ ਕਿਤਾਬ ਵਾਲਾ ਤੋਂ ਉਹ ਦੇਖੇ ਸੀਗੇ ਫਲੈਸ਼ ਕਾਰਡਸ ਆਉਂਦੇ ਕਿ ਬਹੁਤ ਸਾਰੇ ਪੰਛੀਆਂ ਦੇ ਨਾਂ ਤੁਸੀਂ ਪੰਜਾਬੀ ਦੇ ਵਿੱਚ ਬਹੁਤ ਸਾਰੇ ਫਰੂਟਸ ਦੇ ਨਾਂ ਪੰਜਾਬੀ ਦੇ ਵਿੱਚ ਬੱਚੇ ਨੂੰ ਤੇ ਉਹ ਕਿੰਨਾ ਬੱਚਾ ਇਹੀ ਟਾਈਮ ਹੁੰਦਾ ਕਿ ਇਸ ਟਾਈਮ ਤੁਸੀਂ ਉਹ ਚੀਜ਼ਾਂ ਕੱਢੋ ਤੇ ਉਹਨਾਂ ਨੂੰ ਉਹ ਐਜ਼ ਅ ਗੇਮ ਵੇ ਦੇ ਵਿੱਚ ਇੰਟਰੋਡਿਊਸ ਕਰਾਓ
0: ਹਾਂਜੀ ਖੇਡਦੇ ਖੇਡਦੇ ਜਿਹੜੀ ਚੀਜ਼ ਸਿੱਖਣ ਨੂੰ ਮਿਲ ਜੇ
1: ਉਹ ਹਮੇਸ਼ਾ ਯਾਦ ਰਹਿੰਦੀ ਹੈ ਰਦਰ ਦੈਨ ਰਟਾਣ ਦੀ ਥਾਂ
0: ਹਾਂ ਨਹੀਂ ਇਹ ਤੇ ਹੈਗੀ ਜੀ ਸੋ ਤੁਸੀਂ ਵੀ ਦੱਸ ਸਕਦੇ ਹੋ ਜੀ ਕੀ ਤੁਸੀਂ ਕਰ ਰਹੇ ਹੋ ਘਰ ਬੱਚਿਆਂ ਦੇ ਨਾਲ ਤੇ ਕਿਵੇਂ ਜਾ ਰਹੀਆਂ ਨੇ ਤੁਹਾਡੀਆਂ ਛੁੱਟੀਆਂ ਕੀ ਕਰਦੇ ਹੋ ਕੀ ਤੁਸੀਂ ਉਹਨਾਂ ਨੂੰ ਨਵਾਂ ਇਹੋ ਜਿਹਾ ਬਣਾ ਕੇ ਦਿੰਦੇ ਹੋ ਜਿਹਦੇ ਨਾਲ ਬੱਚੇ ਤੁਹਾਡੇ ਰੁੱਝੇ ਰਹਿੰਦੇ ਨੇ ਛੁੱਟੀਆਂ ਦੇ ਵਿੱਚ ਜਦੋਂ ਕਹਿੰਦੇ ਨੇ ਕਿ ਮੈਂ ਹੁਣ ਬੋਰ ਫੀਲ ਕਰ ਰਿਹਾ ਤੇ ਉਸ ਸਮੇਂ ਤੁਸੀਂ ਕੀ ਕਰਕੇ ਦਿੰਦੇ ਹੋ ਤੇ ਕਿਹੜੇ ਕਿਹੜੇ ਤਰੀਕੇ ਦੇ ਨਾਲ ਹੁਣ ਇਹ ਜ਼ਰੂਰੀ ਨਹੀਂ ਆ ਕਿ ਤੁਹਾਡੇ ਬੱਚੇ ਵੀ ਘਰ ਦੇ ਵਿੱਚ ਤੁਸੀਂ ਹੁਣ ਤੱਕ ਉਹਨਾਂ ਨੂੰ ਕੰਮ ਕਰਨ ਦੀ ਆਦਤ ਪਾਈ ਹੋਵੇ ਜ਼ਰੂਰੀ ਨਹੀਂ ਆ ਕਿ ਤੁਹਾਡੇ ਬੱਚੇ ਵੀ ਕੁਕਿੰਗ ਕਰਦੇ ਹੋਣ ਜਿੱਦਾਂ ਕਿ ਦੱਸ ਕੇ ਗਏ ਨੇ ਸਾਡੇ ਸਰੋਤੇ ਸੋ ਇਹ ਚੀਜ਼ਾਂ ਹਰ ਘਰ ਦੀਆਂ ਡਿਫਰੈਂਟ ਹੋਣਗੀਆਂ ਕੁਛ ਤੁਸੀਂ ਕਰ ਰਹੇ ਹੋ ਕੁਛ ਅਗਲੇ ਨਹੀਂ ਕਰ ਰਹੇ ਹੋਣਗੇ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਬੱਚਿਆਂ ਦੀਆਂ ਤੁਹਾਨੂੰ ਠੀਕ ਲੱਗਦੀਆਂ ਹੋਣਗੀਆਂ ਕੁਛ ਅਗਲੇ ਦੀਆਂ ਠੀਕ ਲੱਗਦੀਆਂ ਹੋਣਗੀਆਂ ਸੋ ਇਹਦੇ ਵਿੱਚ ਕੋਈ ਉਹ ਨਹੀਂ ਆ ਕਿ ਤੁਹਾਨੂੰ ਲੱਗੇ ਵੀ ਹਾਏ ਆਹ ਚੀਜ਼ ਤਾਂ ਸਾਡਾ ਬੱਚਾ ਕਰਦਾ ਨਹੀਂ ਅਸੀਂ ਪਤਾ ਨਹੀਂ ਕੀ ਮਿਸ ਕਰਤਾ ਬੱਚੇ ਨੂੰ ਸਿਖਾਉਣੋ ਪਰ ਤੁਸੀਂ ਸੋਚੋ ਤੇ ਤੁਹਾਡੇ 'ਚ ਕੋਈ ਹੋਰ ਖਾਸੀਅਤ ਹੋਊਗੀ
1: ਹਰ ਇੱਕ ਬੱਚੇ ਦੀ ਇੱਕ ਹੁੰਦੀ ਹੈ ਔਰ ਇੱਥੇ ਦੇ ਬੱਚੇ ਤੇ ਰਣਜੋਤ ਜੀ ਮੈਨੂੰ ਇੱਦਾਂ ਲੱਗਦਾ ਕਿ ਬੜੇ ਐਕਸਪ੍ਰੈਸਿਵ ਹੈ ਆਪਣੇ ਟਾਈਮ ਦੀ ਆਪਾਂ ਗੱਲ ਕਰੀਏ ਆਪਾਂ ਤਾਂ ਕਹਿ ਹੀ ਨਹੀਂ ਪਾਉਂਦੇ ਸੀਗੇ ਕਈ ਚੀਜ਼ਾਂ ਜਿਹੜੀ ਪਸੰਦ ਹੈ ਹੁਣ ਇੱਥੇ ਦੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਚੀਜ਼ਾਂ ਕਿਸ ਚੀਜ਼ ਦਾ ਸ਼ੌਕ ਹੈ ਜੇ ਕਲਰਿੰਗ ਪਸੰਦ ਹੈ ਉਸ 'ਚ ਵੀ ਕਿੰਨੀ ਵੈਰਾਇਟੀ ਅਵੇਲੇਬਲ ਹੈ ਹੁਣ ਅੱਜ ਕੱਲ੍ਹ ਦੇ ਬੱਚੇ ਕਰੋਸ਼ੀਆ ਕਰ ਰਹੇ ਨੇ ਨਿੱਕੇ ਨਿੱਕੇ ਜਿਹੇ ਬੱਚੇ ਇੰਨੀ ਸੋਹਣੀ ਕਰੋਸ਼ੀਆ ਦੀ ਚੀਜ਼ਾਂ ਬਣਾ ਰਹੇ ਨੇ ਜਿਹੜੀ ਹੁਣ ਸਾਨੂੰ ਵੀ ਨਹੀਂ ਆਉਂਦੀ ਅਤੇ ਉਹ ਕਈ ਸਾਰੀ ਚੀਜ਼ਾਂ ਕਈ ਸਟਿਚਿੰਗ ਕਰ ਰਹੇ ਕਈ ਇੱਕ ਨਿਬ ਆਰਟ ਹੁੰਦਾ ਉਹ ਕਰ ਰਹੇ ਕਈ ਬਹੁਤ ਸਾਰੀ ਚੀਜ਼ਾਂ ਕਲੇ ਨਾਲ ਕਿੰਨੀ ਕਿੰਨੀ ਚੀਜ਼ਾਂ ਬਣਾ ਰਹੇ ਬੱਚੇ ਹੁਣ ਮੈਨੂੰ ਤਾਂ ਲੱਗਦਾ ਕਿ ਜਿਹੜੀ ਪਲੇਡੋ ਹੁੰਦਾ ਹੈ ਛੋਟੇ ਛੋਟੇ ਬੱਚਿਆਂ ਦਾ ਚਾਈਲਡ ਕੇਅਰ ਦੇ ਵਿੱਚ ਉਹੀ ਚੀਜ਼ ਆਪਾਂ ਆਟੇ ਨਾਲ ਕਰ ਸਕਦੇ ਹਾਂ ਹੈ ਨਾ ਪਲੇਟ ਮਤਲਬ ਆਟਾ ਤੁਸੀਂ ਜਿਵੇਂ ਬਚਪਨ 'ਚ ਸਾਨੂੰ ਬਣਾ ਕੇ ਦਿੰਦੇ ਸੀ
0: ਡਿਫਰੈਂਟ ਸ਼ੇਪ ਹੈ ਨਾ
1: ਉਹ ਤੁਸੀਂ ਆਪਣੇ ਬੱਚਿਆਂ ਤੋਂ ਕਰਵਾ ਕੇ ਕਰ ਸਕਦੇ ਹੋ ਕੁਕਿੰਗ ਦੇ ਵਿੱਚ ਉਹ ਡਿਪੈਂਡ ਕਰਦਾ ਕਿਸ ਵੇ 'ਚ ਉਹਦਾ ਰੁਝਾਨ ਹੈ ਆਪਾਂ ਫੋਰਸਫੁਲੀ ਵੀ ਬੱਚੇ ਨੂੰ ਨਾ ਕਰੀਏ ਕਿ ਹਾਂ ਤੂੰ ਇਹ ਕਰਨਾ ਹੀ ਕਰਨਾ ਹਰ ਇੱਕ ਏਜ ਗਰੁੱਪ ਦੇ ਵਿੱਚ ਉਹਨਾਂ ਦੇ ਇੱਕ ਪਸੰਦ ਨਾਪਸੰਦ ਚੇਂਜ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ ਅਤੇ ਉਹ ਡਿਪੈਂਡ ਕਰਦਾ ਕਿ ਉਹ ਕਿਸ ਏਜ ਗਰੁੱਪ ਦੇ ਵਿੱਚ ਹੈ ਤੁਹਾਡਾ ਬੱਚਾ ਅਤੇ ਕਿਹੜੀ ਚੀਜ਼ ਕਿਉਂਕਿ ਕਈ ਚੀਜ਼ਾਂ ਦੇ ਵਿੱਚ ਜਿਹੜੀ ਚੀਜ਼ਾਂ ਕੁੜੀਆਂ ਨੂੰ ਬਹੁਤ ਜ਼ਿਆਦਾ ਪਸੰਦ ਹੈ ਮੈਂ ਦੇਖਿਆ ਕੁੜੀਆਂ ਬਹਿ ਕੇ ਜ਼ਿਆਦਾ ਪਸੰਦ ਕਰਦੀਆਂ ਕਲਰਿੰਗ ਕਰ ਲੈਣਗੀਆਂ ਜਾਂ ਖੇਡ ਲੈਣਗੀਆਂ ਉਹੀ ਮੁੰਡਿਆਂ ਨੂੰ ਭੱਜਣ ਵਾਲੇ ਬੋਲਸ ਨਾਲ ਬੈਕਯਾਰਡ ਵਾਲੇ ਗੇਮਸ ਭੱਜਣ ਨੱਠਣ ਵਾਲੇ ਜ਼ਿਆਦਾ ਪਸੰਦ ਆਉਂਦੇ। ਡਿਪੈਂਡ ਕਰਦਾ ਕਿ ਬੱਚੇ ਦਾ ਰੁਝਾਨ ਕਿਸ ਵੱਲ ਹੈ। ਮੇਨ ਤੇ ਇਹ ਹੈ ਕਿ ਛੁੱਟੀਆਂ ਇੰਜੋਏ ਕਰੋ, ਬਹੁਤ ਜ਼ਿਆਦਾ ਬਰਡਨ ਲੈ ਕੇ ਨਾ ਚਲੋ,
0: ਆਪ ਕਰੋ ਅਗਲੇ ਨੂੰ ਕਰਨ ਦਿਓ।
1: ਹਾਂ ਮਤਲਬ ਇੱਕ ਟੀਮ, ਐਜ਼ ਅ ਟੀਮ ਵਰਕ ਤੁਸੀਂ ਕਰ ਸਕਦੇ ਹੋ ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹੋ। ਇਨਵੋਲਵ ਜ਼ਿਆਦਾ ਹੋ ਬੱਚਿਆਂ ਨਾਲ ਕਿ ਇਸ ਟਾਈਮ ਪੰਜਾਬੀ ਵੀ ਵੱਧ ਤੋਂ ਵੱਧ ਆਪਾਂ ਹੁਣ ਜਿਨ੍ਹਾਂ ਘਰਾਂ ਦੇ ਵਿੱਚ ਹੁੰਦਾ ਕਿ ਹੁਣ ਜਿਵੇਂ ਮੈਂ ਵੀ ਪਹਿਲਾਂ ਫੁੱਲ ਟਾਈਮ ਜੋਬ ਕਰਨੀ ਹੁੰਦੀ ਸੀ ਤੇ ਇੰਨਾ ਐਕਸਪੋਜ਼ਰ ਬੱਚਿਆਂ ਨੂੰ ਨਹੀਂ ਮਿਲਿਆ ਪੰਜਾਬੀ ਦਾ ਉਸ ਟਾਈਮ ਤੇ ਹੁਣ ਅਸੀਂ ਮਤਲਬ ਹਮੇਸ਼ਾ ਹੀ ਟਰਾਈ ਕਰਦੇ ਹਾਂ ਕਿ ਉਹਨਾਂ ਨੂੰ ਹੋਰ ਸਿਖਾਈਏ। ਹੁਣ ਅਸੀਂ ਵੱਡੀ ਬੇਟੀ ਨੂੰ ਤਾਂ ਆਉਂਦਾ ਲਿਖਣਾ ਪੂਰਾ ਉੜਾ ਜਿਹੜਾ, ਹੁਣ ਉਹ ਛੋਟੀ ਨੂੰ ਸਿਖਾ ਰਹੀ ਹੈ ਤੇ ਉਹ ਬੜਾ ਵਧੀਆ ਲੱਗਦਾ ਕਿ ਉਹ ਰਾਈਟਿੰਗ ਤੇ ਬੜੀ ਹਾਰਡ ਹੈ ਉਹਦੇ ਲਈ, ਪਰ ਉਹਨੂੰ ਸਟਿਲ ਸਿਖਾਉਂਦੀ ਹੈ ਇੱਦਾਂ ਕਰ ਤੇ ਉਹ ਐਟਲੀਸਟ ਉਹਨੂੰ ਦੋ ਲਾਈਨਾਂ ਹਜੇ ਬੋਲਣੀ ਆ ਗਈ ਹੈ ਛੋਟੀ ਵਾਲੀ ਨੂੰ। ਤੇ ਇਹ ਵੀ ਤੁਸੀਂ ਉਹਨਾਂ ਨੂੰ ਅਪਰੀਸ਼ੀਏਟ ਕਰ ਸਕਦੇ ਹੋ ਬੱਚਿਆਂ ਨੂੰ ਪੰਜਾਬੀ ਵੱਲ ਵੀ।
0: ਹਾਂ ਵੱਡੇ ਬੱਚਿਆਂ ਨੂੰ ਇਹ ਥੋੜਾ ਜਿਹਾ ਉਹ ਵੀ ਲੱਗਦਾ ਆ, ਥੋੜਾ ਉਹਨਾਂ ਨੂੰ ਇਹ ਵੀ ਮਹਿਸੂਸ ਹੁੰਦਾ ਵੀ ਅਸੀਂ ਵੱਡੇ ਹਾਂ, ਅਸੀਂ ਟੀਚਰ ਹੈ ਇਹਨਾਂ ਦੇ।
1: ਵਧੀਆ ਲੱਗਦਾ ਹੈ, ਖੇਡ ਖੇਡ ਚ ਜਿਹੜੀ ਚੀਜ਼ ਬੱਚਾ ਸਿੱਖ ਜਾਂਦਾ ਉਹ ਛੇਤੀ ਵੀ ਸਿੱਖਦਾ।
0: ਬਿਲਕੁਲ। ਤੇ ਇੱਧਰ ਸਾਡੇ ਨਾਲ ਨੈਕਸਟ ਨੇ 696, ਤੁਸੀਂ ਆਉਂਦੇ ਰਹੋ ਜੀ।
1: ਹੈਲੋ,
0: ਕੜਾਈ ਚ ਬੈਠੇ ਹੋ?
2: ਕੜਾਈ
0: ਚ ਖੜੀ ਆ, ਚਪਲਾ ਪਾ ਕੇ ਥੋੜੀ ਖੜੀ ਦਾ। ਤੁਸੀਂ ਪਹਿਲਾਂ ਕਿਹਾ ਵੀ ਮੈਂ ਮੰਮਾ ਦੇ ਨਾਲ ਹੈਲਪ ਕਰਨ ਡੀ, ਮੈਂ ਕੜਾਈ ਚ ਖੜੀ ਆ,
2: ਮੈਂ ਪਹੁੰਚਦੀ ਨੀ ਕੜਾਈ ਤੱਕ।
0: ਕਿੱਥੇ ਹੋ ਫਿਰ ਦੱਸੋ ਨਾ।
2: ਮੈਂ ਚੇਅਰ ਤੇ ਖੜੀ ਤੇ ਉਹਨੂੰ ਆਈ ਮਿਕਸ ਕਰ ਰਹੀ।
0: ਕਿਨੂੰ?
2: ਆਲੂ ਗੋਭੀ ਬਣਾਉਣੀ। ਮੈਨੂੰ ਵਧੀਆ ਨੀ ਲੱਗਦਾ
0: ਕੁੜੀਏ ਤੇਲ ਮਹਿੰਗਾ ਹੋਇਆ ਨਾ ਤਾਂ ਕਰਕੇ ਲੈ ਜਾਂਦੇ ਆ ਰਿਮੋਟ। ਮੈਂ ਇੱਕ ਸੀਕ੍ਰੇਟ ਦੱਸਾਂ ਤੈਨੂੰ, ਉਹ ਲੈ ਕੇ ਨੀ ਜਾਂਦੇ, ਮੰਮਾ ਨੇ ਰੱਖਿਆ ਹੁੰਦਾ ਜੀ। ਇਹ ਮੰਮੀਆਂ ਪਾਪਿਆਂ
1: ਪਾਪਿਆਂ ਤੇ ਲਾ ਦਿੰਦੇ।
0: ਮੈਂ ਵੀ ਨੀ ਕਦੀ ਲਿਆਂਦਾ, ਪਰ ਮੇਰਾ ਜੀ ਨਾ ਲੱਗਦਾ ਜੀ। ਹੈ
1: ਸੁਣਿਆ ਹੀ ਨੀ ਕੰਮ ਦੀ ਗੱਲ ਨਹੀਂ ਸੁਣੀ,
0: ਚੰਗਾ ਨਹੀਂ ਸੁਣਿਆ।
1: ਕੁਛ
0: ਸੀਕ੍ਰੇਟ
2: ਸਮਝ ਆ ਗਈ, ਮੈਨੂੰ ਮੇਰੇ ਕੋਲ ਸੁਣ ਰਿਹਾ।
0: ਮੰਮਾ ਨੂੰ ਸਮਝ ਆ ਗਈ ਆ ਨਾ? ਹਾਂ ਮੰਮਾ, ਜੇ ਤੇ ਮੰਮਾ ਹੱਸਦੇ ਆ ਤੇ ਫਿਰ ਇਹਦਾ ਮਤਲਬ ਮੈਂ ਠੀਕ ਗੱਲ ਕੀਤੀ ਆ। ਮੰਮਾ ਹੱਸੇ ਕਿ ਨਹੀਂ ਹੱਸੇ?
2: ਹੱਸੇ।
0: ਹਾਂ ਇਹਦਾ ਮਤਲਬ ਫਿਰ ਪਾਪਾ ਲੈ ਗਏ।
2: ਪਾਪਾ ਸੱਚੀ ਲੈ ਗਏ?
0: ਓ
2: ਹੁਣ ਮੇਰੀ ਉਹ ਸ਼ਾਮ ਨੂੰ ਵਾਪਸ ਕਰੀ ਉਦੋਂ ਨੂੰ ਰਾਤ ਹੀ ਜਲਦੀ ਹੋ ਜੂ ਤੇ ਫਿਰ ਮੈਂ ਇੰਨਾ ਟਾਈਮ ਟੀਵੀ ਵੀ ਨਹੀਂ ਦੇਖਿਆ।
0: ਓਹੋ ਚਲੋ ਕੋਈ ਨਹੀਂ, ਤੁਸੀਂ ਜਦੋਂ ਵੇਖੋ ਸਾਰੀਆਂ ਗੱਲਾਂ ਗਣਾਉਂਦੇ ਨਾ।
2: ਮੈਂ ਤਾਂ ਆਈਪੈਡ ਤੇ ਵੀ ਯੂਟਿਊਬ ਤੇ ਦੇਖ ਸਕਦੀ ਸੀ ਬਟ ਪਾਪਾ ਨੇ ਯੂਟਿਊਬ ਤੇ ਵੀ ਡਿਲੀਟ ਕਰਤਾ ਆਈਪੈਡ ਤੇ।
0: ਹਾਂ ਪਰ ਉਹ ਨਹੀਂ ਨਾ, ਅੱਖਾਂ ਖਰਾਬ ਹੋ ਜਾਂਦੀਆਂ ਬਹੁਤ, ਉਹ ਨਹੀਂ ਵੇਖੀਦਾ।
1: ਅੱਛਾ ਜਿਹੜੀ ਆਲੂ ਗੋਭੀ ਤੁਸੀਂ ਬਣਾ ਰਹੇ ਹੋ ਤੁਸੀਂ ਖਾਓਗੇ?
0: ਆਲੂ ਖਾਓਗੇ?
2: ਜਿਹੜੇ
0: ਆਲੂ ਖਾਂਦੇ ਨਾ ਬੱਚੇ,
2: ਮੈਂ ਤਾਂ ਉਹ ਜਿਹੜਾ ਪਲੇਨ ਆਲੂ ਨੀ ਹੁੰਦਾ ਜਦੋਂ ਅਸੀਂ ਛਿੱਲਦੇ ਉਹਨੂੰ ਤੇ
0: ਤੁਸੀਂ ਨਾ ਉਹ ਬੋਇਲ ਵਾਲਾ ਆਲੂ ਕੱਢ ਕੇ ਨਾ ਤੇ ਉਹਦੇ ਵਿੱਚ ਥੋੜਾ ਜਿਹਾ ਪਾਇਓ ਤੁਸੀਂ ਬਟਰ ਪਾ ਕੇ ਨਾ ਥੋੜਾ ਜਿਹਾ ਵਿੱਚੇ ਤੇ ਫਿਰ ਥੋੜੀ ਜਿਹੀ ਵਿੱਚ ਉਹਦੇ ਕਾਲੀ ਮਿਰਚ ਤੇ ਲੂਣ ਪਾ ਕੇ ਖਾਇਓ ਵੇਖੋ ਘੈਂਟ ਬੰਦੇ।
1: ਮੈਸ਼ ਪੋਟੇਟੋ
0: ਉਹ ਬੜਾ ਯੰਮੀ ਬੰਦਾ ਹੈ।
2: ਮੈਨੂੰ ਨਹੀਂ ਪਤਾ ਮੈਂ ਨਹੀਂ ਖਾ ਸਕਦੀ।
0: ਓਏ ਤੂੰ ਕੋਈ ਟਰਾਈ ਤੇ ਕਰਕੇ ਵੇਖੀ ਕੁੜੀਏ?
2: ਮੈਂ ਨਹੀਂ ਟਰਾਈ ਕਰੂ।
1: ਹੈਂ ਕਿਉਂ
0: ਕਿਉਂ?
2: ਕਿਉਂਕਿ ਮੈਂ ਨਹੀਂ ਟਰਾਈ ਕਰਨਾ ਚਾਹ ਰਹੀ।
0: ਅੱਛਾ ਚਲੋ ਗੁੱਡ, ਥੈਂਕ ਯੂ।
1: ਆਲੂ ਪਰੌਂਠਾ ਹੀ ਖਾਓ ਤੁਸੀਂ।
2: ਬਾਏ ਬਾਏ
0: ਬਾਏ ਬਾਏ,
1: ਥੈਂਕ ਯੂ।
0: ਇਹਨਾਂ ਜਿੰਨੇ ਸਾਰੇ ਬੱਚਿਆਂ ਦੀ ਨਾ ਇੱਕ ਗੱਲ ਹੈ, ਅਸੀਂ ਆ ਵੀ ਕਰਦੇ ਆ ਵੀ ਕਰਦੇ ਆ ਵੀ ਕਰਦੇ ਆ ਤੇ ਥੋੜਾ ਜਿਹਾ ਟੀਵੀ ਵੇਨੇ,
1: ਥੋੜਾ
0: ਜਿਹਾ ਥੋੜਾ ਜਿਹਾ ਥੋੜਾ ਜਿਹਾ ਮਾਸਾ ਕਹਿ ਨਾ, ਜਿੱਦਾਂ ਦੀਆਂ ਗੱਲਾਂ ਸੁਣਾਉਂਦੇ ਆ ਨਾ, ਜੇ ਵਾਕਈ ਸਾਰੇ ਇੱਦਾਂ ਦੇ ਹੋਣ ਤੇ ਬਾਕੀ ਸੁਣ ਸੁਣ ਕੇ ਸਾਰਿਆਂ ਨੂੰ ਸ਼ਾਇਦ ਲੱਗ ਵੀ ਰਿਹਾ ਹੋਵੇ ਵੀ ਹਾਏ ਸਾਡੀ ਵੇਖੀ ਜਾਂਦੇ ਆ।
1: ਅੱਛਾ ਇੱਕ ਨਾ ਇੱਕ ਜਿਹੜੀ ਲਾਸਟ ਟਾਈਮ ਇੱਕ ਬਹੁਤ ਪਹਿਲਾਂ ਆਪਣੀ ਗੱਲ ਹੋਈ ਸੀ, ਬਹੁਤ ਪਹਿਲਾਂ ਮੈਨੂੰ ਲੱਗਦਾ ਤੁਹਾਨੂੰ ਯਾਦ ਵੀ ਨਹੀਂ ਹੋਣਾ, ਉਦੋਂ ਤੁਸੀਂ ਕਿਹਾ ਸੀਗਾ ਮੈਨੂੰ ਤੇ ਜਸਕੀਰਤ ਜੀ ਨੂੰ ਜਿਵੇਂ ਤੁਹਾਨੂੰ ਹਜ਼ਾਰ ਹਜ਼ਾਰ ਹੁਣ ਡਾਲਰ ਸੀਗੇ ਰੁਪਏ ਸੀਗੇ ਕੀ ਸੀਗੇ ਦਾਂ ਤੇ ਤੁਸੀਂ ਕੀ ਕਰੋਗੇ। ਉਹ ਵੀ ਵਧੀਆ ਐਕਟੀਵਿਟੀ ਸੀ, ਤੁਸੀਂ ਬੱਚਿਆਂ ਨੂੰ ਮਤਲਬ $20 ਦੇ ਦਿਓ ਜਾਂ $50 ਦੇ ਦਿਓ ਜਿੰਨੇ ਜੋ ਵੀ ਐਕਸ ਵਾਈ ਜ਼ੈਡ ਤੇ ਤੁਸੀਂ ਉਹਨਾਂ ਨੂੰ ਕਹੋ ਤੁਹਾਡੇ ਕੋਲ ਇੰਨੇ ਮਿੰਟਸ ਹੈ ਤੁਸੀਂ ਕੀ ਖਰੀਦੋਗੇ, ਉਹ ਵੀ ਇੱਕ ਚਾਹ ਜਾ ਐਂਡ 'ਚ ਰਿਵਾਰਡ ਛੁੱਟੀਆਂ ਖਤਮ ਹੋਣ ਦੇ ਟਾਈਮ। ਉਹ ਮੇਰੇ ਜੀ ਮੈਂ ਐਤਕੀ ਕਰਕੇ ਦੇਖਣਾ ਕਿ ਕਿੱਦਾਂ ਦਾ ਕੀ ਖਰੀਦਦੀਆਂ ਨੇ।
0: ਛੱਡੋ ਖੇੜਾ ਗਰੀਬਾਂ ਦਾ, ਉਹਨਾਂ ਨੂੰ ਆਪਣੀ ਜ਼ਿੰਦਗੀ ਜੀਣ ਦਿਓ। ਹੱਲੇ ਉਹ ਵਿਚਾਰੀਆਂ ਉੱਗੀਆਂ ਕਦੋਂ ਜਾਣੇ ਕਦੋਂ ਉਹਨਾਂ ਖੁੱਲ ਕੇ ਯਾਰ ਚੱਲਣ ਤੋਂ ਸਾਰੀ ਉਮਰ ਹਿਸਾਬ ਦਾ ਵੀ ਕਰਨੇ ਉਹਨਾਂ ਰਿਵਾਰਡ ਸਾਰੀ ਉਮਰ ਰਿਵਾਰਡਾਂ ਪਿੱਛੇ ਭੱਜਣਾ ਵਾ।
1: ਉਹ ਤੇ ਹੈ ਗੱਲ ਬਟ ਇੱਕ ਹੁੰਦਾ ਨਾ
0: ਕਰਨ ਦੋ ਇੰਜੋਏ, ਕੋਈ ਨੀ ਫਿਰ ਕੀ ਸ਼ਰਾਰਤਾਂ ਕਰਨਗੀਆਂ ਕੜੀ ਟੀਵੀ ਵੇਖ ਲੈਣਗੀਆਂ ਕੀ ਕੀ ਫਰਕ ਪੈਂਦਾ। ਹਾਂ ਭਈਆ
1: ਕਹਿ ਵੀ ਕੌਣ ਰਿਹਾ ਜੀ ਡੇਗਰ ਜੇ ਨਹੀਂ ਜਿਹਦੇ ਘਰ ਟੀਵੀ ਨਹੀਂ ਆ।
0: ਹਾਂਜੀ
1: ਕਹਿ ਵੀ ਕੌਣ।
0: ਹਾਂ ਉਹ ਤੇ ਫਿਰ ਵੇਖੋ ਜਦੋਂ ਅਸਲ ਚ ਹੁੰਦਾ ਆ ਵੀ ਜੇ ਆਪਸ਼ਨ ਤੁਸੀਂ ਜਾਂ ਤਾਂ ਫਿਰ ਆਪਸ਼ਨ ਹੀ ਨਾ ਲਓ ਬੱਚੇ ਨੂੰ, ਤੁਸੀਂ ਟੈਕਨੀਕਲੀ ਆਪਣੇ ਆਪ ਨੂੰ ਬਾਹਰ ਕੱਢ ਲੈਂਦੇ ਆ ਨਾ ਆਪਾਂ, ਤੁਸੀਂ ਜਾਂ ਤੇ ਆਪ ਵੀ ਸੈਕਰੀਫਾਈਸ ਕਰੋ ਕਿਉਂਕਿ ਤੁਹਾਨੂੰ ਖੁਦ ਨੂੰ ਟੀਵੀ ਫਿਰ ਤਿਆਗਣਾ ਪਊਗਾ। ਤਿਆਗੋ ਫਿਰ ਜੇ ਤੁਸੀਂ ਬੱਚੇ ਤੇ ਕਿਉਂ ਤਸ਼ੱਦਦ ਕਰ ਰਹੇ ਤੁਸੀਂ ਜਾਂ ਤੇ ਫਿਰ ਓਵਰਆਲ ਤੁਹਾਨੂੰ ਛੱਡਣਾ ਪਊਗਾ ਨਾ। ਸਤਿ ਸ਼੍ਰੀ ਅਕਾਲ ਮਾਣੂ ਬਿੱਲੀ, ਅੱਜ ਕਿੱਥੇ ਚਲ ਗਏ?
1: ਹੈਲੋ
0: ਸਤਿ ਸ਼੍ਰੀ ਅਕਾਲ
1: ਅੰਕਲ ਨੇ ਤਾਂ ਅੱਜ ਚਾਹ ਹੀ ਨੀ ਪੀਤੀ ਸਵੇਰ ਦੀ।
0: ਹੋਰ ਕੀ ਮੇਰੀ ਮਾਣੂ ਬਿੱਲੀ ਉੱਠੀ ਨੀ ਤੇ ਠੰਡ ਬੜੀ ਸੀ, ਸੱਚੀ ਬੜੀ ਠੰਡ ਸੀ ਮਾਣੂ ਬਿੱਲੀ ਅੱਜ ਤੇ ਨਾ। ਗੁਜਰੇਲਾ ਤੁਸੀਂ ਦਿੱਤਾ ਹੀ ਨੀ ਮੈਨੂੰ, ਤੁਸੀਂ ਮੈਨੂੰ ਦਿੱਤਾ ਹੀ ਨੀ ਗਜਰੇਲਾ ਹਨਾ। ਅੱਜ ਤੇ ਮਾਣੂ ਬਿੱਲੀ ਠੰਡ ਇੰਨੀ ਸੀ ਨਾ, ਅੱਜ ਤੇ ਪੂਛ ਦੇ ਵਾਲ ਵੀ ਖੜੇ ਹੋ ਗਏ। ਮਾਣੂ ਬਿੱਲੀ ਦੇ ਕਿਉਂ ਮਾਣੂ ਬਿੱਲੀ ਦੀ ਪੂਛ ਨੀ ਹੈਗੀ, ਮਾਣੂ ਛੋਟੀ ਹੁੰਦੀ ਮਾਣੂ ਬਿੱਲੀ ਦੀ ਪੂਛ ਬੜੀ ਲੰਮੀ ਹੁੰਦੀ ਤੇ ਜਦੋਂ ਠੰਡ ਹੁੰਦੀ ਨਾ ਤੇ ਉਹਦੇ ਵਾਲ ਸਪਾਈਕੀ ਹੋ ਜਾਂਦੇ ਪੂਛ ਦੇ। ਹੋਰ ਲੈ ਤੁਸੀਂ ਵੇਖੀ ਨੀ ਮਾਣੂ ਬਿੱਲੀ, ਜਦੋਂ ਤੁਸੀਂ ਮਾਣੂ ਜਦੋਂ ਤੁਸੀਂ ਮਾਣੂ ਬਿੱਲੀ ਵੇਖੋਗੇ ਨਾ ਤੇ ਉਦੋਂ ਵੇਖਿਓ ਠੰਡ ਚ ਉਹਦੇ ਵਾਲ ਸਪਾਈਕੀ ਹੋ ਜਾਂਦੇ ਪੂਛ ਤੇ
2: ਓਕੇ
0: ਇਹਦਾ ਮਤਲਬ ਉਹਨੂੰ ਠੰਡ ਲੱਗਦੀ ਹੈ ਨਾ ਫਿਰ ਉਹਨੂੰ ਕੰਬਲ ਦੇ ਦਿਓ
2: ਓਕੇ
0: ਨਾਲ ਗਜਰੇਲਾ
2: ਸੂਟ ਹੂੰ ਛੁੱਟੀਆਂ ਮੈਂ ਕਿਤੇ ਕੀ ਕਰਦਾ
0: ਆ ਛੁੱਟੀਆਂ ਚ ਕੀ ਕਰਦਾ ਹਾਂਜੀ ਗਜਰੇਲਾ ਖਾਂਦਾ ਕੋਫਤੇ ਖਾਂਦਾ ਹੋਰ ਕੀ
2: ਪਲੇ ਕਰਦਾ ਸ਼ੋਪਿੰਗ ਸੈਂਟਰ ਜਾਂਦਾ ਸੀਟੀ ਜਾਂਦਾ
0: ਫਿਲਮ ਵੇਖਦਾ ਮੂਵੀ
2: ਕੱਲ ਲਾਈਟਿੰਗ ਵੇਖ ਕੇ ਗਏ ਸੀ
0: ਲਾਈਟ ਅੱਛਾ ਲਾਈਟਿੰਗ ਵੀ ਵੇਖੀ ਓਕੇ ਤੇ ਹੋਰ
2: ਵੈਜੀਟੇਬਲਸ ਵੀ ਲੈ ਕੇ
0: ਓਕੇ ਮੰਮਾ ਦੀ ਹੈਲਪ ਕਰਦਾ ਇਹ ਤੇ ਸਾਰੇ ਬੱਚੇ ਬਹੁਤ ਕਰਦੇ ਹਾਂ ਸਾਰੀ ਮੰਮਾ ਦੀ ਪਾਪਾ ਦੀ ਕੋਈ ਹੈਲਪ ਨਹੀਂ ਕਰਦੇ ਸਾਰੇ ਮੰਮਾ ਦੀ ਹੈਲਪ ਕਰਦੇ ਹਨਾ ਪਾਪਾ ਦੀ ਵੀ ਹੈਲਪ ਕਰਦੇ ਹੋ
2: ਹਾਂਜੀ
0: ਓਕੇ ਪਾਪਾ ਦੀ ਕੀ ਹੈਲਪ ਕਰਦੇ ਹੋ
1: ਤੰਗ ਕਰਕੇ
0: ਕੀ ਖੇਡਦੇ ਹੁੰਦੇ ਪਾਪਾ ਨਾਲ
2: ਤਾਂ ਉਹ ਚਿੜੀ ਉੜ
1: ਚਿੜੀ ਉੜ ਤਾਂ ਉੜ
2: ਜਾਂ ਜਾਂ ਜੁਰਾਪ
0: ਜਾਂ ਜਾਂ ਜਰਾਫ ਇਹ ਕੀ ਹੁੰਦਾ ਤੁਸੀਂ ਦੱਸੋ
1: ਮੈਨੂੰ ਵੀ ਨੀ ਬੋਲੇ ਪੈ ਰਹੀ ਜੈਨ ਜੈਨ ਜਰਾ
0: ਹੈ ਇਹ ਤਾਂ ਪਤਾ ਨੀ ਲੱਗਾ ਸਾਨੂੰ
2: ਦੀਦੀ
0: ਨਹੀਂ ਪਤਾ ਲੱਗਾ ਨਾ
1: ਸੀ ਸਾਨੂੰ ਕੀ
0: ਸਤਿ ਸ਼੍ਰੀ ਅਕਾਲ ਦੀਦੀ
2: ਸਤਿ ਸ਼੍ਰੀ ਅਕਾਲ ਅੰਕਲ ਜੀ ਐਂਡ ਆਂਟੀ ਜੀ
0: ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਹੈ
2: ਠੀਕ ਹੈ ਸਾਡਾ ਹਾਲ ਕੀ ਹੈ
0: ਸਾਡਾ ਵੀ ਠੀਕ ਹੈ ਕਿੰਨੇ ਵਜੇ ਉੱਠੇ ਫਿਰ
2: ਅਸੀਸ ਕਿੰਨੇ ਪੇ ਡਰਾਈ ਡਰਾਈ ਡ੍ਰੌਪ
0: ਓ ਡਰਾਈ ਡਰਾਈ ਡ੍ਰੌਪ ਗੜੈਂ ਗੜੈਂ ਗੜਪ
2: ਹਾਂਜੀ ਆਪਾਂ ਓਨਲੀ ਓਨਲੀ 5 10 15 ਔਰ 20 ਪਿਕ ਕਰ ਸਕਦੇ ਨੰਬਰ ਤਾਂ ਸ਼ੂ ਡਰਾਈ ਡਰਾਈ ਡ੍ਰੌਪ ਖੇਡਦਾ
0: ਓਕੇ ਇਹ ਤੁਹਾਡੀ ਫੇਵਰੇਟ ਗੇਮ ਹੈ
2: ਹਾਂਜੀ
0: ਓਕੇ ਓਏ ਓਏ ਓਏ ਓਏ ਓ ਕੀ ਖਾਦਾ ਕੀ ਖਾਦਾ
2: ਆਲੂ ਗੋਭੀ ਵਾਲਾ ਪੋਟੀ
0: ਓਏ ਤਾਈਓ ਫਿਰ ਮਜ਼ਾ ਹੀ ਆ ਗਿਆ ਹੈ ਨਾ ਓਏ ਆਲੂ ਗੋਭੀ ਵਾਲਾ ਪਰੌਂਠੀ ਖਾ ਕੇ ਓ ਹੁਣ ਨੀਨੀ ਵੀ ਆ ਜਾਣੀ ਫਿਰ ਹੋਰ ਨਹੀਂ ਜੀ ਕੋਲਰ ਆਪਾਂ ਲੈ ਪਵਾਂਗੇ ਤੇ ਹੁਣ ਆਪਾਂ ਕਰੀਏ ਤਿਆਰੀਆਂ ਜਾਣ ਦੀਆਂ ਥੈਂਕ ਯੂ ਤੇ ਕਹਿੰਦੇ ਹਾਂਜੀ ਜਸ਼ ਜੀ ਦਿੱਤੇ ਨਹੀਂ ਹਜੇ ਭਾਜੀ ਨੇ ਕੀ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਕੀ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ
1: ਕੌਣ
0: ਗੜੈਂ ਗੜੈਂ ਗੜਪ
1: ਅੱਛਾ ਜਸਕੀਰਤ ਜੀ ਕਹਿੰਦੇ
0: ਕੀ ਕਰ ਰਹੇ
1: ਆ ਉਹੀ ਜਿਹੜੇ ਤੁਸੀਂ ਸਾਨੂੰ ਦੇ ਰਹੇ ਸੀ ਕਿ ਜੇ ਤੁਹਾਨੂੰ ਮੌਕਾ ਮਿਲੇ ਹਜ਼ਾਰ ਹਜ਼ਾਰ ਮੈਦਾਨ ਤੁਹਾਨੂੰ
0: ਅੱਛਾ
1: ਤੁਸੀਂ ਕੀ ਖਰੀਦੋਗੇ
0: ਓਕੇ
1: ਸਾਨੂੰ ਚਾਹ ਹੀ ਇੰਨਾ ਚੜ ਗਿਆ ਸੀਗਾ ਅਸੀਂ ਉਹਦਾ ਹੀ ਨਹੀਂ ਜਵਾਬ ਦੇ
0: ਪਾਏ ਕਮਲੀਆਂ ਹੀ ਹੋ ਗਈਆਂ ਆਪਾਂ ਤੇ
1: ਤੁਸੀਂ ਅੱਗੇ ਵੱਧ ਗਏ ਟੌਪਿਕ ਤੇ ਅਸੀਂ ਅੱਜ ਵੀ ਉੱਥੇ ਹੀ ਖੜੇ
0: ਮੌਸਮ ਵਾਂਗੂ ਬਦਲ ਗਏ ਜੇ ਰੁੱਖਾਂ ਵਾਂਗੂ ਖੜੇ ਰਹੇ ਚਲੋ ਜਾਂਦੇ ਜਾਂਦੇ ਆਪਾਂ ਰਿਸ਼ਤੇ ਵੀ ਦੱਸ ਦਈਏ ਤੁਹਾਨੂੰ ਹਾਂ ਰਿਸ਼ਤੇ ਦੇਣ ਲੱਗੇ ਤੁਹਾਨੂੰ ਇੱਕ ਕਹਿੰਦੇ ਨੇ ਕਿ ਗੁੱਡ ਮਾਰਨਿੰਗ ਲੁਕਿੰਗ ਫੋਰ ਮੇਲ ਅੰਡਰ 43 ਜੱਟ ਸਿੱਖ ਕੈਨੇਡੀਅਨ ਔਰ ਆਸਟ੍ਰੇਲੀਅਨ PR ਅਤੇ ਏਜ ਨੇ ਏਜ ਆ 38 ਸਾਲ ਅਤੇ ਇਹਨਾਂ ਦੀ ਉਮਰ ਆ 5'3" ਇਹ ਲੜਕੇ ਦੀ ਭਾਲ ਦੇ ਵਿੱਚ ਨੇ ਅਤੇ ਗ੍ਰੇਡ 12 ਅਤੇ ਐਂਡ PSW ਕੈਨੇਡੀਅਨ ਸਿਟੀਜ਼ਨ ਨੇ ਡਿਵੋਰਸ ਹੋਇਆ ਇਹਨਾਂ ਦਾ ਦੋ ਬੱਚੇ ਨੇ ਇਹਨਾਂ ਦੇ ਇੱਕ ਡਾਟਰ ਜਿਹੜੀ ਆ ਉਹ ਡੈਡ ਦੇ ਨਾਲ ਅਤੇ ਇੱਕ ਇਹਨਾਂ ਦੇ ਨਾਲ ਹੈ ਅਤੇ ਯਾਨੀ ਕਿ ਇੱਕ ਬੱਚਾ ਇਹਨਾਂ ਦੇ ਨਾਲ ਅਤੇ ਇੱਕ ਜਿਹੜਾ ਆਪਣੇ ਪਿਓ ਦੇ ਨਾਲ ਓਨਟਾਰੀਓ ਕੈਨੇਡਾ ਦੇ ਵਿੱਚ ਇਹ ਰਹਿੰਦੇ ਨੇ ਅਤੇ ਪਿੱਛੋਂ ਪੰਜਾਬ ਜਲੰਧਰ ਤੋਂ ਨੇ ਅਤੇ ਇਹ ਲੱਭ ਰਹੇ ਨੇ ਰਿਸ਼ਤਾ ਇੱਥੋਂ ਚਾਹੇ ਕੈਨੇਡਾ ਹੋਵੇ ਅਤੇ ਚਾਹੇ ਆਸਟ੍ਰੇਲੀਆ ਦਾ PR ਹੋਵੇ ਕੋਈ ਅਤੇ ਜਾਂ ਫਿਰ ਸਿਟੀਜ਼ਨ ਵੀ ਹੋ ਸਕਦਾ ਅਤੇ ਯਾਨੀ ਕਿ ਤਾਂ ਤਾਂ ਇਸ ਤੋਂ ਹੋਵੇ। ਅਤੇ ਤੁਸੀਂ ਜੇਕਰ ਇਸ ਰਿਸ਼ਤੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣੀ ਹੈ ਤਾਂ ਇੱਕ ਨੰਬਰ ਰਿਸ਼ਤਾ ਕਹਿ ਕੇ ਅਤੇ ਇਹਦੀਆਂ ਜਾਣਕਾਰੀਆਂ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ। ਧੰਨਵਾਦ ਜੀ ਤੁਹਾਡਾ। ਇੱਕ ਹੋਰ ਸੀ ਆ ਰਿਸ਼ਤਾ ਜਿਹੜਾ ਕਿ ਮੈਂ ਗਵਾ ਬੈਠਾ ਵਾਂ, ਗਵਾ ਕੇ ਬੈਠਾ ਵਾਂ ਵੀ ਹੁਣ ਮੈਨੂੰ ਲੱਭਣ ਨਹੀਂ ਡਿਆ ਅਤੇ ਹੁਣ ਮੈਨੂੰ ਲੱਭ ਗਿਆ। ਓਕੇ ਥੈਂਕ ਯੂ ਜੀ। ਅਤੇ ਇਹ ਵੀ ਲੜਕੀ ਦੀ ਭਾਲ ਦੇ ਵਿੱਚ ਨੇ, 84 ਬਾਹਨ 5 ਫੁੱਟ 10 ਇੰਚ ਹਾਈਟ ਆ ਅਤੇ ਇੰਜੀਨੀਅਰ ਨੇ, ਆਸਟ੍ਰੇਲੀਆ ਦੇ ਨਾਗਰਿਕ ਨੇ, ਡਿਵੋਰਸ ਹੋਇਆ ਵਾ ਅਤੇ ਇਹਨਾਂ ਦਾ ਬੱਚਾ ਵਾ, ਇੱਕ 50-50 ਕਸਟਡੀ ਦੇ ਵਿੱਚ ਵਿਕਟੋਰੀਆ ਦੇ ਵਿੱਚ ਰਹਿ ਰਹੇ ਨੇ, ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਨੇ ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਦੇ ਵੀਜ਼ੇ ਦੇ ਉੱਤੇ, ਕਿਸੇ ਵੀ ਵੀਜ਼ੇ ਦੇ ਉੱਤੇ ਹੋਵੇ ਪਾਰਟਨਰ ਅਤੇ ਵੈਲ ਰੈਪਟਿਡ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਅਤੇ ਕਹਿੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦਾ ਆਪਣਾ ਘਰ ਹੈ ਅਤੇ ਇੰਡੀਆ ਦੇ ਵਿੱਚ ਵੀ ਸੋਹਣੀ ਜਾਇਦਾਦ ਹੈ। ਅਤੇ ਕਹਿੰਦੇ ਨੇ ਕਿ ਤੁਸੀਂ ਹੋਰ ਕੋਈ ਜਾਣਕਾਰੀ ਅਤੇ ਉਹਦੇ ਲਈ ਓਪਨ ਨੇ, ਸੋ ਇਹਨਾਂ ਦਾ ਨੰਬਰ ਵੀ ਤੁਹਾਨੂੰ ਆਪਾਂ ਦੇ ਸਕਦੇ ਹਾਂ। ਅਤੇ ਇੱਕ ਵਾਰੀ ਫਿਰ ਦੱਸ ਦਈਏ ਕਿ ਆਪਾਂ ਸਿਰਫ ਮੈਚ ਮੇਕਿੰਗ ਕੋਈ ਨਹੀਂ ਕਰਦੇ, ਆਪਾਂ ਸਿਰਫ ਅਨਾਊਂਸਮੈਂਟ ਕਰਦੇ ਹਾਂ। ਅਤੇ ਜੇ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਨੰਬਰ ਤੁਹਾਨੂੰ ਚਾਹੀਦਾ ਹੋਊਗਾ ਅਤੇ ਉਹਦੇ ਵਿੱਚੋਂ ਆਪਾਂ ਤੁਹਾਨੂੰ ਨੰਬਰ ਪ੍ਰੋਵਾਈਡ ਕਰਾ ਦਾਂਗੇ ਅਤੇ ਬਾਕੀ ਤੁਸੀਂ ਗੱਲਬਾਤ ਜਿਹੜੀ ਉਹ ਆਪਸ ਦੇ ਵਿੱਚ ਕਰਨੀ ਆ ਅਤੇ ਆਪੇ ਕਰਨੀ
1: ਜੀ।
0: ਸੋ ਇਹ ਕੁਛ ਇੱਕ ਜਾਣਕਾਰੀਆਂ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਦੱਸੋ ਜੇ ਕੁਛ ਰਹਿ ਗਿਆ ਤਾਂ ਐਵੇਂ ਘਰ ਨਾ ਲੈ ਜਾਓ, ਨਿਆਣਿਆਂ ਨੇ ਖਰਾਬ ਕਰ ਦੇਣਾ ਜੀ।
1: ਨਹੀਂ ਨਹੀਂ ਬਿਲਕੁਲ, ਗੱਲਾਂ ਪਤਾ ਇਹੀ ਸੀਗੀ ਕਿ ਅੱਜ ਤੁਸੀਂ ਹੋਲੀਡੇਜ਼ 'ਚ ਕਿਵੇਂ ਬਿਤਾ ਰਹੇ ਹੋ। ਮੇਨ ਇਹ ਹੈ ਕਿ ਪ੍ਰੈਸ਼ਰ ਨਹੀਂ, ਭਾਅ ਜੀ ਗੱਲ ਕਰ ਹੀ ਚੁੱਕਿਆ ਕਿ ਸਟ੍ਰੈਸ ਲੈਣ ਦੀ ਕੋਈ ਲੋੜ ਨਹੀਂ ਹੈ। ਜਿਵੇਂ ਵਧੀਆ ਟਾਈਮ ਸਪੈਂਡ ਕਰੋ ਫੈਮਲੀ ਦੇ ਨਾਲ ਅਤੇ ਇੰਜੋਏ ਕਰੋ ਛੁੱਟੀਆਂ, ਕਿਉਂਕਿ ਇਹ ਟਾਈਮ ਜਿਹੜਾ ਬੀਤ ਜਾਣਾ ਉਹ ਮੁੜ ਕੇ ਨਹੀਂ ਆਉਣਾ। ਸਾਰੇ ਬੱਚਿਆਂ ਨੇ ਵੱਡੇ ਹੋ ਜਾਣਾ, ਮੁੜ ਕੇ ਤੁਹਾਨੂੰ ਲੱਗਣਾ ਕਿ ਯਾਰ ਉਹ ਟਾਈਮ ਮਿਸ ਕਰਦੇ ਹਾਂ। ਅਤੇ ਪੂਰਾ ਇੰਜੋਏ ਕਰੋ ਫੈਮਲੀ ਦੇ ਨਾਲ, ਬੱਚਿਆਂ ਦੇ ਨਾਲ, ਅਤੇ ਮਿਲਦੇ ਹਾਂ ਇਸੇ ਤਰੀਕੇ ਦੇ ਨਾਲ ਹੋਰ ਟੌਪਿਕਸ ਦੇ ਨਾਲ ਤੁਹਾਡੇ ਨਾਲ।
0: ਜੀ ਬਿਲਕੁਲ, ਵਿਕਟੋਰੀਆ ਵਾ ਜਾਂ ਫਿਰ ਆਸਟ੍ਰੇਲੀਆ ਦੇ ਬਹੁਤ ਸਾਰੇ ਥਾਂ ਨੇ ਜਿੱਥੇ ਆਪਾਂ ਬਹੁਤੀ ਵਾਰੀ ਬਾਹਰ ਅੰਦਰ ਵੀ ਨਹੀਂ ਜਾ ਪਾਉਂਦੇ, ਮੌਸਮ ਖਰਾਬ ਹੁੰਦਾ। ਅਤੇ ਜੇ ਮੌਸਮ ਖਰਾਬ ਹੈ ਤਾਂ ਬਹੁਤ ਸਾਰੀਆਂ ਇਨਡੋਰ ਐਕਟੀਵਿਟੀਜ਼ ਵੀ ਨੇ, ਉਹ ਤੁਸੀਂ ਇਨਡੋਰ ਐਕਟੀਵਿਟੀਜ਼ ਦੇ ਲਈ ਵੀ ਲੈ ਕੇ ਜਾ ਸਕਦੇ ਹੋ, ਫਿਲਮਾਂ ਦੇ ਲਈ ਲੈ ਕੇ ਜਾ ਸਕਦੇ ਹੋ, ਸਾਇੰਸ ਵਰਕ ਦੇ ਲਈ ਲੈ ਕੇ ਜਾ ਸਕਦੇ ਹੋ, ਜਾਂ ਤੁਸੀਂ ਹੋਰ ਕਈ ਤਰ੍ਹਾਂ ਦੇ ਤੁਹਾਡੇ ਮਿਊਜ਼ੀਅਮ ਹੋ ਗਏ, ਜ਼ੂ ਹੋ ਗਏ, ਕਈ ਤਰ੍ਹਾਂ ਦਾ ਜਿਹੜਾ ਆਊਟਡੋਰ ਐਕਟੀਵਿਟੀਜ਼, ਸੋਰੀ ਇਨਡੋਰ ਐਕਟੀਵਿਟੀਜ਼ ਵੀ ਨੇ। ਅਤੇ ਇਸ ਤੋਂ ਇਲਾਵਾ ਬਾਕੀ ਬਹੁਤ ਸਾਰਾ ਕੁਛ ਤੁਸੀਂ ਦੱਸ ਹੀ ਚੁੱਕੇ ਹੋ। ਹਾਂ, ਜੇ ਭਾਪਿਆਂ ਦੇ ਲੜ ਲੱਗਣ ਜਾਣੇ ਤਾਂ ਫਿਰ ਤੁਸੀਂ ਗਾਰਡਨਿੰਗ ਵਾਲੇ ਪਾਸੇ ਵੀ ਲਾ ਸਕਦੇ ਹੋ। ਸੋ ਬਾਕੀ ਤਾਂ ਬਹੁਤੇ ਜਿਹੜੇ ਉਹ ਬੀਬੀਆਂ ਵਾਲੇ ਆ, ਇਹ ਇਸ ਕਰਕੇ ਆਪਾਂ ਇੱਕ ਮਿਸਿੰਗ ਹੀ ਆਈ ਥਿੰਕ ਵਿੱਚੋਂ ਕਿ ਆਪਾਂ ਉਹਨਾਂ ਨੂੰ ਗਾਰਡਨਿੰਗ ਦਾ ਵੀ ਨਿੱਕਾ ਨਿੱਕਾ ਦੱਸ ਸਕਦੇ ਹਾਂ, ਕਿਉਂਕਿ ਸਕੂਲਾਂ ਦੇ ਵਿੱਚ ਵੀ ਇਹਨਾਂ ਨੂੰ ਦੱਸਦੇ ਆ ਕਿੱਦਾਂ ਵੀ ਉਗਾਉਣੇ ਆ, ਹੈ ਨਾ, ਉਹ ਲੈ ਕੇ ਆਉਂਦੇ ਹੁੰਦੇ ਨਿੱਕੇ ਨਿੱਕੇ ਜੇ ਉੱਗੇ, ਉਹ ਤਾਂ ਫਿਰ ਵਹਿੰਦੇ ਰਹਿੰਦੇ ਬੜੇ ਚਾਅ ਦੇ ਨਾਲ ਵੀ ਕਿੱਡੇ ਕੋਏ ਆ, ਕਿੱਥੇ ਆ, ਆਹ ਮੇਰਾ ਬੂਟਾ ਵਾ। ਸੋ ਜਦੋਂ ਆਪਾਂ ਨਿੱਕੇ ਹੁੰਦੇ ਹੈ ਨਾ ਤਾਂ ਅਸੀਂ ਵੀ ਜਦੋਂ ਮੱਝਾਂ ਸੁਣਦੀਆਂ ਸੀ ਤਾਂ ਉਦੋਂ ਆਪਾਂ ਮੱਲ ਲੈਂਦੇ ਹੁੰਦੇ ਹਾਂ, ਆਹ ਕੱਟੀ ਮੇਰੀ, ਆਹ ਵੱਛੀ ਮੇਰੀ। ਅਤੇ ਜਿੰਨਾ ਚਿਰ ਮਤਲਬ ਨਿੱਕੇ ਹੁੰਦੇ, ਵੱਡੇ ਜਿੱਦਾਂ ਜਿੱਦਾਂ ਹੁੰਦੇ ਜਾਂਦੇ ਉਦੋਂ ਉਦੋਂ ਇੰਟਰਸਟ ਖਤਮ ਹੁੰਦਾ ਜਾਂਦਾ, ਪਰ ਨਿੱਕੇ ਨਿੱਕਿਆਂ ਨੂੰ ਬੜਾ ਭੱਜ ਭੱਜ ਕੇ ਮੈਂ ਆਪਣੀ ਵੱਛੀ ਨੂੰ, ਮੈਂ ਆਪਣੀ ਕੱਟੀ ਨੂੰ, ਮੈਂ ਆਹ ਚੀਜ਼ ਪਹਿਲਾਂ ਪਾਉਣੀ ਆ, ਐਵੇਂ ਹੱਥੀਂ ਜਾ ਕੇ ਸ਼ਟਾਲਾ ਖਵਾਉਣਾ ਉਹਨਾਂ ਨੂੰ, ਉਹਨਾਂ ਦੀ ਸੇਵਾ ਕਰਨੀ। ਅਤੇ ਉਸੇ ਬਹਾਨੇ ਚਲੋ ਤੁਹਾਡਾ ਇੰਟਰਸਟ ਜਾਂ ਤੁਹਾਡਾ ਫੇਰਾ ਤੋਰਾ ਜਿਹਾ ਬਣਿਆ ਰਹਿੰਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਬੱਚਿਆਂ ਨੂੰ ਜੋ ਤੁਸੀਂ ਕਰਦੇ ਹੋ ਉਹਦੇ ਵਿੱਚ ਬੱਚੇ ਨੂੰ ਇਨਵੋਲਵ ਤੁਸੀਂ ਕਰ ਸਕਦੇ ਹੁੰਦੇ ਹੋ, ਬੱਚੇ ਦੇ ਇੰਟਰਸਟ ਦੇ ਹਿਸਾਬ ਦੇ ਨਾਲ। ਅਤੇ ਬਾਕੀ ਤੁਸੀਂ ਬਿਹਤਰ ਜਾਣਦੇ ਹੋ ਭਾਈ ਤੁਹਾਡਾ ਬੱਚਾ ਵਾ, ਇੱਧਰੋਂ ਉੱਧਰੋਂ ਸੁਣ ਕੇ ਕਈ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਫਿੱਟ ਨਹੀਂ ਲੱਗਣਗੀਆਂ। ਤੁਸੀਂ ਆਪਣਾ ਵੇਖਣਾ ਵੀ ਤੁਹਾਡੇ ਬੱਚੇ ਦਾ ਕੀ ਇੰਟਰਸਟ ਹੈ ਅਤੇ ਉਸ ਹਿਸਾਬ ਦੇ ਨਾਲ ਬੱਚੇ ਨੂੰ ਤੁਸੀਂ ਦੱਸ ਕਰ ਸਕਦੇ ਹੋ ਤੁਸੀਂ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ
1: ਰੇਡੀਓ।
0: ਹਾਂਜੀ, 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂਜੀ 1604।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਐਸੋਸੀਏਟਿਡ ਪ੍ਰੈਸ ਤੇ ਗਾਰਡੀਅਨ ਦੀ ਰਿਪੋਰਟਾਂ ਦੇ ਮੁਤਾਬਕ ਐਤਵਾਰ ਦੇ ਦਿਨ ਲੋਕਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਨਾਰੇ ਤੱਕ ਲਗਾ ਦਿੱਤੇ। ਕਵੀ ਮੁਹੰਮਦ ਰਸੂਲੀ ਨੇ ਨਮਾਜ਼ ਤੋਂ ਪਹਿਲਾਂ ਇੱਕ ਕਵਿਤਾ ਦੇ ਪਾਠ ਦੇ ਦਰਮਿਆਨ ਇਹ ਵੀ ਕਹਿ ਦਿੱਤਾ ਕਿ ਹੁਣ ਟਰੰਪ ਦੀ ਹੱਤਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋਗ ਸਮਾਗਮ ਦੇ ਦੌਰਾਨ ਅਮਰੀਕਾ ਮੁਰਦਾਬਾਦ, ਇਜ਼ਰਾਈਲ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਸੀ। ਕਿਲ ਟਰੰਪ ਕਿਲ ਬੀਬੀ ਦੇ ਨਾਰੇ ਵੀ ਲੱਗ ਰਹੇ ਸੀ। ਲੋਕਾਂ ਦੇ ਹੱਥਾਂ 'ਚ ਬੈਨਰ ਤੱਕ ਫੜੇ ਹੋਏ ਸੀ। ਬੀਬੀ ਯਾਨੀ ਕਿ ਬੈਂਜਾਮਿਨ ਨੇਤਨਯਾਹੂ, ਜਿਹੜੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ, ਅਤੇ ਕਈਆਂ ਲੋਕਾਂ ਦੇ ਹੱਥ ਦੇ ਵਿੱਚ ਵੀ ਵਿਲ ਅਵੈਂਜ, ਅੰਗਰੇਜ਼ੀ ਦੇ ਵਿੱਚ ਐਸੇ ਨਾਰੇ ਵੀ ਫੜੇ ਹੋਏ ਸੀ, ਯਾਨੀ ਕਿ ਅਸੀਂ ਬਦਲਾ ਲਵਾਂਗੇ। ਕੇਵਲ ਤਹਿਰਾਨ ਦੇ ਵਿੱਚ ਹੀ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਇਸ ਤੋਂ ਇਲਾਵਾ ਇਰਾਕ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਗਏ ਨੇ। ਅੱਜ ਸੋਮਵਾਰ ਨੂੰ ਤਹਿਰਾਨ ਦੇ ਵਿੱਚ ਹੋਣ ਵਾਲੇ ਜਲੂਸ ਤੋਂ ਬਾਅਦ ਖਾਮਨਈ ਦੇ ਤਾਬੂਤ ਨੂੰ ਭਲਕੇ, ਯਾਨੀ ਮੰਗਲਵਾਰ ਨੂੰ ਕੌਮ ਲਿਜਾਇਆ ਜਾਏਗਾ। ਫਿਰ ਉੱਥੇ ਇੱਕ ਦਿਨ ਰੱਖਣ ਤੋਂ ਬਾਅਦ ਅਗਲੇ ਦਿਨ ਬੁੱਧਵਾਰ ਨੂੰ ਗੁਆਂਢੀ ਮੁਲਕ ਇਰਾਕ ਦੇ ਵਿੱਚ ਇੱਕ ਮਹੱਤਵਪੂਰਨ ਸ਼ੀਆ ਸਥਾਨ ਦੇ ਉੱਤੇ ਇਸ ਨੂੰ ਲਿਜਾਇਆ ਜਾਏਗਾ, ਅਤੇ ਫਿਰ ਵੀਰਵਾਰ ਨੂੰ ਯਾਨੀ ਉਸ ਤੋਂ ਵੀ ਅਗਲੇ ਦਿਨ ਉਹਨਾਂ ਦੇ ਉੱਤਰ ਪੂਰਬੀ ਜਨਮ ਸਥਾਨ ਜਿੱਥੇ ਖਾਮਨਈ ਦਾ ਜਨਮ ਹੋਇਆ ਸੀ, ਮਸ਼ਹਦ, ਉੱਥੇ ਉਹਨਾਂ ਨੂੰ ਦਫ਼ਨਾਇਆ ਜਾਏਗਾ। ਇਰਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਿਖਰਲੇ ਨੇਤਾ ਖਾਮਨਈ ਦਾ ਜਿਹੜਾ ਅੰਤਮ ਸੰਸਕਾਰ ਨੂੰ ਲੈ ਕੇ ਅੱਜ ਦੇ ਦਿਨ ਕਾਫ਼ੀ ਸਖ਼ਤ ਪ੍ਰਬੰਧ ਕੀਤੇ ਗਏ ਨੇ। ਕਿਹਾ ਜਾ ਰਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕੀ ਦਿੱਤੀ ਸੀ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਇਹਨਾਂ ਸੋਗ ਸਮਾਗਮਾਂ ਦੇ ਉੱਤੇ ਵੀ ਹਮਲੇ ਕਰਵਾ ਦਿੰਦਾ, ਵੱਡੀ ਗਿਣਤੀ 'ਚ ਲੋਕ ਖਤਮ ਹੋ ਜਾਂਦੇ। ਪਰ ਇਹ ਲੋਕ ਅਲੀ ਖਾਮਨਈ ਦੀ ਮੌਤ ਦੇ ਉੱਤੇ ਨਹੀਂ ਬਲਕਿ ਇਰਾਨ ਦੇ ਪ੍ਰਸ਼ਾਸਨ ਦੇ ਉੱਤੇ ਹੰਝੂ ਬਹਾ ਰਹੇ ਨੇ, ਇਸ ਕਰਕੇ ਇਹਨਾਂ ਦੇ ਉੱਤੇ ਹਮਲੇ ਨਹੀਂ ਕੀਤੇ ਜਾਣਗੇ। ਖੈਰ, ਅਮਰੀਕੀ ਰਾਸ਼ਟਰਪਤੀ ਤਾਂ ਫਿਲਹਾਲ ਕੋਈ ਹਮਲੇ ਨਹੀਂ ਕਰਨ ਲੱਗੇ, ਪਰ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਲਗਾਤਾਰ ਹਮਲੇ ਕਰ ਰਹੀਆਂ ਨੇ ਸੱਤਾਧਾਰੀ ਧਿਰ ਦੇ ਉੱਤੇ, ਔਰ ਸੱਤਾਧਾਰੀ ਧਿਰ ਨੂੰ ਇਸ ਵਕਤ ਸਮਝ ਨਹੀਂ ਆ ਰਿਹਾ ਕਿ ਬਚ ਕੇ ਜਾਇਆ ਜਾਵੇ ਤਾਂ ਕਿੱਥੇ। ਰਾਮ ਮੰਦਰ ਚੜ੍ਹਾਵੇ ਦੀ ਚੋਰੀ ਦਾ ਮਾਮਲਾ ਇਸ ਵਕਤ ਸਿਖਰ ਦੇ ਉੱਤੇ ਹੈ, ਔਰ ਕੇਂਦਰ ਦੀ ਭਾਜਪਾ ਸਰਕਾਰ ਇਸ ਵਕਤ ਜਿਸ ਮੁੱਦੇ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਸੀ, ਰਾਮ ਮੰਦਰ ਦੇ ਨਿਰਮਾਣ ਦਾ, ਔਰ ਜਿਸ ਮੁੱਦੇ ਨੂੰ ਲੈ ਕੇ ਬਾਰ ਬਾਰ ਸਿਆਸਤ ਕੀਤੀ ਜਾਣੀ ਸੀ ਰਾਮ ਮੰਦਰ ਦੇ ਨਿਰਮਾਣ ਨੂੰ, ਉਸੇ ਮੁੱਦੇ ਨੂੰ ਹੁਣ ਇੱਕ ਸੰਗ ਸ਼ਰਮ ਦਾ ਮੁੱਦਾ ਬਣਾ ਦਿੱਤਾ ਗਿਆ, ਯਾਨੀ ਕਿ ਰਾਮ ਮੰਦਰ ਦਾ ਨਿਰਮਾਣ, ਜਿਸ ਦੇ ਨਾਲ ਹੁਣ ਭਾਜਪਾ ਦੇ ਸਿਖਰਲੇ ਨੇਤਾ ਆਪਣੇ ਆਪ ਨੂੰ ਜੋੜਨਾ ਵੀ ਨਹੀਂ ਚਾਹੁੰਦੇ। ਇਹਨੂੰ ਪੂਰੇ ਤਰੀਕੇ ਦੇ ਨਾਲ ਟਰੱਸਟ ਦਾ ਹੀ ਇੱਕ ਮਸਲਾ ਦੱਸਿਆ ਜਾ ਰਿਹਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅੱਜ ਇੱਕ ਅਹਿਮ ਬੈਠਕ ਹੈ। ਇਹ ਬੈਠਕ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਅੰਦਰ ਹੋਈ ਚੜ੍ਹਾਵੇ ਦੀ ਚੋਰੀ ਨੂੰ ਲੈ ਕੇ ਹੈ। ਅਹਿਮ ਬੈਠਕ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਦੇ ਲਈ ਮੁੱਦਾ ਉੱਠ ਸਕਦਾ ਹੈ। ਇਹ ਬੈਠਕ ਟਰੱਸਟ ਦੇ ਪ੍ਰਮੁੱਖ ਨ੍ਰਿਤਿਆ ਗੋਪਾਲ ਦਾਸ ਦੇ ਮੱਠ ਮਣੀ ਰਾਮ ਛਾਉਣੀ ਦੇ ਵਿੱਚ ਕੀਤੀ ਜਾਣੀ ਹੈ। ਦਾਨ ਦੇ ਵਿੱਚ ਗੜਬੜੀ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਟਰੱਸਟ ਦੀ ਇਹ ਪਹਿਲੀ ਬੈਠਕ ਹੈ। ਟਰੱਸਟ ਦੇ ਟ੍ਰੈਜਰ ਗੋਵਿੰਦ ਦੇਵ ਗਿਰੀ ਨੇ ਵੀ ਸਾਰੇ ਨਿਯਮਤ ਅਤੇ ਪੇਦਨ ਮੈਂਬਰਾਂ ਨੂੰ ਇਸ ਦੇ ਵਿੱਚ ਸ਼ਾਮਲ ਹੋਣ ਦੀ ਅਪੀਲ ਪਹਿਲਾਂ ਹੀ ਕਰ ਦਿੱਤੀ ਸੀ। ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਚੜ੍ਹਾਵੇ ਦੀ ਚੋਰੀ ਦੇ ਦੋਸ਼ ਦੇ ਵਿੱਚ ਹੁਣ ਤੱਕ 8 ਲੋਕ ਗ੍ਰਿਫਤਾਰ ਹੋਏ ਨੇ, ਪਰ ਵਿਰੋਧੀ ਧਿਰ ਦਾ ਇਲਜ਼ਾਮ ਇਹ ਹੈ ਕਿ ਚੰਪਤ ਰਾਏ, ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਅਤੇ ਦੂਸਰਿਆਂ ਲੋਕਾਂ ਨੂੰ ਬਚਾਇਆ ਜਾ ਰਿਹਾ, ਔਰ ਇਹ 9 ਕਰੋੜਾਂ ਰੁਪਏ ਦਾ ਘਟਾਲਾ ਜਾਂ ਸਕੈਮ ਹੈ ਜਿਸ ਦੇ ਵਿੱਚ ਸਿਰਫ ਇਹ ਲੋਕ ਮਾਮੂਲੀ ਤੌਰ ਦੇ ਉੱਤੇ ਸ਼ਾਮਲ ਨਹੀਂ ਹੋ ਸਕਦੇ ਬਲਕਿ ਇਸ ਦੇ ਸਿਖਰ ਤੱਕ, ਯਾਨੀ ਕਿ ਇਸ ਚੜ੍ਹਾਵੇ ਦੀ ਰਕਮ ਨੂੰ ਉੱਪਰਲਿਆਂ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾ ਰਿਹਾ ਸੀ, ਪਹੁੰਚਾਇਆ ਵੀ ਜਾ ਰਿਹਾ ਸੀ ਜਾਂ ਨਹੀਂ, ਇਹਦੀ ਵੀ ਜਾਂਚ ਕੀਤੀ ਜਾ ਰਹੀ। ਭਾਜਪਾ ਦੇ ਨਵੇਂ ਬਣੇ ਪ੍ਰਮੁੱਖ ਨਿਤਿਨ ਨਵੀਨ ਦੇ ਉੱਤਰ ਪ੍ਰਦੇਸ਼ ਦੌਰੇ ਦੇ ਉੱਤੇ ਹੁਣ ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਤੰਜ ਕੱਸ ਦਿੱਤਾ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਕਿ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਆ ਰਹੇ ਹੋ, ਦਰਸ਼ਨ ਕਰਨ ਨਹੀਂ ਜਾਓਗੇ। ਅਖਿਲੇਸ਼ ਯਾਦਵ ਦਾ ਇਸ਼ਾਰਾ ਅਯੋਧਿਆ ਦੇ ਵਿੱਚ ਬਣੇ ਇਸ ਰਾਮ ਮੰਦਰ ਦੇ ਦਰਸ਼ਨ ਨੂੰ ਲੈ ਕੇ ਸੀ, ਜਿੱਥੇ ਹੁਣ ਭਾਜਪਾ ਦੇ ਸਿਖਰਲੇ ਨੇਤਾ ਇਸ ਮੰਦਰ ਦੇ ਜ਼ਿਕਰ ਕਰਨ ਤੱਕ ਤੋਂ ਬਚ ਰਹੇ ਨੇ। ਭਾਜਪਾ ਸਣੇ ਕਈ ਦਲਾਂ ਦੇ ਨੇਤਾਵਾਂ ਨੇ ਰਾਮ ਮੰਦਰ ਦੇ ਦਰਸ਼ਨ ਕਰਨ ਨੂੰ ਤਰਜੀਹ ਦਿੱਤੀ ਹੈ ਪਿਛਲੇ ਕੁਝ ਮਹੀਨਿਆਂ ਦੇ ਵਿੱਚ, ਜਾਂ ਇੰਝ ਕਹਿ ਲਈਏ ਕਿ ਉੱਤਰ ਪ੍ਰਦੇਸ਼ ਦਾ ਮੁੱਖ ਏਜੰਡਾ ਹੀ ਇਸ ਮੰਦਰ ਦੇ ਆਲੇ ਦੁਆਲੇ ਰਹਿੰਦਾ। ਪਰ ਹੁਣ ਚੜ੍ਹਾਵਾ ਚੋਰੀ ਦੀਆਂ ਖਬਰਾਂ ਤੋਂ ਬਾਅਦ ਇਸ ਮੰਦਰ ਦੇ ਵਿੱਚ ਦਰਸ਼ਨ ਕਰਨ ਦੀਆਂ ਖਬਰਾਂ ਤੋਂ ਵੀ ਬਚਿਆ ਜਾ ਰਿਹਾ। ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਦੇ ਵਿੱਚ ਜਿਹੜੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਤੋਂ ਇਲਾਵਾ
ਬਾਕੀ ਦੇ ਲੋਕਾਂ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਏਗਾ? ਇਹ ਜਿਹਾ ਟਵੀਟ ਲਿਖਦਿਆਂ ਹੋਇਆਂ ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਅਖਿਲੇਸ਼ ਯਾਦਵ ਨੇ ਇੱਕ ਤੰਜ ਕਸਿਆ।

ਜਨਤਾ ਤਾਂ ਇਹ ਪੁੱਛ ਰਹੀ ਹੈ ਕਿ ਭਾਜਪਾ ਦੇ ਕੌਮੀ ਪ੍ਰਮੁੱਖ ਉੱਤਰ ਪ੍ਰਦੇਸ਼ ਦੇ ਪਹਿਲੇ ਦੌਰੇ ਤੇ ਆ ਰਹੇ ਨੇ, ਚੜਾਵਾ ਜਾਂ ਚੰਦਾ ਦਾਨ ਚੋਰੀ ਦੇ ਵਜ੍ਹਾ ਦੇ ਚੱਲਦਿਆਂ ਜੇ ਉਹ ਮੰਦਰ ਚਲੇ ਗਏ ਤਾਂ ਕਿਤੇ ਉਹਨਾਂ ਦਾ ਬਾਈਕਾਟ ਨਾ ਹੋ ਜਾਵੇ, ਕਿਤੇ ਡਬਲ ਇੰਜਨ ਦੀ ਟਕਰਾਹਟ ਦੇ ਵਿੱਚ ਸੰਨਾਟੇ ਦੀ ਵਜ੍ਹਾ ਇਹੀ ਤਾਂ ਨਹੀਂ ਹੈ। ਉੱਥੇ ਇੱਕ ਹੋਰ ਖਬਰ ਦੀ ਸਾਂਝ ਪਈ ਹੈ ਤੇ ਮਹਾਰਾਸ਼ਟਰ ਤੋਂ, ਜਿੱਥੇ ਲਗਾਤਾਰ 6ਵੇਂ ਦਿਨ ਮੀਂਹ ਜਾਰੀ ਹੈ ਔਰ ਇਸ ਵਜ੍ਹਾ ਦੇ ਚੱਲਦਿਆਂ ਮੁੰਬਈ ਪੁਣੇ ਐਕਸਪ੍ਰੈਸ ਵੇ ਦਾ ਇੱਕ ਹਿੱਸਾ ਜ਼ਮੀਨ ਦੇ ਵਿੱਚ ਧਸ ਗਿਆ। ਇਸ ਤੋਂ ਪਹਿਲਾਂ ਮੁੰਬਈ ਪੁਣੇ ਦੇ ਦਰਮਿਆਨ ਆਵਾਜਾਈ ਦੇ ਉੱਤੇ ਕਾਫੀ ਅਸਰ ਪਿਆ। ਦੋਹਾਂ ਦਿਸ਼ਾਵਾਂ ਯਾਨੀ ਪੁਣੇ ਤੋਂ ਮੁੰਬਈ ਤੇ ਮੁੰਬਈ ਤੋਂ ਪੁਣੇ ਦੇ ਵੱਲ ਜਾਣ ਦੇ ਲਈ ਜਿਹੜੀ ਆਵਾਜਾਈ ਹੈ ਉਹ ਅਗਲੀ ਸੂਚਨਾ ਤੱਕ ਹੁਣ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਬੰਦ ਕਰ ਦਿੱਤੀ ਗਈ ਹੈ ਔਰ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਸੂਚਨਾਵਾਂ ਦਾ ਧਿਆਨ ਰੱਖਿਆ ਜਾਵੇ। ਕਰਜਤ ਤੇ ਲੋਣਾਵਾਲਾ ਦੇ ਦਰਮਿਆਨ ਘਾਟਖੰਡ ਦਾ ਇਲਾਕਾ ਹੈ ਜਿਹੜਾ, ਉੱਥੇ ਲਗਾਤਾਰ ਬਾਰਿਸ਼ ਹੋ ਰਹੀ ਹੈ ਔਰ ਮੁੰਬਈ ਡਿਵੀਜ਼ਨ ਦੇ ਵਿੱਚ ਅਪ ਮੇਨ ਲਾਈਨ ਦੇ ਠਾਕੁਰਾਵਾੜੀ ਤੇ ਮੰਕੀ ਹਿੱਲ ਲੂਪ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ। ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਅੱਜ ਯਾਨੀ 6 ਜੁਲਾਈ ਨੂੰ ਪੁਣੇ ਜ਼ਿਲ੍ਹੇ ਦੇ ਲਈ ਰੈੱਡ ਅਲਰਟ ਹੈ। ਇਸ ਤੋਂ ਇਲਾਵਾ ਭਾਰੀ ਮੀਂਹ ਨੂੰ ਦੇਖਦਿਆਂ ਹੋਇਆਂ ਸਕੂਲਾਂ ਨੂੰ ਫਿਲਹਾਲ ਅਹਿਤਿਆਤੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਹੈ। ਉੱਥੇ ਅਗਲੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਦੇ ਲਈ ਖਬਰ ਵੱਡੀ, ਜਿੱਥੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਮੁਲਾਜ਼ਮਾਂ ਦੇ DA ਤੇ ਏਰੀਅਰ ਨੂੰ ਲੈ ਕੇ ਅਹਿਮ ਸੁਣਵਾਈ ਹੋਣੀ ਹੈ। ਅੱਜ ਦੀ ਸੁਣਵਾਈ ਦੇ ਦਰਮਿਆਨ ਸੂਬੇ ਭਰ ਦੇ ਮੁਲਾਜ਼ਮ ਆਪਣਾ ਪੱਖ ਰੱਖਣਗੇ, ਫਿਰ ਇਹ ਫੈਸਲਾ ਆਏਗਾ। ਹਾਈਕੋਰਟ ਦੀ ਸਿੰਗਲ ਬੈਂਚ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਸੂਬੇ ਦੇ ਮੁਲਾਜ਼ਮਾਂ ਨੂੰ DA ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹੋਏ ਨੇ, ਪਰ ਪੰਜਾਬ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਰਹਿੰਗੀ। ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਫੈਸਲੇ ਨੂੰ ਡਬਲ ਬੈਂਚ ਦੇ ਅੱਗੇ ਚੁਣੌਤੀ ਦੇ ਰੱਖੀ ਹੈ। ਹੁਣ ਡਬਲ ਬੈਂਚ ਹੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਇਸ ਸੁਣਵਾਈ ਦੇ ਉੱਤੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਨਜ਼ਰ ਟਿਕੀ ਹੋਈ ਹੈ, ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਦੇ ਵਿੱਚ ਆਈ ਹੈ, ਜਿਨ੍ਹਾਂ ਨੂੰ ਮੁਲਾਜ਼ਮਾਂ ਦੇ ਦੁਆਰਾ ਲਿਆਂਦੀ ਹੋਈ ਸਰਕਾਰ ਕਿਹਾ ਜਾ ਰਿਹਾ, ਉਹ ਹੁਣ ਮੁਲਾਜ਼ਮਾਂ ਦੀ ਹੀ ਵਿਰੋਧੀ ਹੋ ਬੈਠੀ ਹੈ। ਜਦੋਂ ਤੋਂ ਸਰਕਾਰ ਇਹ ਬਣੀ ਹੈ ਉਦੋਂ ਤੋਂ ਵਿੱਤੀ ਲਾਭਾਂ ਤੋਂ ਤਾਂ ਦੂਰ ਰੱਖਿਆ ਹੀ ਗਿਆ। DA ਯਾਨੀ ਕਿ DNS ਅਲਾਉਂਸ ਅੱਜ ਤੱਕ ਨਹੀਂ ਦਿੱਤਾ ਗਿਆ। ਦੱਸਣਯੋਗ ਹੈ ਕਿ ਹਾਈਕੋਰਟ ਦੀ ਸਿੰਗਲ ਬੈਂਚ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤਾ ਸੀ ਕਿ 30 ਜੂਨ ਤੱਕ ਸਾਰੇ ਮੁਲਾਜ਼ਮਾਂ ਦੇ ਪੈਂਡਿੰਗ DA ਦਾ ਭੁਗਤਾਨ ਕਰ ਦਿੱਤਾ ਜਾਵੇ। ਪੰਜਾਬ ਸਰਕਾਰ ਨੇ ਉਹ ਡੇਟ ਵੀ ਲੰਘਣ ਦੇ ਤੀ, ਉਸ ਤੋਂ ਬਾਅਦ ਡਬਲ ਬੈਂਚ ਨੂੰ ਚੁਣੌਤੀ ਦੇ ਰੱਖੀ ਤੇ ਹੁਣ ਜੇਕਰ ਡਬਲ ਬੈਂਚ ਅੱਜ ਦੇ ਦਿਨ ਸੀਲਬੰਦ ਰਿਪੋਰਟ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ ਉਹਦੇ 'ਤੇ ਕੋਈ ਫੈਸਲਾ ਦਿੰਦੀ ਹੈ ਜਾਂ ਅਗਲਾ ਫੈਸਲਾ ਦਿੰਦੀ ਹੈ ਤਾਂ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਕਾਫੀ ਹੱਦ ਤੱਕ, ਪੈਨਸ਼ਨਰਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰੇਗਾ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਬਹੁਤ ਵੱਡੀਆਂ ਵੱਡੀਆਂ ਖਬਰਾਂ, ਪਰ ਆਓ ਸਭ ਤੋਂ ਪਹਿਲਾਂ ਆਲੇ ਦੁਆਲੇ ਦੀਆਂ ਖਬਰਾਂ ਸਾਂਝੀਆਂ ਕਰ ਲਈਏ। ਹੋਬਾਰਟ ਤੋਂ ਖਬਰ, ਜਿੱਥੇ ਤਸਮੇਨੀਆ ਦੇ ਰਾਜਧਾਨੀ ਸ਼ਹਿਰ 'ਚ 1, 2, 3, 4, 5, 6 ਤੇ 7 ਯਾਨੀ ਇੱਕ ਨਹੀਂ ਬਲਕਿ 7 ਇਕੱਠੇ ਹੀ ਬਾਰਸ ਤੇ ਰੈਸਟੋਰੈਂਟ ਅਲੱਗ ਅਲੱਗ ਅਦਾਰਿਆਂ ਦੇ ਨਾਲ ਜੁੜੇ ਅਲੱਗ ਅਲੱਗ ਲੋਕਾਂ ਦੀ ਮਲਕੀਅਤ ਵਾਲੇ ਬੰਦ ਹੋ ਗਏ। ਇਹ ਕਿਵੇਂ ਹੋਇਆ ਇਸ ਦੇ ਉੱਤੇ ਹੁਣ ਸਵਾਲ ਖੜ੍ਹੇ ਹੋ ਰਹੇ ਨੇ। ਪੱਬ ਬੈਂਕ ਗਰੁੱਪ, ਕਾਰਗੋ ਬਾਰ, ਜੈਕ ਗ੍ਰੀਨ, ਪੋਸਟ ਸਟਰੀਟ ਸੋਸ਼ਲ ਓਬਜ਼ਰਵੇਟਰੀ ਬਾਰ, ਰਿਪਬਲਿਕ ਬਾਰ, ਫਰੈਂਕਲਿਨ ਵਾਫ ਰੈਸਟੋਰੈਂਟ ਬਾਰ ਅਤੇ ਫਰੈਂਕਲਿਨ ਵਾਫ ਫੰਕਸ਼ਨ ਸੈਂਟਰ, ਇਹਨਾਂ ਨੂੰ ਚਲਾਉਂਦਾ। ਇਹ ਵੈਨਿਊਜ਼ ਜਿਹੜੇ ਨੇ ਔਰ ਇਸ ਤੋਂ ਇਲਾਵਾ 6 ਵਾਟਰਫਰੰਟ ਬਾਰ ਜਿਹੜੇ ਨੇ ਜਿਨ੍ਹਾਂ 'ਚ ਸਲਮਾਂਕਾ ਪਲੇਸ, ਫਰੈਂਕਲਿਨ ਵਾਫ ਜਿਹੜੀ ਹੋਬਾਰਟ CBD 'ਚ ਪੈਂਦੀ ਹੈ, ਕਰੀਬ 80 ਦੇ ਆਸ ਪਾਸ ਸਟਾਫ ਤਾਂ ਇਹਨਾਂ ਦੋ ਪਬਜ਼ ਅਤੇ ਵੱਡਿਆਂ ਬਾਰ ਦੇ ਵਿੱਚ ਹੀ ਹੋਏਗਾ ਜਿਹੜਾ ਹੁਣ ਬੇਰੁਜ਼ਗਾਰ ਹੋ ਗਿਆ। ਔਰ ਅਜਿਹੇ ਦੇ ਵਿੱਚ ਅਚਾਨਕ ਜਦੋਂ ਇਹ ਖਬਰ ਆਉਂਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਯੂਨੀਅਨ ਦੀ ਤਰਫ ਤੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਕਿ ਰਾਤੋ ਰਾਤ ਦੇ ਵਿੱਚ ਇਹਨਾਂ ਨੂੰ ਬੰਦ ਕਰ ਦੇਣਾ ਕਿੱਥੋਂ ਤੱਕ ਜਾਇਜ਼ ਹੈ, ਕਿਉਂ ਨਹੀਂ ਇਹ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਤਾਂ ਕਿ ਉਹ ਆਪਣੇ ਰੁਜ਼ਗਾਰ ਦੇ ਬਦਲਵੇਂ ਪ੍ਰਬੰਧ ਕਰਕੇ ਰੱਖਣ। ਉੱਥੇ NSW ਤੋਂ ਅਗਲੀ ਖਬਰ ਅਪਰਾਧ ਜਗਤ ਦੇ ਨਾਲ ਜੁੜੀ ਹੋਈ, ਜਿੱਥੇ ਸੈਂਟਰਲ ਕੋਸਟ ਦੇ ਵਿੱਚ ਸ਼ਨੀਵਾਰ ਦੇ ਦਿਨ ਇੱਕ ਹਾਦਸਾ ਵਾਪਰਿਆ ਸੀ। ਖਬਰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਹੀ ਹੈ। ਇੱਕ ਮਾਂ ਦੀ ਤਰਫ ਤੋਂ ਆਪਣੇ ਹੀ 4 ਸਾਲ ਦੇ ਮਾਸੂਮ ਬੱਚੇ ਨੂੰ ਕਿਉਂ ਮਾਰ ਦਿੱਤਾ ਗਿਆ? ਅਦਾਰੇ 9news.com.au ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਖਬਰ ਲਗਾਈ ਗਈ ਹੈ ਕਿ ਇਸ ਮਹਿਲਾ ਦੇ ਹੱਥਾਂ ਦੀਆਂ ਉਂਗਲੀਆਂ ਦੇ ਨੋਹਾਂ ਤੇ ਮੂੰਹ ਦੇ ਵਿੱਚੋਂ ਕੁਝ ਸੈਂਪਲ ਲਏ ਗਏ। ਹੁਣ ਪੜਤਾਲੀਆ ਟੀਮ ਨੂੰ ਇਹ ਪਤਾ ਲੱਗਿਆ ਹੈ ਕਿ ਇਹ ਕੈਨਾਬਿਸ ਦੇ ਇੰਪ੍ਰੈਸ਼ਨ ਦੇ ਹੇਠ ਹੋ ਸਕਦੀ ਹੈ, ਯਾਨੀ ਭੰਗ ਦੇ ਨਸ਼ੇ ਦੇ ਹੇਠ ਹੋ ਸਕਦੀ ਹੈ। ਪਰ ਕੋਈ ਮਾਂ ਇਸ ਹੱਦ ਤੱਕ ਵੀ ਕਿਵੇਂ ਜਾ ਸਕਦੀ ਹੈ ਕਿ ਆਪਣੇ ਹੀ ਬੱਚੇ ਨੂੰ ਕਤਲ
ਕਰ ਦੇਵੇ। ਬਹਿਰਾਲ 32 ਸਾਲ ਦੀ ਇਹ ਮਾਂ ਜਿਹਨੂੰ ਵਿਓਂਗ ਪੁਲਿਸ ਸਟੇਸ਼ਨ ਦੇ ਵਿੱਚ ਸ਼ਨੀਵਾਰ ਦੇ ਦਿਨ ਲਿਆਂਦਾ ਗਿਆ ਸੀ, ਇਸ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਇਸੇ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਅਪਡੇਟ ਸਾਹਮਣੇ ਆਇਆ। ਹਾਲ ਫਿਲਹਾਲ ਇਸ ਮਹਿਲਾ ਜਿਸਦਾ ਕਾਨੂੰਨੀ ਕਾਰਨਾ ਕਰਕੇ ਨਾਮ ਪਤਾ ਟਿਕਾਣਾ ਨਹੀਂ ਦੱਸਿਆ ਜਾ ਸਕਦਾ। ਦੱਸ ਦਈਏ ਕਿ ਇਸ ਦੇ ਘਰ ਦੇ ਵਿੱਚ ਪ੍ਰਾਪਤ ਹੋਇਆ ਮ੍ਰਿਤਕ ਬੱਚਾ ਇਸਦਾ ਜਿਹੜਾ ਸੀ ਉਸਦੇ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ। ਹਾਲੇ ਇਸ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਕਿ ਅਦਾਲਤ ਦੇ ਵਿੱਚ ਕਦੋਂ ਜਾਂਦਾ ਮਾਮਲਾ ਔਰ ਕਿਵੇਂ ਹੁੰਦੀ ਹੈ ਉਹਦੇ ਬਾਰੇ ਵੀ ਕੋਈ ਜ਼ਿਆਦਾ ਅਪਡੇਟ ਸਾਹਮਣੇ ਨਹੀਂ ਆਈ ਹੈ। ਕੁਆਂਟਸ ਕੰਪਨੀ ਦੇ ਰਾਹੀਂ ਕਦੇ ਨਾ ਕਦੇ ਤਾਂ ਛੱਡੋ, ਪਰ ਕੋਵਿਡ ਦੇ ਵੇਲੇ ਤੁਸੀਂ ਸਫ਼ਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਕੋਵਿਡ ਕਾਲ ਸੰਕਟ ਫੈਲਿਆ ਹੋਇਆ ਸੀ, ਜਨਵਰੀ 2020 ਤੋਂ ਲੈ ਕੇ ਨਵੰਬਰ 2022 ਦੇ ਦਰਮਿਆਨ। ਜੇਕਰ ਕੁਆਂਟਸ ਦੀ ਫਲਾਈਟ ਵਰਤਣ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ ਆਪਣੀ ਮਰਜ਼ੀ ਨਾਲ ਟਿਕਟ ਕੈਂਸਲ ਨਹੀਂ ਕੀਤੀ ਪਰ ਕੁਆਂਟਸ ਨੇ ਰੱਦ ਕਰ ਦਿੱਤੀਆਂ ਜਾਂ ਲੋਕਡਾਊਨ ਦੇ ਚੱਲਦੇ ਹੋਇਆਂ ਬੰਦ ਹੋ ਗਈਆਂ, ਤਾਂ ਤੁਹਾਨੂੰ ਮੁਆਵਜ਼ਾ ਮਿਲਣਾ ਸੀ, ਤੁਹਾਨੂੰ ਭੱਤਾ ਮਿਲਣਾ ਸੀ। ਔਰ ਇਸ ਦੇ ਬਾਰੇ ਫੈਡਰਲ ਕੋਰਟ ਦੇ ਵਿੱਚ ਡਿਸਾਈਡ ਵੀ ਹੋ ਚੁੱਕਿਆ। $105 million ਦੇ ਫਲਾਈਟ ਕ੍ਰੈਡਿਟ ਜਿਹੜੇ ਨੇ ਉਹ ਇੱਕ ਐਕਸ਼ਨ ਕਲਾਸ ਐਕਸ਼ਨ ਸੈਟਲਮੈਂਟ ਦੇ ਰਾਹੀਂ ਕੁਆਂਟਸ ਨੇ ਆਪਣੇ ਗ੍ਰਾਹਕਾਂ ਨੂੰ ਦੇਣੇ ਆ। ਬਹੁਤ ਸਾਰੇ ਗ੍ਰਾਹਕਾਂ ਨੂੰ ਮੈਸੇਜ ਵੀ ਹਾਸਲ ਹੋਏ ਨੇ, ਟੈਕਸਟ ਮੈਸੇਜ ਵੀ ਤੁਹਾਨੂੰ ਪਹੁੰਚਿਆ ਹੋਏਗਾ। ਨਹੀਂ ਪਹੁੰਚਿਆ ਤਾਂ ਫਿਰ ਇਸ ਕਲਾਸ ਐਕਸ਼ਨ ਦੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ ਕਿ ਤੁਹਾਨੂੰ ਕੀ ਤੁਸੀਂ ਐਲੀਜੀਬਲ ਹੈਗੇ ਹੋ ਕੁਆਂਟਸ ਦੇ ਉਸ ਕਲਾਸ ਐਕਸ਼ਨ ਦੇ ਵਿੱਤੀ ਫਾਇਦੇ ਨੂੰ ਚੁੱਕਣ ਦੇ ਲਈ। ਹਾਲ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਵਿੱਤੀ ਮਦਦ ਦੇ ਲਈ। ਵਧੇਰੇ ਕਾਰਵਾਈ ਦੇ ਵਾਸਤੇ ਤੁਹਾਨੂੰ ਉਹਨਾਂ ਸੰਪਰਕ ਨੰਬਰਾਂ ਤੱਕ ਸੰਪਰਕ ਸਾਧਨਾ ਹੋਏਗਾ ਅਤੇ ਆਪਣੀਆਂ ਬੈਂਕ ਡਿਟੇਲਸ ਸਾਂਝੀਆਂ ਕਰਨੀਆਂ ਹੋਣਗੀਆਂ ਜੇਕਰ ਨਹੀਂ ਦਿੱਤੀਆਂ ਸੀ ਏਜੰਟ ਦੇ ਜ਼ਰੀਏ ਸੀ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਜਦੋਂ ਵੀ ਐਸੇ ਕਲਾਸ ਐਕਸ਼ਨਸ ਦੇ ਨਤੀਜੇ ਸਾਹਮਣੇ ਆਉਂਦੇ ਨੇ ਬਹੁਤ ਵੱਡੇ ਵੱਡੇ ਸਕੈਮ ਵੀ ਹੁੰਦੇ ਨੇ, ਕਿਤੇ ਨਾ ਹੋਵੇ ਕਿ ਤੁਸੀਂ ਕਿਸੇ ਐਸੇ ਸਕੈਮ ਦੇ ਚੱਕਰਾਂ ਦੇ ਵਿੱਚ ਫਸ ਜਾਓ। ਇਸ ਕਰਕੇ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰ ਲਵੋ। ਉੱਧਰ ਕੁਇਨਜ਼ਲੈਂਡ ਦੀ ਕੌਂਸਲ ਦੀ ਤਰਫ ਤੋਂ ਹੁਣ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਚੱਲਣ ਵਾਲੀਆਂ ਟ੍ਰੈਫਿਕ ਲਾਈਟਾਂ ਸਥਾਪਿਤ ਕੀਤੀਆਂ ਜਾਣਗੀਆਂ। ਟ੍ਰਾਇਲ ਹੋਏਗਾ ਬ੍ਰਿਸਬੇਨ ਦੇ ਉੱਤਰੀ ਇਲਾਕੇ ਸਿਟੀ ਆਫ ਮੋਰਟਨ ਬੇ ਦੇ ਵਿੱਚ, ਜਿੱਥੇ ਇਹ ਟੈਕਨੋਲੋਜੀ ਵਰਤੀ ਜਾਏਗੀ। ਆਮ ਤੌਰ ਦੇ ਉੱਤੇ ਜਿਹੜੇ ਟ੍ਰੈਫਿਕ ਲਾਈਟਸ ਮੈਨੇਜਮੈਂਟ ਦੇ ਨਾਲ ਜਾਣੂ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇੱਕ ਡੇਟਾ ਕੱਢ ਲਿਆ ਜਾਂਦਾ, ਉਸ ਨੂੰ ਤਮਾਹੀ ਜਾਂ ਛਮਾਹੀ ਬਦਲਿਆ ਜਾਂਦਾ ਟ੍ਰੈਫਿਕ ਲਾਈਟਾਂ ਦੇ ਸਿਸਟਮ ਦੇ ਵਿੱਚ। ਉਹ ਡੇਟਾ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਕਿ ਕਿਸੇ ਸੜਕ ਦੇ ਉੱਤੇ ਕਿੰਨੀ ਟ੍ਰੈਫਿਕ ਉੱਤਰ ਵਾਲੇ ਪਾਸਿਓਂ ਆ ਰਹੀ ਹੈ, ਦੱਖਣ ਵਾਲੇ ਪਾਸਿਓਂ ਜਾ ਰਹੀ ਹੈ, ਜਾਂ ਫਿਰ ਜੇਕਰ ਉਹ ਚੁਰਾਹਾ ਹੈ ਤਾਂ ਪੂਰਬ ਅਤੇ ਪੱਛਮ ਵਾਲੇ ਪਾਸਿਓਂ ਵੀ ਕਿੰਨੀ ਟ੍ਰੈਫਿਕ ਆ ਅਤੇ ਜਾ ਰਹੀ ਹੈ। ਉਸ ਡੇਟਾ ਦੇ ਆਧਾਰ ਦੇ ਉੱਤੇ ਟ੍ਰੈਫਿਕ ਲਾਈਟਾਂ ਕਿਹੜੇ ਪਾਸੇ ਕਿੰਨੀ ਦੇਰ ਦੇ ਲਈ ਰੈੱਡ ਲੈਣਗੀਆਂ, ਕਿੰਨੀ ਦੇਰ ਦੇ ਲਈ ਗ੍ਰੀਨ ਹੋਣਗੀਆਂ, ਇਹ ਤੈਅ ਕਰ ਲਿਆ ਜਾਂਦਾ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜੇ ਇਸ ਨਵੇਂ ਸੌਫਟਵੇਅਰ ਨੂੰ ਅਪਣਾਉਣ ਤੋਂ ਬਾਅਦ ਟ੍ਰੈਫਿਕ ਲਾਈਟਾਂ ਦੇ ਉੱਤੇ ਇੰਡੀਵਿਜੁਅਲ ਕਾਰ ਨੂੰ ਟਰੈਕ ਕੀਤਾ ਜਾਏਗਾ, ਯਾਨੀ ਕਿ ਇਹ ਦੇਖਿਆ ਜਾਏਗਾ ਕਿ ਉਹ ਟ੍ਰੈਫਿਕ ਪੁਆਇੰਟਸ ਜਿੱਥੇ ਕਿਸ ਪਾਸਿਓਂ ਕਿੰਨੀ ਟ੍ਰੈਫਿਕ ਕਿਸ ਰਫ਼ਤਾਰ ਦੇ ਨਾਲ ਚੱਲ ਰਹੀ ਹੈ, ਉਸੇ ਲਿਹਾਜ਼ ਦੇ ਨਾਲ ਉੱਥੇ ਰੈੱਡ ਲਾਈਟ ਜਾਂ ਗ੍ਰੀਨ ਲਾਈਟ ਰੱਖੀ ਜਾਏਗੀ, ਨਾ ਕਿ ਪੁਰਾਣੇ ਅਤੇ ਇੱਕ ਵਾਰ ਜੁੜੇ ਹੋਏ 3-3, 6-6 ਮਹੀਨਿਆਂ ਲਈ ਜਾਂ ਕਈ ਵਾਰ ਸਾਲ ਸਾਲ ਦੇ ਲਈ ਵਰਤੇ ਜਾਣ ਵਾਲੇ ਡੇਟਾ ਦੇ ਉੱਤੇ ਭਰੋਸਾ ਕਰਕੇ। ਇੱਥੇ ਅਗਲੀ ਖ਼ਬਰ ਚੀਨ ਦੇ ਨਾਲ ਜੁੜੀ ਹੋਈ ਖ਼ਬਰ ਪਰੇਸ਼ਾਨ ਕਰ ਸਕਦੀ ਹੈ ਆਸਟ੍ਰੇਲੀਆ ਦੇ ਰੱਖਿਆ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕ ਵਾਰ ਫਿਰ ਤੋਂ ਦਹਿਸ਼ਤ ਦੇ ਵਿੱਚ ਆ ਗਏ ਨੇ। ਚੀਨ ਨੇ ਆਪਣੀ ਇੰਟਰਕੋਂਟੀਨੈਂਟਲ ਯਾਨੀ ਆਮ ਤੌਰ ਦੇ ਉੱਤੇ ਜਿਹੜੀਆਂ ਮਿਜ਼ਾਈਲਾਂ ਹੁੰਦੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਮਾਰ ਕਰਨ ਦੇ ਲਈ ਹੁੰਦੀਆਂ ਨੇ, ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਂ ਹੁਣ ਲਗਭਗ ਹਰ ਇੱਕ ਦੇ ਕੋਲ ਨੇ, ਹੈਗੀਆਂ ਇੰਟਰਕੋਂਟੀਨੈਂਟਲ ਵੀ ਨੇ ਯਾਨੀ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ ਮਾਰ ਕਰਨ ਵਾਲੀਆਂ। ਪਰ ਚੀਨ ਨੇ ਇਹ ਮਿਜ਼ਾਈਲ ਕਿਸੇ ਹੋਰ ਪਾਸੇ ਨਹੀਂ ਬਲਕਿ ਪੈਸੀਫਿਕ ਓਸ਼ਨ ਦੇ ਵੱਲ ਛੱਡੀ ਹੈ, ਯਾਨੀ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਲ ਪਾਣੀਆਂ ਦੇ ਵਿੱਚ ਛੱਡੀ ਹੈ। ਹਾਲਾਂਕਿ ਚੀਨ ਇਸ ਨੂੰ ਆਪਣੀ ਇੱਕ ਐਨੂਅਲ ਮਿਲਟਰੀ ਐਕਸਰਸਾਈਜ਼ ਦਾ ਹਿੱਸਾ ਦੱਸ ਰਿਹਾ ਕਿ ਅਸੀਂ ਇੱਦਾਂ ਕਰਨਾ ਹੀ ਸੀ, ਹੋਰ ਪੂਰਬ ਵਾਲੇ ਪਾਸੇ ਕਿਸੇ ਦੀ ਜ਼ਮੀਨ ਦੇ ਵੱਲ ਤਾਂ ਛੱਡਣ ਤੋਂ ਰਹੇ। ਜ਼ਾਹਰ ਜਿਹੀ ਗੱਲ ਹੈ ਕਿ ਪਾਣੀਆਂ ਦੇ ਵਿੱਚ ਛੱਡ ਕੇ ਹੀ ਇਸ ਕਿਸਮ ਦਾ ਇੱਕ ਤਜਰਬਾ ਕੀਤਾ ਜਾਣਾ ਸੀ, ਪਰ ਇਹ ਤਜਰਬਾ ਅਜਿਹੇ ਸਮੇਂ 'ਚ ਸਾਹਮਣੇ ਆ ਰਿਹਾ। ਤੁਹਾਡੇ ਚੇਤੇ ਹੋਏਗਾ ਕਿ ਸਵੇਰ ਵੇਲੇ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਅਤੇ ਫਿਜੀ ਦੇ ਦਰਮਿਆਨ ਇੱਕ ਸਮਝੌਤਾ ਹੋਣ ਜਾ ਰਿਹਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਫਿਜੀ ਪਹੁੰਚੇ ਨੇ, ਉੱਥੇ ਉਹਨਾਂ ਨੇ ਫਿਜੀ ਦੇਸ਼ ਦੇ ਰਾਜਧਾਨੀ ਸ਼ਹਿਰ ਸੂਵਾ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸਵਿਤਵੇਨੀ ਰਬੂਕਾ ਦੇ ਨਾਲ ਗੱਲਬਾਤ ਕੀਤੀ ਹੈ।
ਗੱਲਬਾਤ ਕਾਹਦੀ ਕੀਤੀ ਹੈ ਬਲਕਿ ਇੱਕ ਨੇਟੋ ਵਰਗਾ ਸਮਝੌਤਾ ਸਿਰੇ ਚੜਾਇਆ ਓਸ਼ਨ ਆਫ ਪੀਸ ਅਲਾਇੰਸ ਫਿਜੀ ਦੇ ਰਾਜਧਾਨੀ ਸ਼ਹਿਰ ਸੂਬਾ ਦੇ ਵਿੱਚ ਇਹ ਸਮਝੌਤਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਹਾਲੇ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਨੇ ਵਨਾਤੂ ਦੇ ਨਾਲ ਇੱਕ ਕਿਸਮ ਦੀ ਵੀਟੋ ਡੀਲ ਵਰਗਾ ਸਮਝੌਤਾ ਕਰ ਲਿਆ ਹੁਣ ਇਹ ਓਸ਼ਨ ਆਫ ਪੈਸੀਫਿਕ ਅਲਾਇੰਸ ਜਿਹੜਾ ਸਮਝੌਤਾ ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਸਮੁੰਦਰੀ ਖਿੱਤੇ ਨੂੰ ਸ਼ਾਂਤੀ ਦਾ ਖੇਤਰ ਐਲਾਨ ਦਿੱਤਾ ਜਾਣਾ ਚਾਹੀਦਾ ਮੱਧ ਪੂਰਬ 'ਚ ਵੀ ਹਮਲੇ ਹੋ ਰਹੇ ਨੇ ਇੰਡੀਅਨ ਓਸ਼ਨ 'ਚ ਵੀ ਹਮਲੇ ਹੋ ਰਹੇ ਨੇ ਅਮਰੀਕਾ ਵਾਲੇ ਪਾਸੇ ਤਾਂ ਸ਼ਾਂਤੀ ਕਿਵੇਂ ਸਥਾਪਿਤ ਰਹੇਗੀ ਵੈਨਜ਼ੂਏਲਾ ਦੇ ਰਾਸ਼ਟਰਪਤੀ ਜਾ ਕੇ ਚੱਕ ਲਿਆਉਂਦੇ ਨੇ ਔਰ ਯੂਰਪ ਦੇ ਪਾਣੀਆਂ ਦੇ ਵਿੱਚ ਮਾਈਗ੍ਰੇਸ਼ਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੁੰਦਾ ਰਹਿੰਦਾ ਅਜਿਹੇ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਪਾਣੀਆਂ ਨੂੰ ਇੱਕ ਸੁਰੱਖਿਅਤ ਔਰ ਬਿਹਤਰੀਨ ਪਾਣੀਆਂ ਦਾ ਖਿੱਤਾ ਬਣਾਇਆ ਜਾਵੇ ਇਸੇ ਨੂੰ ਲੈ ਕੇ ਫਿਜੀ ਦੇ ਨਾਲ ਲਗਭਗ $1 ਬਿਲੀਅਨ ਅਗਲੇ ਇੱਕ ਦਹਾਕੇ ਦੇ ਵਿੱਚ ਕਿਵੇਂ ਸਪੈਂਡ ਕੀਤਾ ਜਾਣਾ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ ਉਸ ਦੇ ਉੱਤੇ ਫਰੇਮਵਰਕ ਦੇ ਉੱਤੇ ਚਰਚਾ ਕੀਤੀ ਗਈ ਹੈ ਕਿਹਾ ਗਿਆ ਹੈ ਕਿ ਸਿੱਖਿਆ ਸਿਹਤ ਅਤੇ ਇਨਫਰਾਸਟ੍ਰਕਚਰ ਦੇ ਖੇਤਰ 'ਚ ਨਿਵੇਸ਼ ਕੀਤਾ ਜਾਣਾ ਪਰ ਅਸਲ ਦੇ ਵਿੱਚ ਇਸ ਸਮਝੌਤੇ ਦੀ ਸਾਂਝ ਦਾ ਮਕਸਦ ਇਹੀ ਹੈ ਕਿ ਆਸਟ੍ਰੇਲੀਆ ਫਿਜੀ ਨਿਊਜ਼ੀਲੈਂਡ ਵਰਗੇ ਪੈਸੀਫਿਕ ਸਮੁੰਦਰੀ ਦੇਸ਼ਾਂ ਨੂੰ ਸੁਰੱਖਿਆ ਕਿਵੇਂ ਪ੍ਰਦਾਨ ਕਰਵਾਈ ਜਾ ਸਕੇ ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਵਿੱਚ ਦੋਹਾਂ ਦੇਸ਼ਾਂ ਨੇ ਇੱਕ ਐਸੀ ਕਾਰਵਾਈ ਆਰੰਭੀ ਹੈ ਜਿਹੜੀ ਕਿ ਆਸਟ੍ਰੇਲੀਆ ਆਪਣੇ ਬਾਕੀ ਪੈਸੀਫਿਕ ਮੁਲਕਾਂ ਦੇ ਨਾਲ ਵੀ ਸਾਂਝੀ ਕਰ ਸਕਦਾ ਉਹ ਕਾਰਵਾਈ ਇਹ ਹੈ ਕਿ ਆਸਟ੍ਰੇਲੀਆ ਦੇ ਉੱਤੇ ਕਿਸੇ ਕਿਸਮ ਦੇ ਹਮਲੇ ਦੀ ਹੋਣ ਦੀ ਸੂਰਤ ਦੇ ਵਿੱਚ ਫਿਜੀ ਨੂੰ ਵੀ ਉਸੇ ਹਮਲੇ ਨੂੰ ਗੈਰ ਕਾਨੂੰਨੀ ਦੱਸਣਾ ਹੋਏਗਾ ਅਤੇ ਜੇਕਰ ਨਿਊਜ਼ੀਲੈਂਡ 'ਤੇ ਐਸਾ ਕੋਈ ਹਮਲਾ ਹੁੰਦਾ ਤਾਂ ਆਸਟ੍ਰੇਲੀਆ ਫਿਜੀ ਫਿਲਹਾਲ ਇਹ ਮੁਲਕ ਨਾਲ ਖੜਨਗੇ ਪਰ ਪੈਸੀਫਿਕ ਖੇਤਰ ਦੇ ਵਿੱਚ ਇਸ ਦਾਇਰੇ ਦੇ ਅੰਦਰ ਹਾਲੇ ਨਿਊਜ਼ੀਲੈਂਡ ਨੂੰ ਨਹੀਂ ਲਿਆਂਦਾ ਗਿਆ ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਫਿਜੀ ਤੋਂ ਇਲਾਵਾ ਦੂਸਰਿਆਂ ਦੇਸ਼ਾਂ ਨੂੰ ਵੀ ਇਸ ਕੰਟਰੈਕਟ ਦੇ ਅੰਦਰ ਲਿਆਏਗਾ ਅਤੇ ਲਗਭਗ ਨਾਟੋ ਵਰਗਾ ਰਲਦਾ ਇਹ ਸਮਝੌਤਾ ਜਿਹੜਾ ਇਹਨਾਂ ਪੈਸੀਫਿਕ ਸਮੁੰਦਰੀ ਗੁਆਂਢੀ ਦੇਸ਼ਾਂ ਦੇ ਵਿੱਚ ਕੀਤਾ ਜਾਏਗਾ ਉੱਥੇ ਅੱਜ ਦੇ ਦਿਨ ਰਾਊਂਡ ਆਫ 16 ਦੇ ਮੈਚਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਮੋਰੱਕੋ ਨੂੰ 3-2 ਦੇ ਨਾਲ ਹਰਾ ਦਿੱਤਾ ਲੱਗ ਇਹ ਰਿਹਾ ਸੀ ਕਿ ਮੋਰੱਕੋ ਦੀ ਟੀਮ ਮਾਫ ਕਰਨਾ ਮੈਕਸੀਕੋ ਦੀ ਟੀਮ ਇੰਗਲੈਂਡ ਨੂੰ ਇੱਕ ਚੰਗੀ ਟੱਕਰ ਦੇਵੇਗੀ ਪਰ ਇੰਗਲੈਂਡ ਦੀ ਤਰਫ ਤੋਂ ਹੈਰੀਕੇਨ ਨੇ ਪੈਨਲਟੀ ਕਾਰਨਰ ਦਾ ਚੰਗਾ ਇਸਤੇਮਾਲ 60ਵੇਂ ਮਿੰਟ ਦੇ ਵਿੱਚ ਕੀਤਾ ਗੋਲ ਤਬਦੀਲ ਕੀਤਾ ਇਸ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਜੂਡ ਬੈਲਿੰਗਮ ਦਾ 36ਵੇਂ ਮਿੰਟ ਦੇ ਵਿੱਚ ਹੋਇਆ ਗੋਲ ਅਤੇ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਵੀ ਜਿਹੜਾ ਸੀ ਮਾਫ ਕਰਨਾ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਜਿਹੜਾ ਉਹ ਕਾਮਯਾਬ ਰਿਹਾ ਸ਼ੁਰੂਆਤ ਉੱਥੋਂ ਹੀ ਹੋਈ ਬਾਅਦ ਦੇ ਵਿੱਚ ਮੈਕਸੀਕੋ ਨੇ ਵੀ 2 ਗੋਲ ਕੀਤੇ 42ਵੇਂ ਅਤੇ 69ਵੇਂ ਮਿੰਟ 'ਚ ਪਰ ਆਖਰੀ ਸਮੇਂ ਦੇ ਵਿੱਚ ਹੈਰੀਕੇਨ ਦਾ ਪੈਨਲਟੀ ਗੋਲ ਅਤੇ ਜੈਰਲ ਕੁਆਂਸ਼ਾ ਦਾ 54ਵੇਂ ਮਿੰਟ ਦੇ ਵਿੱਚ ਇੰਗਲੈਂਡ ਦੀ ਟੀਮ ਦੀ ਤਰਫ ਤੋਂ ਕੀਤਾ ਗਿਆ ਗੋਲ ਕਾਫੀ ਅਹਿਮ ਹੋ ਨਿਬੜਿਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਬ੍ਰਾਜ਼ੀਲ ਅਤੇ ਨਾਰਵੇ ਦੇ ਮੈਚ 'ਚ ਨਾਰਵੇ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ ਕੱਲ੍ਹ ਦੇ ਦਿਨ ਪੈਰਾਗੁਏ ਅਤੇ ਫਰਾਂਸ ਦੇ ਮੈਚ 'ਚ ਫਰਾਂਸ ਨੇ ਜਿੱਤ ਹਾਸਲ ਕੀਤੀ ਸੀ ਪੈਰਾਗੁਏ ਨੂੰ 0 ਦੇ ਮੁਕਾਬਲੇ 1 ਗੋਲ ਦੇ ਨਾਲ ਹਰਾ ਕੇ ਹੁਣ ਫਰਾਂਸ ਅਤੇ ਮੋਰੱਕੋ ਜਿਹੜੇ ਨੇ ਉਹ ਕੁਆਟਰ ਫਾਈਨਲ ਦੇ ਵਿੱਚ ਨੇ ਅਗਲੇ ਦੌਰ ਦੇ ਵਿੱਚ ਨੇ ਜਦਕਿ ਅਗਲੇ ਦੌਰ 'ਚ ਨਾਰਵੇ ਅਤੇ ਇੰਗਲੈਂਡ ਵੀ ਨੇ ਬਾਕੀ ਦੀ ਟੀਮਾਂ ਦਾ ਹਾਲੇ ਫੈਸਲਾ ਜਿਹੜਾ ਇਸ ਦੌਰ ਦੇ ਲਈ ਹੋਣਾ ਹੈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1634 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ ਮੋਬਾਈਲ ਵੈਬਸਾਈਟ ਅਤੇ ਐਪ ਤੋਂ ਜਾਰੀ ਰਹਿਣਗੇ ਸ਼ੁਕਰੀਆ

ਖੜ ਜਾਓ ਥੋੜੀ ਦੇਰ ਮੇਕਿੰਗ ਮੀ ਕ੍ਰੇਜ਼ੀ ਦੱਸਦੇ ਆ ਤੁਹਾਨੂੰ ਥੋੜੀ ਦੇਰ ਦੇ ਵਿੱਚ ਅੱਜ ਸੋਮਵਾਰ ਦਾ ਦਿਨ ਹੈਗਾ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦਾ ਦਿਨ ਹੈਗਾ ਥੋੜੀ ਜਿਹੀ ਖਬਰਾਂ ਲੇਟ ਹੋਈਆਂ ਉਹਦੇ ਲਈ ਮਾਫੀ ਚਾਹੁੰਦੇ ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਿਛਲੇ ਪ੍ਰੋਗਰਾਮ ਦੀ ਪਹਿਲੀ ਕਿਸ਼ਤ ਜਿਹੜੀ ਉਹ ਮੁਕੰਮਲ ਕੀਤੀ ਸੀ ਅੱਜ ਦੂਜੀ ਕਿਸ਼ਤ ਹੈ ਸੋ ਜੇ ਤੁਹਾਨੂੰ ਯਾਦ ਹੋਵੇ ਕਿ ਹੁਣ ਥੋੜਾ ਜਿਹਾ ਫਿਲੋਸਫੀ ਦੇ ਨਾਲ ਜੋੜ ਕੇ ਸਾਇੰਸ ਨੂੰ ਗੱਲਬਾਤ ਕੀਤੀ ਸੀ ਆਪਾਂ ਦਿਮਾਗ ਦੀ ਗੱਲ ਕੀਤੀ ਸੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕਰਾਂਗੇ ਜਿਵੇਂ ਕਹਿ ਦਿੰਦੇ ਹਾਂ ਅਰੇ ਭਾਬੀ ਜੀ ਇਨਕੀ ਯਾਦਾਸ਼ਤ ਚਲੀ ਗਈ ਹੈ ਆਪਕੋ ਕੁਛ ਐਸਾ ਯਾਦ ਦਿਲਵਾਨਾ ਪੜੇਗਾ ਕਿ ਫਿਰ ਸੇ ਇਨਕੀ ਯਾਦਦਾਸ਼ਤ ਵਾਪਸ ਆ ਜਾਏ ਹੁੰਦਾ ਏਦਾਂ ਸੋ ਸਾਇੰਸ ਦੀ ਵੀ ਗੱਲ ਕਰਨੀ ਹੈ ਪਰ ਇਹਦੇ ਪਿੱਛੇ ਇੱਕ ਫਿਲੋਸਫੀ ਵੀ ਔਰ ਫਿਲੋਸਫੀ ਕੀ ਸੀਗੀ ਬਹੁਤ ਸਾਰੇ ਦੁਨੀਆ ਦੇ ਫਿਲੋਸਫਰਸ ਦੇ ਨਾਲ ਜੁੜੀਆਂ ਹੋਈਆਂ ਉਹ ਅਲੱਗ ਅਲੱਗ ਫਿਲੋਸਫੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੁਣ ਇਸ ਨਵੇਂ ਕਿਸਮ ਦੇ ਸ਼ੋਅ ਦੇ ਵਿੱਚ ਡੀਪ ਟਾਕ ਦੇ ਵਿੱਚ ਪਹਿਲਾਂ ਕੰਪਲੀਟਲੀ ਸਾਇੰਸ ਬੇਸਡ ਸ਼ੋਅ ਸੀਗਾ ਅਤੇ ਹੁਣ ਅਲੱਗ ਅਲੱਗ ਜਿਹੜੇ ਫਿਲੋਸਫਰ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਇਹ ਸਾਂਝੀਆਂ ਕਰਾਂਗੇ ਅਤੇ ਮੋਟੇ ਤੌਰ ਦੇ ਉੱਤੇ ਜਿਹੜਾ ਪਿਛਲਾ ਪ੍ਰੋਗਰਾਮ ਹੈ ਮੇਰੇ ਖਿਆਲ ਦੇ ਨਾਲ ਆ ਗਿਆ ਹੋਣਾ ਸ਼ਾਇਦ ਹੁਣ ਤੱਕ ਪੋਡਕਾਸਟ ਦੇ ਉੱਤੇ ਮੈਂ ਚੈੱਕ ਕਰ ਲੈਂਦਾ ਪਰ ਇਹ ਅਲੱਗ ਅਲੱਗ ਫਿਲੋਸਫਰਸ ਦੇ ਉੱਤੇ ਜਿਹੜਾ ਇਹ ਪ੍ਰੋਗਰਾਮ ਹੁਣ ਆਪਾਂ ਕਰ ਰਹੇ ਹਾਂ ਪੇਸ਼ ਅਤੇ ਦੱਸਿਓ ਇਹਦੀ ਵੀ ਫੀਡਬੈਕ 0472-6464-74 ਮੇਰੇ ਖਿਆਲ ਦੇ ਨਾਲ ਐਰਿਸਟੋਟਲ ਦੇ ਉੱਤੇ ਅਰਸਤੂ ਦੇ ਉੱਤੇ ਆਪਾਂ ਗੱਲ ਸ਼ੁਰੂ ਕੀਤੀ ਸੀ ਮੇਰੇ ਖਿਆਲ ਨਾਲ ਕਿ ਨਹੀਂ ਅਸਲ 'ਚ ਬਹੁਤ ਕੁਛ ਹੈ ਹਲੇ ਕਾਂਤ ਦੇ ਬਾਰੇ ਗੱਲ ਕਰਨੀ ਹੈ ਪਲੇਟੋ ਦੇ ਬਾਰੇ ਜਿਹਨੂੰ ਅਫਲਾਤੂਨ ਕਹਿ ਲਿਆ ਜਾਂਦਾ ਸੁਕਰਾਤ ਦੇ ਬਾਰੇ ਗੱਲ ਕਰਨੀ ਹੈ ਬੜਿਆਂ ਦੇ ਬਾਰੇ ਗੱਲ ਕਰਨੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਰ ਫਿਲਹਾਲ ਤੁਸੀਂ ਗਾਣੇ ਗੁਣੇ ਸੁਣੀ ਚੱਲੋ ਉਹ ਪ੍ਰੋਗਰਾਮ ਖਾਸਾ ਭਾਰੀ ਹੈ ਇਸ ਕਰਕੇ ਥੋੜ੍ਹਾ ਜਿਹਾ ਹਲਕਾ ਬਣਾਉਂਦੇ ਹਾਂ ਮਾਹੌਲ ਬੈਕ ਟੂ ਬੈਕ ਗਾਣੇ ਰੱਖਦੇ ਹਾਂ ਜੇ ਗੱਡੀ ਚਲਾ ਕੇ ਟਰੱਕ ਚਲਾ ਕੇ ਵੈਨ ਚਲਾ ਕੇ ਘਰ ਤੋਂ ਕੰਮ ਨੂੰ ਕੰਮ ਤੋਂ ਘਰ ਨੂੰ ਜਾ ਰਹੇ ਹਾਂ ਕਰੋ ਇੰਜੋਏ

ਮੀਰ ਇਕਬਾਲ ਨੇ ਇਹ ਗਾਣਾ ਲਿਖਿਆ ਹੈ, ਆਪ ਹੀ ਇਹਦੀ ਕੰਪੋਜੀਸ਼ਨ ਕੀਤੀ ਹੈ। ਬੜੇ ਡਿਫਰੈਂਟ ਸਟਾਈਲ ਦਾ ਇੱਕ ਪੰਜਾਬੀ ਗਾਣਾ ਲਿਆਉਂਦੀ, ਕੋਈ ਡਿਫਰੈਂਟ ਸਟਾਈਲ ਦਾ ਤਾਂ ਨਹੀਂ, ਸਟਾਈਲ ਤਾਂ ਇਹੋ ਜਿਹੇ ਬਥੇਰੀ ਵਾਰ ਆਏ ਨੇ, ਪਰ ਵਧੀਆ ਗਾਣਾ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪਹਿਲੀ ਵਾਰ ਮੁੰਡੇ ਨੇ, ਮੈਨੂੰ ਤਾਂ ਲੱਗਦਾ ਪਹਿਲੀ ਵਾਰ ਹੀ ਹੈ, ਮੈਂ ਪਹਿਲਾਂ ਕਦੇ ਸੁਣਿਆ ਨਹੀਂ। ਰਾਜਵੀਰ ਜਵੰਦਾ ਦਾ ਗਾਣਾ ਆਇਆ, ਬੜੇ ਜਾਣੇ ਉਡੀਕ ਕਰ ਰਹੇ ਹੁਣ।

ਮੈਨੂੰ ਇਹਨਾਂ ਪਤਾ ਨਹੀਂ ਵੈਸੇ ਕਿ ਇਹ ਗਾਣਾ ਪਹਿਲਾਂ ਕਦੇ ਆਇਆ ਸੀਗਾ ਕਿ ਨਹੀਂ ਆਇਆ, ਜਾਂ ਇਹ ਮਨੋ ਪ੍ਰਾਂਤ ਆਇਆ ਹੈਗਾ। ਜੇ ਆਇਆ ਹੈਗਾ ਤਾਂ ਚੰਗੀ ਗੱਲ ਹੈ, ਮੇਰੇ ਖਿਆਲ ਦੇ ਨਾਲ ਚੱਲਣਾ ਚਾਹੀਦਾ ਅਤੇ ਹੋਰ ਵੀ ਜ਼ਿਆਦਾ ਪਸੰਦ ਕੀਤਾ ਜਾਣਾ ਚਾਹੀਦਾ ਹੈਗਾ। ਜਵੰਦਾ ਦੇ ਪਰਿਵਾਰ ਤੱਕ ਵੀ ਮਦਦ ਪਹੁੰਚਦੀ ਹੈ ਜੇ ਗਾਣਾ ਵਾਇਰਲ ਹੁੰਦਾ, ਅਤੇ ਉੱਦਾਂ ਵੀ ਵਧੀਆ ਜਵੰਦਾ ਨੇ ਵਧੀਆ ਗਾਇਆ ਹੈਗਾ। ਅਤੇ ਜਿਵੇਂ ਆਪਾਂ ਪੰਜਾਬੀ 'ਚ ਕਹਿ ਲੈਂਦੇ ਹੁੰਦੇ ਹਾਂ ਕਿ ਵੀਰ ਦੀ ਆਤਮਾ ਨੂੰ ਰੱਬ ਸ਼ਾਂਤੀ ਦੇਵੇ, ਹਾਲਾਂਕਿ ਜਿਉਂਦਿਆਂ ਜੀ ਅਸੀਂ ਕਿੰਨਾ ਕੁ ਕਿਸੇ ਦੇ ਲਈ ਕਰ ਸਕਦੇ ਹਾਂ, ਮਰਨੋ ਉਪਰੰਤ ਤਾਂ ਬਸ ਇਹੀ ਗੱਲਾਂ ਰਹਿ ਜਾਂਦੀਆਂ ਨੇ। ਖੈਰ, ਗੀਤਾਂ ਦਾ ਇਹ ਸਿਲਸਿਲਾ ਤੁਰਿਆ ਹੈ ਅਤੇ ਹੁਣ ਇਹੋ ਜਿਹੀ ਥੋੜ੍ਹੇ ਜਿਹੇ ਠੰਡੇ ਮਿੱਠੇ ਜਿਹੇ ਗੀਤ, ਫਿਰ ਚੱਕਵੇਂ ਜਿਹੇ ਨਵੇਂ ਗੀਤ, ਅਤੇ ਫਿਰ ਅੱਜ ਦਾ ਪ੍ਰੋਗਰਾਮ ਡੀਪ ਟਾਕ ਸ਼ੋਅ ਡਾਕਟਰ ਸੰਦੀਪ ਕੌਰ ਹੋਰਾਂ ਦੇ ਨਾਲ।

ਵਧੀਆ ਯਾਰ, ਕਾਨਵਰ ਗਰੇਵਾਲ ਸਾਹਿਬ ਵੀ ਬੜੀਆਂ ਵਧੀਆ ਗਜ਼ਲਾਂ ਗੁਜ਼ਲਾਂ ਹੈਂ। ਇਹ ਟੈਲੈਂਟ ਕਿੱਥੇ ਲੁਕੋ ਰੱਖਿਆ ਸੀਗਾ ਕਾਨਵਰ ਗਰੇਵਾਲ ਦਾ? ਗਾ ਤਾਂ ਲੈਂਦੀ ਹੋ ਪਰ ਗਜ਼ਲਾਂ ਵਾਲਾ ਵੀ ਸਿਸਟਮ ਚਾਹੀਦਾ ਸੀ। ਵਧੀਆ ਲੱਗਿਆ ਪਹਿਲਾਂ ਰਾਜਵੀਰ ਜਵੰਦਾ ਦਾ ਹਿੰਦੀ ਪੰਜਾਬੀ ਮਿਕਸ, ਹੁਣ ਕਾਨਵਰ ਗਰੇਵਾਲ ਦਾ ਹਿੰਦੀ। ਥੋੜ੍ਹਾ ਇੱਦਾਂ ਅਕ੍ਰੋਸ ਦੀ ਪਲੈਟਫਾਰਮ ਜਾਣਾ ਚਾਹੀਦਾ, ਅਕ੍ਰੋਸ ਦੀ ਬੋਡੀ।

0: मेरा नाम जी गौतम कपिल, रेडियो दा नाम रेडियो हाँ जी 1674 AM, प्रोग्राम दा नाम डीप टॉक शो ते होस्ट वैसे तो मैं होस्ट कर रही हूँ बट मैं होस्ट नहीं हैगा असली इस प्रोग्राम दे पेशकर्ता दा नाम डॉक्टर संदीप कौर। प्रोग्राम दे विच असी अज इहदी दूजी किश्त लैके आए हैं जिथे पिछली बार गल छड्डी सी उत्थों ही अज दे दिन शुरू करांगे। एरिस्टोटल ते उहदी न्यूरोसाइंस दे नाल जुड़ियां होईयां एक दो थ्यूरीज़ दे उत्ते गल करदे होया आपां अगे वधे सी ते इस तो पहला होर ज़्यादा अगे वधीए ते मैं सारा ही प्रोग्राम इदां दीआं गल्लां करके लंघा दां क्योंकि पिछलिया भी लंघ गया सी। संदीप कौर जी नूं करदे आं हुण। संदीप जी सति श्री अकाल जी, आयां नूं जी की हाल चाल ने? फिलोसफर एरिस्टोटल दे हवाले दे नाल संदीप जी ने एक गल तोरी सीगी कि फिलोसफर जिहड़ा एरिस्टोटल सी उहदा एक आइडिया की सीगा ब्रेन नूं लैके जिहड़ी एक फिलोसफी सी उहदे उत्ते एक ओपरी ओपरी जी असीं गल वी कीती सीगी ते इह तों इलावा ब्रेन दी कंपोजिशन ते ब्रेन दे नाल जुड़े कुछ फैक्ट्स जिन्हां दे उत्ते आपां गल मुकाई सीगी। कंपोजिशन ते आके गल मुकी सीगी ते फैक्ट बड़े शानदार संदीप जी ने दसे सीगे। सो उह सारा एपीसोड होपफुली जदों तक तुसीं सुन रहे होए ते उह एपीसोड जिहड़ा पॉडकास्ट साडा हो गया होएगा ते हाल फिलहाल जिहड़ी अज दे दिन गल करनी है उह तों अगे ही गल करनी है मोटे मोटे तौर दे उत्ते। तुहानूं अज दे टॉपिक दे बारे पता होवे इस करके दो तीन डॉट पॉइंट्स दिंदे चलदे हां। एक तां न्यूरोप्लास्टिसिटी दे उत्ते गल करनी है, न्यूरोप्लास्टी दे उत्ते नहीं न्यूरोप्लास्टिसिटी, दो अलग अलग इह चीज़ां हुंदियां ने। न्यूरोप्लास्टी जिहड़ी हुंदी है उह बेसिकली स्पाइन दे विच सूई मार के जिहड़ी है एक किस्म का प्रोसीजर हुंदा है, एक इनवेजिव प्रोसीजर हुंदा है, ओदी गल नहीं आपां कर रहे, वो साइंस की एक धारा हैगी है। न्यूरोप्लास्टिसिटी जिहड़ी है वो एक वो की चीज़ है उहदे ते आपां संदीप जी तो समझांगे ते किद्दां इह दिमाग जिहड़ा हैगा वह दिमाग दे नाल किद्दां जुड़ी हुई है और किद्दां जिहड़ा इनफ्लुएंस हुंदी हैगी है और इहदे नाल ही इह किद्दां पता लगी सीगी और इह तों इलावा कुछ रिसर्च जिहड़ी हैगी इस मसले दे उत्ते जुड़ी हुई वो तुहाडे नाल सांझी करांगे। मोटे तौर दे उत्ते जे पंजाबी च तुहानूं दसदा चला तां संदीप जी ने पिछली बार एक गल कही सी उहदे उहनूं ही अगे इहदे च तोड़ना हैगा। उह इह गल कही सीगी कि इंसान दा दिमाग जिहड़ा हैगा ना उह अपनी संरचना तां नहीं बदलदा बट हाँ उहदी उहदियां कुछ कुछ चीज़ां उहदे अंदर बदलदियां रहिंदियां हैगियां ने और जिवें एरिस्टोटल दियां अलग अलग फिलोसफीज़ की आपां गल करदे हां तां एक फिलोसफी उहदी इह वी सीगी कि दिमाग जिहड़ा हैगा तुहाडा उही तय करदा है कि तुहाडी शख्सियत की हैगी कि तुहाडा जिद्दां दिमाग चलदा उद्दां दी तुहाडी शख्सियत बन जांदी। वैसे एरिस्टोटल दियां जिहड़ियां फिलोसफी ने बड़ियां सिंपल जिहियां रहियां ने उह टाइम ते आपां जिवें गल कीती सीगी कि ग्रीक लोग जिहड़े कैसे दौर चों गुजर रहे सीगे किट्ठा करके विच बजदे सीगे, तुसीं फिल्मां भी देखियां होनियां स्पार्टन्स दियां 300 वगैरह, ये ग्रीक जिहड़े फौजी सीगे हैगे रिष्ट पुष्ट सी हटे कट्टे सी, इहनां लगदा हुंदा सीगा कि इहनां नूं कोई हथियार नहीं मार सकदा ते जदों इह लगदा है बंदे नूं कि उह मर गया तां असल च मरिया नहीं हुंदा, उह अमर हो जांदे ने ते उह फिर तों लड़न लग पैंदे ने, जदके सच्चाई इह नहीं सीगी। एरिस्टोटल ने उहनां नूं बंदियां दी तरां समझाया कि देखो बंदे बनो हथियार बजया तुहाडे ते तुसी खत्म हो ते मुड़ के तुसी हो नहीं सकदे। तो एक थ्योरी बड़ी सिंपल सीगी और बड़ी इंट्रस्टिंग मैनू लगती है एरिस्टोटल दी थ्योरी, उहनू सिलोगिज़म दे विच वरत लैंदे आ। सिलोगिज़म जिहड़ा है वह एरिस्टोटल अक्सर सिलोगिज़म ही वरतदा है, लॉजिक किस तरीके दे नाल रखता सीगा लोकां दे अगे कि ऑल मैन आर मोर्टल, ये तो तुसी मानदे हो कि सारे जिन्ने भी पुरुष ने या वैसे उहने मैन कहता सीगा बट सारे जिन्ने भी बंदे ने वह मरदे ने ते ऑल ग्रीक्स आर मैन, ये भी तुसी मानते हो भी सारे ग्रीक जड़े ने वो बंदे ने, इहदा मतलब ऑल ग्रीक्स आर मोर्टल यानी कि सारे ग्रीक भी मरणगे। सो संदीप जी इस किस्म दियां थ्योरियां जड़ियां ने दिमाग दी उपज दे विचों निकलियां सीगियां एरिस्टोटल दियां ते अज जिहड़ी थ्योरी दे उत्ते तुसी गल कर रहे हो जिथों आपां गल तोरी सीगी उहदे वल आईए न्यूरोप्लास्टिसिटी दे वल ते इस तों पहलां उहदे ते आईए कुछ तुसी ठीक ठाक हो पहलां इह तां दसो।
1: हां जी मैं बिल्कुल ठीक हाँ, मैं सुन रही थी थोड़ी अरिस्टोटल वाली गल्ला ਤੇ ਮੈਨੂੰ ਦਿਮਾਗ ਚ ਆ ਗਿਆ ਕਿ ਜਦੋਂ ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਫਸਟ ਟਰੂ ਸਾਇੰਟਿਸਟ ਕਹਿੰਦੇ ਹਾਂ, ਔਰ ਇਹ ਨੀ ਸੀ ਕਿ ਉਹ ਸਿਰਫ ਫਿਲੋਸਫੀ ਦੀਆਂ ਗੱਲਾਂ ਕਰਦਾ ਸੀ, ਉਹ ਲੌਜਿਕ ਦੀ ਗੱਲ ਕਰਦਾ ਸੀ, ਹਨਾ, ਹਰ ਮਤਲਬ ਫੀਲਡ ਦੀ ਗੱਲ ਕਰਦਾ ਸੀ, ਮੈਡੀਸਿਨ ਦੀ ਗੱਲ ਕਰਦਾ ਸੀ, ਮੈਥਸ ਦੀ ਗੱਲ ਕਰਦਾ ਸੀਗਾ, ਚਾਹੇ ਉਹ ਪੋਲੀਟਿਕਸ ਆ, ਫਿਲੋਸਫੀ ਤਾਂ ਚਲੋ ਹੈਗੀ ਹੈਗੀ ਆ, ਹਨਾ, ਜ਼ੂਲੋਜੀ ਆ, ਮਤਲਬ ਹਰ ਇੱਕ ਚੀਜ਼ ਦੀ ਹੀ ਉਹਨੇ ਗੱਲ ਕੀਤੀ ਆ ਕਿ, ਔਰ ਉਹਦੇ ਸ਼ਾਇਦ ਸਮਝਾਉਣ ਦਾ ਤਰੀਕਾ ਜਿੱਦਾਂ ਤੁਸੀਂ ਸਮਝਾਇਆ ਬਹੁਤ ਵਧੀਆ ਸੀਗਾ, ਹਨਾ, ਕਿ ਉਹ ਪੂਰਾ ਪੂਰਾ ਐਕਸਪਲੇਨ ਕਰਨਾ ਕਿ ਤੁਸੀਂ ਬੰਦੇ ਆ ਨਾ, ਤਾਂ ਇਹ ਨੀ ਕਹਿ ਸਕਦੇ ਕਿ ਨਹੀਂ ਨਹੀਂ ਅਸੀਂ ਨਹੀਂ ਬੰਦੇ ਹੈਗੇ, ਤਾਂ ਉਹਨਾਂ ਨੂੰ ਮੰਨਣੀ ਹੀ ਪੈਣੀ, ਮੰਨਣੀ ਹੀ ਪੈਣੀ ਸੀ ਕਿ ਅਸੀਂ, ਹਾਂ ਅਸੀਂ ਬੰਦੇ ਹੈਗੇ, ਅਸੀਂ ਮਰਦੇ ਹੈਗੇ, ਹਾਂਜੀ
0: ਨਹੀਂ ਵਾਕਈ ਯਾਰ, ਮੋਸ਼ਨ ਦੇ ਲੋਸ ਤੋਂ ਲੈ ਕੇ ਗਣਿਤ ਦੀਆਂ ਕੈਲਕੂਲੇਸ਼ਨਸ ਤੱਕ, ਸਾਹਿਤ ਦੀਆਂ ਅਲੱਗ ਅਲੱਗ ਵਿਧਾ ਤੋਂ ਲੈ ਕੇ ਔਰ ਫਿਲੋਸਫੀ ਦੀਆਂ ਇਹ ਜਿਹੜੀਆਂ ਥਿਊਰੀਜ਼ ਨੇ ਇਹਨਾਂ ਤੱਕ, ਵੈਸੇ ਅੱਗੇ ਵੀ ਕਦੇ ਕਰਾਂਗੇ ਗੱਲ ਹੋਰ ਵੀ ਫਿਲੋਸਫਰ ਦੀ, ਸੁਕਰਾਤ ਦੀ ਗੱਲ ਕਰਾਂਗੇ, ਅਰਿਸਟੋਟਲ ਦੀ ਅੱਜ ਹੋ ਗਈ, ਪਲੇਟੋ ਦੀ ਗੱਲ ਕਰਾਂਗੇ, ਇਹਦਾ ਜਿਹੜਾ ਗੁਰੂ ਸੀਗਾ, ਅਤੇ ਅਲੱਗ ਅਲੱਗ ਜਿਹੜਾ ਮਾਡਰਨ ਜਾਂ ਫਿਰ ਪੁਰਾਣਾ ਜਿੰਨਾ ਫਿਲੋਸਫੀਕਲ ਜਿੰਨੇ ਥਿੰਕਰਸ ਹੈਗੇ ਨੇ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਆਪਾਂ ਕਰਾਂਗੇ ਜ਼ਰੂਰ। ਪਰ ਅੱਜ ਜਦੋਂ ਐਰਿਸਟੋਟਲ ਦੀ ਗੱਲ ਕਰ ਰਹੇ ਤਾਂ ਮੈਂ ਚਾਹੁੰਦਾ ਸੰਦੀਪ ਜੀ, ਜੇ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਦੱਸਿਓ ਕਿ ਜਿਹੜੀ ਨਿਊਰੋਪਲਾਸਟੀਸਿਟੀ ਹੈ ਉਹ ਹੈ ਕੀ, ਤਾਂ ਕਿ ਉਹ ਤੋਂ ਬਾਅਦ ਫਿਰ ਅੱਗੇ ਆਪਾਂ ਇਹਦੇ ਬਾਰੇ ਸਮਝ ਸਕੀਏ, ਪੰਜਾਬੀ 'ਚ ਥੋੜ੍ਹਾ ਜਿਹਾ ਸਾਦੀ ਭਾਸ਼ਾ 'ਚ ਸਮਝਾ ਸਕੀਏ, ਅਤੇ ਨਾਲ ਹੀ ਜੇ ਉਹਦੇ ਨਾਲ ਆਪਾਂ ਪਿਛਲੀ ਵਾਰ ਜਿੱਥੇ ਛੱਡਿਆ ਸੀ ਪ੍ਰੋਗਰਾਮ ਉੱਥੋਂ ਹੀ ਥੋੜ੍ਹਾ ਜਿਹਾ ਚੱਕ ਕੇ, ਕਿ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬ੍ਰੇਨ ਦੀਆਂ ਕੰਪੋਜੀਸ਼ਨਸ ਉਹ ਆਪਣੀਆਂ ਪੂਰੀਆਂ ਹੋ ਗਈਆਂ, ਕੰਪੋਜੀਸ਼ਨ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਲੈਫਟ ਰਾਈਟ ਸਾਈਡ ਤਾਂ ਹੁੰਦੀ ਉਹ ਹੈ ਬ੍ਰੇਨ ਦੀ, ਬਟ ਉਹ ਤੋਂ ਇਲਾਵਾ ਜਿਹੜੇ ਦੋ ਤਿੰਨ ਨਾਮ ਤੁਸੀਂ ਦੱਸੇ ਸੀਗੇ ਹੁਣ ਤਾਂ ਨਾਮ ਵੀ ਨਹੀਂ ਯਾਦ ਰਹੇ ਹੈਗੇ ਮੇਰੇ, ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਰੀਕੈਪ ਕਰਕੇ ਅਤੇ ਫਿਰ ਨਿਊਰੋਪਲਾਸਟੀਸਿਟੀ ਵੱਲ ਆਈਏ ਸੰਦੀਪ ਜੀ।
1: ਹਾਂਜੀ ਹਾਂਜੀ ਭਾਜੀ, ਉਹ ਥੋੜਾ ਜਿਹਾ ਰਹਿ ਗਿਆ ਸੀ ਆਪਣਾ, ਜਿਵੇਂ ਆਪਾਂ ਸੈਰੀਬ੍ਰਮ ਸੈਰੀਬੈਲਮ ਦੀ ਗੱਲ ਕਰ ਲਈ ਸੀ ਕਿ ਜਿਹੜਾ ਫਰੰਟ ਪਾਰਟ ਹੋ ਗਿਆ ਬ੍ਰੇਨ ਦਾ ਜਾਂ ਜਿਹੜਾ ਲਿਟਲ ਬ੍ਰੇਨ ਹੋ ਗਿਆ, ਹਨਾ, ਤੇ ਉਸ ਤੋਂ ਇਲਾਵਾ ਜਿਹੜਾ ਲੈਫਟ ਰਾਈਟ ਸਾਈਡ ਦੀ ਗੱਲ ਹੋ ਗਈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁਣ ਮੈਂ ਟਰਮਸ ਬੋਲੂੰਗੀ ਆਪਾਂ ਬਹੁਤ ਸੁਣੀਆਂ ਵੀ ਹੁੰਦੀਆਂ ਕਾਫੀ ਜਾਣਿਆਂ ਨੇ, ਜਿਵੇਂ ਜਿਹੜੀਆਂ ਡੀਪਰ ਸਟਰਕਚਰ ਜਿਹੜੀਆਂ ਸਾਡੇ ਬ੍ਰੇਨ ਚ ਹੋਰ ਕੀ ਹੁੰਦੀਆਂ, ਜਿਵੇਂ ਪਿਚੂਟਰੀ ਗਲੈਂਡ ਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਜਿਹੜੀ ਜਿਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ, ਤੇ ਇੱਕ ਮਟਰ ਦੇ ਦਾਣੇ ਜਿੰਨੀ ਬਸ ਇੱਕ ਸਟਰਕਚਰ ਹੁੰਦੀ ਆ ਇਹ ਗਲੈਂਡ ਹੁੰਦੀ ਆ, ਜਿਹੜੀ ਸਾਡੇ ਨੱਕ ਦੇ ਜਿਹੜੀ ਪਿੱਛੇ ਪ੍ਰੈਜੈਂਟ ਹੁੰਦੀ ਆ, ਤੇ ਇਹ ਸਾਡੀ ਬਾਡੀ ਦੇ ਵਿੱਚ ਜਿਹੜਾ ਹਾਰਮੋਨ ਫਲੋ ਜਿਹੜਾ ਹੋ ਗਿਆ ਮੇਜਰ ਇਹਦਾ ਕੰਮ ਜਿਹੜਾ ਉਹਨੂੰ ਜਿਹੜਾ ਮੂਵ ਕਰਨਾ ਹੁੰਦਾ ਬਾਡੀ ਤੋਂ, ਹਨਾ, ਇੱਕ ਔਰਗਨ ਤੋਂ ਦੂਜੇ ਔਰਗਨ ਦੇ ਵਿੱਚ, ਤੇ ਇਹ ਜਿਹੜਾ ਹਾਈਪੋਥੈਲਮਸ ਇੱਕ ਅਨਦਰ ਔਰਗਨ ਹੁੰਦਾ ਆ ਜਿਹੜਾ ਇਸ ਪਿਚਿਟਰੀ ਗਲੈਂਡ ਤੋਂ ਅੱਗੇ ਉੱਪਰ ਜਿਹੜਾ ਲੱਗਿਆ ਹੁੰਦਾ, ਤੇ ਇਹ ਜਿਹੜਾ ਆ ਇਹਨੂੰ ਸਿਗਨਲ ਭੇਜਦਾ ਆ ਪਿਚਿਟਰੀ ਗਲੈਂਡ ਨੂੰ ਹਾਈਪੋਥੈਲਮਸ। ਸੋ ਜਿਹੜਾ ਹਾਰਮੋਨ ਦਾ ਸਿਗਨਲ ਜਿਹੜਾ ਆ ਉਹਨੂੰ ਕੈਮੀਕਲ ਮੈਸੇਜ ਪਿਚਿਟਰੀ ਗਲੈਂਡ ਜਿਹੜੀ ਰਿਲੀਜ਼ ਕਰਦੀ ਆ ਹਾਰਮੋਨਸ ਨੂੰ, ਪਿਚਿਟਰੀ ਗਲੈਂਡ ਮੇਨਲੀ ਉਹ ਹੁੰਦੀ ਆ, ਤੇ ਜਿਹੜਾ ਅੱਗੇ ਸੈਕਿੰਡ ਇਹ ਮੈਂ ਹਾਈਪੋਥੈਲਮਸ ਦੱਸ ਰਹੀ, ਇਸ ਹਾਈਪੋਥੈਲਮਸ ਦੀ ਵਜ੍ਹਾ ਨਾਲ ਪਿਚਿਟਰੀ ਗਲੈਂਡ ਜਿਹੜੀ ਆ ਉਹ ਹਾਰਮੋਨਸ ਨੂੰ ਰਿਲੀਜ਼ ਕਰ ਸਕਦੀ ਆ, ਤੇ ਇਹ ਸਾਰੇ ਜਿਹੜਾ ਇੱਕ ਜਿਹੜੇ ਹੋਰ ਦੋ ਪਾਰਟ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ, ਤੇ ਇਸ ਤੋਂ ਇਲਾਵਾ ਪਿਚਿਟਰੀ ਗਲੈਂਡ ਨੂੰ ਕੰਟਰੋਲ ਕਰਨ ਦੇ ਇਲਾਵਾ ਹਾਈਪੋਥੈਲਮਸ ਜਿਹੜਾ ਆ ਟੈਂਪਰੇਚਰ ਬਾਡੀ ਦਾ ਰੈਗੂਲੇਟ ਕਰਦਾ ਹੈ, ਜਾਂ ਸਾਡਾ ਸਲੀਪ ਪੈਟਰਨ ਵੀ ਇਹ ਵੀ ਇਹੀ ਜਿਹੜਾ ਆ ਉਹਨੂੰ ਬਣਾ ਕੇ ਰੱਖਦਾ ਹੈ, ਤੇ ਸਾਡੀ ਭੁੱਖ ਤੇ ਪਿਆਸ ਵੀ ਹਾਈਪੋਥੈਲਮਸ ਨਾਂ ਦਾ ਜਿਹੜਾ ਰੀਜਨ ਹੁੰਦਾ ਆ ਇਹ ਕੰਟਰੋਲ ਕਰਦਾ, ਇਨਕਲੂਡਿੰਗ ਆਰ ਮੈਮਰੀ ਤੇ ਸਾਡੇ ਇਮੋਸ਼ਨ। ਸੋ ਇਹ ਸਾਰੀ ਜਿਹੜੇ ਆ ਮੇਨ ਚੀਜ਼ ਮੈਨੂੰ ਲੱਗਦਾ ਆਪਾਂ ਡੇਲੀ ਫੀਲ ਕਰਦੇ ਆ ਜਾਂ ਹਨਾ ਜੋ ਸਾਡੀ ਐਕਟੀਵਿਟੀ ਹੁੰਦੀ ਹੈ ਹਾਈਪੋਥੈਲਮਸ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ। ਉਸ ਸਮੇਂ ਇਲਾਵਾ ਇੱਕ ਐਮਿਗਡਲਾ ਕਰਕੇ ਸਟਰਕਚਰ ਹੁੰਦੀ ਹੈ ਜਿਹੜੀ ਬਦਾਮ ਦੇ ਵਰਗੀ ਇੱਕ ਬਦਾਮ ਦੇ ਦਾਣੇ ਵਰਗੀ ਸਟਰਕਚਰ ਹੁੰਦੀ ਹੈ, ਤੇ ਇਹ ਸਾਡੇ ਜਿਹੜੀ ਆ ਬ੍ਰੇਨ ਦੇ ਦੋਨੋਂ ਪਾਰਟ ਮਤਲਬ ਲੈਫਟ ਔਰ ਰਾਈਟ ਦੇ ਥੱਲੇ ਜਿਹੜੀ ਲੱਗੀ ਹੁੰਦੀ, ਮਤਲਬ ਇਹਦਾ ਕਹਿਣ ਦਾ ਮਤਲਬ ਦੋ ਪਾਰਟ ਹੋ ਗਏ ਜਿਹੜੇ ਦੋ ਸਟਰਕਚਰ ਹੋ ਗਈਆਂ ਦੋਨੋਂ ਹਿੱਸਿਆਂ ਚ ਬ੍ਰੇਨ ਦੇ, ਚਾਹੇ ਉਹ ਖੱਬਾ ਹਿੱਸਾ ਤੇ ਸੱਜਾ ਹਿੱਸਾ। ਇਹ ਵੀ ਸਾਡੀ ਮੈਮਰੀ ਤੇ ਇਮੋਸ਼ਨ ਨੂੰ ਅੱਗੇ ਜਿਹੜਾ ਰੈਗੂਲੇਟ ਕਰਦਾ ਹੈ, ਤੇ ਸਾਡਾ ਜਿਹੜਾ ਫਲਾਈਟ ਔਰ ਫਾਈਟ ਔਰ ਫਲਾਈਟ ਰਿਸਪੋਂਸ ਅਸੀਂ ਸੁਣਿਆ ਹੁੰਦਾ ਨਾ ਕਿ ਜਦੋਂ ਕੋਈ ਚੀਜ਼ ਐਕਟੀਵਿਟੀ ਸਾਡੇ ਸਾਹਮਣੇ ਕੁਛ ਹੁੰਦਾ ਸੀ ਜਾਂ ਤਾਂ ਫਾਈਟ ਕਰਦੇ ਹਾਂ ਜਾਂ ਫਿਰ ਅਸੀਂ ਭੱਜ ਜਾਂਦੇ ਹਾਂ ਉੱਥੋਂ, ਤੇ ਉਹ ਸਾਡੀ ਐਕਟੀਵਿਟੀ ਕੀ ਰਿਸਪੋਂਡ ਕਰ ਰਹੀ ਆ, ਉਹ ਵੀ ਮੇਨ ਐਮਿਗਡਲਾ ਨਾਮ ਦਾ ਜਿਹੜਾ ਰੀਜਨ ਇਹ ਦੱਸਣਾ ਇੱਥੇ ਇਸ ਲਈ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਰਿਸਰਚ ਅੱਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਕਿਹੜੇ ਹਿੱਸੇ ਨੂੰ, ਕਿਉਂਕਿ ਜਿੱਦਾਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਨੈਕਸ਼ਨਸ ਹੈਗੇ ਆ ਬ੍ਰੇਨ ਦੇ ਵਿੱਚ, ਤਾਂ ਓਬਵੀਅਸਲੀ ਜਦੋਂ ਕੋਈ ਜਿਹੜੇ ਆ ਸਟੱਡੀ ਕਰਨ ਲੱਗਦੇ ਆ ਸਾਇੰਟਿਸਟ ਤਾਂ ਪੂਰੇ ਬ੍ਰੇਨ ਨੂੰ ਇੱਕ ਟਾਈਮ ਦੇ ਉੱਤੇ ਸਟੱਡੀ ਨਹੀਂ ਕਰ ਸਕਦੇ, ਤਾਂ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜਾ ਹਿੱਸਾ ਜਿਹੜਾ ਬ੍ਰੇਨ ਦਾ ਕਿਹੜੀ ਚੀਜ਼ ਨੂੰ ਕੰਟਰੋਲ ਕਰਦਾ, ਤਾਂ ਕਿ ਡਿਪੈਂਡਿੰਗ ਔਨ ਉਹ ਕੀ ਸਰਚ ਕਰ ਰਹੇ, ਕੀ ਰਿਸਰਚ, ਕਿਹੜੇ ਟੋਪਿਕ ਕੀ ਉਹਨਾਂ ਦੀ ਰਿਸਰਚ ਦਾ, ਉਸ ਹਿੱਸੇ ਦੇ ਉੱਤੇ ਫਿਰ ਫੋਕਸ ਕਰਦੇ ਆ, ਹਨਾ। ਫਿਰ ਇੱਕ ਹੋਰ ਖਾਸ ਹਿੱਸਾ ਸਾਡੇ ਬ੍ਰੇਨ ਦਾ ਹੁੰਦਾ ਜਿਹਨੂੰ ਅਸੀਂ ਹਿਪੋਕੈਂਪਸ ਕਹਿੰਦੇ ਹਾਂ, ਜਿਹੜਾ ਸਾਡੀ ਮੈਮਰੀ ਦੇ ਨਾਲ ਜਿਹੜਾ ਆ ਰਿਲੇਟਡ ਹੁੰਦਾ, ਜਿਹੜੀ ਸਾਡੀ ਯਾਦਦਾਸ਼ਤ ਆ, ਜੋ ਅਸੀਂ ਲਰਨ ਕਰਦੇ ਹਾਂ, ਨੈਵੀਗੇਸ਼ਨ ਕਰਦੇ ਹਾਂ। ਅੱਜ ਕੱਲ੍ਹ ਤਾਂ ਚਲੋ ਅਸੀਂ ਗੂਗਲ ਮੈਪਸ ਵਗੈਰਾ ਯੂਜ਼ ਕਰਦੇ ਹਾਂ, ਬਟ ਜਦੋਂ ਅਸੀਂ ਅੱਜ ਦਾ ਐਪੀਸੋਡ ਕਰਾਂਗੇ ਤਾਂ ਆਈ ਥਿੰਕ ਬਹੁਤ ਜਾਣੇ ਲੱਗੂਗਾ ਕਿ ਸ਼ਾਇਦ ਆਪਾਂ ਨੂੰ ਥੋੜੇ ਗੂਗਲ ਮੈਪ ਘੱਟ ਕਰ ਦੇਣਾ ਚਾਹੀਦਾ ਯੂਜ਼, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਯੂਜ਼ ਕਰਾਂਗੇ ਉਨਾ ਐਕਟਿਵ ਰਹਿੰਦਾ ਬ੍ਰੇਨ, ਹਨਾ। ਕਿ ਜਦੋਂ ਅਸੀਂ, ਔਰ ਹੁੰਦਾ ਕਿ ਜਦੋਂ ਅਸੀਂ ਪਹਿਲਾਂ ਹੁੰਦੇ, ਮਤਲਬ ਆਪਣੇ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਫੋਨ ਨੰਬਰ ਏਦਾਂ ਹੀ ਯਾਦ ਰਹਿ ਜਾਂਦੇ ਹੁੰਦੇ ਸੀ, ਹਨਾ। ਮਤਲਬ ਮੈਨੂੰ ਸਾਰਿਆਂ ਦੇ ਫੋਨ ਨੰਬਰ ਯਾਦ ਹੁੰਦੇ ਸੀ, ਹੁਣ ਮੈਨੂੰ ਯਾਦ ਨਹੀਂ ਰਹਿੰਦੇ ਹੈਗੇ। ਮੈਂ ਵੀ ਮਤਲਬ ਸਾਰਿਆਂ ਦੇ ਨੰਬਰ, ਹਨਾ, ਫੋਨ 'ਚ ਹੁੰਦੇ, ਕਿਉਂਕਿ ਅਸੀਂ ਕਿਉਂ ਇੰਨਾ ਔਖੇ ਹੋਣਾ ਚਾਹਾਂਗੇ। ਅੱਗੇ ਵੀ ਸਾਨੂੰ
0: ਗੱਲਾਂ ਦਿਮਾਗ ਨੂੰ ਨਾ ਉਹਨਾਂ, ਹਾਂਜੀ, ਪਤਾ ਹੁੰਦੀ ਕੈਲਕੂਲੇਸ਼ਨਸ ਨਹੀਂ ਕਰ ਰਹੇ ਹੈਗੇ,
1: ਹਾਂਜੀ, ਉਹ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ। ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਕਿਤੇ ਜਾਂਦੇ ਹੁੰਦੇ ਸੀ, ਮੈਂ ਸਾਰੀ ਗੱਡੀਆਂ ਦੇ ਨੰਬਰ ਨੋਟ ਕਰ ਲੈਂਦੀ ਹੁੰਦੀ ਸੀ, ਵਧੀਆ ਲੱਗਦਾ ਸੀ। ਬਟ ਹੁਣ ਮੇਰੇ ਤੋਂ ਨਹੀਂ ਹੁੰਦੇ, ਯਾਦ ਹੀ ਨਹੀਂ ਰਹਿੰਦੇ, ਕਿਉਂਕਿ ਆਦਤ ਹੀ ਨਹੀਂ ਹੈਗੀ ਸਾਨੂੰ, ਹਨਾ। ਕੈਲਕੂਲੇਟਰ ਨਹੀਂ ਅਸੀਂ ਕੈਲਕੂਲੇਟਰ ਯੂਜ਼ ਕਰਦੇ ਹਾਂ ਆਪਣਾ, ਨਹੀਂ ਛੋਟੀ ਮੋਟੀ ਕੈਲਕੂਲੇਸ਼ਨ ਲਈ ਵੀ ਅਸੀਂ ਉਹ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਅਲੱਗ ਅਲੱਗ ਜਿਹੜੀਆਂ ਰੋਲ ਪਲੇ ਕਰਦੀਆਂ। ਸੋ ਮੈਮਰੀ ਦੇ ਲਈ ਹਿਪੋਕੈਂਪਸ ਜਿਹੜਾ ਇਹ ਸਾਨੂੰ ਸੀ ਹਾਰਸ ਦਾ ਪਤਾ ਹੁੰਦਾ, ਇੱਕ ਐਨੀਮਲ ਹੈਗਾ ਜਿਹੜਾ ਉੱਥੇ ਮਿਲਦਾ ਸਾਨੂੰ, ਤੇ ਉਹਦੇ ਵਰਗੀ ਇਹਦੀ ਸਟਰਕਚਰ ਹੁੰਦੀ ਆ। ਤੇ ਇਹਨਾਂ ਸਾਰੀਆਂ ਚੀਜ਼ਾਂ ਐਲਜ਼ਾਈਮਰ ਡਿਜ਼ੀਜ਼ ਦੇ ਵਿੱਚ ਵੀ ਹੋ ਸਕਦਾ ਕਿ ਇਹ ਰੋਲ ਪਲੇ ਕਰਦਾ ਹੋਵੇ, ਕਿਉਂਕਿ ਮੈਮਰੀ ਦੇ ਵਿੱਚ ਇਹ ਰੋਲ ਪਲੇ ਕਰਦਾ, ਹਨਾ। ਫਿਰ ਇੱਕ ਹੋਰ ਪੀਨੀਅਲ ਗਲੈਂਡ ਹੁੰਦੀ ਆ ਜਿਹੜੀ ਕਿ ਸਾਨੂੰ ਲਾਈਟ ਜਾਂ ਡਾਰਕ, ਜਿਹੜੀ ਜਦੋਂ ਹਨੇਰਾ ਹੁੰਦਾ ਜਾਂ ਲਾਈਟ ਹੁੰਦੀ ਆ, ਉਹਨੂੰ ਜਿਹੜੀ ਰਿਐਕਸ਼ਨ ਜਿਹੜੀ ਸਾਡੀ ਉਹ ਪੀਨੀਅਲ ਗਲੈਂਡ ਜਿਹੜੀ ਸਾਡੀ ਦਿੰਦੀ ਆ। ਇਸੇ ਲਈ ਸਾਡਾ ਸਰਕੇਡੀਅਨ ਰਿਦਮ ਜਿਹੜਾ ਆ ਉਹ ਵੀ ਇਹ ਗਲੈਂਡ ਹੀ ਕਰਦੀ ਆ, ਕਿਉਂਕਿ ਇਹ ਹਨੇਰੇ ਨੂੰ ਜਾਂ ਲਾਈਟ ਨੂੰ ਪਛਾਣ ਸਕਦੀ ਆ, ਤਾਂ ਸਾਨੂੰ ਓਬਵੀਅਸਲੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਰਾਤ ਹੁੰਦੀ ਆ, ਹਨਾ। ਤੇ ਸਾਡਾ ਜਿਹੜਾ ਸਾਈਕਲ ਮੇਨਟੇਨ ਕਰਕੇ ਰੱਖਦੀ ਆ। ਤੇ ਲਾਸਟ ਜਿਹੜਾ ਇੱਕ ਫਲੂਇਡ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਆ, ਉਹਨੂੰ ਵਾਟਰੀ ਫਲੂਇਡ ਅਸੀਂ ਕਹਿੰਦੇ ਹਾਂ, ਸੈਰੀਬਰੋ ਸਪਾਈਨਲ ਫਲੂਇਡ। ਸੈਰੀਬਰਲ ਮਤਲਬ ਬ੍ਰੇਨ, ਤੋਂ ਸਪਾਈਨਲ ਸਾਡਾ ਸਪਾਈਨਸ ਹੋ ਗਈ, ਹਨਾ। ਤੇ ਇਹਨੇ ਇਹ ਜਿਹੜਾ ਸਾਡੇ ਸਪਾਈਨਲ ਕਾਰਡ ਤੇ ਬ੍ਰੇਨ ਨੂੰ ਜਿਹੜਾ ਇੱਕ ਤਰ੍ਹਾਂ ਕੁਸ਼ਨ ਕਹਿ ਸਕਦੇ ਤੁਸੀਂ, ਪ੍ਰੋਵਾਈਡ ਕਰਦਾ, ਮਤਲਬ ਸੋਫਟਨੈਸ ਪ੍ਰੋਵਾਈਡ ਕਰਦਾ ਹੈ। ਸਾਰੇ ਵੇਸਟ ਸਾਡੀ ਜਿਹੜਾ ਬ੍ਰੇਨ ਦੇ ਵਿੱਚੋਂ ਬਾਹਰ ਕੱਢਦਾ ਹੈ, ਤੇ ਨਿਊਟ੍ਰੀਐਂਟਸ ਬ੍ਰੇਨ ਨੂੰ ਡਿਲੀਵਰ ਕਰਾਉਂਦਾ ਹੈ। ਸੋ ਇੱਕ ਇਹ ਬਹੁਤ ਖਾਸ ਜਿਹੜਾ ਫਲੂਇਡ ਹੈਗਾ, ਜਿਹੜਾ ਮਤਲਬ ਜਿਵੇਂ ਬਲੱਡ ਬਾਡੀ ਦੇ ਵਿੱਚ ਰੋਟੇਟ ਕਰਦਾ ਰਹਿੰਦਾ, ਉਦਾਂ ਬ੍ਰੇਨ ਦੇ ਵਿੱਚ ਇਹ ਫਲੂਇਡ ਜਿਹੜਾ ਰੋਟੇਟ ਕਰਦਾ ਰਹਿੰਦਾ, ਜਿਹੜਾ ਮੇਜਰ ਰੋਲ ਪਲੇ ਕਰਦਾ। ਫਿਰ ਜਿਹੜੀਆਂ ਅੱਗੇ ਬਲੱਡ ਸਪਲਾਈ ਲਈ ਤਾਂ ਆਰਟਰੀਜ਼ ਵਗੈਰਾ ਹੁੰਦੀਆਂ ਹੀ ਆ, ਉਹ ਆਕਸੀਜਨ ਤੇ ਬਲੱਡ ਜਿਹੜਾ ਸਪਲਾਈ ਕਰਦੀਆਂ ਬ੍ਰੇਨ ਨੂੰ। ਹਾਂਜੀ,
0: ਆਲ ਰਾਈਟ, ਠੀਕ ਹੈ। ਥੋੜ੍ਹਾ ਜਿਹਾ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਬ੍ਰੇਨ ਦੀ ਜਿਹੜੀ ਇੱਕ ਕਿਸਮ ਦੀ ਸਟਰਕਚਰ ਹੈਗੀ ਆ ਉਹ ਤੁਹਾਨੂੰ ਸਮਝ ਲੱਗ ਜਾਵੇ, ਤਾਂ ਕਿ ਹੁਣ ਅਗਲਾ ਜਿਹੜਾ ਜਿਹਦੇ ਉੱਤੇ ਗੱਲ ਕਰਨ ਲੱਗੇ ਹਾਂ ਸੰਦੀਪ ਜੀ, ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਪਹਿਲਾਂ ਤਾਂ ਨਿਊਰੋਪਲਾਸਟੀਸਿਟੀ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਡਿਸਕਵਰ ਹੋਈ ਸੀ, ਕਿਹੜੇ ਫੈਕਟਰ ਹੈਗੇ ਨੇ ਜਿਹੜੇ ਇਹਨੂੰ ਇਨਫਲੂਐਂਸ ਕਰਦੇ ਨੇ, ਕਿਵੇਂ ਕੰਮ ਕਰਦੀ ਹੈ। ਪਰ ਬੇਸਿਕ ਕੁਐਸਚਨ, ਵਟ ਇਜ਼ ਨਿਊਰੋਪਲਾਸਟੀਸਿਟੀ ਸਾਦੀ ਭਾਸ਼ਾ 'ਚ?
1: ਹਾਂਜੀ, ਨਿਊਰੋਪਲਾਸਟੀਸਿਟੀ ਦਾ ਮਤਲਬ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਕਿ ਕਰੈਕਟਰ ਇਜ਼ ਸ਼ੇਪ ਥਰੂ ਯੋਰ ਐਕਸ਼ਨਸ, ਮਤਲਬ ਤੁਸੀਂ ਕੀ ਆ ਉਹ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ। ਇਹ ਸ਼ਾਇਦ ਜਦੋਂ ਅਸੀਂ ਮੈਮਰੀ ਵਾਲਾ ਐਪੀਸੋਡ ਕਰਾਂਗੇ ਉਦੋਂ ਥੋੜਾ ਹੋਰ ਕਲੀਅਰ ਹੋਊਗਾ ਸਾਨੂੰ ਕਿ ਕਿਵੇਂ ਸਾਡਾ ਕਰੈਕਟਰ ਡਿਪੈਂਡ ਕਰਦਾ ਸਾਡੇ ਐਕਸ਼ਨਸ ਤੇ, ਨਾ ਕਿ ਸਾਡੀ ਮੈਮਰੀ ਤੇ ਜਾਂ ਐਜ਼ ਐਨ ਇੰਡੀਵਿਜੁਅਲ ਤੇ, ਹਨਾ। ਸੋ ਨਿਊਰੋਪਲਾਸਟੀਸਿਟੀ ਦਾ ਹੁਣ, ਕਿਉਂਕਿ ਇੱਥੇ ਪਲਾਸਟਿਕ ਵਰਡ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਛ ਪਲਾਸਟਿਕ ਨਾਲ ਰਿਲੇਟਡ ਹੈਗਾ। ਜਿਵੇਂ ਪਲਾਸਟੀਸਿਟੀ ਦਾ ਮਤਲਬ ਕਿ ਬਹੁਤ ਈਜ਼ੀਲੀ, ਮਤਲਬ ਈਜ਼ੀਲੀ ਤਾਂ ਨਹੀਂ, ਮਤਲਬ ਕਿ ਮੋਲਡ ਕਰ ਸਕਦਾ, ਤੁਸੀਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ, ਹਨਾ। ਇਹ ਬ੍ਰੇਨ ਦੀ ਐਬਿਲਿਟੀ ਆ ਚੇਂਜ ਕਰਨ ਦੀ ਔਰ ਅਡੈਪਟ ਕਰਨ ਦੀ, ਕਿਉਂਕਿ ਬ੍ਰੇਨ ਦੀ ਆ ਤਾਂ ਅਸੀਂ ਨਿਊਰੋਨ ਜਿਹੜਾ ਵਰਡ ਯੂਜ਼ ਕਰਦੇ, ਇਸ ਲਈ ਅਸੀਂ ਨਿਊਰੋਪਲਾਸਟੀਸਿਟੀ ਕਹਿ ਦਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਟੀਵੀ ਸੀਰੀਅਲਸ 'ਚ ਬਹੁਤ ਹੁੰਦਾ ਸੀ ਪਲਾਸਟਿਕ ਸਰਜਰੀ ਵਗੈਰਾ ਹੁੰਦੀ ਸੀ, ਨਾ। ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਮੂੰਹ ਤੇ ਪਲਾਸਟਿਕ ਲਾ ਦਿੰਦੇ ਸੀ, ਉਹ ਆਲਟਰ ਕਰ ਦਿੰਦੇ ਸੀ ਸਟਰਕਚਰ, ਹਨਾ, ਜਾਂ ਕੋਈ ਡਿਫੈਕਟਿਵ ਆਰਗਨ ਹੈਗਾ, ਮਤਲਬ ਫੇਸ ਦਾ ਕੋਈ ਸਟਰਕਚਰ ਹੈਗੀ ਉਹਨੂੰ। ਸੋ ਇੱਦਾਂ ਹੀ ਸਿਮੀਲਰ ਬ੍ਰੇਨ ਦੀ ਜਿਹੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਐਬਿਲਿਟੀ ਹੈਗੀ ਆ, ਉਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ, ਕਿ ਕਿੰਨੀ ਛੇਤੀ ਉਹ ਕਿੰਨੀਆਂ ਚੀਜ਼ਾਂ ਨੂੰ ਜਿਹੜੀਆਂ ਅਡੈਪਟ ਕਰਦਾ, ਉਹ ਚਾਹੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਹੋ ਸਕਦਾ, ਹਨਾ, ਕਿ ਤੁਹਾਨੂੰ ਕੀ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਕੀ ਓਬਜ਼ਰਵ ਕਰ ਲਿਆ ਜਾਂ ਤੁਹਾਡੇ ਪਾਸਟ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਕੀ ਜਿਹੜੇ ਆ ਕੋਈ ਮੇਜਰ ਚੇਂਜਸ ਹੋਏ ਆ ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਕੀ ਮਤਲਬ ਆਪਸ ਜਿਹੜੇ ਤੁਹਾਡੇ ਰਿਲੇਸ਼ਨਸ ਕੀ ਆ ਸੋਸਾਇਟੀ ਦੇ ਨਾਲ, ਕਿਉਂਕਿ ਅਰਿਸਟੋਟਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹਿਊਮਨ ਇੱਕ ਪੋਲੀਟੀਕਲ ਐਨੀਮਲ ਹੈਗਾ, ਉਹਦਾ ਮਤਲਬ ਸੀ ਕਿ ਉਹ ਪੋਲੀਟਿਕਸ ਦੀ ਗੱਲ ਨਹੀਂ ਕਰ ਰਿਹਾ ਸੀ, ਉਹ ਸੋਸ਼ਲ ਕਨੈਕਸ਼ਨ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਬਹੁਤ ਜਲਦੀ ਸੋਸ਼ਲ ਕਨੈਕਸ਼ਨ ਜਿਹੜੇ ਬਣਾ ਲੈਂਦੇ ਹਾਂ, ਹਨਾ, ਇਹੀ ਹਿਊਮਨਸ ਦੀ ਖਾਸੀਅਤ ਹੈਗੀ ਆ। ਸੋ ਇਹ ਸਾਰੀ ਜਿਹੜੀ ਬ੍ਰੇਨ ਦੀ ਇੱਕ ਅਬਿਲਿਟੀ ਹੈ ਇਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਇਹਦਾ ਮਤਲਬ ਹੈਗਾ ਕਿ ਬ੍ਰੇਨ ਆਪਣੇ ਆਪ ਨੂੰ ਰੀਸ਼ੇਪ ਕਰ ਲੈਂਦਾ ਜਾਂ ਰੀਓਰਗਨਾਈਜ਼ ਕਰ ਲੈਂਦਾ। ਉਹ ਰੀਸ਼ੇਪ ਦਾ ਮਤਲਬ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਜਿਹੜਾ ਆ ਉਹ ਜਿਹੜੀ ਬ੍ਰੇਨ ਦੀ ਸਟਰਕਚਰ ਖੋਪੜੀ ਵਰਗੀ ਹੈਗੀ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈਗਾ ਕਿ ਨਿਊਰੋਨਸ ਜਿਹੜੇ ਆ ਉਹਨਾਂ ਦੀ ਸਟਰਕਚਰ ਜਾਂ ਉਹਨਾਂ ਦੇ ਕਨੈਕਸ਼ਨ, ਕਿਉਂਕਿ ਇੱਕ ਨਿਊਰੋਨ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਸਨ ਉਹਦੇ ਵਿੱਚ ਗੈਪ ਹੁੰਦੇ ਆ ਹਨਾ, ਜਿਹੜੇ ਇੱਕ ਨਿਊਰੋਨ ਨੂੰ ਦੂਜੇ ਨਿਊਰੋਨ ਨਾਲ ਕਨੈਕਟ ਕਰਦੇ ਆ, ਤੇ ਇੱਕ ਨਿਊਰੋਨ ਅੱਗੇ ਹਜ਼ਾਰਾਂ ਹੋਰ ਨਿਊਰੋਨਸ ਦੇ ਨਾਲ ਜੁੜਿਆ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਨੈਕਸ਼ਨ ਕਹਿ ਦਿੰਦੇ ਹਾਂ ਜਦੋਂ ਅਸੀਂ ਸਾਇੰਟਿਫਿਕ ਟਰਮ ਚ ਗੱਲ ਕਰਦੇ ਹਾਂ। ਸੋ ਇਹ ਜਿਹੜੀ ਆ ਨਿਊਰੋਪਲਾਸਟੀਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਜਿਵੇਂ ਜਿਹੜੇ ਨਿਊਰੋਨਸ ਨਵੇਂ ਬਣਦੇ ਰਹਿੰਦੇ ਆ, ਉਹ ਇੱਕ ਨਿਊਰੋਨ ਦਾ ਦੂਜੇ ਨਿਊਰੋਨ ਨਾਲ ਕਨੈਕਸ਼ਨ ਟੁੱਟ ਜਾਂਦਾ ਪਰ ਕਿਸੇ ਤੀਜੇ ਨਿਊਰੋਨ ਨਾਲ ਕਨੈਕਸ਼ਨ ਬਣ ਜਾਂਦਾ, ਹਨਾ, ਜਾਂ ਫਿਰ ਜਿਹੜੇ ਐਗਜ਼ਿਸਟਿੰਗ ਨਿਊਰੋਨ ਸੀ ਜਿਹੜੇ ਆਲਮੋਸਟ ਹੁਣ ਮਤਲਬ ਜਾਂ ਤਾਂ ਡੈਡ ਹੋ ਗਿਆ ਨਿਊਰੋਨਸ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹੈਗੇ, ਹਨਾ, ਉਹਨਾਂ ਨੂੰ ਇਹ ਬਾਹਰ ਕੱਢਦਾ ਜਦੋਂ ਬ੍ਰੇਨ ਆਪਣੇ ਮਤਲਬ ਉਹਨੂੰ ਖਤਮ ਕਰ ਦਿੰਦਾ ਜਾਂ ਫਿਰ ਨਵੇਂ ਨਿਊਰੋਨਸ ਜਿਵੇਂ ਜਨਰੇਟ ਕਰਦਾ ਹੈ। ਜਿਹੜੇ ਮੈਂ ਆਪਾਂ ਗੱਲ ਕੀਤੀ ਹੈ ਕਿ ਨਿਊਰੋਨ ਬਣਦੇ ਰਹਿੰਦੇ ਆ, ਬਟ ਹਾਲਾਂਕਿ ਪਹਿਲਾਂ ਹੀ ਮੰਨਦੇ ਸੀ ਕਿ ਸਿਰਫ ਬੱਚਿਆਂ 'ਚ ਹੀ ਹੁੰਦੇ ਆ, ਬਟ ਹੁਣ ਸਟੱਡੀਜ਼ ਹੁੰਦੀਆਂ, ਹੁਣ ਸਾਨੂੰ ਪਤਾ ਲੱਗਦਾ ਕਿ ਨਹੀਂ ਪੂਰੀ ਉਮਰ ਜਿਹੜੀ ਆ ਅਡਲਟਹੁੱਡ ਦੇ ਵਿੱਚ ਵੀ ਸਾਡੀ ਬੋਡੀ ਜਿਹੜੀ ਆ ਇਹ ਨਹੀਂ ਹੈ ਕਿ ਅਸੀਂ ਬਚਪਨ 'ਚ ਕੋਈ ਚੀਜ਼ ਸਿੱਖਾਂਗੇ ਤਾਂ ਉਹੀ ਸਾਨੂੰ ਜਿਹੜੀ ਆ ਆਊਗੀ, ਅਗਰ ਅਸੀਂ ਮਤਲਬ ਸਿਆਣੇ ਹੋ ਕੇ ਵੀ ਅਸੀਂ ਕੁਛ ਨਵਾਂ ਸਿੱਖ ਸਕਦੇ ਹਾਂ ਤਾਂ ਉਹਦੇ 'ਚ ਅਸੀਂ ਮਤਲਬ ਮੁਹਾਰਤ ਹਾਸਲ ਕਰ ਸਕਦੇ ਹਾਂ ਨਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਔਰ ਇਹ ਸਿਰਫ ਇਹ ਲਰਨਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਅਗਰ ਇੰਜਰੀ ਹੁੰਦੀ ਆ ਕੋਈ ਬ੍ਰੇਨ ਨੂੰ, ਜਿੱਦਾਂ ਲਾਸਟ ਐਪੀਸੋਡ 'ਚ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਇੱਕ ਹਿੱਸਾ ਦੂਜੇ ਹਿੱਸੇ ਦਾ ਕੰਮ ਕਰਨ ਲੱਗ ਜਾਂਦਾ ਬ੍ਰੇਨ ਦਾ, ਹਨਾ, ਤਾਂ ਇੰਜਰੀ ਤੋਂ ਵੀ ਤੁਹਾਨੂੰ ਜਿਹੜੀ ਆ ਉਹ ਤੋਂ ਤੁਸੀਂ ਕਿੱਦਾਂ ਬਚਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਐਕਸੀਡੈਂਟ ਹੋਣ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਆ, ਹਨਾ, ਬ੍ਰੇਨ ਉਹਨਾਂ ਦਾ ਸੈੱਟ ਹੋ ਜਾਂਦਾ, ਤਾਂ ਉਹ ਇਸੇ ਲਈ ਹੁੰਦਾ ਕਿ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਰਿਹਾ ਹੈਗਾ ਤੇ ਅਡਲਟਹੁੱਡ ਦੇ ਵਿੱਚ ਵੀ ਕੰਟੀਨਿਊ ਰਹਿੰਦੀ ਆ। ਔਰ ਅਸੀਂ ਅਗਰ ਇਹਦੀ ਸਟਰਕਚਰ ਅਗਰ ਇਹਦੀ ਮੈਂ ਟਾਈਪਸ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀ ਹੋ ਜਾਂਦੀ ਹੈ, ਇੱਕ ਸਟਰਕਚਰਲ ਨਿਊਰੋਪਲਾਸਟੀਸਿਟੀ, ਇੱਕ ਫੰਕਸ਼ਨਲ ਨਿਊਰੋਪਲਾਸਟੀਸਿਟੀ। ਸਟਰਕਚਰਲ ਮਤਲਬ ਕਿ ਤੁਹਾਡੀ ਬ੍ਰੇਨ ਦੀ ਜਿਹੜੀ ਆ ਨਿਊ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਹੈ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਨਵੇਂ ਨਵੇਂ ਕਨੈਕਸ਼ਨ ਬਣਦੇ ਰਹਿੰਦੇ ਆ, ਹਨਾ, ਉਹ ਬਣਦੇ ਉਦੋਂ ਜਦੋਂ ਅਸੀਂ ਕੁਛ ਸਿੱਖਦੇ ਹਾਂ, ਜਿਹੜਾ ਮਤਲਬ ਕੁਛ ਸਿੱਖਣਾ ਨਵਾਂ ਸ਼ੁਰੂ ਕਰਦੇ ਹਾਂ, ਮੰਨ ਲਓ ਕੋਈ ਪਰਟੀਕੁਲਰ ਫੀਲਡ, ਜਿੱਦਾਂ ਮੈਂ ਪਹਿਲਾਂ ਵੀ ਐਗਜ਼ਾਮਪਲ ਕੋਈ ਗਾਣਾ ਤੁਸੀਂ ਸਿੱਖਣਾ ਸ਼ੁਰੂ ਕੀਤਾ, ਕੋਈ ਮਿਊਜ਼ਿਕ ਇੰਸਟਰੂਮੈਂਟ ਤੁਸੀਂ ਵਜਾਉਣਾ ਸ਼ੁਰੂ ਕੀਤਾ, ਤਾਂ ਉਹਦੇ ਨਾਲ ਰਿਲੇਟਡ ਤੁਹਾਡੇ ਜਿਹੜੇ ਨਿਊਰਲ ਕਨੈਕਸ਼ਨ ਜਿਹੜੇ ਆ ਉਹ ਰੀਨਿਊ ਹੁੰਦੇ ਰਹਿੰਦੇ ਆ ਜਾਂ ਨਵੇਂ ਨਵੇਂ ਬਣਦੇ ਰਹਿੰਦੇ ਆ। ਸੋ ਇਹ ਐਕਸਪੀਰੀਅੰਸ ਦਾ ਮੈਮਰੀਜ਼ ਦੀ ਵਜ੍ਹਾ ਨਾਲ ਹੁੰਦਾ ਜਿਹੜਾ ਤੁਹਾਡੀ ਬ੍ਰੇਨ ਦੇ ਵਿੱਚ ਫਿਜ਼ੀਕਲ ਚੇਂਜ ਆਉਂਦਾ ਹੈ। ਤੇ ਦੂਜਾ ਚੇਂਜ ਸਾਡਾ ਫੰਕਸ਼ਨਲ ਪਲਾਸਟੀਸਿਟੀ ਹੁੰਦਾ ਹੈ, ਇਹਦਾ ਮਤਲਬ ਕਿ ਫੰਕਸ਼ਨਲ ਜਿਹੜੇ ਇੱਕ ਡੈਮੇਜ ਏਰੀਆ ਤੋਂ ਜਿਹੜਾ ਅਨਡੈਮੇਜ ਏਰੀਆ ਦੇ ਵਿੱਚ ਕਈ ਵਾਰ ਫੰਕਸ਼ਨ ਮੂਵ ਕਰ ਜਾਂਦੇ ਆ, ਜਿਵੇਂ ਕੋਈ ਮੰਨ ਲਓ ਕੋਈ ਹਿੱਸਾ ਜਿਹੜਾ ਮੂਵਮੈਂਟ ਦਾ ਤੁਹਾਡਾ ਇਫੈਕਟ ਹੋ ਗਿਆ ਆਫਟਰ ਐਕਸੀਡੈਂਟ ਜਾਂ ਕਿਸੇ ਹੋਰ ਚੀਜ਼ ਦੀ ਵਜ੍ਹਾ ਨਾਲ, ਕਿਸੇ ਡਿਜ਼ੀਜ਼ ਦੀ ਵਜ੍ਹਾ ਨਾਲ, ਤਾਂ ਹੋ ਸਕਦਾ ਕਿ ਤੁਹਾਡੇ ਬੋਡੀ ਦਾ ਜਿਹੜਾ ਸੋਰੀ

0: ਰੀਜਨਸ ਵੀ ਕਰਦੇ ਆ ਹਨਾ ਤੇ ਓਬਵੀਅਸਲੀ ਜੇ ਹਿਪੋਕੈਂਪਸ ਚ ਕੋਈ ਇਸ਼ੂ ਆਇਆ ਤਾਂ ਹੋ ਸਕਦਾ ਕੋਈ ਹਿਪੋਕੈਂਪਸ ਦਾ ਕਿਉਂਕਿ ਬਹੁਤ ਸਾਰੇ ਨਿਊਰੋਨਸ ਹੈਗੇ ਆ ਤਾਂ ਹੋਰ ਕੋਈ ਨਿਊਰੋਨ ਜਿਹੜਾ ਉਹ ਵਾਲਾ ਕੰਮ ਕਰਨ ਲੱਗ ਜਾਵੇ ਸੋ ਇੱਦਾਂ ਜਿਹੜਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰਦਾ ਰਹਿੰਦਾ ਚਾਹੇ ਉਹ ਆਪਣੀ ਸਟਰਕਚਰ ਚੇਂਜ ਕਰਨੀ ਹੋਵੇ ਚਾਹੇ ਉਹ ਆਪਣਾ ਕੰਮ ਚੇਂਜ ਕਰਨਾ ਹੋਵੇ ਉਹਨੂੰ ਹੀ ਅਸੀਂ ਨਿਊਰਲ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ
1: ਰਾਈਟ ਰਾਈਟ ਠੀਕ ਹੈ ਫੰਕਸ਼ਨਲ ਔਰ ਸਟਰਕਚਰਲ ਪਲਾਸਟੀਸਿਟੀ ਦੇ ਬਾਰੇ ਦੱਸਿਆ ਹੈਗਾ ਔਰ ਦੋ ਚੀਜ਼ਾਂ ਜਿਹੜੀਆਂ ਦੋ ਹੋਰ ਮੇਨ ਇਹਦੇ 'ਤੇ ਜਿਹੜੀਆਂ ਗੱਲਾਂ ਆਪਾਂ ਦੇਖਣੀਆਂ ਹੈਗੀਆਂ ਨੇ ਕਿ ਕਿਸ ਕਿਸਮ ਦੇ ਨਾਲ ਇਹਨੂੰ ਇਨਫਲੂਐਂਸ ਜਿਹੜੇ ਨੇ ਫੈਕਟਰ ਕਰਦੇ ਨੇ ਔਰ ਕਿਵੇਂ ਕਿਵੇਂ ਇਹਦੇ ਬਾਰੇ ਪਤਾ ਚੱਲਿਆ ਔਰ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਹੋਰ ਉਦਾਹਰਣਾਂ ਦੇ ਨਾਲ ਇਹਨੂੰ ਤੁਹਾਨੂੰ ਹੋਰ ਸੌਖਾ ਕਰਕੇ ਸਮਝਾਵਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ ਸੰਦੀਪ ਜੀ ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਇਸ ਮਸਲੇ ਦੇ ਉੱਤੇ ਥੋੜ੍ਹੀ ਜਿਹੀ ਹੋਰ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡੀਪ ਟਾਕ ਸ਼ੋਅ

0: ਬੀਬੀ ਨੀਚੇ ਤੇ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
1: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਉਹ ਇਫੈਕਟ ਕਰਦਾ ਸਾਡੀ ਬ੍ਰੇਨ ਦੀ ਐਕਟੀਵਿਟੀ ਨੂੰ ਔਰ ਸਾਡੀ ਅੱਗੇ ਬਾਡੀ ਦੀ ਐਕਟੀਵਿਟੀ ਨੂੰ, ਕਿ ਜਿੰਨਾ ਜ਼ਿਆਦਾ ਅਸੀਂ ਮਤਲਬ ਐਕਟਿਵ ਰਹਾਂਗੇ ਉਨੇ ਹੀ ਅਸੀਂ ਜਿਹੜੇ ਸਟਰੋਂਗ ਮਤਲਬ ਸਟਰੋਂਗ ਰਹੋਗੇ ਔਰ ਬ੍ਰੇਨ ਵੀ ਸਾਡਾ ਮਤਲਬ ਹੈਲਦੀ ਰਹੇਗਾ ਨਾ, ਕਿਉਂਕਿ ਜਦੋਂ ਤੁਸੀਂ ਮੈਮਰੀ ਦੀ ਗੱਲ ਕਰਦੇ ਤੋ ਅਗਰ ਕਿਉਂਕਿ ਵਰਲਡ ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੁੰਦੇ ਆ ਲੋਕਾਂ ਦੇ, ਜਿਹੜੇ ਬਹੁਤ ਚੀਜ਼ਾਂ ਸਟੋਰ ਮੈਮਰੀਜ਼ ਹੈ ਨਾ ਸਟੋਰ ਕਰਕੇ ਰੱਖ ਸਕਦੇ ਆ, ਸੋ ਲੋਕਾਂ ਨੇ ਕਈ ਵਾਰ ਮੈਂ ਇੰਟਰਵਿਊ ਦੇਖੀ ਹੋਗੀ, ਉਹ ਕਹਿੰਦੇ ਆ ਕਿ ਅਸੀਂ ਮਤਲਬ ਪ੍ਰੋਪਰ ਖਾਣਾ ਖਾਂਦੇ ਹਾਂ, ਹੈਲਦੀ ਡਾਇਟ ਖਾਂਦੇ ਹਾਂ, ਮਤਲਬ ਕਿਉਂਕਿ ਸਾਡੇ ਇੰਡੀਅਨਸ ਦੀ ਅਗਰ ਅਸੀਂ ਡਾਇਟ ਦੀ, ਸਾਡੀ ਡਾਇਟ ਚ ਕਾਰਬਸ ਜ਼ਿਆਦਾ ਹੁੰਦੇ ਆ, ਪ੍ਰੋਟੀਨ ਘੱਟ ਹੁੰਦੇ ਆ, ਹੈ ਨਾ, ਤੇ ਉਹ ਚੀਜ਼ਾਂ ਹੁੰਦੀਆਂ, ਤੇ ਉਹ ਕਹਿੰਦੇ ਕਿ ਅਸੀਂ ਬੈਲੈਂਸ ਡਾਇਟ ਖਾਂਦੇ ਹਾਂ, ਅਸੀਂ ਸੌਂਦੇ ਟਾਈਮ ਤੇ ਹੈਗੇ ਆ, ਹਨਾ, ਔਰ ਇੱਕ ਹਰ ਬੰਦੇ ਦਾ ਇੱਕ ਪਰਸਨਲ ਮਤਲਬ ਪਰਸੀਵ ਕਰਨ ਦਾ ਚੀਜ਼ਾਂ ਨੂੰ ਆਈਡੀਆ ਹੁੰਦਾ। ਕਈ ਵਾਰ ਤੁਸੀਂ ਆਪਾਂ ਕਈ ਵਾਰ ਪੋਡਕਾਸਟ ਅੱਗੇ ਤੁਸੀਂ ਗੱਲ ਕੀਤੀ ਆ, ਤੁਸੀਂ ਕਈ ਵਾਰ ਛੋਟੀ ਫਾਰਮਸ ਚ ਉਹਨੂੰ ਕਰ ਦਿੰਦੇ, ਆਪਣੇ ਟੀਚਰ ਸਾਨੂੰ ਸਿਖਾਉਂਦੇ ਹੁੰਦੇ ਸੀ ਨਾ, ਕੋਈ ਵਰਡ ਬਣਾ, ਕੋਈ ਵੱਡੀ ਚੀਜ਼ ਆ, ਮੰਨ ਲਓ ਪਲੈਨਟਸ ਦੇ ਨਾਮ ਸਾਨੂੰ ਯਾਦ ਨਹੀਂ ਰਹਿ ਰਹੇ, ਉਹ ਛੋਟੀ ਉਹਨੂੰ ਛੋਟੇ ਛੋਟੇ ਵਰਡਸ ਕਹਿ ਦਿੰਦੇ ਹੁੰਦੇ ਸੀ ਕਿ ਇਹ ਵਾਲਾ ਵਰਡ ਯਾਦ ਕਰ ਲਓ ਤੁਹਾਨੂੰ ਯਾਦ ਰਹਿ ਜਾਣਗੇ, ਹੈ ਨਾ। ਤੋ ਹਰ ਬੰਦਾ ਆਪਣੇ ਹਿਸਾਬ ਨਾਲ ਆਪਾਂ ਕਿਸੇ ਤਰ੍ਹਾਂ ਜਿਹੜਾ ਮੋਡੀਫਾਈ ਕਰ ਲੈਂਦੇ ਹਾਂ, ਕਿਉਂਕਿ ਆਪਾਂ ਜ਼ਿਆਦਾ ਇੱਕ ਸਾਡੇ ਬ੍ਰੇਨ ਦਾ ਇਹ ਵੀ ਹੈ ਕਿ ਸਟੋਰੀਜ਼ ਨੂੰ ਅਸੀਂ ਜ਼ਿਆਦਾ ਪਰਸੀਵ ਕਰਦੇ ਹਾਂ ਰਾਦਰ ਦੈਨ ਕਿ, ਇਸੇ ਲਈ ਅਸੀਂ ਬੁੱਕਸ ਪੜ੍ਹਦੇ ਬੋਰ ਹੋ ਜਾਂਦੇ ਹਾਂ, ਪਰ ਅਸੀਂ ਮੂਵੀਜ਼ ਦੇਖ, ਅਗਰ ਮੂਵੀਜ਼ ਦੇਖਦੇ ਹਾਂ, ਮੂਵੀਜ਼ 'ਚ ਕੋਈ ਚੀਜ਼ ਦੇਖਦੇ ਹਾਂ ਸਾਨੂੰ ਯਾਦ ਰਹਿ ਜਾਂਦੀ ਆ, ਪਰ ਅਸੀਂ ਜਦੋਂ ਬੁੱਕਸ 'ਚ ਪੜ੍ਹਦੇ ਹਾਂ ਜਾਂ ਆਪਣੇ ਸਕੂਲ ਦੀਆਂ ਬੁੱਕਸ 'ਚ ਪੜ੍ਹਦੇ ਹਾਂ ਉਹਦੇ 'ਚ ਸਾਨੂੰ ਥੋੜ੍ਹੀ ਘੱਟ ਯਾਦ ਰਹਿੰਦੀ ਆ। ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਇਨਫਲੂਐਂਸ ਕਰਦੇ, ਜਿਵੇਂ ਐਕਸਪੀਰੀਅੰਸ ਦੀ ਮੈਂ ਗੱਲ ਕੀਤੀ ਆ, ਸੋ ਇਹਦੇ ਜਿੱਦਾਂ ਨਿਊਰੋਪਲਾਸਟੀਸਿਟੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਸਿਰਫ ਪੋਜ਼ਿਟਿਵ ਇਫੈਕਟਸ ਨਹੀਂ ਹੈਗੇ, ਨੈਗੇਟਿਵ ਇਫੈਕਟਸ ਵੀ ਹੈਗੇ ਆ। ਜਿਵੇਂ ਲਾਸਟ ਐਪੀਸੋਡ 'ਚ ਮੈਂ ਸਕਰੀਨ ਟਾਈਮ ਦੀ ਗੱਲ ਕੀਤੀ ਸੀ, ਔਰ ਇਹ ਸਿਰਫ ਅਡਲਟਸ, ਸਿਰਫ ਬੱਚਿਆਂ ਦੇ ਲਈ ਨਹੀਂ, ਅਡਲਟਸ ਦੇ ਲਈ ਵੀ ਹੈ, ਹਨਾ, ਕਿਉਂਕਿ ਸਾਨੂੰ ਪਤਾ ਕਿ ਹੁਣ ਅਸੀਂ ਰੀਲਸ ਜਾਂ ਸ਼ਾਰਟਸ ਇੰਨੇ ਦੇਖਦੇ ਹਾਂ ਕਿ ਸਾਡਾ ਅਟੈਂਸ਼ਨ ਟਾਈਮ ਜਿਹੜਾ ਸਪੈਨ ਜਿਹੜਾ ਘੱਟ ਰਿਹਾ, ਹਨਾ, ਰਿਸਰਚ ਹੋ ਰਹੀ ਹੈ ਕਿ ਹਾਂ ਔਨ ਐਵਰੇਜ ਸਾਡਾ ਅਟੈਂਸ਼ਨ ਸਪੈਨ ਘੱਟ ਰਿਹਾ ਰੀਲਸ ਦੇਖਣਾ, ਕਿਉਂਕਿ ਛੋਟੀ ਛੋਟੀ ਵੀਡੀਓਜ਼ ਦੇਖਦੇ ਹਾਂ। ਸੋ ਇੱਦਾਂ ਦੀ ਜਿਹੜੀਆਂ ਸਟੱਡੀਜ਼ ਵੀ ਕਾਫੀ ਹੋਈਆਂ ਐਕਸਪੀਰੀਅੰਸ ਦੇ ਬੇਸ ਤੇ, ਇੱਦਾਂ ਦੀ ਇੱਕ ਸਟੱਡੀ ਹੋਈ ਆ ਲੰਡਨ ਟੈਕਸੀ ਡਰਾਈਵਰਸ ਦੇ ਉੱਤੇ 2000s ਦੇ ਵਿੱਚ। ਲੰਡਨ ਦੇ ਵਿੱਚ ਕੀ ਹੁੰਦਾ, ਬਹੁਤ ਜ਼ਿਆਦਾ ਇਹਨੂੰ ਪਤਾ ਵੀ ਹੋਣਾ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਂਦਾ ਹੈ ਲਾਇਸੈਂਸ ਜਿਹੜਾ ਉਹ ਕਰਨ ਦੇ ਲਈ। ਉਹਨਾਂ ਦੀ ਜਿਹੜੀਆਂ ਲੰਡਨ ਦੇ ਵਿੱਚ 25,000 ਦੇ ਕਰੀਬ ਆਈ ਥਿੰਕ ਸਟਰੀਟਸ ਹੈਗੀਆਂ, ਉਹਨਾਂ ਸਟਰੀਟਸ ਦੇ ਸਾਰਿਆਂ ਦੇ ਮੈਪਸ ਮਤਲਬ ਉਹਨਾਂ ਨੂੰ ਮੂੰਹ ਜ਼ਬਾਨੀ ਜਿਵੇਂ ਕਹਿੰਦੇ ਉਹਦੇ ਉਹ ਯਾਦ ਹੋਣੇ ਚਾਹੀਦੇ ਆ। ਹਾਂਜੀ, ਤੇ ਉਹ ਯਾਦ ਹੋਣੇ ਚਾਹੀਦੇ ਆ, ਉਹ ਮੈਪਸ ਨਹੀਂ ਯੂਜ਼ ਕਰ ਸਕਦੇ ਉਸ ਟੈਸਟ ਤੇ। ਉਸ ਟੈਸਟ ਪ੍ਰਿਪੇਅਰ ਕਰਨ 'ਚ ਲੋਕਾਂ ਨੂੰ 3-4 ਸਾਲ ਲੱਗ ਜਾਂਦੇ ਆ, ਔਰ ਈਵਨ ਅੱਜ ਵੀ ਉਹ ਟੈਸਟ ਹੁੰਦਾ ਹੈ, ਹਨਾ। ਤਾਂ ਤੁਸੀਂ ਗੂਗਲ ਮੈਪ ਦੇ ਭਰੋਸੇ ਲਾਇਸੈਂਸ ਨਹੀਂ ਲੈ ਸਕਦੇ, ਤੁਹਾਨੂੰ ਹਰ ਸਟਰੀਟ ਦਾ ਪਤਾ ਹੋਣਾ ਚਾਹੀਦਾ। ਸੋ ਇੱਦਾਂ ਦੀ ਇੱਕ ਸਟੱਡੀ ਹੋਈ ਸੀਗੀ 2000s ਦੇ ਵਿੱਚ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੇ ਕੁਛ ਲੋਕ ਲਏ ਜਿਹੜੇ ਐਕਸਪੀਰੀਅੰਸਡ ਟੈਕਸੀ ਡਰਾਈਵਰ ਸੀਗੇ ਉੱਥੇ ਦੇ, ਔਰ ਕੁਛ ਕੰਟਰੋਲ ਗਰੁੱਪ, ਸਾਇੰਸ 'ਚ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਗਰੁੱਪ ਲਿਆ, ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਇੱਦਾਂ ਦਾ, ਹਨਾ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਟੱਡੀ ਕੀਤਾ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦਾ ਜਿਹੜਾ ਹਿਪੋਕੈਂਪਸ ਦੀ ਮੈਂ ਪਹਿਲਾਂ ਗੱਲ ਕੀਤੀ ਸੀ, ਪਿਛਲਾ ਹਿੱਸਾ ਜਿਹੜਾ ਉਹਦਾ ਹਿਪੋਕੈਂਪਸ ਦਾ, ਉਹਦਾ ਜਦੋਂ ਉਹਦਾ ਗ੍ਰੇ ਮੈਟਰ ਜਿਹੜਾ ਉਹਨਾਂ ਨੂੰ ਵਧਿਆ ਮਿਲਿਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕਾਫੀ ਸਾਲਾਂ ਤੋਂ ਜਿਹੜਾ ਉੱਥੇ ਟੈਕਸੀ ਚਲਾ ਰਹੇ ਸੀਗੇ, ਰਾਦਰ ਦੈਨ ਕਿ ਜਿਹੜੇ ਲੋਕਾਂ ਨੂੰ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਸੀਗਾ, ਹਨਾ। ਔਰ ਇਹ ਸਟੱਡੀ ਪ੍ਰੂਵ ਕਰਦੀ ਹੈ ਕਿ ਜਦੋਂ ਤੁਸੀਂ ਇੱਕੋ ਚੀਜ਼, ਜਿੱਦਾਂ ਅਰਿਸਟੋਟਲ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਰੈਪੀਟੀਸ਼ਨ ਦੇ ਨਾਲ ਤੁਸੀਂ ਪਰਫੈਕਟ ਹੁੰਦੇ ਆ, ਹਨਾ, ਤੇ ਇਹ ਵੀ ਸੇਮ ਇਸ ਗੱਲ ਨੂੰ ਜਿਹੜੀ ਆ ਪ੍ਰੂਵ ਕਰਦੀ ਹੈ ਕਿ ਕਿਉਂਕਿ ਉਹ ਰਿਪੀਟ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਕੰਮ ਹੈ ਇਹ, ਤੇ ਉਹਨਾਂ ਉਹ ਇਸ ਚੀਜ਼ ਨੂੰ ਸੋਚਦੇ ਰਹਿੰਦੇ ਆ, ਉਹਨਾਂ ਗਲੀਆਂ ਚੋਂ ਲੰਘਦੇ ਰਹਿੰਦੇ ਆ, ਸਾਰਾ ਕੁਛ ਕਰਦੇ ਰਹਿੰਦੇ ਆ, ਹਨਾ, ਤੇ ਉਹਨਾਂ ਨੂੰ ਯਾਦ ਰਹਿੰਦਾ, ਤੇ ਇਸ ਲਈ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਬਾਡੀ ਦਾ ਜਿਹੜਾ ਬ੍ਰੇਨ ਦਾ ਜਿਹੜਾ ਉਹ ਹਿੱਸਾ ਉਹਨਾਂ ਨੂੰ ਗ੍ਰੇ ਮੈਟਰ ਉਹਦਾ ਵਧਿਆ ਹੋਇਆ ਮਿਲਿਆ ਜਿਹੜਾ ਸੀਗਾ ਇਹਨਾਂ ਦਾ ਟੈਕਸੀ ਡਰਾਈਵਰਸ ਦਾ। ਸੇਮ ਹੀ ਇਹਨਾਂ ਤੋਂ ਬਾਅਦ ਟੈਕਸੀ ਡਰਾਈਵਰਸ ਦਾ ਨਾਲ ਫੇਰ ਇੱਕ ਹੋਰ ਸਟੱਡੀ ਹੋਈ, ਉਹਦੇ ਵਿੱਚ ਕੰਪੈਰੀਜ਼ਨ ਇਹਨਾਂ ਦਾ ਜਿਹੜੇ ਉੱਥੇ ਦੇ ਬੱਸਿਸ ਚਲਾਉਂਦੇ ਸੀਗੇ ਡਰਾਈਵਰਸ ਉਹਨਾਂ ਦੇ ਨਾਲ ਕੀਤਾ ਗਿਆ, ਤੇ ਉਹਦੇ ਚ ਵੀ ਇਹੀ ਪਾਇਆ ਗਿਆ ਕਿ ਇਹਨਾਂ ਦਾ ਜਿਹੜਾ ਗ੍ਰੇ ਮੈਟਰ ਜ਼ਿਆਦਾ ਸੀਗਾ ਰਾਦਰ ਕਿ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਉੱਥੇ ਬੱਸਿਸ ਚਲਾਉਂਦੇ ਸੀ, ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਰੂਟ ਹੀ ਫੋਲੋ ਕਰਨਾ ਪੈਂਦਾ ਸੀਗਾ, ਹਨਾ, ਬਟ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਤਾਂ ਕੋਈ ਵੀ ਬੰਦਾ ਕਿਤੇ ਦਾ ਵੀ ਮਿਲ ਸਕਦਾ, ਤੇ ਇਹ ਤਾਂ ਥਰੂ ਆਊਟ ਸਿਟੀ ਜਿਹੜਾ ਘੁੰਮਦੇ ਰਹਿੰਦੇ ਆ, ਹਨਾ, ਤੇ ਉਹਦੇ ਵਿੱਚ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਦਾ ਸੀ। ਬਟ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹਨਾਂ ਦੀ ਮੈਮਰੀ ਇਸ ਮਾਮਲੇ 'ਚ ਸਟਰੋਂਗ ਆ ਤਾਂ ਓਬਵੀਅਸਲੀ ਉਹ ਅਦਰ ਅਦਰ ਮਾਮਲਿਆਂ ਚ ਵੀ ਜਿਹੜੇ ਸਟਰੋਂਗ ਹੋ ਗਏ ਤੇ ਉਹ ਡਿਪੈਂਡ ਉਹੀ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਕਿੰਨਾ, ਇਸੇ ਲਈ ਸਾਡੇ ਇੰਟਰਸਟ ਦੇ ਅਕੋਰਡਿੰਗ ਸਾਨੂੰ ਜਿਹੜਾ ਨੌਲੇਜ ਵੀ ਹੁੰਦੀ ਆ ਨਾ, ਅਗਰ ਮੈਨੂੰ ਪੋਲੀਟਿਕਸ ਚ ਇੰਟਰਸਟ ਆ ਤਾਂ ਮੈਨੂੰ ਪੋਲੀਟਿਕਸ ਦੀਆਂ ਚੀਜ਼ਾਂ ਬਹੁਤ ਪਤਾ ਹੋਊਗੀਆਂ, ਮੈਨੂੰ ਸਾਇੰਸ ਚ ਇੰਟਰਸਟ ਆ, ਮੈਨੂੰ ਫਿਲੋਸਫੀ ਚ ਜਾਂ ਕਿਸੇ ਵੀ ਚੀਜ਼ ਚ ਹੈਗਾ, ਤੁਸੀਂ ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਇਸ ਲਈ ਸਾਨੂੰ ਜ਼ਿਆਦਾ ਉਹ ਚੀਜ਼ਾਂ ਸਮਝ ਆ ਰਹੀਆਂ, ਸਾਡੇ ਕਨੈਕਸ਼ਨ ਸਟਰੋਂਗ ਹੋ ਰਿਹਾ। ਸੋ ਐਕਸਪੀਰੀਅੰਸ ਬਹੁਤ ਰੋਲ ਪਲੇ ਕਰਦਾ ਹੈਗਾ ਇਹਦੇ ਚ। ਉਸ ਤੋਂ ਇਲਾਵਾ ਸਲੀਪ ਜਿਹੜਾ ਆ, ਸਾਡਾ ਟਾਈਮ ਸਰਕੇਡੀਅਨ ਰਿਦਮ ਜਿਹੜਾ ਆ, ਉਹ ਵੀ ਇੱਕ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦਾ। ਇੱਦਾਂ ਦੀ ਵੀ ਕਾਫੀ ਸਟੱਡੀਜ਼ ਜਿਹੜੀਆਂ ਹੋਏ ਹੈਗੀ ਆ, ਜਿਹਦੇ ਵਿੱਚ 2004 ਦੇ ਵਿੱਚ ਇੱਕ ਸਟੱਡੀਜ਼ ਹੋਈਆਂ ਜਿਹਦੇ ਵਿੱਚ ਕੁਝ ਪਾਰਟਿਸਪੈਂਟ ਨੇ ਜਿਹੜੀਆਂ ਸੌਣ ਤੋਂ ਪਹਿਲਾਂ ਤੇ ਸੌਣ ਤੋਂ ਬਾਅਦ ਜਿਹੜੀਆਂ ਕੁਝ ਮੈਥਮੈਟੀਕਲ ਜਿਹੜੀਆਂ ਇਕੁਏਸ਼ਨ ਸੋਲਵ ਕਰਨੀਆਂ ਸੀਗੀਆਂ, ਤੇ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਮਤਲਬ 2 ਗੁਣਾ ਜ਼ਿਆਦਾ ਸੁੱਤੇ ਦੂਜੇ ਲੋਕਾਂ ਦੇ ਕੰਪੈਰੀਜ਼ਨ, ਉਹਨਾਂ ਉਹ ਜ਼ਿਆਦਾ ਉਹਨਾਂ ਇਕੁਏਸ਼ਨ ਨੂੰ ਸੋਲਵ ਕਰ ਸਕੇ ਕੰਪੈਰੇਟਿਵਲੀ ਜਿਹੜੇ ਲੋਕ ਘੱਟ ਸੁੱਤੇ। ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸੌਂ ਹੀ ਜਾਣਾ। ਇੱਕ ਪਰਟੀਕੁਲਰ ਜਿਹੜੀ ਬ੍ਰੇਨ ਦੀ ਜਿਹੜੀ ਸਾਡੀ, ਕਿਉਂਕਿ ਸਾਡਾ ਬ੍ਰੇਨ ਤਾਂ ਜਿਹੜਾ ਸਲੀਪ ਚ ਵੀ ਕੰਮ ਕਰਦਾ ਹੀ ਰਹਿੰਦਾ ਹੈ, ਬ੍ਰੇਨ ਸਾਡਾ ਸੌਂਦੇ ਟਾਈਮ ਵੀ ਜਿਹੜਾ ਉਹ ਰੈਸਟ ਤੇ ਨਹੀਂ ਹੁੰਦਾ ਹੈਗਾ, ਬਟ ਐਟਲੀਸਟ ਜਿਹੜੀ ਆ ਸਾਡੀ ਬਾਡੀ ਰੈਸਟ ਹੁੰਦੀ ਆ, ਰੈਸਟ ਤੇ ਹੁੰਦੀ ਆ, ਤਾਂ ਸਾਡੀ ਬ੍ਰੇਨ ਨੂੰ ਉਹ ਐਨਰਜੀ ਜਿਹੜੀ ਆ ਮਿਲ ਰਹੀ ਹੁੰਦੀ ਆ, ਜਿਹੜੀ ਅਸੀਂ ਐਕਟਿਵ ਮਤਲਬ ਐਕਟਿਵ ਹੁੰਦੇ ਹੋਏ ਜਿਹੜੀ ਸਾਡੀ ਬਾਡੀ ਵੀ ਯੂਜ਼ ਕਰ ਰਹੀ ਹੁੰਦੀ ਆ। ਸੋ ਸਲੀਪ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ, ਔਰ ਇਹ ਓਬਵੀਅਸਲੀ ਫਿਜ਼ੀਕਲ ਹੈਲਥ ਨੂੰ ਤੇ ਮੈਂਟਲ ਹੈਲਥ ਦੋਨਾਂ ਨੂੰ ਹੀ ਇਫੈਕਟ ਕਰਦੀ ਆ ਜਿਹੜੀ ਸਲੀਪ ਹੁੰਦੀ ਆ। ਤੇ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਅਗਰ ਤੁਸੀਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਤੁਹਾਨੂੰ ਨਿਊਰੋਨ ਲੋਸ ਜਿਹੜਾ ਉਹ ਘੱਟ ਜਾਂਦਾ ਹੈ। ਇਸੇ ਲਈ ਜਦੋਂ ਅਸੀਂ ਕਹਿੰਦੇ ਆ ਕਿ ਹੈਲਦੀ ਈਵਨ ਮਤਲਬ ਓਲਡ ਏਜ ਚ ਜਾ ਕੇ ਵੀ ਅਗਰ ਤੁਸੀਂ ਆਪਣੀ ਯੰਗਰ ਏਜ ਚ ਐਕਸਰਸਾਈਜ਼ ਕੀਤੀ ਆ ਪ੍ਰੋਪਰ, ਤੁਸੀਂ ਮਤਲਬ ਐਕਟਿਵ ਰਹੇ ਆ, ਤੁਹਾਡਾ ਐਕਟਿਵ ਲਾਈਫ ਸਟਾਈਲ ਰਿਹਾ, ਤਾਂ ਤੁਹਾਨੂੰ ਜਿਹੜੀਆਂ ਡਿਜ਼ੀਜ਼ ਘੱਟ ਹੁੰਦੀਆਂ ਜਾਂ ਅਲਜ਼ਾਈਮਰ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲਦੀਆਂ ਨਾ। ਤਾਂ ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਕਰਦੇ ਆ, ਕਿਉਂਕਿ ਐਕਸਰਸਾਈਜ਼ ਜਿਹੜੀ ਹੁੰਦੀ ਉਹ ਸਾਡੇ ਪ੍ਰੋਟੀਨ ਬ੍ਰੇਨ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਜਿਹਨੂੰ ਅਸੀਂ ਜਿਹੜਾ BDNF ਕਰਕੇ ਸ਼ੋਰਟ ਪ੍ਰੋਟੀਨ ਕਹਿ ਦਿੰਦੇ ਆ, ਉਹ ਸਾਡੀ ਨਰਵ ਜਿਹੜੀ ਨਰਵ ਸੈਲਸ ਹੁੰਦੇ ਆ ਸਾਡੇ ਬ੍ਰੇਨ ਦੇ ਅੰਦਰ ਉਹਨਾਂ ਦੀ ਗਰੋਥ ਕਰਦਾ, ਮਤਲਬ ਉਹਨਾਂ ਨੂੰ ਗਰੋ ਕਰਨ ਚ ਹੈਲਪ ਕਰਦਾ ਹੈ। ਸੋ ਇਹ ਸਾਇੰਟੀਫਿਕਲੀ ਜਿਹੜੀ ਇਹ ਸਾਰੀ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਟਿਕਟੋਕ ਜਾਂ ਇੰਸਟਾਗ੍ਰਾਮ ਰੀਲਸ ਚ ਦੇਖਦੇ ਹਾਂ, ਸਾਰੀਆਂ ਤਾਂ ਚਲੋ ਨਹੀਂ ਅਸੀਂ ਕਹਿ ਸਕਦੇ ਕਰੈਕਟ ਹੁੰਦੀਆਂ, ਬਟ ਅਗਰ ਜਦੋਂ ਅਸੀਂ ਇੱਦਾਂ ਦੀ ਰੀਲਸ ਜਾਂ ਸਾਡੇ ਡਾਕਟਰ ਸਾਨੂੰ ਕਹਿੰਦੇ ਕਿ ਐਕਸਰਸਾਈਜ਼ ਕਰਿਆ ਕਰੋ, ਤਾਂ ਉਹਦੇ ਸਿਰਫ ਫਿਜ਼ੀਕਲ ਬੈਨੀਫਿਟਸ ਨਹੀਂ ਹੈਗੇ, ਸਾਨੂੰ ਮੈਂਟਲ ਬੈਨੀਫਿਟਸ ਜਿਹੜੇ ਆ ਉਹ ਬਹੁਤ ਹੈਗੇ ਆ, ਕਿਉਂਕਿ ਜਿਹੜਾ ਆ ਜਦੋਂ ਮੈਂ ਦੱਸਿਆ ਕਿ ਨਰਵ ਗਰੋਥ ਜਿਹੜੇ ਆ ਸੈਲਸ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਤੇ ਸਾਡੀ ਕਨੈਕਟੀਵਿਟੀ ਨੂੰ ਵਧਾ ਕੇ ਰੱਖਦਾ ਹੈ। ਫਿਰ ਨੈਗੇਟਿਵ ਅਗਰ ਆਪਾਂ ਇੰਪੈਕਟ ਦੀ ਗੱਲ ਕਰਦੇ ਹਾਂ, ਜਦੋਂ ਸਾਡੇ ਅਗਰ ਇੰਜਰੀ ਹੋ ਜਾਵੇ ਫੋਰ ਐਗਜ਼ਾਮਪਲ ਕਦੇ, ਤਾਂ ਜਿਹੜਾ ਕੋਈ ਜਿਹੜਾ ਸਾਡਾ ਬ੍ਰੇਨ ਦਾ ਕੋਈ ਹਿੱਸਾ ਪਰਮਾਨੈਂਟਲੀ ਡੈਮੇਜ ਹੋ ਜਾਵੇ, ਮੰਨ ਲਓ ਉਹ ਵਾਲਾ ਹਿੱਸਾ ਡੈਮੇਜ ਹੋ ਜਾਂਦਾ ਨਾ, ਕਈ ਵਾਰ ਕਿਸੇ ਦਾ ਮੂਵਮੈਂਟ ਦਾ ਤਾਂ ਲੋਕਾਂ ਨੂੰ ਮਤਲਬ ਮੂਵਮੈਂਟ ਨਹੀਂ ਕਰ ਸਕਦੇ, ਬੈੱਡ ਰਿਟਨ ਹੋ ਜਾਂਦੇ ਆ। ਸੋ ਉਹ ਜਿਹੜੀ ਡਿਪੈਂਡਿੰਗ ਔਨ ਕਿਹੜੇ ਹਿੱਸੇ ਤੇ ਤੁਹਾਡਾ ਜਿਹੜਾ ਇੰਪੈਕਟ ਪਿਆ ਆ, ਉਸ ਹਿੱਸੇ ਦੇ ਕਿਹੜੀ ਐਕਟੀਵਿਟੀ ਉਹ ਹਿੱਸਾ ਕੰਟਰੋਲ ਕਰ ਰਿਹਾ ਸੀ ਤੁਹਾਡੀ ਬਾਡੀ ਦੀ, ਉਹ ਐਕਟੀਵਿਟੀ ਜਿਹੜੀ ਫਿਰ ਬੰਦ ਹੋ ਜਾਂਦੀ ਆ, ਉਹਦੇ ਨਾਲ ਤਾਂ ਨੈਗੇਟਿਵ ਚੇਂਜ ਵੀ ਆ ਸਕਦਾ। ਔਰ ਇੰਜਰੀ ਤੋਂ ਇਲਾਵਾ ਡਿਜ਼ੀਜ਼ ਵਗੈਰਾ ਕੋਈ ਜਿਵੇਂ ਅਲਜ਼ਾਈਮਰ ਦਾ ਸਾਨੂੰ ਪਤਾ ਹੀ ਆ ਹਨਾ, ਜਾਂ ਹੋਰ ਡਿਜ਼ੀਜ਼ ਜਿਹੜੀਆਂ ਐਪੀਲੈਪਸੀ ਵਰਗੀਆਂ ਡਿਜ਼ੀਜ਼ ਵੀ ਇਫੈਕਟ ਕਰਦੀਆਂ ਹੈਗੀਆਂ ਜਿਹੜੀ ਸਾਡੀ ਬ੍ਰੇਨ ਪਲਾਸਟਿਸਿਟੀ ਨੂੰ।
1: ਰਾਈਟ ਇਹਦੇ ਚ ਇੱਕ ਚੀਜ਼ ਕਿੱਦਾਂ ਇਹ ਸਾਰਾ ਕੁਛ ਪਤਾ ਕਿੱਦਾਂ ਲੱਗਿਆ, ਇਹ ਡਿਸਕਵਰ ਕਿੱਦਾਂ ਹੋਇਆ ਇਹਦੇ ਬਾਰੇ? ਐਰਿਸਟੋਟਲ ਦੇ ਟਾਈਮ ਤੇ ਤਾਂ ਨਹੀਂ ਹੋਇਆ ਹੋਏਗਾ ਕਿ ਹੋਇਆ ਸੀਗਾ, ਜਾਂ ਫਿਰ ਹੌਲੀ ਹੌਲੀ ਇਹਦੇ ਬਾਰੇ ਪਤਾ ਚੱਲਣ ਲੱਗਿਆ ਕਿ ਇੱਦਾਂ ਬ੍ਰੇਨ ਕਨੈਕਟੀਵਿਟੀ ਜਿਹੜੀ ਉਹ ਹੌਲੀ ਹੌਲੀ ਇੱਦਾਂ ਕੰਮ ਕਰਦੀ ਹੈ?
0: ਹਾਂਜੀ, ਇਹ ਤਾਂ ਓਬਵੀਅਸਲੀ ਮਤਲਬ ਹਾਂਜੀ ਜ਼ਿਆਦਾ ਤਾਂ ਹੁਣ ਸਾਨੂੰ ਹੁਣੇ ਹੀ ਪਤਾ ਚੱਲਿਆ, ਕਿਉਂਕਿ ਹੁਣ ਅਸੀਂ ਵਿਜੂਅਲੀ, ਕਿਉਂਕਿ ਜਦ ਤੱਕ ਸਾਨੂੰ ਵਿਜੂਅਲੀ ਚੀਜ਼ਾਂ ਦਿਖਦੀਆਂ ਨਹੀਂ, ਸਾਨੂੰ ਨਹੀਂ ਇੰਨਾ ਹਨਾ ਉਹ ਹੁੰਦਾ ਕਿ ਹੁਣ ਅਸੀਂ ਵਿਜੂਅਲੀ ਦੇਖ ਸਕਦੇ ਹਾਂ ਕਿ ਆਪਾਂ ਕਈ ਵਾਰ ਫਿਲਮਾਂ ਚ ਦੇਖਦੇ ਹਾਂ ਕਿ ਜਦੋਂ ਉਹ ਬ੍ਰੇਨ ਦੀ ਜਿਹੜੀ ਸਕੈਨ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਦੇਖ ਰਿਹਾ ਹੁੰਦਾ ਹਨਾ ਇੱਕ ਸਕਰੀਨ ਦੇ ਉੱਤੇ ਕਿ ਕੀ ਚੱਲ ਰਿਹਾ ਬ੍ਰੇਨ ਦੇ ਵਿੱਚ, ਕੀ ਚੇਂਜਸ ਆ ਰਹੇ ਹੈਗੇ ਆ। ਸੋ ਅਫਕੋਰਸ ਜਿਹੜੇ ਪੁਰਾਣੇ ਜਿਹੜੇ ਏਸ਼ੀਅਨ ਫਿਲੋਸਫਰ ਸੀਗੇ ਅਰਿਸਟੋਟਲ ਜਾਂ ਬਾਕੀ ਜਿਹੜੇ ਸੀਗੇ, ਉਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਓਬਜ਼ਰਵੇਸ਼ਨ ਦੇ ਬੇਸ ਦੇ ਉੱਤੇ ਅਸੀਂ ਮਤਲਬ ਸੋਸਾਇਟੀ ਚ ਕੀ ਦੇਖਦੇ ਹਾਂ ਹਨਾ, ਕਿ ਅਸੀਂ ਹੁਣ ਵੀ ਦੇਖਦੇ ਹਾਂ, ਅਸੀਂ ਸੋਸ਼ਲ ਆਪਣੇ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਆਈਡੀਆ ਹੋ ਜਾਂਦਾ ਹੈ ਸਾਡਾ, ਉਹਦੇ ਚ ਸਾਡਾ ਐਕਸਪੀਰੀਅੰਸ ਵੀ ਹੈਲਪ ਕਰਦਾ ਕਿ ਸਾਨੂੰ ਕਿਸੇ ਪਰਟੀਕੁਲਰ ਚੀਜ਼ ਕਿੰਨਾ ਐਕਸਪੀਰੀਅੰਸ ਆ ਸੀ, ਉਹਨੂੰ ਕਿੰਨਾ ਸਹੀ ਜਾਂ ਗਲਤ ਪ੍ਰੈਡਿਕਟ ਕਰ ਰਿਹਾ ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਤਾਂ ਉਹਨਾਂ ਦੇ ਕੋਲ ਇੰਸਟਰੂਮੈਂਟ ਨਹੀਂ ਸੀਗੇ ਆਫਕੋਰਸ, ਬਟ ਉਹ ਐਜ਼ ਅ ਫਿਲੋਸਫਰ ਗੱਲ ਕਰਦੇ ਸੀਗੇ, ਉਹਨਾਂ ਦੀ ਇੱਕ ਥਿਊਰੀ ਸੀ ਔਰ ਜ਼ਰੂਰੀ ਨਹੀਂ ਸੀਗੇ ਉਹ ਸਹੀ ਹੋਣੀਆਂ, ਜ਼ਰੂਰੀ ਸੀਗੀਆਂ ਜਾਂ ਨਹੀਂ ਸੀਗੀਆਂ, ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੈਲੇਵੈਂਟ ਜਿਹੜੀਆਂ ਹੋ ਸਕਦੀਆਂ ਅੱਜ, ਔਰ ਜ਼ਰੂਰੀ ਨਹੀਂ ਵੀ ਹੈ ਕਿ ਰੈਲੇਵੈਂਟ ਹੋਣ, ਮੇ ਬੀ ਹੋ ਸਕਦਾ ਕੋਈ ਉਹਨਾਂ ਦੀ ਫਿਲੋਸਫੀ ਜਿਹੜੀ ਅੱਜ ਨਹੀਂ ਚੱਲਦੀ ਹੈਗੀ, ਹਨਾ। ਤੇ ਜਿਵੇਂ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ, ਐਂਗਜ਼ਾਇਟੀ ਸਾਨੂੰ ਹੁਣ ਲੱਗਦਾ ਕਿ ਨਹੀਂ ਸਕਰੀਨਸ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਅੱਜ ਮਤਲਬ ਸਾਡੇ ਟਾਈਮ ਤੇ ਸਾਨੂੰ ਇਹ ਲੱਗਦਾ ਕਿ ਅੱਜ ਐਂਗਜ਼ਾਇਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ, ਬਟ ਅਗਰ ਤੁਸੀਂ ਪੁਰਾਣੀ ਸਾਲਾਂ ਦੀ ਦੇਖੋ, ਮਤਲਬ ਕਾਫੀ 200 ਸਾਲ, ਉਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਉਸ ਟਾਈਮ, ਬਟ ਐਂਗਜ਼ਾਇਟੀ ਜਾਂ ਜਿਹੜੇ ਸਟ੍ਰੈਸ ਨਾਮ ਦੀ ਚੀਜ਼ਾਂ ਉਦੋਂ ਵੀ ਸੀਗੀਆਂ ਆਫਕੋਰਸ, ਬਟ ਫੈਕਟਰਸ ਹੋਰ ਸੀਗੇ, ਹਨਾ। ਸੋ ਟਾਈਮ ਟਾਈਮ ਦੀ ਗੱਲ ਹੈਗੀ ਆ, ਬਟ ਇਹਦੇ ਚ ਇੱਕ ਜਿਹੜਾ ਸਾਈਕੋਲੋਜਿਸਟ ਸੀਗਾ ਜਿਹੜਾ ਵਿਲੀਅਮ ਜੇਮਸ, ਕਾਫੀ ਫੇਮਸ ਜਿਹੜਾ ਹੈਗਾ ਸਾਈਕੋਲੋਜਿਸਟ, ਉਹਨੇ 1890 ਦੇ ਵਿੱਚ, ਮਤਲਬ 1890 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹਦੇ ਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਦੇ ਨਰਵਸ ਟਿਸ਼ੂਜ਼ ਹੁੰਦੇ ਆ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਡੈਪਟ ਕਰ ਸਕਦੇ ਆ ਡਿਪੈਂਡਿੰਗ ਔਨ ਐਨਵਾਇਰਮੈਂਟ ਤੇ ਜਾਂ ਡੇਲੀ ਐਕਟੀਵਿਟੀਜ਼ ਤੇ ਜਾਂ ਫਿਰ ਤੁਹਾਡੇ ਬਿਹੇਵੀਅਰ ਦੇ ਉਹਦੇ ਬੇਸ ਦੇ ਉੱਤੇ, ਹਨਾ। ਪਰ ਉਹਦੀ ਗੱਲ ਵੱਲ ਕਿਸੇ ਨੇ, ਜਿਹੜਾ ਅਲਟੀਮੇਟਲੀ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ ਕਿ ਤੁਸੀਂ ਐਕਸਰਸਾਈਜ਼ ਕਰਦੇ ਆ ਜਾਂ ਸੌਂਦੇ ਵਧੀਆ ਖਾਂਦੇ ਵਧੀਆ ਤਾਂ ਤੁਹਾਡੀ ਜਿਹੜੀ ਆ ਬ੍ਰੇਨ ਦੀ ਐਕਟੀਵਿਟੀ ਪ੍ਰਮੋਟ ਹੁੰਦੀ ਆ, ਹਨਾ। ਤੇ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ, ਉਹਨੇ ਵੀ ਆਪਣੀ ਬੁੱਕ ਚ ਇਹੀ ਕਿਹਾ ਸੀ, ਬਟ ਕਿਉਂਕਿ ਵਨ ਆਫ ਦਾ ਜਿਹੜਾ ਫਸਟ ਬੰਦਾ ਸੀ ਜਿਹਨੇ ਕਹੀ ਸੀ ਤਾਂ ਉਸ ਟਾਈਮ ਕਿਸੇ ਨੇ ਬਹੁਤਾ ਬੋਦਰ ਨਹੀਂ ਕੀਤਾ ਤੇ ਕਾਫੀ ਟਾਈਮ ਤੱਕ ਜਿਹੜੀ ਉਹਦੀ ਇਹ ਚੀਜ਼ ਜਿਹੜੀ ਇਗਨੋਰ ਕਰੀ ਰੱਖੀ ਲੋਕਾਂ ਨੇ, ਹਨਾ। ਫਿਰ 1900 ਜਿਹੜੀ ਆ 60s ਦੇ ਵਿੱਚ ਜਿਹੜਾ ਡੈਕੇਡ ਸੀਗਾ ਉਸ ਟਾਈਮ ਤੇ ਉੱਤੇ, ਮੈਂ ਪਹਿਲਾਂ ਵੀ 2-3 ਵਾਰ ਕਿਹਾ ਕਿ ਇੱਦਾਂ ਸੋਚਦੇ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਨਿਊਰੋਪਲਾਸਟੀਸਿਟੀ ਹੁੰਦੀ ਆ, ਮਤਲਬ ਕਿ ਬੱਚਿਆਂ ਦਾ ਬ੍ਰੇਨ ਚੇਂਜ ਕਰਦਾ ਰਹਿੰਦਾ, ਬਟ ਅਡਲਟ ਦੇ ਵਿੱਚ ਇੱਕ ਤਰ੍ਹਾਂ ਬ੍ਰੇਨ ਪਰਮਾਨੈਂਟ ਹੋ ਜਾਂਦਾ। ਸੋ 60s ਤੱਕ ਅਸੀਂ ਇਹ ਸੋਚਦੇ ਸੀਗੇ, ਹਾਲਾਂਕਿ 60s ਦੇ ਵਿੱਚ ਬਹੁਤ ਸਾਰੀਆਂ ਰਿਸਰਚ ਹੋਈਆਂ। ਇੱਕ ਸਾਇੰਟਿਸਟ ਨੇ ਦੇਖਿਆ ਕਿ ਕਿਉਂਕਿ ਐਨੀਮਲਸ ਦੇ ਉੱਤੇ ਆਪਾਂ ਜ਼ਿਆਦਾ ਰਿਸਰਚ ਕਰਦੇ ਹਾਂ, ਹਿਊਮਨਸ ਦੇ ਕੰਪੈਰੀਜ਼ਨ ਕਰਦੇ ਸੀ ਪਹਿਲਾਂ ਤੇ ਹੁਣ ਵੀ ਕਰਦੇ ਹਾਂ, ਤੇ ਉਹਨਾਂ ਨੇ ਮੰਕੀਜ਼ ਦੇ ਜਿਹੜਾ ਬ੍ਰੇਨ ਦੇ ਵਿੱਚ ਚੇਂਜਸ ਦੇਖੇ, ਉਹਨਾਂ ਦੇ ਫੈਕਟਰਸ, ਉਹਨਾਂ ਨੇ ਜੋ ਵੀ ਉਹਨਾਂ ਨੂੰ ਸਟਿਮੂਲਾਈ ਦਿੱਤੇ, ਮਤਲਬ ਕੋਈ ਕੋਈ ਇਮੋਸ਼ਨਲ ਜਿਹੜੀ ਆ ਕੋਈ ਐਕਟੀਵਿਟੀ ਜਾਂ ਕੁਛ ਵੀ, ਮਤਲਬ ਉਹਨਾਂ ਦਾ ਜੋ ਵੀ ਉਹਨਾਂ ਦੇ ਫੈਕਟਰ ਸੀਗੇ ਉਹਨਾਂ ਦੇ ਮੋਰੇ ਦਿੱਤੇ, ਤਾਂ ਉਹਨਾਂ ਨੇ ਚੇਂਜਸ ਦੇਖੇ ਉਹਨਾਂ ਦੇ ਬ੍ਰੇਨ ਦੇ ਵਿੱਚ, ਮੰਕੀਜ਼ ਦੇ ਬ੍ਰੇਨ ਦੇ ਵਿੱਚ। ਤੇ ਫਿਰ 2007 ਦੇ ਵਿੱਚ ਇੱਕ ਹੋਰ ਸਾਈਕੋਲੋਜਿਸਟ ਹੋਇਆ ਜਿਹਨਾਂ ਦਾ ਨਾਮ ਹੈਗਾ ਨੋਰਮਨ, ਸਾਈਕੈਟਰਿਸਟ ਹੈਗਾ ਨੋਰਮਨ ਡੋਜ ਕਰਕੇ ਉਹਦਾ ਨਾਮ ਆ, ਤੇ ਇਹਦੀ ਬੁੱਕ ਹੈ ਕਾਫੀ ਫੇਮਸ, ਦ ਬ੍ਰੇਨ ਦੈਟ ਚੇਂਜਸ ਇਟ ਸੈਲਫ। ਤੇ ਉਹਦੀ ਬੁੱਕ ਤੋਂ ਬਾਅਦ ਜਿਹੜਾ ਕਾਫੀ ਜਿਹੜਾ ਹੋਰ ਵਧਿਆ, ਫਿਰ ਲੋਕ ਥੋੜਾ ਜਿਹਾ ਜ਼ਿਆਦਾ ਮਤਲਬ ਇਹ ਫੀਲਡ ਗਰੋ ਕਰਨ ਲੱਗੀ। ਔਰ ਉਹਦੀ ਬੁੱਕ 'ਚ ਉਹਨੇ ਮੈਂਸ਼ਨ ਕੀਤਾ ਸੀ ਕਿ ਪਹਿਲਾਂ ਕਿਉਂ ਪੁਰਾਣੇ ਲੋਕ ਇੱਦਾਂ ਸੋਚਦੇ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਹੀ ਪਲਾਸਟੀਸਿਟੀ ਹੁੰਦੀ ਆ, ਕਿ ਉਹਦਾ ਮੇਨ 2-3 ਕਾਰਨ ਸੀਗੇ। ਇੱਕ ਤਾਂ ਇਹ ਸੀਗਾ ਕਿ ਕਿਉਂਕਿ ਜਦੋਂ ਅਸੀਂ ਦੇਖਦੇ, ਹੁਣ ਵੀ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕਈ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਦੁਬਾਰਾ ਉਹ ਸਹੀ ਨਹੀਂ ਹੁੰਦਾ, ਮੋਸਟ ਆਫ ਦਾ ਚਾਂਸਿਸ, ਹਨਾ, ਇਹੀ ਹੁੰਦੇ ਅਗਰ ਜ਼ਿਆਦਾ ਡੈਮੇਜ ਹੋ ਜਾਵੇ। ਤੇ ਇਸ ਲਈ ਸਾਨੂੰ ਲੱਗਦਾ ਸੀ ਕਿ ਇੱਕ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਬ੍ਰੇਨ ਨੇ ਦੁਬਾਰਾ ਸਹੀ ਨਹੀਂ ਹੋਣਾ। ਤੇ ਦੂਜਾ ਇਹ ਸੀਗਾ ਕਿ ਕਿਉਂਕਿ ਅਸੀਂ ਮਾਈਕਰੋਸਕੋਪਿਕਲੀ ਜਿੱਦਾਂ ਹੁਣ ਦੇਖ ਸਕਦੇ ਹਾਂ, ਜਿੱਦਾਂ ਮੈਂ ਕਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜਦੋਂ ਤੁਸੀਂ ਉਹ ਟੈਸਟ ਕਰ ਰਹੇ ਹੁੰਦੇ ਕਿ ਕਿਆ ਕਿਆ ਚੇਂਜਸ ਆ ਰਹੇ ਬ੍ਰੇਨ ਦੇ ਵਿੱਚ, ਉਸ ਟਾਈਮ ਦੇ ਉੱਤੇ ਜ਼ਿਆਦਾ ਨਹੀਂ ਦੇਖ ਸਕਦੇ ਸੀ। ਔਰ ਓਬਵੀਅਸਲੀ ਕਿਉਂਕਿ ਵਿਜੁਅਲੀ ਸਾਨੂੰ ਨਹੀਂ ਦਿਖ ਰਿਹਾ ਸੀ ਤਾਂ ਸਾਨੂੰ ਇੰਨਾ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਸੀਗਾ। ਬਟ ਹੁਣ ਕਿਉਂਕਿ ਅਸੀਂ ਜਿੱਦਾਂ ਇਹ ਲੰਡਨ ਸਟੱਡੀ ਦੀ ਮੈਂ ਗੱਲ ਕੀਤੀ ਹੈ ਕਿ ਲੰਡਨ ਸਟੱਡੀ 'ਚ ਉਹਨਾਂ ਨੇ ਦੇਖਿਆ ਕਿ ਹਾਂ ਐਕਚੁਅਲ 'ਚ ਜਿਹੜਾ, ਕਿਉਂਕਿ ਟੈਕਸੀ ਡਰਾਈਵਰ ਓਬਵੀਅਸਲੀ ਅਡਲਟ ਸੀਗੇ, ਐਕਸਪੀਰੀਅੰਸਡ ਸੀਗੇ, ਸੋ ਉਹਨਾਂ ਦੇ ਅਡਲਟ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਸੀਗੇ ਡਿਪੈਂਡਿੰਗ ਔਨ ਉਹਨਾਂ ਦਾ ਉਹ ਕੀ ਲਰਨ ਕਰ ਰਹੇ ਸੀ, ਉਹਨਾਂ ਦਾ ਕੀ ਐਕਸਪੀਰੀਅੰਸ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਿਹੜਾ ਸਾਇੰਟਿਸਟ ਨੇ ਵੀ ਆਪਣੀ ਬੁੱਕ ਦੇ ਵਿੱਚ ਦੱਸੀਆਂ। ਉਸ ਤੋਂ ਇਲਾਵਾ ਹੋਰ ਜਿਹੜੇ ਸੀਗੇ, ਜਿਹੜੇ 90s ਜਿਹੜਾ ਅਸੀਂ, ਮੈਂ ਮੰਕੀਜ਼ ਦੀ ਗੱਲ ਕੀਤੀ, 90s ਸੈਂਚਰੀ ਜਿਹੜੀ 20th ਸੈਂਚਰੀ ਸੀ ਉਹਦੇ ਵਿੱਚ ਕੰਮ ਕਰ ਸਕਦੇ ਸੀ, ਬਟ ਹੁਣ ਜਿੱਦਾਂ ਜਿੱਦਾਂ ਡਿਵੈਲਪ ਹੁੰਦੀਆਂ ਜਾ ਰਹੀਆਂ ਐਕਟੀਵਿਟੀਜ਼, ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਆ ਆਪਣੀਆਂ ਜਿਹੜੀ ਕੁਆਲਿਟੀਜ਼ ਹੈਗੀਆਂ ਜਾਂ ਆਪਣੀ ਟੈਲੈਂਟ ਹੈਗਾ ਉਹ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਰਥ ਦੇ ਉੱਤੇ ਅਗਰ ਨਹੀਂ ਸੀਗਾ, ਅਸੀਂ ਜਿਹੜਾ ਮਤਲਬ ਬਚਪਨ ਤੋਂ ਹੀ ਵਧੀਆ ਨਹੀਂ ਗਾ ਸਕਦੇ ਸੀ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਵੀ ਵਧੀਆ ਨਹੀਂ ਗਾ ਸਕਦੇ। ਸੋ ਅਸੀਂ ਜਿਹੜਾ ਆਪਣੀ ਲਾਈਫ 'ਚ ਜਿਹੜਾ ਅਸੀਂ ਕੁਛ ਸਾਡੀ ਐਕਟੀਵਿਟੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਗਰ ਸਿੱਖਾਂਗੇ ਤਾਂ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਬੱਚੇ ਹਾਂ ਚਾਹੇ ਅਸੀਂ ਵੱਡੇ, ਮਤਲਬ ਕਿਸੇ ਵੀ ਏਜ ਗਰੁੱਪ 'ਚ ਹੈਗੇ ਹਾਂ।
1: ਰਾਈਟ, ਵੈਸੇ ਤਾਂ ਹੋਰ ਵੀ ਮੇਰੇ ਖਿਆਲ ਦੇ ਨਾਲ, ਪਰ ਜੇ ਤੁਹਾਨੂੰ ਲੱਗਦਾ ਹੈ ਕਿ ਕੁਛ ਹੋਰ ਸਮਾਂ ਹੈਗਾ, ਕੁਛ ਹੋਰ ਰਿਸਰਚ ਜਿਹੜੀਆਂ ਇਹਦੇ 'ਤੇ ਹੋਈਆਂ ਹੋਣ, ਜੇ 5-7 ਮਿੰਟ ਦੇ ਵਿੱਚ ਕਰ ਸਕਦੇ, ਨਹੀਂ ਤਾਂ ਫਿਰ ਅੱਜ ਸਮਾਂ ਹੈਗਾ ਵੈਸੇ 5-10 ਮਿੰਟ ਦਾ, ਪਰ ਕੋਈ ਰਿਸਰਚ ਇਸ ਬਾਬਤ ਕੋਈ ਹੋਈਆਂ ਰੀਸੈਂਟ ਹੋਰ ਜਿਹੜੀਆਂ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ ਜਾਂ ਫਿਰ ਇਹਨੂੰ ਸਮਾਪਤ ਕਰੀਏ ਟੌਪਿਕ ਨੂੰ?
0: ਹਾਂਜੀ, ਨਹੀਂ ਮੈਂ ਹੈ ਮੇਰੇ ਕੋਲ ਇੱਕ ਦੋ, ਜਿਵੇਂ ਅਗਰ ਮੈਂ ਨਿਊਰੋਪਲਾਸਟ ਜਦੋਂ ਅਸੀਂ ਬ੍ਰੇਨ ਦੇ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੁਛ ਰਿਸਰਚ ਜਿਹੜੀ ਇਹ ਵੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ ਬੱਚੇ ਐਜ਼ ਅ ਸਟੱਡੀ ਗਰੁੱਪ ਉਹਨਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੂੰ ਮਤਲਬ ਦਿਖਾਈ ਨਹੀਂ ਦਿੰਦਾ ਸੀਗਾ, ਬਲਾਇੰਡ ਬੱਚੇ ਸੀਗੇ, ਤੇ ਉਹਨਾਂ ਨੇ ਇਹ ਨੋਟਿਸ ਕੀਤਾ ਉਹਨਾਂ ਦੇ ਬ੍ਰੇਨ ਦੇ ਵਿੱਚ ਕਿ ਕਿਉਂਕਿ ਉਹਨਾਂ ਕਿਉਂਕਿ ਇਹ ਆਪਾਂ ਡੇਲੀ ਲਾਈਫ 'ਚ ਵੀ ਆਪਾਂ ਵੀ ਫੀਲ ਕਰਦੇ, ਆਪਾਂ ਜਨਰਲੀ ਗੱਲ ਵੀ ਕਰਦੇ ਹਾਂ ਕਿ ਜਦੋਂ ਕਿਸੇ ਵੀ ਇਨਸਾਨ ਨੂੰ ਇੱਕ ਔਰਗਨ ਦੇ ਵਿੱਚ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਦੀ ਦੂਜੇ ਔਰਗਨ ਕਾਫੀ ਜਿਹੜੇ ਆ ਐਕਟਿਵ ਹੁੰਦੇ ਆ ਨਾ, ਜਿਵੇਂ ਉਹਨਾਂ ਦੀ ਸੈਂਸਿਸ ਬਹੁਤ ਦੂਜੀਆਂ ਸੈਂਸਿਸ ਬਹੁਤ ਸਟਰੋਂਗ ਹੁੰਦੀਆਂ, ਤਾਂ ਉਹਨਾਂ ਨੇ ਵੀ ਨੋਟਿਸ ਕੀਤਾ ਕਿ ਚਾਹੇ ਉਹ ਬੱਚਿਆਂ ਨੂੰ ਮਤਲਬ ਆਈਸਾਈਟ ਜਿਹੜੀ ਵਿਜ਼ਨ ਉਹਨਾਂ ਦੀ ਨਹੀਂ ਸੀਗੀ, ਬਟ ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਿਊਰੋਨ ਦੇ ਵਿੱਚ ਕਨੈਕਸ਼ਨ ਜਿਹੜਾ ਦੂਜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੀ, ਮਤਲਬ ਉਹਨਾਂ ਦੀ ਹੀਅਰਿੰਗ ਸੈਂਸ ਸਟਰੋਂਗ ਸੀਗੀ ਜਾਂ ਫਿਰ ਟੱਚ ਦੀ ਸੈਂਸ ਸਟਰੋਂਗ ਸੀਗੀ, ਸੋ ਕਿਉਂਕਿ ਉਹਨਾਂ ਨੂੰ ਉਹ ਹਿੱਸਾ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸੀ ਬ੍ਰੇਨ ਦਾ ਜਿੱਥੇ ਜਿਹੜੀ ਵਿਜ਼ਨ ਨੂੰ ਕੰਟਰੋਲ ਕਰਦਾ, ਬਟ ਉਹਨਾਂ ਦਾ ਉਹ ਹਿੱਸਾ ਜਿਹੜਾ ਬ੍ਰੇਨ ਦਾ ਸੈਂਸਿਸ ਨੂੰ ਕੰਟਰੋਲ ਦੂਜੀਆਂ ਸੈਂਸਿਸ ਨੂੰ ਕੰਟਰੋਲ ਕਰਦਾ ਹੈ, ਉਹ ਉੱਥੇ ਜ਼ਿਆਦਾ ਐਕਟਿਵ ਸੀਗਾ, ਸੋ ਇਸ ਲਈ ਜਿਹੜਾ ਇੱਕ ਤਰ੍ਹਾਂ ਬ੍ਰੇਨ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਕਿ ਚਾਹੇ ਉਹ ਦੇਖ ਨਹੀਂ ਸਕਦਾ ਉਹ ਪਰਸਨ, ਬਟ ਉਹ ਪਰਸਨ ਦੂਜੀਆਂ ਸੈਂਸਿਸ ਦੇ ਥਰੂ ਜਿਹੜਾ ਆਪਣੇ ਆਪ ਨੂੰ ਜਿਹੜਾ ਆਪਣੀਆਂ ਡੇਲੀ ਐਕਟੀਵਿਟੀਜ਼ ਕਰ ਸਕਦਾ ਜਾਂ ਆਪਣੀ ਲਾਈਫ ਜਿਹੜਾ ਜੀ ਸਕਦਾ, ਹਨਾ। ਔਰ ਆਪਾਂ ਦੇਖਦੇ ਵੀ ਆ, ਅਗਰ ਅਸੀਂ ਹਿਊਮਨਸ ਤੋਂ ਇਲਾਵਾ ਅਗਰ ਐਨੀਮਲਸ ਦੀ ਗੱਲ ਕਰੀਏ, ਸਾਨੂੰ ਪਤਾ ਹਿਊਮਨਸ ਕਿਉਂਕਿ ਅਸੀਂ ਦੇਖ ਸਕਦੇ ਹਾਂ, ਅਸੀਂ ਸਾਡੀ ਇੰਨੀ ਸਮੈਲ ਦੀ ਸੈਂਸ ਇੰਨੀ ਸਟਰੋਂਗ ਨਹੀਂ ਹੁੰਦੀ, ਹਨਾ, ਸਾਡੀ ਟੱਚ ਦੀ ਸੈਂਸ ਵੀ ਇੰਨੀ ਸਟਰੋਂਗ ਨਹੀਂ ਹੁੰਦੀ, ਬਟ ਅਗਰ ਤੁਸੀਂ ਐਨੀਮਲਸ ਦੀ ਗੱਲ ਕਰਦੇ ਹੋ ਤਾਂ ਉਹਨਾਂ ਦੀ ਸੈਂਸ ਦੀ ਜਿਹੜੀ ਆ ਜਿਹੜੀ ਸੋਰੀ ਸਮੈਲ ਦੀ ਸੈਂਸ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਨਾ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਕੌਣ ਹੈਗਾ ਕੀ ਹੈਗਾ, ਸੋ ਇਹ ਕੁਛ ਰਿਸਰਚ ਐਵੇਂ ਦੀਆਂ ਵੀ ਹੋਈਆਂ। ਉਸ ਤੋਂ ਇਲਾਵਾ ਮੈਡੀਟੇਸ਼ਨ ਦਾ ਜਿਹੜਾ ਇੰਪੈਕਟ ਚੰਗਾ ਇੰਪੈਕਟ ਹੁੰਦਾ ਹੈਗਾ ਆ ਹਿਊਮਨ ਜਿਹੜਾ ਬ੍ਰੇਨ ਦੇ ਉੱਤੇ, ਕਿਉਂਕਿ ਮੈਡੀਟੇਸ਼ਨ ਫੋਕਸ ਵਧਾਉਂਦੀ ਹੈਗੀ ਆ, ਸੋ ਇਹ ਵੀ ਇੱਕ ਰਿਸਰਚ ਹੋਈ ਹੈ ਕਿ ਇੱਕ ਸਕੂਲ ਗਰੁੱਪ ਜਿਹੜਾ ਆ ਬੱਚਿਆਂ ਦਾ ਉਹਨਾਂ ਦੇ ਉੱਤੇ ਜਿਹੜੀ ਰਿਸਰਚ ਕੀਤੀ, ਤੋ ਜਦੋਂ ਵੀ ਸਾਇੰਸ ਦਾ ਰਿਸਰਚ ਕਰਦੇ ਤਾਂ ਉਹ ਦੋ ਗਰੁੱਪ ਲੈ ਲੈਂਦੇ ਆ ਨਾ, ਕਿ ਇੱਕ ਗਰੁੱਪ ਨੂੰ ਇੱਕ ਐਕਟੀਵਿਟੀ ਦਿੰਦੇ ਆ, ਦੂਜੇ ਗਰੁੱਪ ਨੂੰ ਦੂਜੀ ਐਕਟੀਵਿਟੀ, ਸੋ ਉਹਨਾਂ ਨੇ ਕੁਛ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਕਰਨ ਲਾਇਆ, ਹਨਾ, ਔਰ ਦੂਜੇ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਨਹੀਂ ਕਰਦੇ ਸੀ, ਤਾਂ ਉਹਨਾਂ ਨੇ ਇਹ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰ ਰਹੇ ਸੀਗੇ ਐਜ਼ ਅ ਸਬਜੈਕਟ, ਚਲੋ ਰੱਖ ਲਓ ਉਹਨਾਂ ਨੇ ਲਿਆ ਸੀਗਾ, ਉਹ ਬੱਚੇ ਜ਼ਿਆਦਾ ਆਪਣੇ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਕੰਪੈਰੇਟਿਵਲੀ ਕਿ ਜਿਹੜੇ ਬੱਚੇ ਮੈਡੀਟੇਸ਼ਨ ਨਹੀਂ ਕਰ ਰਹੇ ਸੀਗੇ। ਹਾਂਜੀ, ਤੇ ਉਹ ਮਤਲਬ ਉਹਨਾਂ ਨੇ ਦੇਖਿਆ ਕਿ ਹਾਂ ਉਹਦਾ ਵੀ ਇੰਪੈਕਟ ਹੁੰਦਾ। ਫਿਰ ਕੁਛ ਸਟੱਡੀਜ਼ ਹੋਈਆਂ ਜਿਵੇਂ ਓਲਡ ਏਜ ਦੇ ਲੋਕਾਂ ਤੇ ਸਟੱਡੀਜ਼ ਕੀਤੀਆਂ ਉਹਨਾਂ ਨੇ, ਕਿ ਕੁਛ ਲੋਕਾਂ ਦਾ ਉਹਨਾਂ ਦੇ ਵੀ ਦੋ ਗਰੁੱਪ ਬਣਾ ਦਿੱਤੇ, ਇੱਕ ਗਰੁੱਪ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਤੁਸੀਂ ਘਰ ਦਾ ਹੀ ਕੰਮ ਕਰ ਰਹੇ ਹਾਂ ਬਟ ਇਹ ਘਰ ਦਾ ਕੰਮ ਤੁਹਾਨੂੰ ਐਜ਼ ਅ ਐਕਸਰਸਾਈਜ਼ ਹੈਲਪ ਕਰ ਰਿਹਾ, ਹਨਾ, ਬਟ ਦੂਜੇ ਗਰੁੱਪ ਨੂੰ ਇਹੋ ਜਿਹਾ ਕੁਛ ਨੀ ਕਿਹਾ ਕਿ ਇਹ ਤੁਹਾਡਾ ਐਜ਼ ਅ ਐਕਸਰਸਾਈਜ਼ ਹੈਲਪ ਕਰਦਾ। ਤਾਂ ਉਹਦੇ ਚ ਵੀ ਉਹਨਾਂ ਨੇ ਪਾਇਆ ਕਿ ਜਿਹੜੇ ਗਰੁੱਪ ਨੂੰ ਇਹ ਕਿਹਾ ਗਿਆ ਸੀ ਕਿ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਤੁਹਾਡੇ ਲਈ, ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਕੁਛ ਜਿਹੜੀ ਹਾਂਜੀ ਇੰਪਰੂਵ ਹੋਈਆਂ, ਔਰ ਜਿਵੇਂ ਬਲੱਡ ਪ੍ਰੈਸ਼ਰ ਮਤਲਬ ਸਹੀ ਹੋਇਆ ਔਰ ਦੂਜੀਆਂ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਸਹੀ ਹੋਈਆਂ ਕੰਪੈਰੇਟਿਵਲੀ ਜਿਹੜੇ ਉਹ ਵਾਲਾ ਗਰੁੱਪ ਸੀ। ਇੱਕ ਨੂੰ ਅਸੀਂ ਕੰਟਰੋਲ ਗਰੁੱਪ ਕਹਿ ਦਿੰਦੇ, ਇੱਕ ਨੂੰ ਅਸੀਂ ਅਨਕੰਟਰੋਲਡ ਗਰੁੱਪ ਕਹਿ ਦਿੰਦੇ ਹਾਂ, ਕਿ ਜਿਹੜਾ ਕੰਟਰੋਲਡ ਗਰੁੱਪ ਜਿਹਨੂੰ ਇਹ ਕਿਹਾ ਗਿਆ ਜਿਹਨੂੰ ਇਹ ਨਹੀਂ ਕਿਹਾ ਗਿਆ ਕਿ ਤੁਹਾਨੂੰ ਐਕਸਰਸਾਈਜ਼ ਨਾਲ ਕੋਈ ਫਰਕ ਪੈ ਰਿਹਾ, ਸੋ ਉਹਨਾਂ ਨੂੰ ਵੀ ਜਿਹੜਾ ਇਹ ਫਰਕ ਪਿਆ। ਸੋ ਇੱਦਾਂ ਦੀ ਰਿਸਰਚ, ਸਿਰਫ ਕੁਛ ਕੁ ਰਿਸਰਚ ਮੈਂ ਦੱਸੀਆਂ, ਬਟ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਮਤਲਬ ਕਰਦੇ ਆ ਲੋਕ ਇਹਨਾਂ ਚੀਜ਼ਾਂ ਨੂੰ, ਤੇ ਬਟ ਹਜੇ ਤੱਕ ਮਤਲਬ ਇਹ ਸਿਰਫ ਥੋੜਾ ਜਿਹਾ ਹੀ ਅਸੀਂ ਸਟੱਡੀ ਕਰ ਪਏ, ਹਜੇ ਵੀ ਸਾਡਾ ਬ੍ਰੇਨ ਚ ਬਹੁਤ ਕੁਛ ਹੈਗਾ। ਬਟ ਅਗਰ ਨਿਊਰੋਪਲਾਸਟਿਸਿਟੀ ਦੀ ਮੈਂ ਗੱਲ ਆਪਾਂ ਬੂਸਟ ਕਿਵੇਂ ਕਰ ਸਕਦੇ ਇਹਦੇ ਤੇ ਸ਼ਾਇਦ ਆਪਾਂ ਐਂਡ ਕਰ ਸਕਦੇ ਹਾਂ ਕਿ ਕਿਵੇਂ ਜਿਹੜੀ ਹਨਾ ਹੋ ਸਕਦੀ ਹੈ, ਕਿਉਂਕਿ ਫੈਕਟਰਸ ਤਾਂ ਚਲੋ ਅਸੀਂ ਕਰ ਹੀ ਦਿੱਤੇ। ਮਤਲਬ ਬੂਸਟ ਪਲਾਸਟਿਸਿਟੀ ਮਤਲਬ ਅਸੀਂ ਪੋਜ਼ਿਟਿਵ ਪਲਾਸਟਿਸਿਟੀ ਦੀ ਓਬਵੀਅਸਲੀ ਇੱਥੇ ਗੱਲ ਕਰ ਰਹੇ ਹਾਂ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਟਿਮੂਲੇਟ ਕਰੋ ਆਪਣੇ ਬ੍ਰੇਨ ਨੂੰ, ਮਤਲਬ ਜਿੱਦਾਂ ਤੁਸੀਂ ਦੱਸਿਆ ਸੀ ਕਿ ਲਰਨਿੰਗ ਕਰਦੇ ਰਹਿਣੀ ਚਾਹੀਦੀ ਹੈ ਆਪਾਂ ਨੂੰ, ਹਨਾ, ਜਿੰਨਾ ਅਸੀਂ ਲਰਨ ਕਰਾਂਗੇ ਉਨਾ ਜ਼ਿਆਦਾ ਅਸੀਂ ਸਿੱਖਾਂਗੇ, ਔਰ ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਆਪਾਂ ਉਹ ਜਿਹੜਾ ਥਰੂ ਆਊਟ ਲਾਈਫ ਜਿਹੜਾ ਆਪਾਂ ਸਿੱਖਦੇ ਹੀ ਰਹਿੰਦੇ ਹਾਂ, ਕਿਉਂਕਿ ਕਦੇ ਵੀ ਬ੍ਰੇਨ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਖਤਮ ਹੋ ਜਾਂਦਾ ਹੈ ਯੂਜ਼ ਕਰ ਕਰਕੇ, ਬ੍ਰੇਨ ਐਕਟਿਵ ਹੁੰਦਾ, ਬ੍ਰੇਨ ਸਮਾਂ ਸਟਰੋਂਗ ਹੁੰਦਾ ਜਿੰਨਾ ਤੁਸੀਂ ਯੂਜ਼ ਕਰਦੇ ਆ। ਜਿਵੇਂ ਉਹ ਪੁਰਾਣੇ ਇੱਕ ਕਹਾਵਤ ਯੂਜ ਕਰਦੇ ਹੁੰਦੇ ਸੀ ਨਾ ਉਹ ਚਿੱਟੇ ਵਾਲਾਂ ਵਾਲੀ, ਤਾਂ ਉਹ ਚੀਜ਼ ਹੈਗੀ ਹੈ ਕਿ ਐਕਸਪੀਰੀਅੰਸ ਦੇ ਨਾਲ ਵਾਲ ਚਿੱਟੇ ਹੋਏ ਆ, ਹਨਾ, ਤੇ ਇਹ ਤੁਹਾਨੂੰ ਹੈਗਾ ਕਿ ਤੁਸੀਂ ਆਪਣੇ ਬ੍ਰੇਨ ਨੂੰ ਐਕਟਿਵ ਰੱਖੋ, ਮਤਲਬ ਕੰਮ ਕਰਦਾ ਰਹਿਣਾ ਚਾਹੀਦਾ ਬ੍ਰੇਨ, ਥੋੜਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਕਿ ਬਸ ਆਪਾਂ ਕੁਛ ਕਰ ਨਹੀਂ ਰਹੇ ਹੈਗੇ। ਤੇ ਇਨਫ ਸਲੀਪ, ਆਪਣੀ ਸਲੀਪ ਜ਼ਰੂਰੀ ਹੈ, ਐਟਲੀਸਟ 8 ਘੰਟੇ ਦੀ ਸਲੀਪ ਜਿਹੜੀ ਹੈਗੀ ਆ, ਔਰ ਓਬਵੀਅਸਲੀ ਪਰਸਨ ਟੂ ਪਰਸਨ ਵੇਰੀ ਕਰਦੀ ਆ ਸਲੀਪ, ਔਰ ਕਈ ਲੋਕ ਜਦੋਂ ਕੋਈ ਰਾਤ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਸਲੀਪ ਦਾ ਹੋਰ ਹਿਸਾਬ ਹੁੰਦਾ, ਬਟ ਮਤਲਬ ਇੱਕ ਜਿਹੜੀ ਐਵਰੇਜ ਅਸੀਂ ਕਹਿ ਦਿੰਦੇ ਕਿ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਆ ਨਾ। ਐਕਸਰਸਾਈਜ਼ ਰੈਗੂਲਰਲੀ ਕਰੋ, ਜਿਹੜੇ ਅਸੀਂ ਫੈਕਟਰਸ ਦੱਸੇ ਹੋਈ ਆ, ਤੇ ਆਪਣੀ ਮੈਡੀਟੇਸ਼ਨ, ਔਰ ਜਿਹੜੀ ਆ ਮੈਡੀਟੇਸ਼ਨ ਕੰਟੀਨਿਊ, ਕਿਉਂਕਿ ਮੈਡੀਟੇਸ਼ਨ ਦਾ ਇਹਦਾ ਸਾਇੰਟੀਫਿਕ ਰੀਜ਼ਨ, ਜਿਵੇਂ ਮੈਂ ਦੱਸਿਆ ਕਿ ਮੈਡੀਟੇਸ਼ਨ ਤੁਹਾਡੇ ਬ੍ਰੇਨ ਦੇ ਉਸ ਹਿੱਸੇ ਨੂੰ ਐਕਟਿਵ ਕਰਦੀ ਜਿਹੜਾ ਫੋਕਸ ਵਧਾਉਂਦਾ, ਤੁਹਾਡੀ ਮੈਮਰੀ ਵਧਾਉਂਦਾ ਹੈ ਨਾ। ਸੋ ਕਿਉਂਕਿ ਮੈਡੀਟੇਸ਼ਨ ਨਾਲ ਤੁਹਾਡਾ ਫੋਕਸ ਵੱਧਦਾ, ਮੈਮਰੀ ਵੱਧਦੀ ਆ, ਤੇ ਇਸ ਲਈ ਤੁਸੀਂ ਆਪਣੇ ਗੋਲ ਦੇ ਉੱਤੇ ਜਾਂ ਆਪਣੀ ਲਾਈਫ ਦੇ ਉੱਤੇ ਵਧੀਆ ਫੋਕਸ ਕਰ ਸਕਦੇ ਹਾਂ।
1: ਰਾਈਟ, ਨਹੀਂ ਵਾਕਈ, ਔਰ ਜਿਹੜੀ ਚੀਜ਼ ਆਪਾਂ ਬਾਰ ਬਾਰ ਕਹਿੰਦੇ ਰਹਿੰਦੇ ਹਾਂ, ਪਤਾ ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਪਤਾ ਵੀ ਹੁੰਦੀਆਂ ਨੇ ਇਹ ਚੀਜ਼ਾਂ ਕਿ ਦਿਮਾਗ ਨੂੰ ਚੱਲਦਾ ਕਿੱਦਾਂ ਰੱਖਣਾ ਹੈਗਾ, ਕੰਮ ਕਿੱਦਾਂ ਲੈਣੇ ਹੈਗੇ ਨੇ, ਪਰ ਫਿਰ ਵੀ ਅਸੀਂ ਗਾਏ ਬਗਾਏ ਆਪ ਹੀ ਵਿਸਾਰ ਦਿੰਦੇ ਉਹਨਾਂ ਚੀਜ਼ਾਂ ਨੂੰ। ਪਰ ਹੋਪਫੁਲੀ ਇਹ ਇਨ ਟੋਟਲ ਇਹ ਜਿਹੜੇ ਦੋ ਐਪੀਸੋਡ ਸੀਗੇ ਅੱਜ ਦਾ, ਮੇਰੇ ਖਿਆਲ ਨਾਲ ਪੂਰਾ ਹੋ ਗਿਆ ਜੀ ਇੱਥੇ, ਹੈ ਨਾ। ਅਤੇ ਪਿਛਲਾ ਜਿਹੜਾ ਐਪੀਸੋਡ ਸੀ, ਜੇ ਤੁਸੀਂ ਦੋਵੇਂ ਜੋੜ ਲਓ ਤਾਂ ਆਪਣੇ ਆਪ ਦਿਮਾਗ ਤੇਜ਼ ਹੋ ਜਾਣਾ ਹੈਗਾ। ਤੁਸੀਂ ਇਹ ਸੁਣ ਲਿਓ ਅਤੇ ਦੁਬਾਰਾ ਸੁਣ ਲਿਓ, ਅਤੇ ਬਹੁਤ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਸੰਦੀਪ ਜੀ ਨੇ, ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਫਟਾਫਟ ਵੀ ਨਿਕਲ ਗਈਆਂ ਨੇ, ਬੜੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ, ਜੇ ਤੁਸੀਂ ਉਹਨਾਂ ਨੂੰ ਜਾਣ ਲਓਗੇ, ਸੁਣ ਲਓਗੇ, ਸਮਝ ਲਓਗੇ। ਅਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਜੀ, ਇੰਨਾ ਹੀ ਲਈਏ ਇਜਾਜ਼ਤਾਂ ਫਿਰ।
0: ਹਾਂਜੀ ਬਿਲਕੁਲ,
1: ਧੰਨਵਾਦ ਜੀ। ਸੋ ਦਿਓ ਇਜਾਜ਼ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਰੱਖੋ ਸਿਹਤਾਂ ਦਾ ਖਿਆਲ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਪ੍ਰੋਗਰਾਮ ਦਾ ਨਾਮ ਸੀ ਡੀਪ ਟਾਕ ਸ਼ੋਅ, ਅਤੇ ਫਿਲਹਾਲ ਇੰਨਾ ਹੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ।
4: ਸੁਣੋ ਜੀ,
2: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: This station is now the ultimate power in the universe.
8: Radio Haji 1674.
9: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
10: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
11: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
9: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
12: Hi, man, I'm Saiko Mirbai from Manipur. I'm a Commonwealth champion, gold medalist. Sunte rahiye radio Hanji.
13: Bale bale bale.
12: Bale bale bale.
8: Radio Hanji 1674
14: Alpha.
15: Sabse damdar aur romanchak kahani.
14: Alpha program uska junoon hai.
15: शानदार एक्शन एंटरटेनर 3 जुलाई को
14: मैं जो बना रहा हूँ वो इतिहास है।
15: आलिया भट्ट, शर्वरी, अनिल कपूर और बॉबी देओल स्टारर।
16: शुरू करो अग्नि परीक्षा
15: 3 जुलाई को आपके नजदीकी सिनेमा घरों में। अल्फा,
14: इंडिया अल्फा से डरेगा।
17: वो वेट कर रहे तुम्हारा।
18: हाँ जी हाँ जी, ओए हाँ जी हाँ जी,
19: हाँ जी रेडियो।
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
20: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।
1: ਹਾਂਜੀ
2: ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ ਕੋਲੀ।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ

गल भी है, फन भी है, प्यार भी है, गन भी है, लड़

0: ਕਹਿਣ ਦਾ ਨੀ ਮਾੜਾ
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਕੂਮਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਸਬਸੇ ਦਮਦਾਰ ਔਰ ਰੋਮਾਂਚ ਕਹਾਣੀ
3: ਅਲਫਾ ਪ੍ਰੋਗਰਾਮ ਉਸਕਾ ਜਨੂਨ ਹੈ।
2: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
3: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
2: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
4: ਸ਼ੁਰੂ ਕਰੋ ਅਗਨੀ ਪਰੀਕਸ਼ਾ
2: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
3: ਇੰਡੀਆ ਅਲਫਾ ਸੇ ਡਰੇਗਾ।
5: ਵੋ ਵੇਟ ਕਰ ਰਹੇ ਤੁਮਾਰਾ।
6: ਹਾਂਜੀ ਸੁਨੀਲ ਗਰੋਵਰ, ਸੁਨੀਲ ਗਰੋਵਰ। ਹਾਂਜੀ ਹਾਂਜੀ 16-74 ਯੇ ਨਹੀਂ ਹੈ 71-72 ਯੇ ਹੈ 16-74 ਯੇ ਹੈ 16-74 ਸੁਣਦੇ ਰਹੋ ਸੁਣਦੇ ਰਹੋ। ਹਾਂਜੀ AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
2: ਕੀ ਕਹਿ ਰਹੇ ਹੋ?
1: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਕੀ ਕਹਿ ਰਹੇ ਹੋ?
3: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
9: ਵੈਰਤਮਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
10: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
9: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
11: ਸਭਸੇ ਦਮਦਾਰ ਔਰ ਰੋਮਾਂਚ ਕਹਾਣੀ,
12: ਅਲਫਾ ਪ੍ਰੋਗਰਾਮ ਉਸਕਾ ਜੁਨੂਨ ਹੈ।
11: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
12: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
11: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
13: ਸ਼ੁਰੂ ਕਰੋ ਅਗਨੀ ਪਰੀਕਸ਼ਾ
11: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
14: ਵੇਟ ਕਰ ਰਿਹਾ ਤੁਹਾਡਾ।
7: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
15: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
7: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਤੇ ਹੱਸਣ ਦਾ ਹਸਾਉਣ ਦਾ ਹੋ ਚੁੱਕਾ ਸਮਾਂ ਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਤੇ ਤੁਸੀਂ ਆਸ ਕਰਦਾ ਆ ਚੁੱਕੋ ਹੋਵੋਗੇ ਹੱਸਣ ਦੇ ਲਈ ਤੇ ਇਹ ਵਾਲਾ ਸਮਾਂ ਹੱਸਣ ਦੇ ਲਈ ਆਪਾਂ ਰੱਖਣਾ ਰਾਖਵਾਂ ਤੇ ਤੁਸੀਂ ਵੀ ਜ਼ਰੂਰ ਹੱਸਿਓ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਬਿਲਕੁਲ ਸਮਾਂ ਹੋ ਚੁੱਕਾ ਹੈ ਹਸਣ ਹਸਾਉਣ ਦਾ ਤੇ ਭਾਵੇਂ ਕੁਛ ਵੀ ਤੁਹਾਡੇ ਦਿਲ 'ਚ ਹੋਏ ਹੈ ਨਾ ਸਾਰਾ ਕੁਛ ਸਾਈਡ ਕਰਕੇ ਤੁਸੀਂ ਕੀ ਕਰਨਾ ਇੱਕ ਹੀ ਕੰਮ ਕਰਨਾ ਹੱਸਣਾ ਕਿਉਂਕਿ ਜੇ ਹੱਸ ਕੇ ਆਪਾਂ ਦਿਨ ਦੀ ਸ਼ੁਰੂਆਤ ਕਰਾਂਗੇ ਤੇ ਦਿਨ ਬਹੁਤ ਹੀ ਸੋਹਣਾ ਜਾਏਗਾ ਭਾਵੇਂ ਠੰਡ ਭਾਵੇਂ ਗਰਮੀ ਭਾਵੇਂ ਗੁੱਸਾ ਭਾਵੇਂ ਨਾਰਾਜ਼ਗੀ ਲੇਕਿਨ ਹੱਸਣਾ ਹੀ ਹੈ ਆਪਾਂ 8 to 9 ਫਿਕਸ ਹੈ
0: ਬਿਲਕੁਲ ਜੀ ਤੇ ਹੱਸ ਹੁੱਸ ਕੇ ਤੇ ਤੁਹਾਡੀ ਠੰਡ ਵੀ ਦੂਰ ਹੋ ਜਾਂਦੀ ਹੈ
1: ਬਿਲਕੁਲ
0: ਤੇ ਹੋਰ ਵੀ ਬੜੇ ਮਸਲੇ ਤੁਹਾਡੇ ਹੱਲ ਹੋ ਜਾਣਗੇ ਕਿਹੜੇ ਕਿਹੜੇ ਉਹ ਜਦੋਂ ਹੋ ਜਾਣਗੇ ਫਿਰ ਤੁਸੀਂ ਦੱਸ ਦਿਓ ਤੇ ਆਓ ਆਪਾਂ ਬੱਚਿਆਂ ਦੇ ਨਾਲ ਸ਼ੁਰੂ ਕਰਦੇ ਲਾਫਟਰ ਥੈਰੇਪੀ ਤੇ ਜਿਹੜੇ ਹਲੇ ਨਹੀਂ ਉੱਠੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵਾ ਭਾਈ ਉੱਠੋ ਤੇ ਆਓ ਆਪਾਂ ਚੁਟਕਲੇ ਸੁਣਦੇ ਹਾਂ ਤੇ ਹੱਸਦੇ ਹਾਂ ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ ਕੀ ਹਾਲ ਹੈ ਤੁਹਾਡਾ
2: ਕਿੰਨੇ
0: ਵਜੇ ਸੌ ਜਾਂਦੇ ਹੋ ਰਾਤ ਨੂੰ
2: ਬਸ
0: ਇੱਕ ਭਾਈ ਦੀਆਂ 23 ਵੋਟੀਆਂ ਇਹੋ ਬਜ਼ਾਰਤ ਹੈ ਫਿਰ ਉਹਦੀਆਂ ਪਹਿਲਾਂ 2 ਹੀ ਹੁਣ 3 ਹੋ ਗਈਆਂ 23 ਵੋਟੀਆਂ ਵਾਲਾ ਕਿਹੜਾ ਭਾਈ 23 ਵੋਟੀਆਂ ਵਾਲਾ ਕਿੱਥੇ ਉਹ ਆਂਟੀ ਓ ਇਹ ਤੇ ਆਂਟੀਆਂ ਨੂੰ ਵੀ ਨੀ ਪਤਾ ਹੋਣਾ ਨਾ
1: ਚਲੋ ਹਿੰਟ ਚਾਹੀਦੀ ਹੈ ਐਵੇਂ ਤਾਂ ਔਖਾ
0: ਚਲੋ ਹਿੰਟ ਲੈ ਲੈਨੇ ਇੱਕ
2: ਜੇ ਤਾਈ ਬੋਝਲੀ ਤੈਨੂੰ ਇੱਕ ਕੁਛ ਦਊਂਗਾ
0: ਅੱਛਾ ਕੁਛ ਦਊਗੇ ਪਹਿਲਾਂ ਇਹ ਦੱਸੋ ਵੀ ਤੁਸੀਂ ਆਪੇ ਬਣਾਈ ਆ ਇਹ ਕਿ
1: ਇਹ ਵੀ ਗੱਲ
0: ਹੈ ਆਪੇ ਬਣਾਈ ਆ ਕਿ ਪੁਰਾਣੀ ਆ ਟ੍ਰੈਡੀਸ਼ਨਲ ਆ ਇਹ
2: ਪਤਾ ਨਹੀਂ
0: ਇਹ ਵੀ ਨਹੀਂ ਪਤਾ ਰੋਨਾਲਡੋ ਨੂੰ ਤੁਹਾਨੂੰ ਪਤਾ ਬ੍ਰਾਜ਼ੀਲ ਹਾਰ ਗਿਆ ਅੱਜ ਕਿੱਦਾਂ ਪਤਾ ਅਗਰੈਸਿਵ ਖੇਡ ਚੱਲ ਰਹੀ ਮਤਲਬ ਐ ਲੱਗਦਾ ਵੀ ਇੱਕ ਦੂਸਰੇ ਦੇ ਅੱਜ ਸਿਰ ਪੜਨਗੇ ਜਿਹੜੇ ਹਿਸਾਬ ਦੇ ਨਾਲ ਚੱਲ ਰਿਹਾ ਸੀ ਮੈਚ ਤੇ ਇਸ ਟਾਈਮ ਬ੍ਰਾਜ਼ੀਲ ਹਾਰ ਕੇ ਤੇ ਹੁਣ ਬਾਹਰ ਹੋ ਚੁੱਕਾ ਬ੍ਰਾਜ਼ੀਲ ਜਿਹੜੇ ਕਿ ਮਤਲਬ ਵੱਡੀ ਦਾਅਵੇਦਾਰੀ ਇਹਨਾਂ ਦੀ ਤੇ ਨਾਲ ਦੀ ਨਾਲ ਜਿਹੜਾ ਹਾਲੈਂਡ ਆ ਉਹਦੇ ਵੀ 7 ਗੋਲ ਹੋ ਗਏ ਨੇ ਜਿਹੜੇ ਸੋਕਰ ਪ੍ਰੇਮੀ ਨੇ ਵੈਸੇ ਤੇ ਤੁਸੀਂ ਵੇਖ ਹੀ ਰਹੇ ਹੋਗੇ ਤੇ ਜੇਕਰ ਨਹੀਂ ਤੇ ਇਹ ਵੱਡਾ ਕਾਫੀ ਵੱਡਾ ਫੇਰ ਬਦਲ ਹੋਇਆ ਵਾ ਇਸ ਟਾਈਮ ਦੇ ਉੱਤੇ ਤੇ ਹਾਂਜੀ
1: 23 ਵੋਟੀ
0: ਹਾਂ 23 ਵੋਟੀਆਂ ਦੇ ਉੱਤੇ ਆਈਏ ਤੇ ਹਾਰ ਜਾਈਏ ਮੇਰੇ ਹਿਸਾਬ ਦੇ ਨਾਲ ਮੈਂ ਵੇਖਿਆ ਅੱਛਾ ਅੱਛਾ ਹਾਂ ਸੁਖਵਿੰਦਰ ਆਂਟੀ ਕਹਿੰਦੇ 24 ਘੰਟੇ
1: ਕਿਹੜੇ ਨੇ 23 ਵੋਟੀ ਤੇ ਇੱਕ ਖੁਦ 24 ਘੰਟੇ
0: ਨਹੀਂ ਤਾਂ ਬੰਦਾ ਫਿਰ ਆਪ ਵੀ ਵੋਟੀ ਹੋ ਗਿਆ ਵੋਟੀ ਵੋਟੀ ਕਰਦੀ ਨੀ ਮੈਂ ਆਪੇ ਵੋਟੀ ਹੋਈ ਆ ਨਵਾਰ ਗਈ ਯਾਰ ਆਪਾਂ ਇਹ ਆਂਟੀਆਂ ਨੇ ਨਾ ਹੋਰ ਕੰਫਿਊਜ਼ ਕਰੀ ਜਾਣਾ ਵਾ ਤੁਸੀਂ ਦੱਸੋ ਰੇਲ ਗੱਡੀ ਉਹ ਕਿੱਦਾਂ
2: ਨਹੀਂ
0: ਯਾਰ ਏਦਾਂ ਕਿੱਦਾਂ ਹੋ ਗਿਆ ਫਿਕਸ ਥੋੜੀ ਹੁੰਦੇ ਆ ਉਹ ਤੇ ਵੱਧ ਘੱਟ ਹੋ ਸਕਦੇ ਆ ਕਦੀ ਵੋਟੀਆਂ ਵੱਧ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ ਹੈ ਇਹ ਤੁਸੀਂ ਪੜਿਆ ਕਿਤੇ ਵੀ 23 ਡੱਬੇ ਹੁੰਦੇ ਆ ਬਸ
1: ਮਾਲ ਗੱਡੀ ਗੱਡੀ ਦੇ ਕਹਿੰਦਾ
0: ਫਿਕਸ ਹੁੰਦੇ ਆ
1: ਓਕੇ ਇਹਨੂੰ ਵੀ ਮੈਨੂੰ ਲੱਗਦਾ
0: ਨਹੀਂ ਹੋ ਸਕਦਾ ਉਹਨੇ ਕਿਤੋਂ ਲਈ ਹੋਵੇ ਜਾਣਕਾਰੀ ਥੈਂਕ ਯੂ ਅਰਨਵ ਤੁਸੀਂ ਚੈੱਕ ਕਰਿਓ ਹੁਣ ਚੈੱਕ ਕਰਕੇ ਸਾਨੂੰ ਮੈਸੇਜ ਕਰਿਓ ਵੀ 23 ਹੁੰਦੇ ਆ ਫਿਕਸ ਹੁੰਦੇ ਭਲਾ ਫਿਰ ਬ੍ਰੇਕ ਚ ਮੈਂ ਵੀ ਚੈੱਕ ਕਰੂੰਗਾ ਥੈਂਕ ਯੂ ਮੈਨੂੰ
1: ਲੱਗਿਆ ਮੰਨਤ ਆਏਗੀ ਤਾਂ ਮੈਂ ਸਤਿ ਸ਼੍ਰੀ ਅਕਾਲ ਮੰਨਤ ਕਿਹਾ ਪਹਿਲਾਂ
0: ਨਹੀਂ ਨਹੀਂ ਫਤਿਹ ਆਊਗਾ ਫਤਿਹ ਹੁਣ ਵੱਡਾ ਹੋ ਗਿਆ ਨਾ ਫਤਿਹ ਨੂੰ ਤਾਂ ਮੁੱਛਾਂ ਵੀ ਆ ਗਈਆਂ ਅਜੇ ਨੀ ਆਈਆਂ ਓਕੇ ਓਕੇ ਮੈਨੂੰ ਲੱਗਾ ਸ਼ਾਇਦ ਹੋਰ ਵੱਡਾ ਹੋ ਗਿਆ
1: ਇਹ ਤੇ ਸਿਆਣਾ ਹੀ ਬੜਾ
0: ਉਹ ਤੇ ਪਹਿਲਾਂ ਹੀ ਹਿੰਦੇ ਕੀ ਤੁਹਾਡੇ ਸਾਹਮਣੇ ਅਖਬਾਰ ਪੜ੍ਹਨ ਡਿਆ ਹੈ ਵਾਦੇ ਕਿਹੜੀ ਗੱਲੋਂ ਸਿਆਣਾ ਹੋ ਗਿਆ ਇੰਨਾ ਠੰਡ ਨੇ ਕਰਤਾ ਠੰਡ ਚ ਬੰਦਾ ਓਦਾਂ ਹੀ ਹੀਟਰ ਉੱਟ ਲਾ ਕੇ ਬੈਠਾ ਹੋਵੇ ਤਾਂ ਅਗਲੇ ਨੂੰ ਲੱਗਦਾ ਸਿਆਣਾ ਬੜਾ
1: ਸਿਆਣਾ ਬੜਾ ਇੰਟੈਲੈਕਚੁਅਲ
0: ਹੈ ਫਤਿਹ ਏਦਾਂ ਹੀ ਹੁੰਦਾ
2: ਹਾਂਜੀ ਪਰ ਹੀਟ ਨੀ ਲਾਈ ਅਸੀਂ
0: ਅਜੇ ਹੀਟ ਨੀ ਲਾਈ ਤੁਸੀਂ ਨਹੀਂ ਮੈਂ ਤੇ ਓਦਾਂ ਹੀ ਕਿਹਾ ਭਰਾ
1: ਭਾਵਨਾ ਕੋ ਸਮਝੋ
0: ਹੋਰ ਅਸੀਂ ਤੇ ਲਾਈ ਆ ਸਾਡੇ ਤੇ ਬੜੀ ਠੰਡ ਹੀ ਯਾਰ
1: ਅੱਜ ਦਾ ਪ੍ਰੋਗਰਾਮ ਕੀ ਆ ਅੱਜ ਕੀ ਕਰਨਾ ਤੁਸੀਂ
2: ਅੱਜ ਪਤਾ ਨੀ
0: ਹਾਲੇ ਨੀ ਪਤਾ ਚਲੋ ਕੀ ਸੁਣਾਓਗੇ
2: ਵੈਸੇ ਵੀ ਕੱਲ ਅੱਜ ਅਸੀਂ ਲੇਟ ਹੋ ਗਏ ਕਿਉਂਕਿ ਕੱਲ ਅਸੀਂ ਲੇਟ ਤੱਕ ਅਸੀਂ ਜਿਹੜਾ ਵਾ ਜਿਹੜਾ ਹਾਰਬਰ ਵਾ ਸਿਟੀ ਚ ਉੱਥੇ ਗਏ ਸੀਗੇ ਉੱਥੇ ਲਾਈਟਿੰਗ ਤੇ ਲੇਜ਼ਰ
0: ਵਾਲੀ
2: ਫਿਰ ਉਹਦੇ ਕਰਕੇ ਅਸੀਂ ਲੇਟ ਹੋ ਗਏ ਸੀ
0: ਗੁੱਡ ਸੀ ਉਹ
2: ਬਹੁਤ ਵਧੀਆ ਸੀ ਕੱਲ ਲਾਸਟ ਡੇ ਸੀਗਾ
0: ਅੱਗ ਵੀ ਨਿਕਲਦੀ ਲੇਜ਼ਰ
1: ਹੋਰ
0: ਬੜੇ ਜਰੂਰੀ ਕੰਮ ਨਿਕਲ ਆਉਂਦੇ ਇਹ ਕੰਮ ਫਤਿਹ ਹੋਣੀ ਬੜੇ ਐਕਟਿਵ ਨੇ
1: ਇਹ ਤੇ
0: ਦੇਖੋ ਇਹ ਬਰਫਾਂ ਵੀ ਵੇਖ ਆਏ ਇਹ ਲੇਜ਼ਰ ਵੀ ਵੇਖ ਆਏ ਅੱਗ ਨਿਕਲਦੀ ਵੀ ਵੇਖ ਆਏ ਬਸੰਤ ਲਾਲ ਜੀ ਦੀ ਪਾਰਟੀ ਵੀ ਵੇਖ ਆਏ ਇਹ ਤੇ ਮਤਲਬ ਹਰ ਥਾਂ ਦੇ ਉੱਤੇ ਪਹੁੰਚ ਜਾਂਦੇ ਐਕਟਿਵ
1: ਮੰਨਤ ਕਹਿੰਦੀ ਟਾਈਮ ਵੇਸਟ ਹੋ ਗਿਆ ਮਾਊਂਟ ਬੁਲਰ ਜਾ ਕੇ ਮੈਂ ਕਿਹਾ ਕਿਉਂ ਕਹਿੰਦੀ ਬਰਫ ਹੀ ਨਹੀਂ ਸੀ ਟਾਈਮ ਵੇਸਟ ਪੈਸਾ ਵੇਸਟ
0: ਫਤਿਹ ਕੀ ਸੁਣਾਓਗੇ ਫਿਰ
1: ਹਾਂਜੀ
0: ਹਾਂਜੀ
1: ਅੱਛਾ ਇੱਕ ਤੇ ਹਾਰ ਗਿਆ ਸੀ ਹੁਣ ਇਹ ਦੇਖਦੇ
0: ਹਾਂ ਆਹੋ ਇਹ ਤੇ ਉਦਾਂ ਹੀ ਹਾਰਨ ਵਾਲੀ ਹੁੰਦੀ ਹੈ
2: ਚਿੱਟੀ ਖੇਤ ਕਾਲੇ
1: ਚਿੱਟਾ ਖੇਤ
2: ਚਿੱਟਾ ਖੇਤ ਕਾਲੇ ਬੀ
0: ਚਿੱਟਾ ਖੇਤ ਤੇ ਕਾਲੇ ਬੀ ਉਹ ਚਿੱਟਾ ਖੇਤ ਕਾਲੇ ਬੀ ਓਕੇ ਇੱਕ ਤੇ ਚਿੱਟਾ ਕਾਲਾ ਜਾ ਬਲੈਕ ਬੋਰਡ ਵਾਲਾ ਹੀ ਪਿੱਛੇ ਜੇ
1: ਅੱਜ ਕੱਲ ਜਿਹੜੇ ਸਾਰੇ ਖਰਾਬ ਹੈ ਸਾਰਿਆਂ ਦੀ ਅੱਖਾਂ
0: ਅੱਖਾਂ ਹੈ ਇਹ ਵੀ ਹੋ ਸਕਦਾ ਹੈ ਚਿੱਟਾ ਚਿੱਟੇ ਪੇਜ ਹੁੰਦੇ ਆ ਨਾ ਤੇ ਉੱਤੇ ਕਾਲੀ ਸ਼ਾਹੀ ਹੁੰਦੀ ਆ ਵੈਰੀ ਨਾਈਸ ਥੈਂਕ ਯੂ
1: ਮੰਨਤ ਮੈਨੂੰ ਪੁੱਛਦੀ ਸੀਗੀ ਤੁਸੀਂ ਪੱਕਾ ਆਓਗੇ ਨਾ ਮੰਡੇ ਮੈਂ ਕਿਹਾ ਹਾਂਜੀ ਹਾਂਜੀ ਪੱਕਾ ਆਵਾਂਗੇ ਮੰਡੇ
0: ਅੱਛਾ ਪੱਕਾ ਕਰਕੇ ਗਈ ਸੀ ਹੈ ਮੰਨਤ ਕਿਹੜੀ ਗੱਲੋਂ ਪੱਕਾ ਕੀਤਾ ਸੀ ਅੱਜ ਕੁਛ ਲਿਆਂਦਾ ਤੁਸੀਂ ਉਹਨਾਂ ਲਈ ਹਾਂ ਤੇ ਫੇਰ ਪੱਕਾ ਕਿਉਂ ਕੀਤਾ ਸੀ ਐਵੇਂ ਠੰਡ ਚ ਠਾਇਆ ਸੀ ਕਿਹੜੇ ਮੰਡੇ ਨੀ ਆਏ
1: ਮੰਡੇ ਆਈ ਸੀ ਫਰਾਈਡੇ ਨੀ ਆਏ
0: ਜਾ ਨੀ ਮੰਨਤ ਹੈ
2: ਹਾਂਜੀ
0: ਹਾਲੇ ਮੈਨੂੰ ਲੱਗਦਾ ਸੁੱਤੀ ਹੈ ਤੂੰ ਕੀ ਸੁਣਾਉਂਗੇ ਮੰਨਤ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਰੋਬੋਟ ਜੇ ਸੀਗੇ ਮੈਂ ਸੋਚਿਆ ਜੇ ਮੈਂ ਲੈ ਲਿਆ ਤਾਂ ਫੇਰ ਕੀ ਫਰਕ ਪਊ ਫੇਰ ਅਸੀਂ ਨਾ ਕੱਲ ਦੋ ਪਲਾਜ਼ੇ ਚ ਗਏ ਲੱਭਣ ਪਹਿਲਾਂ ਅਸੀਂ ਟਾਰਗੇਟ ਸੈਂਟਰ ਵਾਲੇ ਕੇ ਬਟ ਗਏ ਉੱਥੇ ਆਊਟ ਆਫ ਸਟਾਕ ਸੀ ਫਿਰ ਉਹਨਾਂ ਪੁੱਛਿਆ ਤੇ ਉਹ ਕਹਿੰਦੇ ਕਿ ਵੈਰਬੀ ਪਲਾਜ਼ੇ ਵਾਲੇ ਚ ਜਿਹੜਾ ਕੇ ਬਟ ਉੱਥੇ ਤਿੰਨ ਹੀ ਨੇ ਸਿਰਫ ਫਿਰ ਅਸੀਂ ਉੱਥੇ ਵੈਰਬੀ ਪਲਾਜ਼ੇ ਗਏ ਉੱਥੇ ਤਿੰਨ ਦੁਕਾਨਾਂ ਸੀ ਜਿੱਥੇ ਮਿਲ ਸਕਦਾ ਸੀ ਟਾਰਗੇਟ ਕੇ ਬਟ ਤੇ ਬਿਗ ਡਬਲਯੂ
0: ਤੂੰ ਬਾਬਾ ਆਰੇ ਲਾ ਸਕਦੀ ਛੱਡਦੀ ਮਾਂ ਨੂੰ
2: ਟਾਰਗੇਟ ਤੇ ਸੀਗੇ ਉੱਥੇ ਸੀਗਾ ਪਰ ਮੰਮਾ ਕਹਿੰਦੇ ਵੀ ਬਿਗ ਡਬਲਯੂ ਚ ਦੇਖ ਲਾਂਗੇ ਰੇਅਰ ਵਾਲਾ ਮਿਲ ਜੂ ਮੇ ਵੀ ਉੱਥੇ ਵੀ ਮਿਲਿਆ ਉੱਥੇ ਵੀ ਤਾਂ ਸੇਮ ਹੀ ਚੀਜ਼ ਸੀ ਪਰ ਪ੍ਰਾਈਸ $10 ਘੱਟ ਸੀ
0: ਅੱਛਾ
2: ਫਿਰ ਅਸੀਂ ਬਿਗ ਡਬਲਯੂ ਤੋਂ ਲੈ ਲਿਆ
0: ਓਕੇ ਲੈ ਲਿਆ ਫਿਰ
2: ਹਾਂਜੀ
0: ਓਕੇ ਫਿਰ
1: ਉਹ ਕੀ ਕਰੇਗਾ ਤੁਹਾਡੇ ਲਈ
2: ਫਿਰ ਮੈਂ ਲੈਵਲ 4 ਤੱਕ ਵੀ ਪਹੁੰਚ ਕੇ ਗਾਵੇਂ ਇੰਦਾ ਖੇਡੀ ਉਹਦੇ ਨਾਲ
0: ਅੱਛਾ ਚਲ ਗੁੱਡ ਹੋ ਗਿਆ ਫਿਰ ਤੇ ਸਾਨੂੰ ਵੀ ਵਿਖਾਇਓ ਕੀ ਇਹੋ ਜਿਹਾ ਜਿਹੜਾ ਤੁਸੀਂ ਇੰਨਾ ਖੱਜਲ ਕੀਤਾ
1: ਮੈਨੂੰ ਤੇ ਲੱਗਿਆ ਸੀਗਾ ਜਿਵੇਂ ਆਪਣੇ ਨਾਲ ਹੁੰਦਾ ਸੀਗਾ ਮੇਲਿਆਂ ਚ ਜਾਓ ਅੱਗੇ ਵਾਲੀ ਦੁਕਾਨ ਤੇ ਵੇਖਦੇ ਉੱਥੇ ਹੋਰ ਵਧੀਆ ਮਿਲੇਗਾ
0: ਅੱਗੇ
1: ਅੱਗੇ ਕਰਦੇ ਕਰਦੇ ਘਰ ਆ
0: ਜਾਣਾ
1: ਭੁੱਲ ਜਾਣਾ ਅੱਜ ਕੱਲ ਦੇ ਬੱਚੇ ਤੇ ਭੁੱਲਦੇ ਹੀ ਨੀ
0: ਉਹ ਦੌਰ ਨੀ ਨਾ ਰਿਹਾ ਹੁਣ ਅੱਗੇ ਤੇ ਨਿਆਣੇ ਵੀ ਨਾਲ ਥੱਕ ਜਾਂਦੇ ਸੀ ਚੱਲ ਠੀਕ ਆ ਹੁਣ ਤੁਰਨਾ ਪੈਣਾ
1: ਹੁਣ ਤੇ
0: ਹਾਂਜੀ ਮੰਨਤ ਕੀ ਲਿਆਇਓ
2: ਅੱਜ ਮੈਂ ਸੁਣਾਉਗੀ ਕਿ ਚੁਟਕਲਾ
1: ਹਾਂਜੀ
2: ਪੱਪੂ ਮੰਮੀ ਜੀ ਅੱਜ ਕਿਹੜੀ ਸਬਜ਼ੀ ਬਣੀ ਆ ਮੰਮੀ ਅੱਜ ਕੱਦੂਆਂ ਵਾਲੀ ਪੱਪੂ ਮੈਂ ਚੱਲਿਆ ਹੋਟਲ ਚ ਖਾਣ ਬਾਪੂ ਤੂੰ ਜਾ ਮੇਰੇ ਜੁੱਤੀ ਲੈ ਕੇ ਆ ਪੱਪੂ ਨਹੀਂ ਨਹੀਂ ਬਹੁਤ ਸਵਾਦ ਹੁੰਦੀ ਆ ਮੇਰੀ ਜੁੱਤੀ ਲੈ ਕੇ ਆ ਮੈਂ ਵੀ ਹੋਟਲ ਚ ਜਾਊ

0: ਆ ਤੇ ਬਾਵਾਂ ਨਾਲ ਭੱਜਦਾ ਇਹ ਤੇ ਬੜੀ ਟ੍ਰਿਕੀ ਚੀਜ਼ ਆ
1: ਪੱਖਾ
0: ਹੈ ਪੱਖਾ ਕਮਾਲ ਕਰਦੇ ਜੇ ਤੁਸੀਂ ਪੱਖੇ ਦਾ ਤੇ ਨਾ ਲਿਆ ਹੀ ਠੰਡ ਲੱਗਣ ਲੱਗ ਪੈਂਦੀ ਹੈ ਨਾ ਤੇ
2: ਮੋਮਬੱਤੀ
0: ਨਹੀਂ
1: ਮੋਮਬੱਤੀ ਦੇ ਕਿਹੜੇ ਹੱਥ ਹੁੰਦੇ
0: ਫਿਰ ਹੋਊਗਾ ਕਲੋਕ ਸੁਖਵਿੰਦਰ ਆਂਟੀ ਨੇ ਦੱਸਿਆ ਮੈਨੂੰ
1: ਇਹਨਾਂ ਨੂੰ ਸਾਰੇ ਆਨਸਰ ਪਤਾ ਹੁੰਦੇ
0: ਹੋਰ ਥੈਂਕ ਯੂ ਤੇ
1: ਥੈਂਕ ਯੂ ਤੇ
2: ਅੱਜ ਆਪਾਂ ਨੇ ਮੈਜਿਕ ਸ਼ੋ ਤੇ ਜਾਣਾ
0: ਵਾਹ ਓਏ ਓਏ ਓਏ ਕਿੱਥੇ
2: ਲੈਜਿਟ ਸੈਂਟਰ ਤੇ ਆਪਾਂ ਨੇ ਬਾਈਕ ਤੇ ਜਾਣਾ ਡੈਡੀ ਨਾਲ ਡੈਡੀ ਨੇ ਨਵੀਂ ਬਾਈਕ ਲਈ
0: ਫਿਰ ਤੇ ਬੜੇ ਮਜ਼ੇ ਆਉਣਗੇ ਤੁਸੀਂ ਵੀ ਬਾਈਕ ਤੇ ਜਾਣਾ ਠੰਡ ਨਾ ਲੱਗੇ ਠੰਡ ਨਾ ਲੱਗੇ ਅੱਛਾ ਜੈਕਟ ਜੂਕਟ ਪਾ ਕੇ ਜਾਓਗੇ ਓਕੇ ਓਕੇ ਚਲੋ ਠੀਕ ਆ ਥੈਂਕ ਯੂ ਥੈਂਕ
1: ਯੂ
0: ਥੈਂਕ ਯੂ ਥੈਂਕ
2: ਯੂ ਆਪਣੇ ਵੀਕਐਂਡ ਤੇ ਸਲੀਪ ਓਵਰ ਵੀ ਕੀਤਾ ਸੀ
0: ਓ ਵਾਹ
1: ਮਤਲਬ ਪੂਰਾ ਫਨ ਹੋ ਰਿਹਾ ਸਕੂਲ ਹਾਲੀਡੇ ਦਾ
0: ਛੁੱਟੀਆਂ ਚ ਤੇ ਫਨ ਹੋ ਰਿਹਾ ਪੂਰਾ
1: ਦੱਸਿਓ ਸਾਨੂੰ ਕਿੱਦਾਂ ਲੱਗਿਆ ਤੁਹਾਨੂੰ ਮੈਜਿਕ ਸ਼ੋ
2: ਆਪਾਂ ਜੀ ਗਏ ਨਹੀਂ ਹੈਗਾ ਮੈਜਿਕ ਸ਼ੋ ਪਰ ਆਪਾਂ ਨੇ ਸਲੀਪ ਓਵਰ ਤੇ ਵਿੰਟਰ ਵੰਡਰ ਲਾਈਟ ਵੇਖੇ ਸੀ ਸਲੀਪ ਓਵਰ ਤੇ
0: ਓ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਗੁੱਡ
2: ਸੈਵਨ ਹਿਲ ਬੈਲਰਾਟ ਗਏ ਸੀ ਵੇਖਣ
0: ਓਕੇ
2: ਆਪਾਂ ਨੂੰ ਲੇਜ਼ਰ ਸ਼ੋ ਵੇਖੀ ਸੀ ਆਪਾਂ ਨੇ ਸਨੋ ਵੇਖੀ ਸੀ
0: ਲਿਖਿਆ ਸੀ ਤੁਸੀਂ ਕੀ ਵੇਖਿਆ
2: ਆਪਾਂ ਨੇ ਲਿਖਿਆ ਨੀ ਸੀ ਪਰ ਆਪਾਂ ਪੜ੍ਹਦੇ ਸੀ
0: ਅਮਰ ਉੱਠ ਗਿਆ ਓਕੇ ਓਕੇ
2: ਸਤਿ
0: ਸ੍ਰੀ ਅਕਾਲ
1: ਅੰਕਲ ਜੀ
0: ਤੁਸੀਂ ਤੇ ਉੱਠਦੇ ਉੱਠਦੇ ਗੱਲ ਕਰ ਲਈ ਜਵਾਬ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਤਾਂ ਬਹੁਤ ਬੀਬੇ ਪੋਤੇ ਹੋ ਹੈ
1: ਕੀ ਪਲਾਨ ਹੈ ਤੁਹਾਡਾ ਅੱਜ ਦਾ ਕੀ ਕਰੋਗੇ ਅੱਜ
0: ਹੈ ਹਾਂ ਉਹ ਤੇ ਦੀਦੀ ਨੇ ਦੱਸਤਾ ਪਲਾਨ ਤੇ ਤੁਸੀਂ ਕੀ ਸੁਣਾਓਗੇ ਸੁੱਤੇ ਉੱਠ ਕੇ
1: ਮੈਨੂੰ ਲੱਗਦਾ ਬਸ ਸਤਿ ਸ਼੍ਰੀ ਅਕਾਲ ਕਰਨੀ ਸੀ ਅੰਬਰ ਨੇ
0: ਗੱਲਾਂ ਕਰਨੀਆਂ ਚਿੱਟਾ ਘੋੜਾ ਤੇ ਕਾਲਾ ਮੈਦਾਨ ਚਿੱਟਾ ਘੋੜਾ ਤੇ ਕਾਲਾ ਮੈਦਾਨ ਓਕੇ ਇਹ ਤੇ ਉਲਟ ਹੋ ਗਿਆ ਕੁਛ ਚਿੱਟਾ ਘੋੜਾ ਤੇ ਕਾਲਾ ਮੈਦਾਨ ਕਾਲਾ ਮੈਦਾਨ ਓਏ ਇਹ ਤੇ ਬਹੁਤ ਔਖਾ ਲੱਗਣ ਡਿਆ ਮੈਨੂੰ ਪਰਛਾਵਾਂ ਨੋ
1: ਨੋ ਓਹੋ
0: ਤੇ ਤਵਾ ਤੇ ਰੋਟੀ
2: ਨੋ
0: ਜਾਓ ਗੁਰਜੀਤ ਜੀ ਤੁਸੀਂ ਮੈਨੂੰ ਨਾ ਐਵੇਂ ਨਿਆਣਿਆਂ ਸਾਹਮਣੇ ਬੇਇੱਜ਼ਤੀ ਕਰਾ ਦਿੰਦੇ ਜੀ ਮੇਰੇ
1: ਇੰਨੇ ਕੌਨਫੀਡੈਂਸ ਨਾਲ ਤੁਸੀਂ ਚੀਟਿੰਗ ਕਰਕੇ ਆਨਸਰ ਦੇ ਰਹੇ ਹੋ ਫਿਰ ਵੀ ਗਲਤ ਚਲੋ ਇਸ ਇਸ ਕੀ ਪਤਾ ਅੱਖਾ ਹੋਏ
0: ਹੈ
1: ਆਈਜ਼
0: ਆਈਜ਼

0: No.
1: No ਬੋਲਾ
2: ਤੁਸੀਂ ਵੀ ਜਾਓ ਤੁਸੀਂ ਵੀ ਜਾਓ ਤੁਸੀਂ ਗੁਰਜੀਤ ਜੀ ਦੇ ਨਾਲ ਜਾਓ ਸ਼ੋਪਿੰਗ ਸ਼ੋਪਿੰਗ ਕਰਨ ਜਾਂਦੇ ਦੋਵੇਂ ਜਾਣੀਆਂ ਜਾਓ ਤੁਸੀਂ ਚਲੋ ਹਾਰ ਗਏ ਆਪਾਂ
1: ਹਾਰ ਗਏ
0: ਮੈਂ ਦੱਸਦਾ
2: ਹਾਂਜੀ ਦੱਸੋ
0: ਚੌਕ ਬਲੈਕ ਬੋਰਡ
1: ਚੌਕ ਬਲੈਕ ਬੋਰਡ
2: ਹੁਣ
1: ਤਾਂ ਡਿਜੀਟਲ ਦਾ ਜ਼ਮਾਨਾ ਨਾ ਅਸੀਂ ਬਲੈਕ ਬੋਰਡ ਵਾਲਾ ਟਾਈਮ
2: ਯੈਸ ਯੈਸ
1: ਗੁੱਡ ਜੌਬ ਗੁੱਡ ਗੋਡ ਥੈਂਕ ਯੂ ਅੰਬਰ ਸੁੱਤੇ ਉੱਠ ਕੇ ਵੀ ਇੰਨੀ ਵਧੀਆ ਬਾਤ ਵਾਹ ਥੈਂਕ ਯੂ Have a nice day. Bye-bye.
2: Thank you.
0: Bye-bye.
2: Toda din vadiya vadiya rahe. Thank you. Te next sade naal aa Asis Kaur. Sat Sri Akaal Asis Kaur. Kya haal hai?
0: Sat
2: Sri Akaal Rajot Ankal
1: ji. Sat Sri Akaal. Sat Sri Akaal. Ki haal chaal hai?
0: Main theek hai, tusi kivein ho?
2: Asi vi theek haan. ਤੁਹਾਡਾ ਕੀ ਹਾਲ ਆ
0: ਮੈਂ ਠੀਕ ਆ
1: ਠੰਡ ਲੱਗ ਰਹੀ ਆ
0: ਨਹੀਂ
2: ਠੰਡ ਵੀ ਨਹੀਂ ਲੱਗਦੀ
0: ਨਹੀਂ
2: ਲੈ ਠੰਡ ਵੀ ਨਹੀਂ ਲੱਗਦੀ
0: ਅਸੀਂ ਬੈੱਡ ਤੇ ਬੈਠੇ ਆ ਨਾ
2: ਅੱਛਾ
1: ਅਜੇ ਰਜਾਈ ਚ
2: ਤਾਂ ਫਿਰ ਠੰਡ ਨਹੀਂ ਲੱਗਦੀ ਗੁੱਡ
0: ਤੋ ਬਾਹਰ ਨਿਕਲੋਗੇ ਰੂਮ ਤੋਂ
1: ਫਿਰ ਪਤਾ ਲੱਗਣਾ
2: ਹਾਂ
0: ਉਦੋਂ ਲੱਗੂ
2: ਓਕੇ ਸਾਨੂੰ ਪਤਾ ਹੀ ਨਹੀਂ ਹਾਂ ਸਾਨੂੰ ਪਰ ਅੰਦਰ ਵੀ ਲੱਗੀ ਜਾਂਦੀ ਉਹ ਇਹ ਕੀ ਗੱਲ ਹੈ ਹੈ ਸਾਰੇ ਠੰਡ ਚ ਕੰਮ ਕਰੀ ਜਾਂਦੇ ਓਹੋ ਕੀ ਕਰਨ ਫਿਰ ਮਜਬੂਰੀਆਂ ਵਾ ਕੁੜੀਏ
1: ਹਾਂਜੀ
2: ਕੀ ਸੁਣਾਓਗੇ ਫਿਰ
0: ਕੰਮ ਕਰਨੇ ਪੈਂਦੇ
2: ਹਾਏ ਮਜਬੂਰੀਆਂ ਹੈ ਨਾ ਤੁਹਾਨੂੰ ਵੀ ਕਰਨੇ ਪੈਂਦੇ ਆ
1: ਤੁਸੀਂ ਕੀ ਕਰਦੇ ਹੋ ਮੰਮਾ ਦੀ ਹੈਲਪ ਕਰਦੇ ਹੋ
2: ਤੁਹਾਨੂੰ ਕਰਨੇ ਪੈਂਦੇ ਕੰਮ
0: ਮੈਂ ਜੋ ਰੱਬਾ
2: ਲੱਗ ਗਿਆ ਪਤਾ ਚੱਲ ਕੋਈ ਨਾ ਲੱਗ ਗਿਆ ਸਾਨੂੰ ਪਤਾ ਮੰਮਾ ਨੂੰ ਗੱਲਾਂ ਹੀ ਸੁਣਾਉਣੀਆਂ ਤੂੰ ਕੁੜੀ
0: ਮੈਂ ਸੈਟਰਡੇ ਨੂੰ ਵੀਕਐਂਡ ਤੇ ਮੈਂ ਆਪਦੇ ਫਰੈਂਡ ਦੇ ਬਰਥਡੇ ਪਾਰਟੀ ਤੇ ਗਈ ਸੀ
1: ਵਾਹ
2: ਤੁਸੀਂ ਤੇ ਫਨ ਫੋਨ ਹੀ ਕਰਦੇ ਹੋ
0: ਹਾਂਜੀ
2: ਵਧੀਆ ਹੋ
0: ਫਿਰ ਮੈਂ ਉੱਥੇ ਖੇਡੇ ਗਈ ਫੋਰ 2 ਆਵਰਸ
2: ਵਧੀਆ ਕਰਮ ਵਾਲੇ ਨੇ ਉਹ ਫਰੈਂਡ ਜਿਹੜੇ ਇਹੋ ਜਿਹੀਆਂ ਛੁੱਟੀਆਂ ਚ ਜੰਮਦੇ ਨੇ ਹੈ ਨਾ ਸੀ
1: ਰਿਲੈਕਸ ਮੋਡ
2: ਪਰ ਕਈ ਵਾਰੀ ਉਹਨਾਂ ਦੀਆਂ ਪਾਰਟੀਆਂ ਵੀ ਖਰਾਬ ਹੋ ਜਾਂਦੀਆਂ ਨਾ ਸਾਰੇ ਜਾਣੇ ਬਾਹਰ ਉਹਨਾਂ ਦੇ ਬੈਸਟ ਫਰੈਂਡ ਘੁੰਮਣ ਘੁੰਮਣ ਗਏ ਹੁੰਦੇ ਆ
1: ਇਹ ਵੀ ਸਕੂਲ ਚ ਬਰਥਡੇ ਨਹੀਂ ਸੈਲੀਬ੍ਰੇਟ ਕਰਨ ਨੂੰ ਮਿਲਦਾ
2: ਹੋਰ ਪਰ ਉਹਨਾਂ ਦੇ ਪੈਸੇ ਵੀ ਤੇ ਵੱਜ ਜਾਂਦੇ ਕੱਪ ਕੇਕਾਂ ਵਾਲੇ
1: ਨਹੀਂ ਉਹ ਤੇ ਪੇਰੈਂਟਸ ਲਈ ਇਹਨਾਂ ਬੱਚਿਆਂ ਨੂੰ ਤੇ ਬੁਰਾ ਲੱਗਦਾ ਨਾ
0: ਜਦੋਂ ਜਿਹੜੇ ਫਰੈਂਡ ਘੁੰਮਣ ਗਏ ਆ ਨਾ ਜਦੋਂ ਘੁੰਮਣ ਗਏ ਜਦੋਂ ਵਾਪਸ ਆ ਗਏ ਉਦੋਂ ਤੇ
2: ਅੱਛਾ ਉਦੋਂ ਦੇਣਗੇ
0: ਤੁਸੀਂ ਕਹਿ ਸਕਦੇ ਯੂ ਮਿਸਡ ਦਿਸ ਬਰਥਡੇ ਪਾਰਟੀ ਤੁਸੀਂ ਕਹਿ ਸਕਦੇ
2: ਯੂ ਮਿਸਡ ਦਿਸ ਬਰਥਡੇ ਪਾਰਟੀ ਹੈਵ ਸਮ ਕੱਪ ਕੇਕਸ ਫਰਮ ਮਾਈ ਸਾਈਡ ਵਿਚ ਇਜ਼ ਖਰਾਬ ਨਾ ਇਹ ਨਾ
0: ਤੁਸੀਂ ਆਈ ਵੀ ਕਹਿ ਸਕਦੇ ਹੋ ਵੀ ਯੂ ਮਿਸਡ ਮਾਈ ਬਰਥਡੇ
1: ਚੜਾਓ ਨਾ ਉਹਨੂੰ
2: ਤੇ ਕੀ ਸੁਣਾਓਗੇ ਫਿਰ ਯੂ ਮਿਸਡ ਮਾਈ ਬਰਥਡੇ
0: ਬੋਲੀ
2: ਓਕੇ
0: ਲੱਡੂ ਪੱਕੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਲੱਡੂ ਪੱਕੇ ਵੀ ਬਥੇਰੇ ਲੱਡੂ ਖਾਦੇ ਵੀ ਬਥੇਰੇ ਅੱਜ ਲੱਗ ਜੂ ਪਤਾ
2: ਆ ਜਾ ਨੱਚ ਬਰਾਬਰ ਮੇਰੇ
0: ਅੱਜ ਤੂੰ ਨੱਚ ਬਰਾਬਰ ਮੇਰੇ ਅੱਜ ਲੱਗ ਜੂ ਪਤਾ
2: ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ ਬਲ ਬਲ ਬਲ ਬਲ ਬਲੇ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ
0: ਲਿਆਈ ਮਸਕਾਰਾ ਅੱਖੀਆਂ ਲੱਗਣ ਮੇਰੀ ਜਾਨ ਮੇਰੇ ਨਾਲ ਨਾਲ ਰਹਿਣਾ ਮੇਰੀ ਜਾਨ ਮੇਰੀ ਹਾਂ ਮੇਰੇ ਸਾਥ ਸਾਥ ਰਹਿਣਾ ਕ੍ਰਿਸਮਸ ਯਾਰਾ ਲੈ ਆਈ ਮੁਸਕਾਰਾ ਅੱਖੀਆਂ ਲਗਾਈਆਂ ਰੱਖਣਾ
1: ਵਾਹ ਵਾਹ
0: ਯਾਰਾ
2: ਪੰਜਾਬੀ ਕਰਨ ਵੀ ਕਰਤਾ ਗਾਣੇ ਦਾ ਮੇਰੀ ਗੱਲ ਸੁਣ ਪਹਿਲਾਂ ਬਾਏ ਬਾਏ ਤੋਂ ਪਹਿਲਾਂ ਮੇਰੀ ਗੱਲ ਸੁਣ ਨੀ ਕੁੜੀਏ ਮੇਰੀ ਗੱਲ ਸੁਣ ਪਹਿਲਾਂ ਹੈ ਪੀ ਲੱਡੂ ਲੱਡੂ ਕਿਹੜੇ ਪੱਕਦੇ ਹੁੰਦੇ ਆ ਪਹਿਲਾਂ ਮੈਨੂੰ ਇਹ ਦੱਸ ਹਾਂ ਲੱਡੂ ਪੱਕੇ ਵੀ ਬਥੇਰੇ ਤੇ ਲੱਡੂ ਉਹ ਹੁੰਦਾ ਲੱਡੂ ਵੱਟੇ ਵੀ ਬਥੇਰੇ ਤੇ ਲੱਡੂ ਵੰਡੇ ਵੀ ਬਥੇਰੇ ਹੈ ਲੱਡੂ ਕਿਹੜੇ ਪੱਕਦੇ ਤੇਰੇ ਅਮਰੂਦ ਪੱਕਦੇ ਆ ਅੱਛਾ
1: ਬਟ ਫੇਰ ਵੀ ਵਧੀਆ ਸੁਣਾਈ
2: ਤੇ ਮਾਸਟਰ ਆ ਤੇ ਬੋਲੀਆਂ ਦੀ ਤੇ ਹਮ ਪਰ ਮੈਨੂੰ ਲੱਗਾ ਸ਼ਾਇਦ ਲੱਡੂ ਪੱਕ ਜਾਂਦੇ
0: ਮੇਰੇ ਜਾਇਟ ਯਾਦ ਕੀਤੀ ਸੀ ਨਾਲੇ ਦੋ ਹੀ ਤਾਂ
2: ਮਾਣੂ ਬਿੱਲੀ ਟਾਈਮ ਨਾਲ ਨੀ ਉੱਠਦੀ ਹੈ ਨਾ ਥੈਂਕ ਯੂ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਹੈ ਤਵਨੀਤ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
0: ਚੜ੍ਹਦੀ
2: ਕਲਾ ਕੀ ਕੀਤਾ
0: ਅਸੀਂ ਕੱਲ ਮੂਵੀ ਦੇਖਣ ਗਏ ਥੀਏਟਰ ਤੇ ਫਿਰ ਬਾਅਦ ਚ ਅਸੀਂ ਡਿਨਰ
2: ਮੈਨੂੰ ਲੱਗਾ ਟੋਏ ਸਟੋਰੀ ਵੇਖਣ ਗਈਆਂ ਹੋਣਗੀਆਂ
0: ਕੁੜੀਆਂ ਅਸੀਂ ਸਿਨੇਮਾ ਚ ਦੇਖੋਗੇ
2: ਓ ਇਹ ਤੇ ਫਿਰ ਨਾ ਮੰਮੀ ਪਾਪਾ ਨੇ ਤੁਹਾਨੂੰ ਆਪਣੀ ਚੋਇਸ ਦੀ
0: ਆਪਣੀ
2: ਚੋਇਸ ਦੀ ਮੂਵੀ ਵਿਖਾਤੀ ਤੁਹਾਨੂੰ
1: ਕੁਛ ਵੀ ਨੀ ਕਿਹਾ
0: ਹਮੇਸ਼ਾ ਇਹੀ ਕਰਦੇ
2: ਤੁਸੀਂ ਆਪਣੀ ਚੋਇਸ ਦੀ ਕਦੋਂ ਵੇਖਣ ਜਾਣਾ
0: ਮੰਮਾ ਨਾਲ
2: ਕਦੋਂ
0: ਸੁਣਾਓਗੇ
2: ਫਿਰ ਅੱਜ
0: ਮੈਂ ਕੁਝ ਜਾਣ ਸਕਦੀ ਪਰ ਉਸ ਤੋਂ ਪਹਿਲਾਂ ਤੁਸੀਂ ਪਿੰਡੀ ਦੇ ਅਮਰੂਦ ਦਾ ਛੇਤੀ ਛੇਤੀ ਵਿਆਹ ਕਰਾ ਦੋ ਕੁਝ ਪਿੰਡੀ ਦੇ
2: ਹੋਰ ਮੋਟਾ ਤੁਸੀਂ ਸਾਡੇ ਕਹਿ ਰਹੇ ਸੀ ਵੀ ਅਮਰੂਦ ਨੂੰ ਮੋਟਾ ਵਾ ਤੇ ਉਹ ਤੇ ਹੋਰ ਮੋਟਾ ਵਾ ਫਿਰ
1: ਖਬਰੂਜਾ
2: ਆਹੋ
0: ਪਰ ਉਹ ਮਿੱਠਾ ਹੈਗਾ
2: ਮਿੱਠਾ ਤਾਂ ਹੈਗਾ ਵਾ ਪਰ ਉਹਦੇ ਤੇ ਬੀ ਵੀ ਸੁੱਟਣੇ ਪੈਂਦੇ ਆ ਸਾਡੇ ਮਰੂਦ ਦੇ ਬੀ ਵੀ ਤੁਸੀਂ ਖਾ ਸਕਦੇ ਹੋ ਤੇ ਉਹਦੇ ਤੇ ਸੁੱਟਣੇ ਨਾਲੇ ਤੁਹਾਨੂੰ ਨਾਲੇ ਤੁਹਾਡੀ ਭਿੰਡੀ ਨੂੰ ਵੀ ਪੰਗਾ ਪੈਣਾ ਉਹਨੂੰ ਉਹਨੂੰ ਉੱਤੋਂ ਵੀ ਛਿੱਲਣਾ ਪਿਆ ਕਰਨਾ ਬੀ ਵੀ ਸੁੱਟਣੇ ਪਿਆ ਕਰਨੇ ਆ
0: ਬਟ ਭਿੰਡੀ ਦੇ ਆਪਾਂ ਕੱਲ ਵਾਲਾ ਨਹੀਂ ਖਾਣਾ
2: ਨਹੀਂ ਕੁੜੀਏ ਕੋਈ ਏਡੀ ਤੁਹਾਡੀ ਭਿੰਡੀ ਦੀ ਕੋਈ ਚੋਇਸ ਏਡੀ ਵਧੀਆ ਨਹੀਂ ਆ ਉੱਥੇ ਅੱਧੇ ਅੱਧੇ ਵਿਕਦੇ ਫਿਰਦੇ ਹੁੰਦੇ ਆ ਸੁਪਰ ਮਾਰਕੀਟਾਂ ਦੇ ਵਿੱਚ ਕਿੱਦਾਂ ਵਿਚਾਰੇ ਪਏ ਹੁੰਦੇ ਤਾਂ ਉਹਨੂੰ ਐ ਮੂੰਹ ਚੁੱਕੇ
0: ਫੁੱਲ ਦੇਣਾ
2: ਹੈ
0: ਉਹਨੂੰ ਫੁੱਲ ਦੇਣਾ।
2: ਉਹ ਤੇ ਫੁੱਲ ਤੇ ਦੇਣਗੇ, ਪਰ ਜੇ ਕਿਤੇ ਉਹ ਮੰਨ ਲਓ ਉਹਦੇ ਕੋਲ ਨਾ ਕਿਤੇ ਮੋਰਗੇਜ ਤਾਰੀ ਤੂਰੀ ਗਈ ਤੇ ਅਗਲਿਆਂ ਨੇ ਇੱਦਾਂ ਕਰਕੇ ਰੱਖ ਦੇਣਾ
1: ਜਿਵੇਂ ਵੇਖਦਾ ਵੇ।
2: ਹੋਰ ਕੀ, ਜੇ ਕੋਈ ਕਰਜਾਈ ਖਰਬੂਜਾ ਮਿਲ ਗਿਆ ਨਾ,
0: ਅਸੀਂ ਤੋਕ ਹਾਂ ਅਸੀਂ ਟੋਕਰੀ ਚ ਲੈ ਲੋਗੇ,
2: ਟੋਕਰੀ ਚ
0: ਟੋਕਰੀ ਚ ਹਾਂਜੀ
2: ਲਓ, ਤੇ ਫਿਰ ਟੋਕਰੀ ਤੇ ਵੱਖਰੇ ਪੈਸੇ ਲਾਓਗੇ ਨਾ, ਤੁਹਾਡੀ ਭਿੰਡੀ ਦਾ ਖਰਚਾ ਵੱਧ ਜਾਣਾ।
0: ਸਾਡੇ ਘਰੇ ਪੀ ਹੋਈ,
2: ਮੈਂ ਕਹਿੰਦਾ ਕਾਲੀ ਨਾ ਕਰੋ, ਭਿੰਡੀ ਸੁਖੀ ਰਹੂਗੀ।
1: ਅਮਰੂਦ
2: ਹੈਗਾ ਹਲੇ ਬਿਜ਼ੀ, ਉਹਨੂੰ ਛੁੱਟੀ ਨੀ ਮਿਲਣ ਡੀ ਹਲੇ, ਉਹ ਨਾ ਕੋਈ ਪ੍ਰੋਜੈਕਟ ਤੇ ਕੰਮ ਕਰ ਰਿਹਾ ਵਾ।
0: ਗਰਮੀ ਆ ਜਾਊਗੀ ਭਿੰਡੀ ਬਿਜ਼ੀ ਹੋ ਜਾਊਗੀ।
2: ਅੱਛਾ, ਕੀ ਭਿੰਡੀ ਤੁਹਾਡੀ ਨੇ ਕੀ ਉਦੋਂ ਆਈਲੈਟਸ ਕਰਨ ਲੱਗ ਪੈਣਾ?
0: ਉਹਨੇ ਲੰਡਨ ਜਾਣਾ।
2: ਓ ਅੱਛਾ, ਲੰਡਨ ਜਾਣਾ ਵਾ ਤੇ ਵਿਆਹ ਕਰਵਾ ਕੇ ਜਾਣਾ?
0: ਪਹਿਲਾਂ ਜਾਣਾ,
1: ਪਿਆਜ਼ ਨਾਲ ਪਲਾਨ ਬਣਿਆ
2: ਉਹਨੂੰ ਕੋ ਪਹਿਲਾਂ ਹੋ ਆਵੇ, ਉਹਨੂੰ ਕੋ ਪਹਿਲਾਂ ਹੋ ਆਵੇ ਲੰਡਨ ਲੁੰਡਨ, ਅਸੀਂ ਤੇ ਕਾਲੀ ਕੁਲੀ ਚ ਨੀ, ਅਸੀਂ ਤੈਨੂੰ ਵਿਆਹ ਕਰਨਾ, ਅਸੀਂ ਤੇ ਆਰਾਮ ਨਾਲ ਕਰਾਂਗੇ
1: ਸੈਟਲ ਹੋ ਕੇ।
2: ਹੋਰ
0: ਬਸ ਫਿਰ ਛੁੱਟੀਆਂ ਮੁੱਕ ਜਾਊਗੀ, ਇਹ ਸਾਡਾ ਲਾਸਟ ਵੀਕ ਹੈ।
2: ਅੱਛਾ, ਤੇ ਕੋਈ ਗੱਲ ਨੀ, ਫਿਰ ਕੀ ਆ ਹੁਣ, ਤੁਸੀਂ ਕਾਲੀ ਨਾ ਪਾਓ, ਸਾਨੂੰ ਸ਼ੱਕ ਜਿਹਾ ਪੈਂਦਾ ਵਾ ਇਦਾਂ।
0: ਕਿਹੜਾ ਸ਼ੱਕ?
2: ਵੀ ਕੋਈ ਨਾ ਕੋਈ ਕਾਣ ਹੋਣੀ ਆ ਭਿੰਡੀ ਚ, ਕੀਤਾ ਕਾਣੀ ਨੀ ਪਈ ਜਿਹੜੀ ਤੁਸੀਂ ਕਾਲੀ ਕਾਲੀ ਚ ਵਿਆਹਣ ਨੂੰ ਪੈਣ ਡੇ ਜੇ।
1: ਹੁਣ ਤੇ ਹੱਸ ਗਏ ਹੈ, ਹੁਣ ਲੱਗਦਾ ਹੈ ਭਿੰਡੀ
0: ਲਾਉਣਾ ਮੰਮਾ ਨੂੰ ਚਪੇਟ ਮਾਰੀ।
2: ਕੀ ਸੁਣਾਓਗੇ ਫਿਰ ਭਿੰਡੀ ਵਾਲਿਓ?
0: ਮੁਜਾਰੇ
2: ਹਾਂਜੀ,
0: ਉੱਚੀ ਟਿੱਬੇ ਮਾਸੀ ਵਸੇ ਜਦੋਂ ਮੈਂ ਜਾਵਾਂ ਖੇਡ ਖੇਡ ਹੱਸੇ।
2: ਇਹ ਮੈਂ ਸੁਣਿਆ ਤਾਂ ਹੈਗਾ ਸੀ ਅੱਗੇ ਵੀ, ਕਿੰਨੀ ਵਾਰੀ ਸੁਣਿਆ ਵਾ, ਤੁਸੀਂ ਯਾਦ ਜੂਦੀ ਕਰ ਲਿਆ ਕਰੋ ਤੁਸੀਂ ਹੈਂ। ਆਂਟੀਆਂ ਕੁਛ ਨੀ ਯਾਦ ਯੂਦ ਰੱਖਦੀਆਂ ਨਾ, ਇਹਨਾਂ ਦਾ ਕੋਈ ਹਾਲ ਨੀ। ਤਵਨੀਤ ਕੁਛ ਨੀ ਯਾਦ ਰਹਿੰਦਾ ਨਾ।
0: ਤੁਸੀਂ ਬਦਾਮ ਖਾਣੇ?
2: ਮੈਂ ਥੋੜੀ ਖਾਣੇ, ਇਹਨਾਂ ਨੂੰ ਖਵਾਓ, ਮੈਨੂੰ ਖਵਾਈ ਜਾਓ ਸਾਰੇ
1: ਸਾਰੀ ਪਿੰਨੀਆਂ ਸਵਾਦ ਤੇ ਖਤਮ ਹੋ ਗਏ।
2: ਤੇ ਮੈਨੂੰ ਤਾਂ ਪਤਾ ਵਾ
0: ਕੀ,
2: ਮੈਨੂੰ ਤਾਂ ਚੇਤਾ ਆ ਗਿਆ ਵਾ,
1: ਮੇਰੀ ਗੱਲ ਕਰਦੇ
2: ਹੈ
0: ਦੱਸੋ।
2: ਜੇ ਮੈਂ ਬੁੱਝ ਲਿਆ ਤੇ ਫਿਰ
1: ਤੁਹਾਨੂੰ ਇੱਕ ਕਿਲੋ ਭਿੰਡੀ $12 ਕਿਲੋ
2: ਹੈ। ਵਿਆਹ ਕੈਂਸਲ? ਵੇਲਾ ਤਵਨੀਤ 5-7 ਤਾਰੀ ਇਹ ਹੋ ਚੁੱਕੀ, ਉਹ ਤੇ ਹਲੇ ਇਹਨਾਂ ਨੂੰ ਇਹ ਨੀ ਪਤਾ ਵੀ ਇਹ ਕੀ ਹੁੰਦਾ ਵਾ। ਇਹਨਾਂ ਨੂੰ ਲੈ ਜਾਓ ਨਿਆਣੇ, ਇਹਨਾਂ ਨੂੰ ਨਾ ਇਹਨਾਂ ਦੱਸ ਕੇ ਘੱਲਿਓ ਇਹਨਾਂ ਨੂੰ। ਥੈਂਕ ਯੂ ਤਵਨੀਤ,
1: ਥੈਂਕ ਯੂ,
0: ਹੈਵ ਅ ਨਾਈਸ ਡੇ ਵੀਰ ਜੀ ਨਾਲ ਗੱਲ ਕਰ ਲਓ।
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਹੈ?
0: ਠੀਕ ਹੈ, ਤੁਹਾਡਾ ਕੀ ਹਾਲ ਹੈ?
1: ਸਾਡਾ ਬਹੁਤ ਵਧੀਆ,
2: ਤੁਸੀਂ ਸੁਣਾਓ? ਠੰਡ ਤੇ ਲੱਗਦੀ
0: ਨਹੀਂ,
2: ਕੁੱਟਿਆ ਤੇ ਨਹੀਂ ਕੁੜੀਆਂ ਨੇ?
0: ਨਹੀਂ,
1: ਭੋਲਾ ਬੜਾ,
2: ਭੋਲਾ ਭਲਾ ਕੋਈ ਨੀ ਹੈ, ਮਚਲਾ ਬੰਦਾ ਮਚਲਾ ਹੈ ਸਰਦਾਰਾ।
1: ਹਜੇ ਬੈਟਰੀ ਚਾਰਜ ਹੋ ਰਹੀ ਹੈ ਉਹਦੀ ਨਾ।
2: ਸਰਦਾਰ ਜੀ, ਤੁਸੀਂ ਸਾਨੂੰ ਟ੍ਰਿਕ ਨਾ ਕਰਿਆ ਕਰੋ ਬਹੁਤਾ। ਓਕੇ, ਕੀ ਸੁਣਾਓਗੇ?
0: ਇੱਕ ਬੁਜਾਲਤ।
2: ਹਾਂਜੀ,
0: ਉਹ ਕਿਹੜੀ ਚੀਜ਼ ਹੈ ਜਿਹਦੇ ਕੋਲੇ ਕਿਹੜੀ ਚੀਜ਼ ਹੈ ਜਿਹਦੇ ਕੋਲ ਹੈਗਾ, ਜਿਹਦਾ ਕੋਲ ਐਗ ਹੈਗਾ ਤੇ ਪਲੇਟ ਵੀ ਹੈਗੀ?
2: ਅੱਛਾ,
0: ਉਹ ਕਿਹੜੀ ਚੀਜ਼ ਹੈ ਜੇ ਕਾਲਾ ਅੰਡਾ ਚਿੱਟੀ ਪਲੇਟ?
1: ਕਾਲਾ ਅੰਡਾ ਚਿੱਟੀ
2: ਪਲੇਟ, ਓਕੇ। ਹੁਣ ਵੇਨੇ ਭਲਾ ਆਂਟੀ ਜਿਹੜੀ ਸਵੇਰ ਦੀ ਕਹੀ ਜਾਂਦੀ ਆ,
1: ਇੱਥੇ ਤੇ ਫਿੱਟ ਹੋ ਹੀ ਜਾਏਗਾ ਮੈਨੂੰ, ਇੱਥੇ ਤੇ ਉਹ ਆਨਸਰ ਫਿੱਟ ਹੋ,
2: ਇੱਥੇ ਤੇ ਫਿੱਟ ਹੋ ਜਾਣਾ ਚਾਹੀਦਾ ਵਾਲ, ਇਹ ਆਉਂਦਾ ਹੀ ਆਂਟੀ ਨੂੰ।
1: ਅੱਛਾ,
2: ਤੂੰ ਤੇ ਉਹ ਵੀ ਨੀ ਮੌਕਾ ਦਿੱਤਾ ਭਰਾ,
1: ਇੱਕ ਆਨਸਰ ਮੈਂ ਯਾਦ ਕੀਤਾ ਸੀਗਾ ਮਸਾ,
2: ਇੱਕ ਤੇ ਮਾਣ ਮਹਿਸੂਸ ਕਰ ਲੈਣ ਤੈਨੂੰ, ਕੰਬਲ ਚ ਬਹਿ ਜਾ ਕਰੋ,
1: ਬੱਲੇ ਬੱਲੇ ਸ਼ਾਵਾ ਸ਼ਾਵਾ, ਸਰਦਾਰ ਜੀ ਜਿੰਦਾਬਾਦ,
2: ਰਜਾਈ ਜਿੰਦਾਬਾਦ, ਥੈਂਕ ਯੂ। ਤੇ ਨਿੱਕੀ ਦੀਦੀ,
0: ਛੋਟੀ ਦੀਦੀ,
2: ਹਾਂਜੀ
0: ਗੱਲ ਕਰ ਲੋ,
2: ਲਿਆਓ ਲਿਆਓ ਲਿਆਓ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ,
2: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਹੈ?
3: ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਵਧੀਆ ਹੈ।
2: ਕੀ ਕਰਦੇ ਸੀ?
3: ਕੰਬਲ ਚ ਬੈਠੇ।
2: ਪਹਿਲਾਂ ਕੌਣ ਉੱਠਿਆ ਸੀ?
1: ਇਹ ਸੇਫ ਜ਼ੋਨ ਚ ਕਹਿੰਦੇ ਨਾ ਜਾਈ ਦੇ, ਕੰਬਲ ਚ ਬੈਠੇ।
2: ਪਹਿਲਾਂ ਵੀਰ ਜੀ ਉੱਠਿਆ ਸੀ?
3: ਹਾਂਜੀ।
2: ਤੇ ਉਸ ਤੋਂ ਬਾਅਦ
3: ਦੀਦੀ,
2: ਤੇ ਤੁਸੀਂ ਲਾਸਟ ਵਿੱਚ?
3: ਹਾਂਜੀ।
2: ਓ ਵੈਰੀ ਗੁੱਡ।
1: ਉਹ 5 ਮਿੰਟ ਜਿਹੜੇ ਐਕਸਟਰਾ ਹੁੰਦੇ ਨਾ, ਉਹਦਾ ਆਨੰਦ ਹੀ ਅਲੱਗ ਹੈ।
2: ਹੁਣ ਤੁਸੀਂ ਫੀਲ ਬੈਟਰ ਕਰ ਰਹੇ ਹੋ ਲਾਸਟ ਵਿੱਚ ਉੱਠ ਕੇ?
3: ਹਾਂਜੀ।
2: ਓਕੇ, ਹੁਣ ਬ੍ਰਸ਼ ਤੁਸੀਂ ਪਹਿਲਾਂ ਕਰ ਲਿਓ ਫਿਰ।
3: ਰਾਤੀ ਕਰ ਲਿਆ ਸੀ।
2: ਵੈਰੀ ਗੁੱਡ, ਤੁਸੀਂ ਤੇ ਸਮੇਂ ਤੋਂ ਕਾਫੀ ਐਡਵਾਂਸ ਚੱਲ ਰਹੇ ਹੋ। ਵੈਰੀ ਗੁੱਡ, ਰਾਤ ਨੂੰ ਬ੍ਰਸ਼ ਕਰਕੇ ਸੋਈਏ, ਫਿਰ ਦੰਦ ਨਹੀਂ ਖਰਾਬ ਹੁੰਦੇ, ਹੈ ਨਾ?
3: ਹਾਂਜੀ।
2: ਓਕੇ, ਕੀ ਸੁਣਾਓਗੇ ਫਿਰ?
3: ਇੱਕ ਜਾਲ।
2: ਹਾਂਜੀ
1: ਦੱਸੋ।
3: ਦਰਦ
1: ਹੁੰਦੀ ਤੁਹਾਨੂੰ ਪਰ ਓਹਨੂੰ ਨੀ ਹੁੰਦੀ?
3: ਜਿਹੜੇ ਤੁਸੀਂ ਕੱਟਦੇ ਤੁਹਾਨੂੰ ਦੰਦ ਦਰਦ ਹੁੰਦੀ, ਦਰਦ ਹੁੰਦੀ ਬਟ
1: ਓਹਨੂੰ ਨੀ ਹੁੰਦੀ।
3: ਦਰਦ ਹੁੰਦੀ ਬਟ
2: ਸਾਡੇ ਨਾਲ ਨੇ ਡਡਵਾਲ ਸਾਹਿਬ। ਡਡਵਾਲ ਸਾਹਿਬ ਕੀ ਹਾਲ ਨੇ?
1: ਕੀ ਹੋ ਗਿਆ ਤੁਹਾਡੀ ਆਵਾਜ਼ ਨੂੰ?
2: ਟ੍ਰਿਕ ਟ੍ਰਿਕ ਕਰਦਾ ਟ੍ਰਿਕ। ਅੱਜ ਕਿੰਨੇ ਦਿਨਾਂ ਬਾਅਦ ਆਏ ਜੀ?
1: ਕਿੱਥੇ ਗਾਇਬ ਸੀ?
2: ਤੇ ਤੁਹਾਡੀਆਂ ਤੇ ਉਦਾਂ ਵੀ ਛੁੱਟੀਆਂ ਹੀ ਰਹਿੰਦੀਆਂ। ਇੰਨੀਆਂ ਛੁੱਟੀਆਂ? ਤੁਹਾਡੀ ਮੈਡਮ ਦਾ ਵਿਆਹ ਹੋ ਗਿਆ, ਇੰਨੀਆਂ ਛੁੱਟੀਆਂ ਹੋ ਗਈਆਂ? ਹੈਂ?
3: ਨਹੀਂ।
2: ਹਾਂ, ਮੈਡਮ ਛੁੱਟੀ ਤੇ ਚਲ ਗਈ?
3: ਨਹੀਂ।
2: ਹਾਂ, ਇੰਨੀਆਂ ਛੁੱਟੀਆਂ ਯਾਰ। ਹੈਂ?
1: ਇਹ ਬਿਨਾਂ ਚੁਟਕਲੇ ਦੇ ਹੱਸਦਾ।
2: ਛੁੱਟੀਆਂ ਚ ਫਨ ਹੁੰਦਾ ਕਿ ਸਕੂਲ ਜਾ ਕੇ? ਕਿੰਡਰ ਜਾ ਕੇ ਫਨ ਹੁੰਦਾ ਕਿ ਨਹੀਂ?
3: ਹਾਂਜੀ।
2: ਤੇ ਕਿੰਡਰ ਫਨ ਹੁੰਦਾ ਕਿ ਘਰ? ਸਾਡਾ ਤੇ ਫਨ ਹੀ ਫਨ ਆ। ਫਿਰ ਤੇ ਤੁਸੀਂ ਲੱਕੀ ਲੱਕੀ ਹੋ। ਕੀ ਹੈਗਾ ਡੋਗ?
3: ਅੱਜ
2: ਕੀ ਸੁਣਾਓਗੇ?
3: ਮੇਰੇ ਬੱਚੇ ਕਾਲੇ, ਮੈਨੂੰ ਛੱਡ, ਮੇਰੇ ਬੱਚੇ ਵੀ ਕਾਲੇ।
2: ਓ ਇਹ ਤੇ ਆਉਂਦਾ ਹੀ ਹੋਣਾ ਆਂਟੀ ਨੂੰ,
1: ਇਹ ਤੇ ਆਉਂਦਾ,
2: ਇਹ ਤੇ ਆਂਟੀ
1: ਨੂੰ ਭੁੱਲ ਗਏ। ਠੀਕ ਹੀ ਹੋਏ, ਚਾਹ ਚ ਪੈਂਦੀ ਹੈ ਜਿਹੜੀ,
2: ਇਹ ਤੇ ਆਂਟੀ ਨੂੰ ਆਉਂਦਾ ਹੀ।
1: ਲਾਈਚੀ
2: ਹੈ
3: ਜੀ?
1: ਹਾਂਜੀ,
2: ਸ਼ੁਕਰ ਹੈ। ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਚਲੋ ਫਾਇਦਾ ਹੋ ਗਿਆ ਘਰੋਂ ਆਉਂਦਾ ਸਵੇਰੇ ਸਵੇਰੇ ਉੱਠਣ ਦਾ। ਹੈ ਸੁਖਨ, ਤੁਸੀਂ ਖਾਂਦੇ ਹੁੰਦੇ ਲਾਚੀ?
1: ਜਿੰਨਾ ਪੌਜ ਲੈ ਕੇ ਬੋਲਿਆ
2: ਸੁਖਨ, ਤੁਸੀਂ ਯਾਰ ਟ੍ਰਿਕ ਬੜਾ ਕਰਦੇ ਹੋ। ਦੁੱਧ ਚ ਪਾ ਕੇ ਖਾਂਦਾ ਵਾ। ਥੈਂਕ ਯੂ ਸੁਖਨ,
1: ਥੈਂਕ ਯੂ,
2: ਹੁਣ 10 ਵਜੇ ਤੋਂ ਬਾਅਦ ਕਰ ਲਿਓ ਬਈ, ਜਿਹੜੇ ਬੱਚਿਆਂ ਦੀ ਆ ਰਹੀ ਹੈ ਕਾਲ, ਹੁਣ ਆਪਾਂ ਨਹੀਂ ਕਾਲ ਲੈ ਪਾਵਾਂਗੇ। ਤੇ ਹੁਣ ਸਾਡੇ ਨਾਲ ਲਾਲ ਜੀ, ਤੇ ਫਿਰ ਆਪਾਂ ਇਜਾਜ਼ਤ ਲਵਾਂਗੇ। ਹਾਂਜੀ ਲਾਲ ਜੀ।
4: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ,
1: ਕੀ ਹਾਲ
2: ਨੇ?
4: ਵਧੀਆ ਵਧੀਆ, ਤੁਸੀਂ ਦੱਸੋ ਕਿੱਦਾਂ ਜੀ?
2: ਬਹੁਤ ਵਧੀਆ ਜੀ, ਤੁਸੀਂ ਦੱਸੋ ਠੀਕ ਠਾਕ ਹੋ?
4: ਹਾਂ ਬਸ ਚੱਲੀ ਜਾ ਰਿਹਾ।
2: ਅੱਛਾ, ਹਾਲੇ ਤੱਕ ਚੱਲੀ ਜਾ ਰਿਹਾ? ਐਡਾ ਕਿਹੜਾ ਰੇਨੋਲਡ ਲੈ ਲਿਆ ਤੁਸੀਂ? ਹੈਂ,
4: ਚੱਲਦੇ ਤੇ ਲਵ ਹੋ ਜਾਏ,
2: ਲਿਖਤੇ ਲਿਖਤੇ ਲਵ ਹੋ ਜਾਏ। ਇਸ ਪੈਨ ਬਾਰੇ ਇਹੋ ਹੀ ਤੇ ਗੱਲ ਚੰਗੀ ਲੱਗਦੀ, ਬਹੁਤ ਲਿਖਣ ਦੀ ਕੋਸ਼ਿਸ਼ ਕੀਤੀ ਹੈ ਨਾ?
4: ਸਹੀ ਗੱਲ ਹੈ।
2: ਹਾਂ, ਪਰ ਨਹੀਂ ਹੋਇਆ।
4: ਨਹੀਂ ਨਹੀਂ
1: ਨਹੀਂ
4: ਅਸੀਂ ਵੀ ਉਹੀ ਬੰਦੇ, ਅਸੀਂ ਗਲਤੀ ਪੈਨ ਜੀ ਕੱਢਦੇ ਆਪਣੇ ਜੀ ਨਹੀਂ।
1: ਸਹੀ ਪਕੜੇ,
4: ਸਾਨੂੰ ਪਤਾ ਲੱਗ ਗਿਆ ਕੰਪਨੀ ਝੂਠ ਬੋਲਦੀ, ਪੈਨ ਵੇਚਣ ਨੂੰ ਕਰਦੀ ਹੈ।
2: ਵੇਖ ਲੋ ਮਸ਼ਹੂਰੀਆਂ ਕਿੰਨਾ ਦਿਮਾਗ ਤੇ ਅਸਰ ਕਰਦੀਆਂ।
4: ਸਹੀ ਗੱਲ ਹੈ, ਮਸ਼ਹੂਰੀ ਹਨ ਆਪਣਾ, ਜਿਵੇਂ ਨਾ ਜਿੱਦਾਂ ਮੈਂ ਆਪਣਾ ਜਿਵੇਂ ਰਿਟਰਨ ਗਿਫਟ ਦੇਣੇ ਸ਼ੁਰੂ ਕੀਤੇ ਨਾ, ਉਹ ਸਾਰੇ ਉੱਠ ਕੇ ਕਹਿੰਦੇ ਅਸੀਂ ਚੱਲੇ, ਅਸੀਂ ਵੀ ਚੱਲੇ। ਉਹ ਸਾਰੇ ਕਹਿੰਦੇ ਮੈਂ ਕਿਹਾ ਰੁਕ ਗਏ, ਮੈਂ ਕਿਹਾ ਮਤਲਬ ਤੁਸੀਂ ਕਹਿੰਦੇ ਨਹੀਂ ਸਾਨੂੰ, ਅਸੀਂ ਦੇਖ ਲਿਆ ਤੁਹਾਨੂੰ ਦਿੰਦੇ ਹੋਏ, ਸਾਨੂੰ ਦੋ ਜਾਂਦੇ ਹੁੰਦੇ ਨੇ। ਮੈਂ ਕਿਹਾ ਠੀਕ ਹੈ, ਮੈਂ
2: ਇਹ ਮੈਂ ਵੇ ਨਾ ਵੱਡੇ ਛੋਟਿਆਂ ਨੂੰ ਅਜੀਬ ਹੀ ਆਦਤ ਪੈ ਗਈ ਹੈ ਨਾ ਗਿਫਟ, ਆ ਰਿਟਰਨ ਗਿਫਟ ਲੈਣ ਦੀ,
1: ਲੈਣ ਦੀ ਕਿ ਦੇਣ ਦੀ?
2: ਨਹੀਂ ਲੈਣ ਦੀ ਕਿ ਦੇਣ ਦੀ, ਤੇ ਚਲੋ ਕੀ ਉਹ ਆਦਤ ਹੋਣੀ ਆ, ਲੈਣ ਦੀ ਆਦਤ ਹੁੰਦੀ ਆ। ਹੁਣ
1: ਕੀ ਪਤਾ ਇਹਨਾਂ ਨੇ ਨਾ ਉਹ ਜਿਹੜਾ ਤੇਗ ਹੋਰਾਂ ਵਾਲੀ ਆਪਣੀ ਕਨਵਰਸੇਸ਼ਨ ਸੁਣ ਲਿਓ, ਜਿਹੜੀ ਆਪਾਂ ਗੱਲ ਕਰਦੇ ਸੀ ਕਿ ਬਰਥਡੇ ਪਾਰਟੀ ਚ ਕਿ ਤੁਹਾਨੂੰ ਰਿਟਰਨ ਗਿਫਟ ਮਿਲੇ।
2: ਹਾਂ ਨਹੀਂ ਉਹ ਹੁਣ ਤੇ ਕਹਿ ਲੋ ਵੀ ਪਹਿਲਾਂ ਤੇ ਓਦਾਂ ਹੀ ਵੇਖੋ ਵੇਖੀ ਸ਼ੁਰੂ ਕੀਤਾ ਲੋਕਾਂ, ਹੁਣ ਤੇ ਮਜਬੂਰੀ ਹੋ ਗਈ, ਹੁਣ ਤੇ ਨਿਆਣੇ ਮੂੰਹ ਤੇ ਕਹਿ ਹੁੰਦੇ ਆ ਤੁਸੀਂ ਸਾਨੂੰ ਦਿੱਤਾ ਨੀ,
1: ਜਾਓ ਸੱਚ ਆ ਵੇਸਟ ਆਫ ਟਾਈਮ।
4: ਸਾਹਿਬ ਕੱਲ ਇੱਕ ਬੰਦਾ ਨਾ ਆਪਣਾ ਗੋਰੀ ਟੱਕਰ ਗਈ,
2: ਬੰਦਾ ਗੋਰੀ ਬੰਦਾ ਗੋਰੀ ਟੱਕਰ ਗਈ,
4: ਬੰਦਾ ਗੋਰੀ ਜਨਾਨੀ ਗੋਰੀ
2: ਜਨਾਨੀ ਗੋਰੀ ਓਕੇ
4: ਟੱਕਰ ਗਈ, ਕਹਿੰਦੇ ਦੇਖ ਕੇ ਨੀ ਕਰ ਸਕਦਾ, ਕਹਿੰਦਾ ਮੇਰੀ ਘਰ ਨੀ ਕਿਹਾ ਪ੍ਰਾਈਜ ਤਰੀ ਨੂੰ ਦੇਖਣਾ ਨੀ
2: ਲੱਤਾਂ ਵੀ ਚੰਗਾ ਸਮਝਾਇਆ ਚੰਗਾ ਹੁੰਦਾ
4: ਕਹਿੰਦਾ ਕਹਿੰਦਾ ਮੇਰੀ ਗਰਲਫ੍ਰੈਂਡ ਸੀ ਨਾ, ਕਹਿੰਦਾ ਇੱਕ ਆਈਡੀ ਤੇ ਮੈਨੂੰ ਗੁੱਡ ਨਾਈਟ ਬੋਲ ਕੇ ਦੂਜੀ ਆਈਡੀ ਤੇ ਬੋਲਦੀ ਬਾਬੂ ਮੈਂ ਹੁਣ ਨੀਂਦ ਆ ਰਹੀ ਮੈਂ ਜਾ ਰਹੀ ਸੁਣ
2: ਖਬਰ ਲੱਗੀ ਪੀ ਹਟਾ ਦਿੱਤੀ ਉਹਨਾਂ ਨੂੰ
1: ਕੱਲ ਸੰਡੇ
2: Z5
1: ਤੋਂ ਹਟਾ ਦਿੱਤੀ,
4: ਤਾਂ ਹੀ ਪਤਾ ਕੀ ਭਾਈ ਉਹਨਾਂ ਨੇ ਨਾ ਜਦੋਂ ਕਲਾਈਮੈਕਸ ਹੈ ਨਾ ਐਂਡ ਆਇਆ ਲਾਸਟ 20 ਮਿੰਟ
2: ਜੀ
4: ਉਹ ਮੂਵੀ ਉਹਨਾਂ ਨੇ ਹੈਂਗ ਕਰਤੀ ਆਨਲਾਈਨ,
2: ਤੁਸੀਂ ਵੇਖੀ ਨੀ ਫਿਰ ਉਹ ਹਾਂ ਉਦੋਂ ਲਾ ਦਿੱਤੀ ਫਿਰ ਉਹਨਾਂ ਨੇ
4: ਦੋ ਘੰਟੇ ਨਿਕਲ ਗਈ ਤੇ ਮੈਂ ਕਿਹਾ ਕੋਈ ਸੀਨ ਸੀ ਤੇ ਮੈਂ ਆਪਣਾ ਉਹਨਾਂ ਨੂੰ ਜਸਵੰਤ ਸਿੰਘ ਜੀ ਨੂੰ ਲੈਣ ਚੱਲਿਆ ਹੁਣ ਨਾ ਤੇ ਮੈਂ ਸਾਰੇ ਸਭ ਕਹਿੰਦੇ ਕਹਿੰਦੇ
2: ਜਸਵੰਤ
1: ਸਿੰਘ ਦਿਖ ਰਹੇ ਸੀਗੇ ਉਹ ਥੱਕੇ ਜ਼ਿਆਦਾ ਦਿਖ ਰਹੇ ਸੀਗੇ ਤੁਸੀਂ ਚਮਕ ਰਹੇ ਸੀਗੇ
4: ਬਾਹਰਲੇ ਕੰਟਰੀ ਦਾ ਮੁੰਡੇ ਕੁੜੀ ਅੱਜ ਕੱਲ੍ਹ ਜਨਰੇਸ਼ਨ ਪੁੱਛਦੀ ਆ ਡੇਟ ਪੇ ਚੱਲੇ ਸਿੱਧਾ ਪੁੱਛ ਲੈਂਦੇ ਹਨਾ ਸਾਡੇ ਟਾਈਮ ਮਤਲਬ ਕਿ ਹੁੰਦਾ ਸੀ ਮੈਂ ਬਾਜ਼ਾਰ ਜਾਊਂਗੀ ਮੰਮੀ ਨਾਲ ਜਾਊਂਗੀ ਉੱਥੇ ਮੈਨੂੰ ਦੇਖ ਲਈ ਇੱਦਾਂ ਹੀ ਹੁੰਦਾ
1: ਅੱਛਾ ਤੁਸੀਂ ਇੰਨੇ ਪੁਰਾਣੇ ਹੋ
2: ਜਤਿੰਦਰਪਾਲ ਜੀ ਧੰਨਵਾਦ ਤੁਹਾਡਾ, ਰਮਨ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਜੀ। ਅਨਮ ਜੀ ਕਹਿੰਦੇ ਕਿ ਸੋਰੀ ਅੰਕਲ ਜੀ ਇੰਡੀਆ ਦੀ 40 ਤੋਂ 80 ਡੱਬੇ ਹੁੰਦੇ ਆ ਤੇ ਆਸਟ੍ਰੇਲੀਆ ਦੇ ਵਿੱਚ 80 ਤੋਂ 100 ਡੱਬੇ ਹੁੰਦੇ ਆ। ਓਕੇ ਅੱਛਾ ਤੁਸੀਂ ਡੱਬੇ ਗਿਣ ਵੀ ਲਏ, ਧੰਨਵਾਦ, ਵੇਖੋ ਸਾਨੂੰ ਨੌਲੇਜ ਲੱਭ ਗਈ ਸਾਨੂੰ। ਤੇ ਡਡਵਾਲ ਸਾਹਿਬ ਕਹਿੰਦੇ ਕਿ ਨੋ ਜੋਨੀ ਬਾਰ ਪੁੱਛੋ ਹੈ, ਨੋ ਜੋਨੀ ਬਾਰ ਪੁੱਛੋ, ਮੈਨੂੰ ਚੇਤਾ ਨਹੀਂ ਜੀ ਕੀ ਹੈ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਭੇਜਦੇ ਨੇ। ਬਲਬੀਰ ਕੌਰ ਮਾਂਗੜ ਜੀ
1: ਸਤਿ ਸ਼੍ਰੀ ਅਕਾਲ ਜੀ,
2: ਤੇ ਦਿੱਲੀ ਜੂਲਰ ਵਾਲੇ ਕਹਿੰਦੇ ਵੀ ਰੇਟ ਅੱਜ 186 ਆ 22 ਕੈਰਟ ਦਾ, ਬਹੁਤ ਧੰਨਵਾਦ ਜੀ। ਅੰਮ੍ਰਿਤ ਜੀ ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ, ਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਸ਼ੁਕਰੀਆ ਤੁਹਾਡਾ। ਚੜ੍ਹਦੀ ਕਲਾ ਚਲੋ ਸੋਹਣੀ ਜੀ ਸਵੇਰ ਦੀ ਫੋਟੋ ਭੇਜਦੇ ਨੇ, ਘੱਟ ਤੋਂ ਘੱਟ 45 ਤੋਂ ਵੱਧ 65 ਡੱਬੇ ਹੁੰਦੇ ਆ ਜੀ, ਸਥਿਤੀ ਦੇ ਉੱਤੇ ਨਿਰਭਰ ਕਰਦਾ। ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਮੰਜੀ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਅਜੀਤ ਬੁੱਟਰ ਜੀ ਧੰਨਵਾਦ, ਮਿਹਰਬਾਨੀ। ਰਣਜੀਤ ਸੰਘੇੜਾ ਜੀ ਗੁਰਮੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਜੀ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM
5: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ,
2: ਰੇਡੀਓ ਹਾਂਜੀ, ਰੇਡੀਓ ਹਾਂਜੀ 1674। ਆਸ ਕਰਦੇ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਲੜਕਾ ਜਿਹਦਾ ਪੜ੍ਹਾਈ ਦੇ ਵਿੱਚ ਜ਼ਰਾ ਵੀ ਚੇਤਾ ਨਹੀਂ ਸੀ ਲੱਗਦਾ, ਹਮੇਸ਼ਾ ਸਾਰੇ ਅਧਿਆਪਕ ਇਸ ਚੀਜ਼ ਦੀ ਸ਼ਿਕਾਇਤ ਕਰਦੇ ਕਿ ਇਹਨੂੰ ਕੋਈ ਵੀ ਸਬਕ ਯਾਦ ਨਹੀਂ ਹੁੰਦਾ, ਕੁੱਟ ਮਾਰ ਕੇ ਵੀ ਵੇਖ ਲਿਆ, ਸਜ਼ਾ ਵੀ ਦੇ ਕੇ ਵੇਖ ਲਈ, ਉਹਦੇ ਮਾਪਿਆਂ ਨੂੰ ਵੀ ਕਹਿ ਕੇ ਵੇਖ ਲਿਆ, ਪਰ ਕਿਸੇ ਪਾਸੇ ਵੀ ਕੋਈ ਮਸਲਾ ਹੱਲ ਨਹੀਂ ਸੀ ਹੁੰਦਾ। ਸਕੂਲ ਦੇ ਵਿੱਚ ਇੱਕ ਅਧਿਆਪਕ ਜਿਹੜਾ ਕਾਫੀ ਸੂਝਵਾਨ ਸੀ, ਇੱਕ ਦਿਨ ਮੁੰਡੇ ਨੂੰ ਬਿਠਾ ਕੇ ਗੱਲ ਕੀਤੀ, ਸਮੱਸਿਆ ਕੀ ਹੈ, ਤੇਰਾ ਧਿਆਨ ਕਿਉਂ ਨਹੀਂ ਲੱਗਦਾ, ਤੂੰ ਪੜ੍ਹਦਾ ਕਿਉਂ ਨਹੀਂ? ਕਹਿਣ ਲੱਗਾ, ਜੀ ਮੈਂ ਕੋਸ਼ਿਸ਼ ਤਾਂ ਬਹੁਤ ਕਰਦਾ, ਯਕੀਨ ਮੰਨੋ ਮੈਂ ਬਹੁਤ ਕੋਸ਼ਿਸ਼ ਕਰਦਾ, ਪਰ ਮੇਰਾ ਜ਼ਰਾ ਵੀ ਚਿੱਤ ਲੱਗਦਾ ਹੀ ਨਹੀਂ ਪੜ੍ਹਾਈ ਦੇ ਵਿੱਚ, ਸ਼ਾਇਦ ਇਹ ਪੜ੍ਹਾਈ ਮੇਰੇ ਲਈ ਬਣੀ ਨਹੀਂ। ਜਦੋਂ ਮੈਂ ਪੜ੍ਹਨ ਬੈਠਦਾ ਤਾਂ ਇੱਧਰ ਉੱਧਰ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੱਲ ਮੇਰਾ ਧਿਆਨ ਜਾਂਦਾ, ਆਸ ਪਾਸ ਹੋਰ ਜੋ ਕੁਛ ਵੀ ਆ ਉਹ ਸਾਰੇ ਕੁਛ ਤੋਂ ਮੇਰਾ ਧਿਆਨ ਹਟਦਾ ਹੀ ਨਹੀਂ। ਇਹ ਤਰ੍ਹਾਂ ਤਰ੍ਹਾਂ ਦੇ ਫੁੱਲ ਲੱਗੇ ਨੇ, ਰੁੱਖ ਲੱਗੇ ਨੇ, ਕਲਾਸ ਦੇ ਵਿੱਚ ਅਨੇਕਾਂ ਹੀ ਬੱਚੇ ਨੇ, ਉਹਨਾਂ ਦੇ ਕੋਲ ਅਨੇਕਾਂ ਹੀ ਤਰ੍ਹਾਂ ਦੇ ਝੋਲੇ ਨੇ, ਸਾਰਿਆਂ ਦੀਆਂ ਅਲੱਗ ਅਲੱਗ ਸ਼ਕਲਾਂ। ਪਤਾ ਨਹੀਂ ਕਿਉਂ ਮੈਨੂੰ ਉਹ ਚੀਜ਼ਾਂ ਜ਼ਿਆਦਾ ਆਕਰਸ਼ਿਤ ਕਰਦੀਆਂ, ਉਹਨਾਂ ਚੀਜ਼ਾਂ ਵੱਲ ਮੇਰਾ ਧਿਆਨ ਜ਼ਿਆਦਾ। ਚਾਹੋ ਤਾਂ ਮੈਨੂੰ ਪੁੱਛ ਲਓ, ਇਕੱਲੇ ਇਕੱਲੇ ਬਾਰੇ ਦੱਸ ਸਕਦਾ ਕਿਹੜਾ ਕਿੱਦਾਂ ਦਾ ਬੰਧਨ ਕਿਉਂ ਦਾ, ਕਿਹੜਾ ਕਿੱਦਾਂ ਦਾ ਸਿਰ ਵਾਉਂਦਾ, ਕਿਹੜਾ ਪਟਕਾ ਬੰਨਦਾ, ਕਿਹੜਾ ਪੱਗ, ਕਿਹਦੇ ਵਾਲ ਕੱਟੇ ਨੇ, ਇੱਥੋਂ ਤੱਕ ਕਿਹੜਾ ਨਹਾ ਕੇ ਆਇਆ, ਕਿਹੜਾ ਨਹੀਂ, ਕਿਹੜੇ ਫੁੱਲ ਹਲੇ ਕੱਲੀਆਂ ਨੇ, ਕਿਹੜੇ ਖਿੜ ਗਏ ਨੇ, ਕਿੰਨਾਂ ਨੂੰ ਪਾਣੀ ਦੇਣ ਵਾਲਾ, ਕਿਹੜੇ ਰੁੱਖ ਕਿੰਨੇ ਇੰਚ ਵੱਧ ਗਏ ਨੇ ਪਿਛਲੇ ਸਾਲ ਦੇ ਨਾਲੋਂ। ਸ਼ਾਇਦ ਮੈਂ ਇੱਥੋਂ ਤੱਕ ਵੀ ਦੱਸ ਸਕਦਾ ਪਰ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ। ਮਾਸਟਰ ਜੀ ਨੇ ਕਿਹਾ ਇੱਕ ਤੈਨੂੰ ਮੈਂ ਕੰਮ ਦੇਵਾਂ, ਕਰੇਗਾ? ਨਹੀਂ ਪੜ੍ਹਾਈ 'ਚ ਮਨ ਲੱਗਦਾ, ਜੇ ਤੈਨੂੰ ਲੱਗਦਾ ਹੈ ਕਿ ਲੱਗਣਾ ਹੀ ਨਹੀਂ ਤਾਂ ਫਿਰ ਸਕੂਲ ਦਾ ਇੱਕ ਕਾਰਜ ਕਰਦੇ। ਤੇਰੇ ਘਰ ਤੋਂ ਆਉਂਦਿਆਂ ਰਸਤੇ ਦੇ ਵਿੱਚ ਕੁਛ ਅਜਾਈ ਪੱਥਰ ਪਏ ਨੇ, ਕਿਸੇ ਨੇ ਸ਼ਾਇਦ ਘਰ 'ਚੋਂ ਕੱਢ ਕੇ ਸੁੱਟੇ ਨੇ। ਜੇ ਉਹ ਪੱਥਰ ਤੂੰ ਸਕੂਲ ਲੈ ਕੇ ਆ ਜਾਏ ਤਾਂ ਉਹ ਇੱਥੇ ਉਸਾਰੀ ਦੇ ਵਿੱਚ ਕੰਮ ਆਉਣ ਵਾਲੇ ਨੇ। ਜੇ ਤੂੰ ਇਹ ਕੰਮ ਕਰ ਦੇਵੇਂ ਤਾਂ ਸਕੂਲ ਦਾ ਵੀ ਕੁਛ ਫਾਇਦਾ ਹੋ ਜੂ। ਹੱਸ ਕੇ ਕਹਿਣ ਲੱਗਾ, ਜੀ ਜ਼ਰੂਰ, ਜੇ ਮੇਰੇ ਰਾਹ ਦੇ ਵਿੱਚ ਹੀ ਪੈਂਦੇ ਨੇ ਤਾਂ ਮੈਂ ਜ਼ਰੂਰ ਲੈ ਕੇ ਆਊਂਗਾ। ਅਗਲੇ ਦਿਨ ਰਾਹ ਦੇ ਵਿੱਚੋਂ ਇੱਕ ਪੱਥਰ ਚੁੱਕਿਆ ਅਤੇ ਸਕੂਲ ਲੈ ਆਇਆ। ਇਸੇ ਤਰ੍ਹਾਂ ਦੇ ਨਾਲ ਹਰ ਰੋਜ਼ ਹੁਣ ਉਹ ਪੱਥਰ ਚੁੱਕਦਾ ਅਤੇ ਸਕੂਲ ਲੈ ਆਉਂਦਾ। ਇਹ ਸਿਲਸਿਲਾ ਕੁਛ ਦਿਨ ਚੱਲਦਾ ਰਿਹਾ ਪਰ ਹੁਣ ਹੌਲੀ ਹੌਲੀ ਉਹਨੂੰ ਪੱਥਰ ਭਾਰੇ ਲੱਗਣ ਲੱਗ ਪਏ। ਹੌਲੀ ਹੌਲੀ ਪਹਿਲਾਂ ਛੋਟੇ ਪੱਥਰ ਚੁੱਕੇ ਪਰ ਹੁਣ ਵਿੱਚ ਕਈ ਭਾਰੇ ਵੀ ਆਉਣ ਲੱਗ ਪਏ। ਬੜਾ ਔਖਾ ਸੌਖਾ ਹੋ ਕੇ ਪੱਥਰ ਚੁੱਕਦਾ ਅਤੇ ਨਾਲੇ ਮਨ ਹੀ ਮਨ ਸੋਚਦਾ ਇਹ ਕਿਹੜੇ ਕੰਮੇ ਲਾ ਦਿੱਤਾ ਮੈਨੂੰ। ਇੱਕ ਦਿਨ ਅਚਾਨਕ ਹਲੇ ਇੱਦਾਂ ਦੀਆਂ ਗੱਲਾਂ ਸੋਚ ਹੀ ਰਿਹਾ ਕਿ ਪਿੱਛੋਂ ਮਾਸਟਰ ਜੀ ਨੇ ਆ ਕੇ ਸਾਈਕਲ ਦੀ ਘੰਟੀ ਵਜਾ ਦਿੱਤੀ। ਕਿਉਂ ਭਾਈ, ਨਿਭਾ ਰਿਹਾ ਆਪਣੀ ਸੇਵਾ? ਮੈਂ ਵੇਖ ਰਿਹਾ ਹਰ ਰੋਜ਼ ਤੂੰ ਪੱਥਰ ਇੱਕ ਲੈ ਕੇ ਆਉਂਦਾ, ਮੈਨੂੰ ਬੜੀ ਖੁਸ਼ੀ ਹੋਈ ਕਿ ਤੂੰ ਮੇਰੀ ਆਗਿਆ ਦਾ ਪਾਲਣ ਕੀਤਾ। ਚਲ ਅੱਜ ਬੈਠ ਮੇਰੇ ਸਾਈਕਲ 'ਤੇ, ਮੈਂ ਇੱਧਰਲੇ ਰਾਹ ਤੋਂ ਜਾਣਾ ਸੀ, ਸੋਚਿਆ ਤੈਨੂੰ ਵੀ ਨਾਲ ਲਈ ਜਾਵਾਂ। ਪੱਥਰ ਲੈ ਕੇ ਮਗਰ ਸਕੂਲ 'ਤੇ ਰਸਤੇ ਦੇ ਉੱਤੇ ਸਾਈਕਲ ਦੇ ਪਿੱਛੇ ਬੈਠ ਗਿਆ। ਰਾਹ ਜਾਂਦੇ ਨਿੱਕੇ ਨਿੱਕੀਆਂ ਗੱਲਾਂ ਚੱਲ ਰਹੀਆਂ ਨੇ, ਸਕੂਲ ਪਹੁੰਚ ਗਏ। ਸਕੂਲ ਪਹੁੰਚ ਕੇ ਮਾਸਟਰ ਜੀ ਨੇ ਪੁੱਛਿਆ ਕਿਵੇਂ ਚੱਲ ਰਿਹਾ ਤੇਰਾ ਪੱਥਰਾਂ ਦਾ ਸਫ਼ਰ? ਕਹਿਣ ਲੱਗਾ, ਜੀ ਬਹੁਤ ਵਧੀਆ, ਅਤੇ ਹੋਰ ਕਿੰਨੇ ਕੁ ਲੈ ਕੇ ਆਉਣੇ ਨੇ? ਮਾਸਟਰ ਜੀ ਨੇ ਕਿਹਾ ਸ਼ਾਇਦ ਅੱਜ ਤੋਂ ਬਾਅਦ ਲੋੜ ਨਾ ਪਵੇ। ਤੂੰ ਮੈਨੂੰ ਇਹ ਦੱਸ ਕੇ ਰਸਤੇ ਦੇ ਵਿੱਚ ਕੀ ਵੇਖਿਆ ਤੂੰ? ਆਪਾਂ ਜਦੋਂ ਆ ਰਹੇ ਸੀ ਕੁਛ ਖਾਸ ਰਸਤੇ ਦੇ ਵਿੱਚ ਤੂੰ ਨੋਟ ਕੀਤਾ? ਕੋਈ ਪਹਿਲਾਂ ਦੇ ਨਾਲੋਂ ਕੁਛ ਬਦਲਿਆ? ਉਹ ਰੁੱਖ ਜਿਨ੍ਹਾਂ ਦੀਆਂ ਤੂੰ ਗੱਲਾਂ ਕਰਦਾ ਸੀ ਕੀ ਉਹ ਅੱਜ ਤੈਨੂੰ ਨਜ਼ਰ ਆਏ? ਕਿ ਰਾਹ ਦੇ ਵਿੱਚ ਕੋਈ ਪੈਂਦੀਆਂ ਖੂਬਸੂਰਤ ਇਮਾਰਤਾਂ ਨਜ਼ਰ ਆਈਆਂ? ਕਿ ਰਾਹ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਪਹਿਲਾਂ ਦੇ ਨਾਲੋਂ? ਕਹਿਣ ਲੱਗਾ, ਜੀ ਪੱਥਰਾਂ ਤੋਂ ਨਜ਼ਰ ਹਟੇ ਅਤੇ ਉਹਨਾਂ 'ਤੇ ਜਾਵੇ। ਕੁਛ ਦਿਨਾਂ ਤੋਂ ਤਾਂ ਸਿਰਫ ਮੇਰਾ ਧਿਆਨ ਪੱਥਰਾਂ 'ਤੇ ਹੀ ਲੱਗਾ ਵਾ, ਇਹੋ ਹੀ ਸੋਚਦਾ ਕਿ ਕਿਹੜਾ ਵੇਲਾ ਹੋਵੇ ਸਕੂਲ ਆਵੇ ਅਤੇ ਇਸ ਭਾਰ ਤੋਂ ਮੇਰਾ ਖਹਿੜਾ ਛੁੱਟੇ। ਮੈਨੂੰ ਤਾਂ ਇੱਥੋਂ ਤੱਕ ਵੀ ਪਤਾ ਕਿਹੜਾ ਭਾਰ ਕਿੰਨਾ ਭਾਰ ਕਿੰਨਾ ਕਿਹੜਾ ਪੱਥਰ ਕਿੰਨਾ ਭਾਰਾ ਸੀ, ਕਿੰਨਾ ਹੌਲਾ, ਕਿਹੜੇ ਦਿਨ ਮੈਂ ਵੱਧ ਔਖਾ ਹੋਇਆ। ਮਾਸਟਰ ਜੀ ਨੇ ਕਿਹਾ ਫਿਰ ਇੱਕ ਚੀਜ਼ ਤਾਂ ਤੈਨੂੰ ਸਮਝ ਜਾਣੀ ਚਾਹੀਦੀ ਹੈ, ਜਿਹੜਾ ਤੂੰ ਕਹਿੰਦਾ ਸੀ ਨਾ ਮੇਰਾ ਧਿਆਨ ਨਹੀਂ ਲੱਗਦਾ, ਜਿਹੜਾ ਤੇਰਾ ਧਿਆਨ ਇਸ ਸਾਰੇ ਕੁਛ ਤੋਂ ਹਟ ਕੇ ਪੱਥਰਾਂ ਦੇ ਵਿੱਚ ਲੱਗ ਸਕਦਾ, ਇਹਦਾ ਮਤਲਬ ਪੜ੍ਹਾਈ ਦੇ ਵਿੱਚ ਵੀ ਲੱਗ ਸਕਦਾ। ਜਿਸ ਦਿਨ ਦੇ ਤੂੰ ਪੱਥਰ ਲਿਆਉਣੇ ਸ਼ੁਰੂ ਕੀਤੇ ਨੇ ਉਸ ਦਿਨ ਦਾ ਕੀ ਤੇਰਾ ਇਹ ਆਸ ਪਾਸ ਦੇ ਉੱਤੇ ਧਿਆਨ ਗਿਆ ਕਿ ਉਦਨ ਦਾ ਤੂੰ ਵੇਖਿਆ ਕਿਹੜਾ ਨਹਾ ਕੇ ਆਉਂਦਾ ਕਿਹੜਾ ਨਹੀਂ, ਕਿੰਨੇ ਕਿੱਦਾਂ ਦੇ ਕੱਪੜੇ ਪਾਏ ਨੇ, ਕਿਹਦੇ ਗੰਦੇ ਨੇ ਕਿਹਦੇ ਚੰਗੇ ਨੇ, ਕਿਹਦੇ ਪਟਕੇ ਚੋਂ ਵਾਲ ਨਿਕਲੇ ਆ, ਕਿੰਨੇ ਤੇਲ ਵੱਧ ਲਾਇਆ ਕਿੰਨੇ ਘੱਟ, ਜਿਹੜੀਆਂ ਗੱਲਾਂ ਤੂੰ ਪਹਿਲਾਂ ਕਰਦਾ ਸੀ, ਕੀ ਕਦੀ ਤੇਰਾ ਧਿਆਨ ਹੁਣ ਉੱਧਰ ਗਿਆ? ਸੋਚ ਕੇ ਕਹਿਣ ਲੱਗਾ ਜੀ ਨਹੀਂ, ਧਿਆਨ ਤੇ ਮੇਰਾ ਬਾਹਾਂ 'ਚ ਪਈਆਂ ਖੱਲੀਆਂ ਵੱਲ ਹੀ ਰਹਿੰਦਾ, ਤੇ ਜਦੋਂ ਇਹਨਾਂ ਖੱਲੀਆਂ ਬਾਰੇ ਸੋਚਦਾ ਫਿਰ ਇਹ ਪੱਥਰ ਅੱਖਾਂ ਅੱਗੇ ਆ ਜਾਂਦਾ। ਫਿਰ ਭਾਈ ਇੱਕ ਗੱਲ ਤੇ ਪੱਕੀ, ਧਿਆਨ ਤੇ ਤੇਰਾ ਹਰ ਇੱਕ ਚੀਜ਼ 'ਚ ਲੱਗਦਾ, ਉਹ ਵੱਖਰੀ ਗੱਲ ਹੈ ਤੂੰ ਕਿੱਧਰ ਲਾਉਣਾ। ਜਦੋਂ ਤੇਰਾ ਮਨ ਪੜ੍ਹਾਈ 'ਚ ਨਹੀਂ ਸੀ ਲੱਗ ਰਿਹਾ ਉਦੋਂ ਤੂੰ ਆਪਣਾ ਮਨ ਇੱਧਰ ਉੱਧਰ ਲਾ ਰਿਹਾ ਹੈ, ਤੇ ਜਦੋਂ ਇੱਧਰ ਉੱਧਰ ਤੇਰਾ ਮਨ ਲਾਉਣ ਦਾ ਟਾਈਮ ਸੀ ਉਦੋਂ ਤੂੰ ਮਨ ਆਪਣਾ ਪੱਥਰ ਦੇ ਵਿੱਚ ਲਾ ਰਿਹਾ ਹੈ। ਗੱਲ ਕਾਹਦੀ ਕਿ ਜਿਹੜੀ ਚੀਜ਼ ਤੈਨੂੰ ਜਿੰਨੀ ਭਾਰੀ ਲੱਗਦੀ ਹੈ, ਜਿੰਨੀ ਤੇਰਾ ਜ਼ਿਆਦਾ ਜ਼ੋਰ ਲਵਾਉਂਦੀ ਹੈ, ਜਿੰਨੀ ਭਾਰੀ ਉਹਨਾਂ ਤੇਰਾ ਮਨ ਜ਼ਿਆਦਾ ਉਹਦੇ 'ਚ ਲੱਗਦਾ। ਕੋਸ਼ਿਸ਼ ਕਰ ਕਿ ਆਪਣਾ ਮਨ ਉਸ ਪਾਸੇ ਲਾ ਜਿਹੜੀ ਚੀਜ਼ ਨੂੰ ਤੂੰ ਵਜ਼ਨਦਾਰ ਸਮਝਦਾ। ਜੇ ਤੂੰ ਪੜ੍ਹਾਈ ਨੂੰ ਵਜ਼ਨਦਾਰ ਸਮਝਣ ਲੱਗ ਪਏਗਾ ਤਾਂ ਪੜ੍ਹਾਈ 'ਚ ਵੀ ਤੇਰਾ ਮਨ ਲੱਗੂਗਾ। ਜੇ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਤਾਂ ਪੜ੍ਹਾਈ 'ਚ ਤੇਰਾ ਜ਼ਰੂਰ ਮਨ ਲੱਗੂਗਾ। ਪੱਥਰ ਦੀ ਅਹਿਮੀਅਤ ਸ਼ਾਇਦ ਤੈਨੂੰ ਇਸ ਕਰਕੇ ਲੱਗੀ ਕਿਉਂਕਿ ਮੈਂ ਤੈਨੂੰ ਕਿਹਾ ਕਿ ਸਕੂਲ ਦੇ ਵਿੱਚ ਇਹ ਪੱਥਰ ਚਾਹੀਦੇ ਨੇ। ਜੇ ਸ਼ਾਇਦ ਆਪਣੀ ਮਰਜ਼ੀ ਨਾਲ ਤੂੰ ਲਿਆਉਣੇ ਹੁੰਦੇ ਤਾਂ ਇੱਕ ਵੀ ਪੱਥਰ ਸਕੂਲ ਨਾਲ ਲੈ ਕੇ ਆਉਂਦਾ। ਤੈਨੂੰ ਅਹਿਮੀਅਤ ਇਸ ਕਰਕੇ ਜਾਪੀ ਕਿਉਂਕਿ ਮੈਂ ਤੈਨੂੰ ਕਿਹਾ। ਇਸੇ ਤਰ੍ਹਾਂ ਦੇ ਨਾਲ ਜਿੱਦਣ ਤੈਨੂੰ ਪੜ੍ਹਾਈ ਦੀ ਅਹਿਮੀਅਤ ਸਮਝ ਆਜੂਗੀ ਉਸ ਦਿਨ ਪੜ੍ਹਾਈ ਦੇ ਵਿੱਚ ਵੀ ਤੇਰਾ ਮਨ ਲੱਗਣਾ ਸ਼ੁਰੂ ਹੋ ਜਾਊ। ਪੜ੍ਹਾਈ ਤੋਂ ਇਲਾਵਾ ਬੜੇ ਸਾਰੇ ਲੋਕ ਇੱਦਾਂ ਦੀ ਵੀ ਸ਼ਿਕਾਇਤ ਕਰਦੇ ਹੁੰਦੇ ਨੇ ਨਾ ਕਿ ਸਾਡਾ ਪਾਠ ਦੇ ਵਿੱਚ ਪੂਜਾ ਦੇ ਵਿੱਚ ਮਨ ਨਹੀਂ ਲੱਗਦਾ। ਸ਼ਾਇਦ ਉਹਨਾਂ ਦੇ ਲਈ ਵੀ ਇਹ ਕਹਾਣੀ ਕੰਮ ਆ ਜਾਏ ਕਿਉਂਕਿ ਆਪਾਂ ਕਦੀ ਅਹਿਮੀਅਤ ਹੀ ਨਹੀਂ ਸਮਝੀ। ਜਿਹੜੀ ਚੀਜ਼ ਦੀ ਆਪਾਂ ਅਹਿਮੀਅਤ ਸਮਝਦੇ ਹਾਂ ਉਹਦੇ ਵਿੱਚ ਆਪਣੇ ਆਪ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ। ਜਿਹੜੇ ਕੰਮ 'ਚੋਂ ਸਾਨੂੰ ਵੱਧ ਪੈਸੇ ਮਿਲਣੇ ਹੁੰਦੇ ਆ ਉਸ ਕੰਮ ਦੇ ਵਿੱਚ ਆਪਣੇ ਆਪ ਹੀ ਸਾਡਾ ਧਿਆਨ ਲੱਗ ਜਾਂਦਾ, ਅਤੇ ਜਦੋਂ ਉਹੀ ਪੈਸੇ ਉਸੇ ਹੀ ਕੰਮ ਦੇ ਸਾਨੂੰ ਕਿਤੇ ਅਹਿਸਾਸ ਹੋਵੇ ਕਿ ਨਹੀਂ ਹੁਣ ਘੱਟ ਗਏ ਨੇ ਇਹ ਹੋਰ ਵੱਧ ਹੋਣੇ ਚਾਹੀਦੇ ਨੇ ਤਾਂ ਧਿਆਨ ਫਿਰ ਵੀ ਲੱਗਣੋਂ ਅੜ ਜਾਂਦਾ, ਫਿਰ ਆਪਾਂ ਅੱਗੇ ਵੱਲ ਤੁਰ ਪੈਂਦੇ। ਗੱਲ ਕਾਹਦੀ ਕਿ ਜਿਹੜੀ ਚੀਜ਼ ਦੀ ਜਿੰਨੀ ਇਨਸਾਨ ਦੇ ਲਈ ਅਹਿਮੀਅਤ ਆ ਜਿੰਨੀ ਜ਼ਿਆਦਾ ਜਿਹੜੀ ਚੀਜ਼ ਜ਼ਰੂਰੀ ਤੁਸੀਂ ਆਪਣੇ ਮਨ ਦੇ ਵਿੱਚ ਬਿਠਾ ਲਈ ਉਹਦੇ ਵਿੱਚ ਆਪਣੇ ਆਪ ਹੀ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ। ਵੈਸੇ ਤਾਂ ਕਹਿੰਦੇ ਨੇ ਕਿ ਹਰ ਇੱਕ ਚੀਜ਼ ਦੇ ਵਿੱਚ ਹੀ ਸਾਨੂੰ ਧਿਆਨ ਲਾਉਣਾ ਚਾਹੀਦਾ, ਸਾਡੇ ਆਸ ਪਾਸ ਜੋ ਕੁਛ ਹੋ ਰਿਹਾ ਵਾਪਰ ਰਿਹਾ ਇਹ ਕੁਦਰਤ ਦੇ ਜਿੰਨੇ ਵੀ ਨਜ਼ਾਰੇ ਨੇ ਉਹਨਾਂ ਸਾਰਿਆਂ ਦੇ ਵਿੱਚ ਸਾਡਾ ਧਿਆਨ ਕਿਤੇ ਨਾ ਕਦੇ ਲੱਗਣਾ ਚਾਹੀਦਾ। ਆਸ ਪਾਸ ਜਿੰਨੇ ਵੀ ਲੋਕ ਸਾਡੇ ਵਿਚਰ ਰਹੇ ਨੇ ਉਹਨਾਂ ਦੇ ਵਿੱਚ ਧਿਆਨ ਸਾਡਾ ਕਦੀ ਨਾ ਕਦੀ ਕਿਤੇ ਨਾ ਕਿਤੇ ਲੱਗਣਾ ਚਾਹੀਦਾ। ਜਦੋਂ ਜਿਹੜੀ ਚੀਜ਼ ਦਾ ਟਾਈਮ ਹੈ ਉਦੋਂ ਉਸ ਸਮੇਂ ਸਾਡਾ ਧਿਆਨ ਉਸ ਕੰਮ ਦੇ ਵਿੱਚ ਲੱਗਣਾ ਚਾਹੀਦਾ। ਜੇ ਪੜ੍ਹ ਰਹੇ ਹਾਂ ਤਾਂ ਪੜ੍ਹਾਈ ਦੇ ਵਿੱਚ ਉਦੋਂ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ ਤਾਂ ਕੁਦਰਤ ਦੇ ਉਹਨਾਂ ਨਜ਼ਾਰਿਆਂ ਦੇ ਵਿੱਚ ਆਸ ਪਾਸ ਵਿਚਰ ਰਹੇ ਸਾਡੇ ਸੰਗੀ ਸਾਥੀਆਂ ਦੇ ਵਿੱਚ ਸਾਡਾ ਮਨ ਲੱਗਣਾ ਚਾਹੀਦਾ। ਜੇ ਵਿਹਲੇ ਬੈਠੇ ਹਾਂ ਲੰਮੇ ਪਏ ਹਾਂ ਤਾਂ ਸ਼ਾਇਦ ਕਦੀ ਕਦੀ ਉਸ ਖੁੱਲ੍ਹੇ ਅਸਮਾਨ ਦੇ ਵਿੱਚ ਇਸ ਖੁੱਲ੍ਹੀ ਹਵਾ ਦੇ ਵਿੱਚ ਵੀ ਸਾਡਾ ਮਨ ਲੱਗਣਾ ਚਾਹੀਦਾ। ਗੱਲ ਕਾਹਦੀ ਕਿ ਜਿਹੜੇ ਸਮੇਂ ਜਿਹੜਾ ਕੰਮ ਕਰ ਰਹੇ ਹੋ ਉਸ ਕੰਮ ਦੇ ਵਿੱਚ ਸਾਡਾ ਮਨ ਲੱਗਣਾ ਬਹੁਤ ਵਾਜਬ ਆ ਅਤੇ ਬਹੁਤ ਅਹਿਮੀਅਤ ਹੈ ਇਸ ਚੀਜ਼ ਦੀ, ਲੱਗੂਗਾ ਤਾਂ ਜੇ ਆਪਾਂ ਉਸ ਕੰਮ ਨੂੰ ਆਦਰ ਸਤਿਕਾਰ ਦੇਵਾਂਗੇ, ਉਸ ਕੰਮ ਨੂੰ ਆਪਣਾ ਫਰਜ਼ ਸਮਝ ਕੇ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
5: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ ਰੇਡੀਓ ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 AM.
4: Hun thode modi naal moda mila ke thodi tarakki di raah nu hor vi saukha ate surakhit banaun da vaada karda hai Very B Toyota.
5: Jithe hai Toyota di best technology, best customer service ate best Google reviews. Tuhadi zarurat anusaar Pritpal Singh tuhanu help karange tuhadi apni Toyota choose karan layi jo ne ik dahake ton Very B Toyota de naal.
4: Best deal layi call karo 0431-465-186 te 212-216 Old G Long Road, Hoppers Crossing. Very B Toyota, the smart choice.

रेडियो हाँ जी 1674 AM आज 6 जुलाई 2026 भारत ऑस्ट्रेलिया दुनिया जान दियां खबरां लेके आए। सब तो पहला इंटरनेशनल न्यूज़ दे नाल शुरुआत करदे हां। ऑस्ट्रेलिया दियां खबरां दे विच बहुत कुछ हो वापर रहा दुनिया भर दे अंदर और ऑस्ट्रेलिया नूं किवें प्रभावित कर रहा हो सब, खास तौर दे उत्ते चीन दे द्वारा पैसिफिक समुंदरां दे वल दागी गई मिजाइल ऑस्ट्रेलिया नूं किवें इह खबर प्रभावित कर रही है अगे चल के जाणांगे। सब तो पहला इंटरनेशनल न्यूज़ दे विच ओ खबर जिस तों भारत बचदा रहा है। भारत अपने कूटनीतिक संबंधां नूं बरकरार तां रखना चाहुंदा है इजराइल दे नाल, पर ईरान नूं भी नहीं दसना चाहुंदा। अजिहे दे विच हुण इजराइल दे प्रधानमंत्री जे खुद ही इह कह दिण कि जे दोस्ती होवे तां भारत वर्गी, तां फिर हुण ईरान दे अगे की मूंह लै के जाएगा भारत। इजराइल के प्रधानमंत्री बेंजामिन नेतन्याहू ने अमरीका के उपराष्ट्रपति जेडी वैंस नूं एक नसीहत का जवाब दिंदिया भारत का जिक्र कर दिता। नेतन्याहू ने दावा किया कि भारत के विच उन्हां नूं प्यार करन वाले बहुत सारे लोग ने और भारत तो हमायत मिलती रहती है। दरअसल सारा मामला की तुहानूं दस दिंदे आ, जून महीने के जदों अमरीका ते ईरान के दरम्यान जंगबंदी नूं लैके गलबात चल रही थी उदों इजराइल ने लबनान के उत्ते हमले कर दिते सी। ईरान चेतावनी दे रहा है कि जे लबनान के उत्ते हमले होंदे रहे तो अमरीका के नाल जिहड़ी गलबात हो रही है वह बिगड़ जानी है। अजिहे च डोनाल्ड ट्रंप ने जेडी वैंस के हवाले के नाल इजराइल तक एक सुनेहा भेजा। जेडी वैंस ने बड़ा सख्त तरीके दे नाल कहा कि टल जाओ, इजराइल नूं कहा इदां करना नहीं चाहिए, अमरीका तो बिना पुछे तुसी हमला ना करो, खास तौर दे उत्ते अजिहे समय च जदों अमरीका ते ईरान की संधि हो रही है। इजराइल का कहना सी कि संधि तो अमरीका ते इजराइल च ईरान च हो रही है, जबकि इजराइल का इस दे विच की लेना देना। ट्रंप ने लबनान दे उत्ते इजराइली हमलों नूं गैर जरूरी दसिया। अमरीका का शक सी कि जेकर इजराइल अपनी कार्रवाई जारी रखता है तो ईरान के नाल सीजफायर का समझौता विचाले लटक जाएगा तो अमरीका की साख नूं भी नुकसान पहुँचेगा, जिस दे लई अमरीकी राष्ट्रपति तल्लो मछी हो रहे सी। ट्रंप के बयान की तरफ तो ईरान की जड़ी नाल चल रही अमरीकी गलबात थी उस दे विच इजरायली कैबिनेट के कुछ मैंबरां ने आलोचना कर छड़ी ते कहा कि ईरान इजराइल दे लई सब तो वड्डा खतरा है ते हुण अजिहे दे विच इजराइल दा पक्का दोस्त भी हुण इजराइल दे नाल नहीं खड़ा बल्कि उन्हां नूं वार्निंगां दे रहे। नेतन्याहू ने भी कहा कि ट्रंप दे नाल उन्हां दे चंगे रिश्ते ने, पर इहदा इह मतलब नहीं कि ट्रंप की हर गल दे नाल ओह सहमत हो जाणगे। उन्हां इह भी कहा सी कि उन्हां दा जदों जी करेगा ताहो ईरान दे उत्ते परमाणु हथियार ना हासिल करन दे लई फिर तो दबाव पाणगे। अजिहे दे विच 18 जून नूं जेडी वैंस ने वाइट हाउस दे विच एक प्रेस कॉन्फ्रेंस ये कह दिता कि पूरी दुनिया च सिर्फ डोनाल्ड ट्रंप ही कल्ले ऐसे नेता ने जिन्हां ने इजराइल दे नाल अपनी हमदर्दी जताई सी, ते जे हुण इजराइल ट्रंप दी गल वी नहीं मनदा तां उहनां वर्गा नागवार कोई देश हो नहीं सकदा। दुनिया दे सब तो ताकतवर देश दे नेता दी गल तुहानूं मननी चाहीदी है। उन्हें यह भी कह दिता सी कि जे मैं इजराइली कैबिनेट का मैंबर हुंदा तां शायद मैं दुनिया च बचे अपने आखिरी इकलौते ताकतवर दोस्त दी गल नूं अणगौलियां करदिआं कोई भी जनतक हमला ना करदा। फॉक्स न्यूज़ दी एंकर ने जेडी वैंस दे इस बयान का जिक्र करदे होइआं नेतन्याहू तों उन्हां दी हुण प्रतिक्रिया पुछी। हुण ताज़ा मामले दे विच अपडेट यह है कि नेतन्याहू ने कहा कि मैं जेडी वैंस दी तां इज्जत करदा, मेरे उन्हां नाल चंगे रिश्ते ने, पर इहदा मतलब यह नहीं कि मैं उन्हां दी भी हर गल दे नाल सहमत हो जा। नेतन्याहू ने राष्ट्रपति ट्रंप की भी तारीफ कर दी ते कहा कि अमरीका दे किसी भी राष्ट्रपति दे इन्ना करीब वो कदे नहीं रहे, अमरीका ही नहीं बल्कि साढ़े दूजे भी दोस्त ने। उन्हें कहा कि भारत हुण 140 करोड़ की आबादी वाले इस देश तो सानू बहुत हमायत हुंदी है, भारत के प्रधानमंत्री मैनू चंगी तरह हमायत दिंदे ने, उत्थों दे लोग सानू सोशल मीडिया ते मैसेज भेजदे ने। उन्हें कहा कि कई देशों दे विच इजराइल की आलोचना करन दा एक फैशन जिहा बन गया सी, इस दे लई मीडिया जिम्मेदार हो सकता है। खैर अगलियां खबरां दे वल वधीए ते ईरान तो ही खबर है जिथे ईरान दे सुप्रीम लीडर मौस्तफा खामनेई अपने पिता दे जनाजे दे विच वी नज़र नहीं आए। अंदाजे लग रहे सी कि ओह इस जनाजे च जनतक तौर दे उत्ते पहली बार नज़र आ जाणगे, पर एतवार दे दिन हज़ारां लोग आयातुल्ला अली खामनेई नूं श्रद्धांजलि देण दे लई तहरान पहुंचे सी। इस दरमियान ईरान दे सिखरले नेता मौजूद रहे ने। खामनेई दे बाकी तीन बेटे भी मसूद, मुस्तफा ते मैसम तीनों एतवार दे दिन इस रस्मां च शामिल होए, पर इस वक्त खामनेई दे चौथे बेटे और जिहड़े कि सिखरले लीडर भी ने मौजूदा समय च मुस्तफा खामनेई वो गायब क्यों सी।
ਹਾਲਾਂਕਿ ਮਸੂਦ ਮੁਸਤਫਾ ਤੇ ਮੈਸਮ ਤੋਂ ਇਲਾਵਾ ਇਰਾਨ ਦੇ ਰਾਸ਼ਟਰਪਤੀ ਤੱਕ ਮਸੂਦ ਪੈਜ਼ਿਸ਼ਕਿਆਨ, ਰੈਵੋਲਿਊਸ਼ਨਰੀ ਗਾਰਡਸ ਦੇ ਪ੍ਰਮੁੱਖ ਅਹਿਮਦ ਵਾਹਿਦੀ ਸਮੇਤ ਉੱਥੋਂ ਦੀ ਪਾਰਲੀਮੈਂਟ ਦੇ ਪ੍ਰਮੁੱਖ ਸਾਰੇ ਲੋਕ ਉੱਥੇ ਮੌਜੂਦ ਸੀ। ਮੁਸਤਫਾ ਦੀ ਹਾਲਤ ਨੂੰ ਲੈ ਕੇ ਹੁਣ ਜਿਹੜੀਆਂ ਅਟਕਲਾਂ ਲੱਗ ਰਹੀਆਂ ਸੀ ਉਹ ਫਿਰ ਜਾਰੀ ਨੇ। ਅਫਵਾਹਾਂ ਇਹ ਸੀ ਕਿ ਉਹਨਾਂ ਨੂੰ ਅਮਰੀਕਾ ਇਜ਼ਰਾਈਲ ਹਮਲੇ ਦੇ ਦਰਮਿਆਨ ਸੱਟ ਲੱਗੀ ਸੀ, ਜਿੱਥੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਹਨਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ। ਬਾਵਜੂਦ ਇਸ ਦੇ ਇਰਾਨ ਨੇ ਉਹਨਾਂ ਨੂੰ ਸੁਪਰੀਮ ਲੀਡਰ ਬਣਾ ਦਿੱਤਾ ਤਾਂ ਕਿ ਕਿਤੇ ਜਿਹੜੀ ਇਰਾਨ ਦੀ ਬਦਖੋਈ ਨਾ ਹੋ ਜਾਵੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ। ਹੁਣ ਆਪਣੇ ਪਿਤਾ ਆਯਤ ਅਲੀ ਖਾਮਨੇਈ ਦੇ 1999 ਤੋਂ ਲੈ ਕੇ ਫਰਵਰੀ 2026 ਤੱਕ ਉਹਨਾਂ ਦੀ ਮੌਤ ਤੱਕ ਇਸਲਾਮਿਕ ਗਣਰਾਜ ਦੇ ਇਰਾਨ ਦੇ ਸੁਪਰੀਮ ਲੀਡਰ ਬਣੇ ਰਹਿਣ ਤੋਂ ਬਾਅਦ ਮੁਸਤਫਾ ਨੇ ਇਹ ਗੱਦੀ ਸੰਭਾਲ ਰਹੀ ਸੀ। ਸਿਖਰਲੇ ਨੇਟਾ ਸੁਪਰੀਮ ਲੀਡਰ ਦੀ ਜਿਹੜੀ ਅੰਤਮ ਰਸਮਾਂ ਨੇ ਉਹ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਗਈਆਂ ਸੀ। ਦੱਸ ਦਈਏ ਕਿ ਲਗਭਗ 2 ਕਰੋੜ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਔਰ ਇਸ ਨੂੰ ਸਦੀ ਦਾ ਅੰਤਮ ਸੰਸਕਾਰ ਕਰਾਰ ਦਿੱਤਾ ਜਾ ਰਿਹਾ। ਖਾਮਨੇਈ ਦਾ ਮ੍ਰਿਤਕ ਦੇਹ ਜਿਹੜੀ ਹੈ ਉਹ ਫਿਲਹਾਲ ਤਹਿਰਾਨ ਦੇ ਗ੍ਰੈਂਡ ਮਸੱਲਾ ਦੇ ਵਿੱਚ ਰੱਖੀ ਗਈ ਹੈ ਔਰ ਆਖਰੀ ਰਸਮਾਂ ਦੇ ਲਈ ਸ਼ੀਆ ਧਰਮ ਗੁਰੂ ਜ਼ਾਫਰ ਸੁਭਾਨੀ ਉਹਨਾਂ ਨੇ ਇਹ ਰਸਮਾਂ ਨਿਭਾਉਣੀਆਂ ਨੇ। 97 ਸਾਲ ਦੇ ਉਹ ਇੱਕ ਵਿਦਵਾਨ ਨੇ, ਪਵਿੱਤਰ ਸ਼ਹਿਰ ਕੌਮ ਦੇ ਧਾਰਮਿਕ ਮਦਰੱਸਿਆਂ ਦੇ ਵਿੱਚ ਪੜ੍ਹਾਉਂਦੇ ਨੇ। ਹਾਲਾਂਕਿ ਐਤਵਾਰ ਦੇ ਦਿਨ ਪੂਰੇ ਇਰਾਨ ਦੇ ਵਿੱਚ ਜਨਤਕ ਛੁੱਟੀ ਦਾ ਐਲਾਨ ਸੀ ਪਰ ਖਾਮਨੇਈ ਦੇ ਮ੍ਰਿਤਕ ਦੇਹ ਨੂੰ ਗ੍ਰੈਂਡ ਮਸੱਲਾ ਤੋਂ ਬਾਹਰ ਲਿਆਂਦਾ ਗਿਆ ਤਾਂ ਇੱਕ ਵੱਡੀ ਜਿਹੜੀ ਸੁਰੱਖਿਆ ਦਾ ਘੇਰਾ ਵੀ ਦੇਖਣ ਨੂੰ ਮਿਲਿਆ ਸੀ। ਦੱਸ ਦਈਏ ਕਿ ਅੱਜ ਦੇ ਦਿਨ ਅੰਤਮ ਸੰਸਕਾਰ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਸਿਰੇ ਚੜ੍ਹਨਗੀਆਂ ਔਰ ਇਸ ਦਰਮਿਆਨ ਐਸੋਸੀਏਟਿਡ ਪ੍ਰੈਸ ਅਤੇ ਗਾਰਜੀਅਨ ਦੀ ਰਿਪੋਰਟਾਂ ਦੇ ਮੁਤਾਬਕ ਐਤਵਾਰ ਦੇ ਦਿਨ ਲੋਕਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਖਿਲਾਫ ਨਾਅਰੇ ਤੱਕ ਲਗਾ ਦਿੱਤੇ। ਕਵੀ ਮੁਹੰਮਦ ਰਸੂਲੀ ਨੇ ਨਮਾਜ਼ ਤੋਂ ਪਹਿਲਾਂ ਇੱਕ ਕਵਿਤਾ ਦੇ ਪਾਠ ਦੇ ਦਰਮਿਆਨ ਇਹ ਵੀ ਕਹਿ ਦਿੱਤਾ ਕਿ ਹੁਣ ਟਰੰਪ ਦੀ ਹੱਤਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਸੋਗ ਸਮਾਗਮ ਦੇ ਦੌਰਾਨ ਅਮਰੀਕਾ ਮੁਰਦਾਬਾਦ, ਇਜ਼ਰਾਈਲ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸੀ। ਕਿਲ ਟਰੰਪ ਕਿਲ ਬੀਬੀ ਦੇ ਨਾਅਰੇ ਵੀ ਲੱਗ ਰਹੇ ਸੀ। ਲੋਕਾਂ ਦੇ ਹੱਥਾਂ 'ਚ ਬੈਨਰ ਤੱਕ ਫੜੇ ਹੋਏ ਸੀ। ਬੀਬੀ ਯਾਨੀ ਕਿ ਬੈਂਜਾਮਿਨ ਨੇਤਨਯਾਹੂ ਜਿਹੜੇ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਅਤੇ ਕਈਆਂ ਲੋਕਾਂ ਦੇ ਹੱਥ ਦੇ ਵਿੱਚ ਵੀ ਵਿਲ ਅਵੈਂਜ ਅੰਗਰੇਜ਼ੀ ਦੇ ਵਿੱਚ ਐਸੇ ਨਾਅਰੇ ਵੀ ਫੜੇ ਹੋਏ ਸੀ ਯਾਨੀ ਕਿ ਅਸੀਂ ਬਦਲਾ ਲਵਾਂਗੇ। ਕੇਵਲ ਤਹਿਰਾਨ ਦੇ ਵਿੱਚ ਹੀ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ 1 ਕਰੋੜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦੀ ਉਮੀਦ ਦੱਸੀ ਗਈ ਹੈ। ਇਸ ਤੋਂ ਇਲਾਵਾ ਇਰਾਕ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਗਏ ਨੇ। ਅੱਜ ਸੋਮਵਾਰ ਨੂੰ ਤਹਿਰਾਨ ਦੇ ਵਿੱਚ ਹੋਣ ਵਾਲੇ ਜਲੂਸ ਤੋਂ ਬਾਅਦ ਖਾਮਨੇਈ ਦੇ ਤਾਬੂਤ ਨੂੰ ਭਲਕੇ ਯਾਨੀ ਮੰਗਲਵਾਰ ਨੂੰ ਕੌਮ ਲਿਜਾਇਆ ਜਾਏਗਾ। ਫਿਰ ਉੱਥੇ ਇੱਕ ਦਿਨ ਰੱਖਣ ਤੋਂ ਬਾਅਦ ਅਗਲੇ ਦਿਨ ਬੁੱਧਵਾਰ ਨੂੰ ਗੁਆਂਢੀ ਮੁਲਕ ਇਰਾਕ ਦੇ ਵਿੱਚ ਇੱਕ ਮਹੱਤਵਪੂਰਨ ਸ਼ੀਆ ਸਥਾਨ ਦੇ ਉੱਤੇ ਇਸ ਨੂੰ ਲਿਜਾਇਆ ਜਾਏਗਾ ਅਤੇ ਫਿਰ ਵੀਰਵਾਰ ਨੂੰ ਯਾਨੀ ਉਸ ਤੋਂ ਵੀ ਅਗਲੇ ਦਿਨ ਉਹਨਾਂ ਦੇ ਉੱਤਰ ਪੂਰਬੀ ਜਨਮ ਸਥਾਨ ਜਿੱਥੇ ਖਾਮਨੇਈ ਦਾ ਜਨਮ ਹੋਇਆ ਸੀ ਮਸ਼ਹਦ ਉੱਥੇ ਉਹਨਾਂ ਨੂੰ ਦਫ਼ਨਾਇਆ ਜਾਏਗਾ। ਇਰਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਸਿਖਰਲੇ ਨੇਤਾ ਖਾਮਨੇਈ ਦਾ ਜਿਹੜਾ ਅੰਤਮ ਸੰਸਕਾਰ ਨੂੰ ਲੈ ਕੇ ਅੱਜ ਦੇ ਦਿਨ ਕਾਫ਼ੀ ਸਖ਼ਤ ਪ੍ਰਬੰਧ ਕੀਤੇ ਗਏ ਨੇ। ਕਿਹਾ ਜਾ ਰਿਹਾ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕੀ ਦਿੱਤੀ ਸੀ ਕਿ ਜੇ ਮੈਂ ਚਾਹੁੰਦਾ ਤਾਂ ਮੈਂ ਇਹਨਾਂ ਸੋਗ ਸਮਾਗਮਾਂ ਦੇ ਉੱਤੇ ਵੀ ਹਮਲੇ ਕਰਵਾ ਦਿੰਦਾ, ਵੱਡੀ ਗਿਣਤੀ 'ਚ ਲੋਕ ਖਤਮ ਹੋ ਜਾਂਦੇ। ਪਰ ਇਹ ਲੋਕ ਅਲੀ ਖਾਮਨੇਈ ਦੀ ਮੌਤ ਦੇ ਉੱਤੇ ਨਹੀਂ ਬਲਕਿ ਇਰਾਨ ਦੇ ਪ੍ਰਸ਼ਾਸਨ ਦੇ ਉੱਤੇ ਹੰਝੂ ਬਹਾ ਰਹੇ ਨੇ, ਇਸ ਕਰਕੇ ਇਹਨਾਂ ਦੇ ਉੱਤੇ ਹਮਲੇ ਨਹੀਂ ਕੀਤੇ ਜਾਣਗੇ। ਖੈਰ, ਅਮਰੀਕੀ ਰਾਸ਼ਟਰਪਤੀ ਤਾਂ ਫਿਲਹਾਲ ਕੋਈ ਹਮਲੇ ਨਹੀਂ ਕਰਨ ਲੱਗੇ ਪਰ ਭਾਰਤ ਦੇ ਵਿੱਚ ਵਿਰੋਧੀ ਧਿਰਾਂ ਲਗਾਤਾਰ ਹਮਲੇ ਕਰ ਰਹੀਆਂ ਨੇ ਸੱਤਾਧਾਰੀ ਧਿਰ ਦੇ ਉੱਤੇ ਔਰ ਸੱਤਾਧਾਰੀ ਧਿਰ ਨੂੰ ਇਸ ਵਕਤ ਸਮਝ ਨਹੀਂ ਆ ਰਿਹਾ ਕਿ ਬਚ ਕੇ ਜਾਇਆ ਜਾਵੇ ਤਾਂ ਕਿੱਥੇ। ਰਾਮ ਮੰਦਰ ਚੜ੍ਹਾਵੇ ਦੀ ਚੋਰੀ ਦਾ ਮਾਮਲਾ ਇਸ ਵਕਤ ਸਿਖਰ ਦੇ ਉੱਤੇ ਹੈ ਔਰ ਕੇਂਦਰ ਦੀ ਭਾਜਪਾ ਸਰਕਾਰ ਇਸ ਵਕਤ ਜਿਸ ਮੁੱਦੇ ਨੂੰ ਲੈ ਕੇ ਸੱਤਾ ਦੇ ਵਿੱਚ ਆਈ ਸੀ ਰਾਮ ਮੰਦਰ ਦੇ ਨਿਰਮਾਣ ਦਾ ਔਰ ਜਿਸ ਮੁੱਦੇ ਨੂੰ ਲੈ ਕੇ ਵਾਰ ਵਾਰ ਸਿਆਸਤ ਕੀਤੀ ਜਾਣੀ ਸੀ ਰਾਮ ਮੰਦਰ ਦੇ ਨਿਰਮਾਣ ਨੂੰ, ਉਸੇ ਮੁੱਦੇ ਨੂੰ ਹੁਣ ਇੱਕ ਸੰਗ ਸ਼ਰਮ ਦਾ ਮੁੱਦਾ ਬਣਾ ਦਿੱਤਾ ਗਿਆ ਯਾਨੀ ਕਿ ਰਾਮ ਮੰਦਰ ਦਾ ਨਿਰਮਾਣ, ਜਿਸ ਦੇ ਨਾਲ ਹੁਣ ਭਾਜਪਾ ਦੇ ਸਿਖਰਲੇ ਨੇਤਾ ਆਪਣੇ ਆਪ ਨੂੰ ਜੋੜਨਾ ਵੀ ਨਹੀਂ ਚਾਹੁੰਦੇ। ਇਹਨੂੰ ਪੂਰੇ ਤਰੀਕੇ ਦੇ ਨਾਲ ਟਰੱਸਟ ਦਾ ਹੀ ਇੱਕ ਮਸਲਾ ਦੱਸਿਆ ਜਾ ਰਿਹਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅੱਜ ਇੱਕ ਅਹਿਮ ਬੈਠਕ ਹੈ। ਇਹ ਬੈਠਕ ਅਯੋਧਿਆ ਦੇ ਵਿੱਚ ਰਾਮ ਮੰਦਰ ਦੇ ਅੰਦਰ ਹੋਈ ਚੜ੍ਹਾਵੇ ਦੀ ਚੋਰੀ ਨੂੰ ਲੈ ਕੇ ਹੈ। ਅਹਿਮ ਬੈਠਕ ਇਸ ਕਰਕੇ ਹੈ ਕਿਉਂਕਿ ਇਸ ਦੇ ਵਿੱਚ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਦੇ ਅਸਤੀਫਿਆਂ ਦੇ ਲਈ ਮੁੱਦਾ ਉੱਠ ਸਕਦਾ ਹੈ। ਇਹ ਬੈਠਕ ਟਰੱਸਟ ਦੇ ਪ੍ਰਮੁੱਖ ਨ੍ਰਿਤਿਆ ਗੋਪਾਲ ਦਾਸ ਦੇ ਮੱਠ ਮਣੀ ਰਾਮ ਛਾਉਣੀ ਦੇ ਵਿੱਚ ਕੀਤੀ ਜਾਣੀ ਹੈ।
दान दे विच गड़बड़ी दे दोष सामने आन तो बाद ट्रस्ट दी इह पहली बैठक है। ट्रस्ट दे ट्रेजर गोविंद देव गिरी ने भी सारे नियमित ते पेदन मैंबरां नू इस दे विच शामिल होण दी अपील पहले ही कर दित्ती सी। अयोध्या दे विच राम मंदिर दे चढ़ावे दी चोरी दे दोष दे विच हुण तक 8 लोग गिरफ्तार होए ने, पर विरोधी धिर दा इल्जाम यह है कि चंपत राय ट्रस्ट दे मैंबर अनिल मिश्रा ते दूसरियां लोकां नू बचाया जा रहा और ये इन्ने करोड़ां रुपए का घोटाला या स्कैम है जिस दे विच सिर्फ ये लोग मामूली तौर दे उत्ते शामिल नहीं हो सकते, बल्कि इस दे सिखर तक यानी कि इस चढ़ावे की रकम नू उपलियां लोकां तक किवें पहुँचाया जा रहा सी, पहुँचाया भी जा रहा सी या नहीं, इहदी भी जांच कीती जा रही। भाजपा के नवे बने प्रमुख नितिन नवीन के उत्तर प्रदेश दौरे के उत्ते हुण समाजवादी पार्टी के नेता ते साबका उत्तर प्रदेश के मुख्यमंत्री अखिलेश यादव ने तंज कस दिता है। उन्होंने सोशल मीडिया प्लेटफॉर्म एक्स के उत्ते लिखा कि प्रधान बनन तो बाद पहली बार आ रहे हो, दर्शन करन नहीं जाओगे। अखिलेश यादव का इशारा अयोध्या दे विच बने इस राम मंदिर के दर्शन नूं लैके सी, जिथे हुण भाजपा के सिखरले नेता इस मंदिर के जिक्र करन तक तो बच रहे हैं। भाजपा सने कई दलों के नेतावान ने राम मंदिर के दर्शन करन नूं तरजीह दी है पिछले कुछ महीनों के विच, जां इंज कह लईए कि उत्तर प्रदेश का मुख एजेंडा ही इस मंदिर के आले दुआले रहिंदा, पर हुण चढ़ावा चोरी दीआं खबरां तो बाद इस मंदिर के विच दर्शन करन दीआं खबरां तो भी बचिया जा रहा है। राम मंदिर चढ़ावा चोरी मामले के विच जिहड़े 8 लोगों नूं गिरफ्तार किया गया, उस तो इलावा बाकी दे लोगों नूं कदों गिरफ्तार किया जाएगा, इह जिहा ट्वीट लिखदिआं होइआं समाजवादी पार्टी के प्रमुख अखिलेश यादव ने एक तंज कसिया कि जनता तो यह पुछ रही है कि भाजपा के कौमी प्रमुख उत्तर प्रदेश के पहले दौरे पर आ रहे हैं, चढ़ावा या चंदा दान चोरी के वजह के चलदिआं जे वह मंदिर चले गए तो कितने उन्हां दा बाइकाट ना हो जाए, कितने डबल इंजन की टकराहट दी विच सन्नाटे की वजह यही तो नहीं है। उत्थे एक होर खबर की सांझ पाई है महाराष्ट्र तो, जिथे लगातार 6वें दिन मीह जारी है और इस वजह के चलदिआं

ਹੁਣ ਪੂਰੀ ਤਰ੍ਹਾਂ ਦੇ ਨਾਲ ਮੁਕੰਮਲ ਬੰਦ ਕਰ ਦਿੱਤੀ ਗਈ ਔਰ ਪ੍ਰਸ਼ਾਸਨ ਨੇ ਕਿਹਾ ਕਿ ਇਹਨਾਂ ਸੂਚਨਾਵਾਂ ਦਾ ਧਿਆਨ ਰੱਖਿਆ ਜਾਵੇ ਕਰਜ਼ਤ ਤੇ ਲੋਨਾਵਾਲਾ ਦੇ ਦਰਮਿਆਨ ਘਾਟਖੰਡ ਦਾ ਇਲਾਕਾ ਹੈ ਜਿਹੜਾ ਉੱਥੇ ਲਗਾਤਾਰ ਬਾਰਿਸ਼ ਹੋ ਰਹੀ ਔਰ ਮੁੰਬਈ ਡਿਵੀਜ਼ਨ ਦੇ ਵਿੱਚ ਅਪ ਮੇਨ ਲਾਈਨ ਦੇ ਠਾਕੁਰਾਵਾੜੀ ਅਤੇ ਮੰਕੀ ਹਿੱਲ ਲੂਪ ਦੇ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਨੇ ਮੌਸਮ ਮਹਿਕਮੇ ਦਾ ਕਹਿਣਾ ਹੈ ਕਿ ਅੱਜ ਯਾਨੀ 6 ਜੁਲਾਈ ਨੂੰ ਪੁਣੇ ਜ਼ਿਲ੍ਹੇ ਦੇ ਲਈ ਰੈੱਡ ਅਲਰਟ ਹੈ ਇਸ ਤੋਂ ਇਲਾਵਾ ਭਾਰੀ ਮੀਂਹ ਨੂੰ ਦੇਖਦਿਆਂ ਹੋਇਆਂ ਸਕੂਲਾਂ ਨੂੰ ਫਿਲਹਾਲ ਅਹਿਤਿਆਤੀ ਤੌਰ ਦੇ ਉੱਤੇ ਬੰਦ ਕਰ ਦਿੱਤਾ ਗਿਆ ਹੈ ਉੱਥੇ ਅਗਲੀ ਆਖਰੀ ਖਬਰ ਦੀ ਸਾਂਝ ਪਾਈਏ ਤੇ ਪੰਜਾਬ ਦੇ ਲਈ ਖਬਰ ਵੱਡੀ ਜਿੱਥੇ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਅੱਜ ਦਾ ਦਿਨ ਬੇਹੱਦ ਅਹਿਮ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਮੁਲਾਜ਼ਮਾਂ ਦੇ DA ਤੇ ਏਰੀਅਰ ਨੂੰ ਲੈ ਕੇ ਅਹਿਮ ਸੁਣਵਾਈ ਹੋਣੀ ਹੈ ਅੱਜ ਦੀ ਸੁਣਵਾਈ ਦੇ ਦਰਮਿਆਨ ਸੂਬੇ ਭਰ ਦੇ ਮੁਲਾਜ਼ਮ ਆਪਣਾ ਪੱਖ ਰੱਖਣਗੇ ਫਿਰ ਇਹ ਫੈਸਲਾ ਆਏਗਾ ਹਾਈਕੋਰਟ ਦੀ ਸਿੰਗਲ ਬੈਂਚ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਕੇਂਦਰੀ ਮੁਲਾਜ਼ਮਾਂ ਦੇ ਬਰਾਬਰ ਸੂਬੇ ਦੇ ਮੁਲਾਜ਼ਮਾਂ ਨੂੰ DA ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹੋਏ ਨੇ ਪਰ ਪੰਜਾਬ ਸਰਕਾਰ ਦੇ ਕੰਨ ਦੇ ਉੱਤੇ ਜੂ ਨਹੀਂ ਰਹਿੰਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਫੈਸਲੇ ਨੂੰ ਡਬਲ ਬੈਂਚ ਦੇ ਅੱਗੇ ਚੁਣੌਤੀ ਦੇ ਰੱਖੀ ਹੈ ਹੁਣ ਡਬਲ ਬੈਂਚ ਹੀ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਹੈ ਇਸ ਸੁਣਵਾਈ ਦੇ ਉੱਤੇ ਸੂਬੇ ਦੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਨਜ਼ਰ ਟਿਕੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਪੰਜਾਬ ਦੇ ਵਿੱਚ ਆਈ ਹੈ ਜਿਨ੍ਹਾਂ ਨੂੰ ਮੁਲਾਜ਼ਮਾਂ ਦੇ ਦੁਆਰਾ ਲਿਆਂਦੀ ਹੋਈ ਸਰਕਾਰ ਕਿਹਾ ਜਾ ਰਿਹਾ ਉਹ ਹੁਣ ਮੁਲਾਜ਼ਮਾਂ ਦੀ ਹੀ ਵਿਰੋਧੀ ਹੋ ਬੈਠੀ ਹੈ ਜਦੋਂ ਤੋਂ ਸਰਕਾਰ ਇਹ ਬਣੀ ਹੈ ਉਦੋਂ ਤੋਂ ਵਿੱਤੀ ਲਾਭਾਂ ਤੋਂ ਤਾਂ ਦੂਰ ਰੱਖਿਆ ਹੀ ਗਿਆ DA ਯਾਨੀ ਕਿ DNS ਅਲਾਉਂਸ ਅੱਜ ਤੱਕ ਨਹੀਂ ਦਿੱਤਾ ਗਿਆ ਦੱਸਣਯੋਗ ਹੈ ਕਿ ਹਾਈਕੋਰਟ ਦੀ ਸਿੰਗਲ ਬੈਂਚ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤਾ ਸੀ ਕਿ 30 ਜੂਨ ਤੱਕ ਸਾਰੇ ਮੁਲਾਜ਼ਮਾਂ ਦੇ ਪੈਂਡਿੰਗ DA ਦਾ ਭੁਗਤਾਨ ਕਰ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਉਹ ਡੇਟ ਵੀ ਲੰਘਣ ਦੇ ਤੀ ਉਸ ਤੋਂ ਬਾਅਦ ਡਬਲ ਬੈਂਚ ਨੂੰ ਚੁਣੌਤੀ ਦੇ ਰੱਖੀ ਅਤੇ ਹੁਣ ਜੇਕਰ ਡਬਲ ਬੈਂਚ ਅੱਜ ਦੇ ਦਿਨ ਸੀਲਬੰਦ ਰਿਪੋਰਟ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ ਉਹਦੇ 'ਤੇ ਕੋਈ ਫੈਸਲਾ ਦਿੰਦੀ ਹੈ ਜਾਂ ਅਗਲਾ ਫੈਸਲਾ ਦਿੰਦੀ ਹੈ ਤਾਂ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ ਕਾਫੀ ਹੱਦ ਤੱਕ ਪੈਨਸ਼ਨਰਾਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰੇਗਾ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਬਹੁਤ ਵੱਡੀਆਂ ਵੱਡੀਆਂ ਖਬਰਾਂ ਪਰ ਆਓ ਸਭ ਤੋਂ ਪਹਿਲਾਂ ਆਲੇ ਦੁਆਲੇ ਦੀਆਂ ਖਬਰਾਂ ਸਾਂਝੀਆਂ ਕਰ ਲਈਏ ਹੋਬਾਰਟ ਤੋਂ ਖਬਰ ਜਿੱਥੇ ਤਸਮੇਨੀਆ ਦੇ ਰਾਜਧਾਨੀ ਸ਼ਹਿਰ 'ਚ 1, 2, 3, 4, 5, 6 ਅਤੇ 7 ਯਾਨੀ ਇੱਕ ਨਹੀਂ ਬਲਕਿ 7 ਇਕੱਠੇ ਹੀ ਬਾਰਸ ਅਤੇ ਰੈਸਟੋਰੈਂਟ ਅਲੱਗ ਅਲੱਗ ਅਦਾਰਿਆਂ ਦੇ ਨਾਲ ਜੁੜੇ ਅਲੱਗ ਅਲੱਗ ਲੋਕਾਂ ਦੀ ਮਲਕੀਅਤ ਵਾਲੇ ਬੰਦ ਹੋ ਗਏ ਇਹ ਕਿਵੇਂ ਹੋਇਆ ਇਸ ਦੇ ਉੱਤੇ ਹੁਣ ਸਵਾਲ ਖੜ੍ਹੇ ਹੋ ਰਹੇ ਨੇ ਪੱਬ ਬੈਂਕ ਗਰੁੱਪ ਕਾਰਗੋ ਬਾਰ ਜੈਕ ਗ੍ਰੀਨ ਪੋਸਟ ਸਟਰੀਟ ਸੋਸ਼ਲ ਓਬਜ਼ਰਵੇਟਰੀ ਬਾਰ ਰਿਪਬਲਿਕ ਬਾਰ ਫਰੈਂਕਲਿਨ ਵਾਫ ਰੈਸਟੋਰੈਂਟ ਬਾਰ ਅਤੇ ਫਰੈਂਕਲਿਨ ਵਾਫ ਫੰਕਸ਼ਨ ਸੈਂਟਰ ਇਹਨਾਂ ਨੂੰ ਚਲਾਉਂਦਾ ਇਹ ਵੈਨਿਊਜ਼ ਜਿਹੜੇ ਨੇ ਔਰ ਇਸ ਤੋਂ ਇਲਾਵਾ 6 ਵਾਟਰਫਰੰਟ ਬਾਰ ਜਿਹੜੇ ਨੇ ਜਿਨ੍ਹਾਂ 'ਚ ਸਲਮਾਂਕਾ ਪਲੇਸ ਫਰੈਂਕਲਿਨ ਵਾਫ ਜਿਹੜੀ ਹੋਬਾਰਟ CBD 'ਚ ਪੈਂਦੀ ਹੈ ਕਰੀਬ 80 ਦੇ ਆਸ ਪਾਸ ਸਟਾਫ ਤਾਂ ਇਹਨਾਂ ਦੋ ਪਬਜ਼ ਅਤੇ ਵੱਡਿਆਂ ਬਾਰ ਦੇ ਵਿੱਚ ਹੀ ਹੋਏਗਾ ਜਿਹੜਾ ਹੁਣ ਬੇਰੁਜ਼ਗਾਰ ਹੋ ਗਿਆ ਔਰ ਅਜਿਹੇ ਦੇ ਵਿੱਚ ਅਚਾਨਕ ਜਦੋਂ ਇਹ ਖਬਰ ਆਉਂਦੀ ਹੈ ਤਾਂ ਇਸ ਨੂੰ ਲੈ ਕੇ ਹੁਣ ਯੂਨੀਅਨਸ ਦੀ ਤਰਫ ਤੋਂ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਕਿ ਰਾਤੋ ਰਾਤ ਦੇ ਵਿੱਚ ਇਹਨਾਂ ਨੂੰ ਬੰਦ ਕਰ ਦੇਣਾ ਕਿੱਥੋਂ ਤੱਕ ਜਾਇਜ਼ ਹੈ ਕਿਉਂ ਨਹੀਂ ਇਹ ਤਾਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਤਾਂ ਕਿ ਉਹ ਆਪਣੇ ਰੁਜ਼ਗਾਰ ਦੇ ਬਦਲਵੇਂ ਪ੍ਰਬੰਧ ਕਰਕੇ ਰੱਖਣ ਉੱਥੇ NSW ਤੋਂ ਅਗਲੀ ਖਬਰ ਅਪਰਾਧ ਜਗਤ ਦੇ ਨਾਲ ਜੁੜੀ ਹੋਈ ਜਿੱਥੇ ਸੈਂਟਰਲ ਕੋਸਟ ਦੇ ਵਿੱਚ ਸ਼ਨੀਵਾਰ ਦੇ ਦਿਨ ਇੱਕ ਹਾਦਸਾ ਵਾਪਰਿਆ ਸੀ ਖਬਰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਰਹੀ ਹੈ ਇੱਕ ਮਾਂ ਦੀ ਤਰਫ ਤੋਂ ਆਪਣੇ ਹੀ 4 ਸਾਲ ਦੇ ਮਾਸੂਮ ਬੱਚੇ ਨੂੰ ਕਿਉਂ ਮਾਰ ਦਿੱਤਾ ਗਿਆ ਅਦਾਰੇ 9news.com.au ਦੀ ਤਰਫ ਤੋਂ ਇਸ ਮਾਮਲੇ ਦੇ ਵਿੱਚ ਖਬਰ ਲਗਾਈ ਗਈ ਹੈ ਕਿ ਇਸ ਮਹਿਲਾ ਦੇ ਹੱਥਾਂ ਦੀਆਂ ਉਂਗਲੀਆਂ ਦੇ ਨੋਹਾਂ ਅਤੇ ਮੂੰਹ ਦੇ ਵਿੱਚੋਂ ਕੁਝ ਸੈਂਪਲ ਲਏ ਗਏ ਹੁਣ ਪੜਤਾਲੀਆ ਟੀਮ ਨੂੰ ਇਹ ਪਤਾ ਲੱਗਿਆ ਹੈ ਕਿ ਇਹ ਕੈਨਾਬਿਸ ਦੇ ਇੰਪ੍ਰੈਸ਼ਨ ਦੇ ਹੇਠ ਹੋ ਸਕਦੀ ਹੈ ਯਾਨੀ ਭੰਗ ਦੇ ਨਸ਼ੇ ਦੇ ਹੇਠ ਹੋ ਸਕਦੀ ਹੈ ਪਰ ਕੋਈ ਮਾਂ ਇਸ ਹੱਦ ਤੱਕ ਵੀ ਕਿਵੇਂ ਜਾ ਸਕਦੀ ਹੈ ਕਿ ਆਪਣੇ ਹੀ ਬੱਚੇ ਨੂੰ ਕਤਲ ਕਰ ਦੇਵੇ ਬਹਿਰਾਲ 32 ਸਾਲ ਦੀ ਇਹ ਮਾਂ ਜਿਹਨੂੰ ਵਿਓਂਗ ਪੁਲਿਸ ਸਟੇਸ਼ਨ ਦੇ ਵਿੱਚ ਸ਼ਨੀਵਾਰ ਦੇ ਦਿਨ ਲਿਆਂਦਾ ਗਿਆ ਸੀ ਇਸ ਤੋਂ ਪੁੱਛ ਪੜਤਾਲ ਕੀਤੀ ਗਈ ਸੀ ਇਸੇ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਅਪਡੇਟ ਸਾਹਮਣੇ ਆਇਆ ਹਾਲ ਫਿਲਹਾਲ ਇਸ ਮਹਿਲਾ ਜਿਸਦਾ ਕਾਨੂੰਨੀ ਕਾਰਨਾ ਕਰਕੇ ਨਾਮ ਪਤਾ ਟਿਕਾਣਾ ਨਹੀਂ ਦੱਸਿਆ ਜਾ ਸਕਦਾ ਦੱਸ ਦਈਏ ਕਿ ਇਸ ਦੇ ਘਰ ਦੇ ਵਿੱਚ ਪ੍ਰਾਪਤ ਹੋਇਆ ਮ੍ਰਿਤਕ ਬੱਚਾ ਇਸਦਾ ਜਿਹੜਾ ਸੀ ਉਸ ਦੇ ਬਾਰੇ ਪੁਲਿਸ ਪੜਤਾਲ ਕਰ ਰਹੀ ਹੈ ਹਾਲੇ ਇਸ ਮਾਮਲੇ ਦੀ ਸੁਣਵਾਈ ਨੂੰ ਲੈ ਕੇ ਕਿ ਅਦਾਲਤ ਦੇ ਵਿੱਚ ਕਦੋਂ ਜਾਂਦਾ ਮਾਮਲਾ ਔਰ ਕਿਵੇਂ ਹੁੰਦੀ ਹੈ ਉਹਦੇ ਬਾਰੇ ਵੀ ਕੋਈ ਜ਼ਿਆਦਾ ਅਪਡੇਟ ਸਾਹਮਣੇ ਨਹੀਂ ਆਈ ਹੈ ਕੁਆਂਟਸ ਕੰਪਨੀ ਦੇ ਰਾਹੀਂ ਕਦੇ ਨਾ ਕਦੇ ਤਾਂ ਛੱਡੋ ਪਰ ਕੋਵਿਡ ਦੇ ਵੇਲੇ ਤੁਸੀਂ ਸਫ਼ਰ ਕਰਨ ਦੀ ਕੋਸ਼ਿਸ਼ ਕੀਤੀ ਸੀ
ਜਦੋਂ ਕੋਵਿਡ ਕਾਲ ਸੰਕਟ ਫੈਲਿਆ ਹੋਇਆ ਸੀ ਜਨਵਰੀ 2020

20 ਤੋਂ ਲੈ ਕੇ ਨਵੰਬਰ 2022 ਦੇ ਦਰਮਿਆਨ ਜੇਕਰ ਕੁਆਂਟਸ ਦੀ ਫਲਾਈਟ ਵਰਤਣ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਆਪਣੀ ਮਰਜ਼ੀ ਨਾਲ ਟਿਕਟ ਟੈਕ ਕੈਂਸਲ ਨਹੀਂ ਕੀਤੀ ਪਰ ਕੁਆਂਟਸ ਨੇ ਰੱਦ ਕਰ ਦਿੱਤੀਆਂ ਜਾਂ ਲਾਕਡਾਊਨ ਦੇ ਚੱਲਦੇ ਹੋਇਆਂ ਬੰਦ ਹੋ ਗਈਆਂ ਤਾਂ ਤੁਹਾਨੂੰ ਮੁਆਵਜ਼ਾ ਮਿਲਣਾ ਸੀ ਤੁਹਾਨੂੰ ਭੱਤਾ ਮਿਲਣਾ ਸੀ ਔਰ ਇਸ ਦੇ ਬਾਰੇ ਫੈਡਰਲ ਕੋਰਟ ਦੇ ਵਿੱਚ ਡਿਸਾਈਡ ਵੀ ਹੋ ਚੁੱਕਿਆ $105 million ਦੇ ਫਲਾਈਟ ਕ੍ਰੈਡਿਟ ਜਿਹੜੇ ਨੇ ਉਹ ਇੱਕ ਐਕਸ਼ਨ ਕਲਾਸ ਐਕਸ਼ਨ ਸੈਟਲਮੈਂਟ ਦੇ ਰਾਹੀਂ ਕੁਆਂਟਸ ਨੇ ਆਪਣੇ ਗ੍ਰਾਹਕਾਂ ਨੂੰ ਦੇਣੇ ਆ ਬਹੁਤ ਸਾਰੇ ਗ੍ਰਾਹਕਾਂ ਨੂੰ ਮੈਸੇਜ ਵੀ ਹਾਸਲ ਹੋਏ ਨੇ ਟੈਕਸ ਮੈਸੇਜ ਵੀ ਤੁਹਾਨੂੰ ਪਹੁੰਚਿਆ ਹੋਏਗਾ ਨਹੀਂ ਪਹੁੰਚਿਆ ਤਾਂ ਫਿਰ ਇਸ ਕਲਾਸ ਐਕਸ਼ਨ ਦੇ ਬਾਰੇ ਵਧੇਰੇ ਜਾਣਕਾਰੀ ਹਾਸਲ ਕਰੋ ਕਿ ਤੁਹਾਨੂੰ ਕੀ ਤੁਸੀਂ ਐਲੀਜੀਬਲ ਹੈਗੇ ਹੋ ਕੁਆਂਟਸ ਦੇ ਉਸ ਕਲਾਸ ਐਕਸ਼ਨ ਦੇ ਵਿੱਤੀ ਫਾਇਦੇ ਨੂੰ ਚੁੱਕਣ ਦੇ ਲਈ ਹਾਲ ਫਿਲਹਾਲ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਵਿੱਤੀ ਮਦਦ ਦੇ ਲਈ ਵਧੇਰੇ ਕਾਰਵਾਈ ਦੇ ਵਾਸਤੇ ਤੁਹਾਨੂੰ ਉਹਨਾਂ ਸੰਪਰਕ ਨੰਬਰਾਂ ਤੱਕ ਸੰਪਰਕ ਸਾਧਨਾ ਹੋਏਗਾ ਅਤੇ ਆਪਣੀਆਂ ਬੈਂਕ ਡਿਟੇਲਸ ਸਾਂਝੀਆਂ ਕਰਨੀਆਂ ਹੋਣਗੀਆਂ ਜੇਕਰ ਨਹੀਂ ਦਿੱਤੀਆਂ ਸੀ ਏਜੰਟ ਦੇ ਜ਼ਰੀਏ ਸੀ ਪਰ ਇੱਕ ਗੱਲ ਦਾ ਖਿਆਲ ਰੱਖਿਓ ਜਦੋਂ ਵੀ ਐਸੇ ਕਲਾਸ ਐਕਸ਼ਨਸ ਦੇ ਨਤੀਜੇ ਸਾਹਮਣੇ ਆਉਂਦੇ ਨੇ ਬਹੁਤ ਵੱਡੇ ਵੱਡੇ ਸਕੈਮ ਵੀ ਹੁੰਦੇ ਨੇ ਕਿਤੇ ਇਹ ਨਾ ਹੋਵੇ ਕਿ ਤੁਸੀਂ ਕਿਸੇ ਐਸੇ ਸਕੈਮ ਦੇ ਚੱਕਰਾਂ ਦੇ ਵਿੱਚ ਫਸ ਜਾਓ ਇਸ ਕਰਕੇ ਕਿਸੇ ਵੀ ਲਿੰਕ ਦੇ ਉੱਤੇ ਕਲਿੱਕ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰ ਲਵੋ ਉਧਰ ਕੁਇਨਜ਼ਲੈਂਡ ਦੀ ਕੌਂਸਲ ਦੀ ਤਰਫ ਤੋਂ ਹੁਣ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਚੱਲਣ ਵਾਲੀਆਂ ਟ੍ਰੈਫਿਕ ਲਾਈਟਾਂ ਸਥਾਪਿਤ ਕੀਤੀਆਂ ਜਾਣਗੀਆਂ ਟ੍ਰਾਇਲ ਹੋਏਗਾ ਬ੍ਰਿਸਬੇਨ ਦੇ ਉੱਤਰੀ ਇਲਾਕੇ ਸਿਟੀ ਆਫ ਮੋਰਟਨ ਬੇ ਦੇ ਵਿੱਚ ਜਿੱਥੇ ਇਹ ਟੈਕਨੋਲੋਜੀ ਵਰਤੀ ਜਾਏਗੀ ਆਮ ਤੌਰ ਦੇ ਉੱਤੇ ਜਿਹੜੇ ਟ੍ਰੈਫਿਕ ਲਾਈਟਸ ਮੈਨੇਜਮੈਂਟ ਦੇ ਨਾਲ ਜਾਣੂ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇੱਕ ਡੇਟਾ ਕੱਢ ਲਿਆ ਜਾਂਦਾ ਉਸ ਨੂੰ ਤਮਾਹੀ ਜਾਂ ਛਮਾਹੀ ਬਦਲਿਆ ਜਾਂਦਾ ਟ੍ਰੈਫਿਕ ਲਾਈਟਾਂ ਦੇ ਸਿਸਟਮ ਦੇ ਵਿੱਚ ਉਹ ਡੇਟਾ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ ਕਿ ਕਿਸੇ ਸੜਕ ਦੇ ਉੱਤੇ ਕਿੰਨੀ ਟ੍ਰੈਫਿਕ ਉੱਤਰ ਵਾਲੇ ਪਾਸਿਓਂ ਆ ਰਹੀ ਹੈ ਦੱਖਣ ਵਾਲੇ ਪਾਸਿਓਂ ਜਾ ਰਹੀ ਹੈ ਜਾਂ ਫਿਰ ਜੇਕਰ ਉਹ ਚੁਰਾਹਾ ਹੈ ਤਾਂ ਪੂਰਬ ਅਤੇ ਪੱਛਮ ਵਾਲੇ ਪਾਸਿਓਂ ਵੀ ਕਿੰਨੀ ਟ੍ਰੈਫਿਕ ਆ ਅਤੇ ਜਾ ਰਹੀ ਹੈ ਉਸ ਡੇਟਾ ਦੇ ਆਧਾਰ ਦੇ ਉੱਤੇ ਟ੍ਰੈਫਿਕ ਲਾਈਟਾਂ ਕਿਹੜੇ ਪਾਸੇ ਕਿੰਨੀ ਦੇਰ ਦੇ ਲਈ ਰੈੱਡ ਲੈਣਗੀਆਂ ਕਿੰਨੀ ਦੇਰ ਦੇ ਲਈ ਗ੍ਰੀਨ ਹੋਣਗੀਆਂ ਇਹ ਤੈਅ ਕਰ ਲਿਆ ਜਾਂਦਾ ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੁੜੇ ਇਸ ਨਵੇਂ ਸੋਫਟਵੇਅਰ ਨੂੰ ਅਪਣਾਉਣ ਤੋਂ ਬਾਅਦ ਟ੍ਰੈਫਿਕ ਲਾਈਟਾਂ ਦੇ ਉੱਤੇ ਇੰਡੀਵਿਜੁਅਲ ਕਾਰ ਨੂੰ ਟਰੈਕ ਕੀਤਾ ਜਾਏਗਾ ਯਾਨੀ ਕਿ ਇਹ ਦੇਖਿਆ ਜਾਏਗਾ ਕਿ ਉਹ ਟ੍ਰੈਫਿਕ ਪੁਆਇੰਟਸ ਜਿੱਥੇ ਕਿਸ ਪਾਸਿਓਂ ਕਿੰਨੀ ਟ੍ਰੈਫਿਕ ਕਿਸ ਰਫ਼ਤਾਰ ਦੇ ਨਾਲ ਚੱਲ ਰਹੀ ਹੈ ਉਸੇ ਲਿਹਾਜ਼ ਦੇ ਨਾਲ ਉੱਥੇ ਰੈੱਡ ਲਾਈਟ ਜਾਂ ਗ੍ਰੀਨ ਲਾਈਟ ਰੱਖੀ ਜਾਏਗੀ ਨਾ ਕਿ ਪੁਰਾਣੇ ਅਤੇ ਇੱਕ ਵਾਰ ਜੁੜੇ ਹੋਏ ਤਿੰਨ ਤਿੰਨ ਛੇ ਛੇ ਮਹੀਨਿਆਂ ਲਈ ਜਾਂ ਕਈ ਵਾਰ ਸਾਲ ਸਾਲ ਦੇ ਲਈ ਵਰਤੇ ਜਾਣ ਵਾਲੇ ਡੇਟਾ ਦੇ ਉੱਤੇ ਭਰੋਸਾ ਕਰਕੇ ਇੱਥੇ ਅਗਲੀ ਖ਼ਬਰ ਚੀਨ ਦੇ ਨਾਲ ਜੁੜੀ ਹੋਈ ਖ਼ਬਰ ਪਰੇਸ਼ਾਨ ਕਰ ਸਕਦੀ ਹੈ ਆਸਟ੍ਰੇਲੀਆ ਦੇ ਰੱਖਿਆ ਖੇਤਰ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕ ਵਾਰ ਫਿਰ ਤੋਂ ਦਹਿਸ਼ਤ ਦੇ ਵਿੱਚ ਆ ਗਏ ਨੇ ਚੀਨ ਨੇ ਆਪਣੀ ਇੰਟਰਕੋਂਟੀਨੈਂਟਲ ਯਾਨੀ ਆਮ ਤੌਰ ਦੇ ਉੱਤੇ ਜਿਹੜੀਆਂ ਮਿਜ਼ਾਈਲਾਂ ਹੁੰਦੀਆਂ ਨੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਮਾਰ ਕਰਨ ਦੇ ਲਈ ਹੁੰਦੀਆਂ ਨੇ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਂ ਹੁਣ ਲਗਭਗ ਹਰ ਇੱਕ ਦੇ ਕੋਲ ਨੇ ਹੈਗੀਆਂ ਇੰਟਰਕੋਂਟੀਨੈਂਟਲ ਵੀ ਨੇ ਯਾਨੀ ਇੱਕ ਮਹਾਂਦੀਪ ਤੋਂ ਦੂਸਰੇ ਮਹਾਂਦੀਪ ਤੱਕ ਮਾਰ ਕਰਨ ਵਾਲੀਆਂ ਪਰ ਚੀਨ ਨੇ ਇਹ ਮਿਜ਼ਾਈਲ ਕਿਸੇ ਹੋਰ ਪਾਸੇ ਨਹੀਂ ਬਲਕਿ ਪੈਸੀਫਿਕ ਓਸ਼ਨ ਦੇ ਵੱਲ ਛੱਡੀ ਹੈ ਯਾਨੀ ਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵੱਲ ਪਾਣੀਆਂ ਦੇ ਵਿੱਚ ਛੱਡੀ ਹੈ ਹਾਲਾਂਕਿ ਚੀਨ ਇਸ ਨੂੰ ਆਪਣੀ ਇੱਕ ਐਨੂਅਲ ਮਿਲਟਰੀ ਐਕਸਰਸਾਈਜ਼ ਦਾ ਹਿੱਸਾ ਦੱਸ ਰਿਹਾ ਕਿ ਅਸੀਂ ਇੱਦਾਂ ਕਰਨਾ ਹੀ ਸੀ ਹੋਰ ਪੂਰਬ ਵਾਲੇ ਪਾਸੇ ਕਿਸੇ ਦੀ ਜ਼ਮੀਨ ਦੇ ਵੱਲ ਤਾਂ ਛੱਡਣ ਤੋਂ ਰਹੇ ਜ਼ਾਹਰ ਜਿਹੀ ਗੱਲ ਹੈ ਕਿ ਪਾਣੀਆਂ ਦੇ ਵਿੱਚ ਛੱਡ ਕੇ ਹੀ ਇਸ ਕਿਸਮ ਦਾ ਇੱਕ ਤਜਰਬਾ ਕੀਤਾ ਜਾਣਾ ਸੀ ਪਰ ਇਹ ਤਜਰਬਾ ਅਜਿਹੇ ਸਮੇਂ 'ਚ ਸਾਹਮਣੇ ਆ ਰਿਹਾ ਤੁਹਾਡੇ ਚੇਤੇ ਹੋਏਗਾ ਕਿ ਸਵੇਰ ਵੇਲੇ ਤੁਹਾਡੇ ਨਾਲ ਇੱਕ ਖ਼ਬਰ ਸਾਂਝੀ ਕੀਤੀ ਸੀ ਕਿ ਆਸਟ੍ਰੇਲੀਆ ਅਤੇ ਫਿਜੀ ਦੇ ਦਰਮਿਆਨ ਇੱਕ ਸਮਝੌਤਾ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਫਿਜੀ ਪਹੁੰਚੇ ਨੇ ਉੱਥੇ ਉਹਨਾਂ ਨੇ ਫਿਜੀ ਦੇਸ਼ ਦੇ ਰਾਜਧਾਨੀ ਸ਼ਹਿਰ ਸੂਵਾ ਦੇ ਵਿੱਚ ਉੱਥੋਂ ਦੇ ਪ੍ਰਧਾਨ ਮੰਤਰੀ ਸਵਿਤਵੇਨੀ ਰਬੂਕਾ ਦੇ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਕਾਹਦੀ ਕੀਤੀ ਹੈ ਬਲਕਿ ਇੱਕ ਨੇਟੋ ਵਰਗਾ ਸਮਝੌਤਾ ਸਿਰੇ ਚੜ੍ਹਾਇਆ ਓਸ਼ਨ ਆਫ ਪੀਸ ਅਲਾਇੰਸ ਫਿਜੀ ਦੇ ਰਾਜਧਾਨੀ ਸ਼ਹਿਰ ਸੂਬਾ ਦੇ ਵਿੱਚ ਇਹ ਸਮਝੌਤਾ ਅਜਿਹੇ ਸਮੇਂ 'ਚ ਸਾਹਮਣੇ ਆਇਆ ਜਦੋਂ ਹਾਲੇ ਹਫ਼ਤਾ ਪਹਿਲਾਂ ਹੀ ਆਸਟ੍ਰੇਲੀਆ ਨੇ ਵਨਾਤੂ ਦੇ ਨਾਲ ਇੱਕ ਕਿਸਮ ਦੀ ਵੀਟੋ ਡੀਲ ਵਰਗਾ ਸਮਝੌਤਾ ਕਰ ਲਿਆ ਹੁਣ ਇਹ ਓਸ਼ਨ ਆਫ ਪੈਸੀਫਿਕ ਅਲਾਇੰਸ ਜਿਹੜਾ ਸਮਝੌਤਾ ਇਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਸਮੁੰਦਰੀ ਖਿੱਤੇ ਨੂੰ ਸ਼ਾਂਤੀ ਦਾ ਖੇਤਰ ਐਲਾਨ ਦਿੱਤਾ ਜਾਣਾ ਚਾਹੀਦਾ ਮੱਧ ਪੂਰਬ 'ਚ ਵੀ ਹਮਲੇ ਹੋ ਰਹੇ ਨੇ ਇੰਡੀਅਨ ਓਸ਼ਨ 'ਚ ਵੀ ਹਮਲੇ ਹੋ ਰਹੇ ਨੇ ਅਮਰੀਕਾ ਵਾਲੇ ਪਾਸੇ ਤਾਂ ਸ਼ਾਂਤੀ ਕਿਵੇਂ ਸਥਾਪਿਤ ਰਹੇਗੀ ਵੈਨਜ਼ੁਏਲਾ ਦੇ ਰਾਸ਼ਟਰਪਤੀ ਜਾ ਕੇ ਚੱਕ ਲਿਆਉਂਦੇ ਨੇ ਔਰ ਯੂਰਪ ਦੇ ਪਾਣੀਆਂ ਦੇ ਵਿੱਚ
ਮਾਈਗ੍ਰੇਸ਼ਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੁੰਦਾ ਰਹਿੰਦਾ ਹੈ। ਅਜਿਹੇ ਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਪਾਣੀਆਂ ਨੂੰ ਇੱਕ ਸੁਰੱਖਿਅਤ ਔਰ ਬਿਹਤਰੀਨ ਪਾਣੀਆਂ ਦਾ ਖਿਤਾ ਬਣਾਇਆ ਜਾਵੇ। ਇਸੇ ਨੂੰ ਲੈ ਕੇ ਫਿਜੀ ਦੇ ਨਾਲ ਲਗਭਗ $1 billion ਅਗਲੇ ਇੱਕ ਦਹਾਕੇ ਦੇ ਵਿੱਚ ਕਿਵੇਂ ਸਪੈਂਡ ਕੀਤਾ ਜਾਣਾ ਆਸਟ੍ਰੇਲੀਆ ਦੀ ਸਰਕਾਰ ਦੀ ਤਰਫ ਤੋਂ, ਉਸ ਦੇ ਉੱਤੇ ਫਰੇਮਵਰਕ ਦੇ ਉੱਤੇ ਚਰਚਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਸਿੱਖਿਆ, ਸਿਹਤ ਅਤੇ ਇਨਫਰਾਸਟ੍ਰਕਚਰ ਦੇ ਖੇਤਰ 'ਚ ਨਿਵੇਸ਼ ਕੀਤਾ ਜਾਣਾ, ਪਰ ਅਸਲ ਦੇ ਵਿੱਚ ਇਸ ਸਮਝੌਤੇ ਦੀ ਸਾਂਝ ਦਾ ਮਕਸਦ ਇਹੀ ਹੈ ਕਿ ਆਸਟ੍ਰੇਲੀਆ, ਫਿਜੀ, ਨਿਊਜ਼ੀਲੈਂਡ ਵਰਗੇ ਪੈਸੀਫਿਕ ਸਮੁੰਦਰੀ ਦੇਸ਼ਾਂ ਨੂੰ ਸੁਰੱਖਿਆ ਕਿਵੇਂ ਪ੍ਰਦਾਨ ਕਰਵਾਈ ਜਾ ਸਕੇ। ਅੰਦਾਜ਼ਾ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਇਸ ਸਮਝੌਤੇ ਦੇ ਵਿੱਚ ਦੋਹਾਂ ਦੇਸ਼ਾਂ ਨੇ ਇੱਕ ਐਸੀ ਕਾਰਵਾਈ ਆਰੰਭੀ ਹੈ ਜਿਹੜੀ ਕਿ ਆਸਟ੍ਰੇਲੀਆ ਆਪਣੇ ਬਾਕੀ ਪੈਸੀਫਿਕ ਮੁਲਕਾਂ ਦੇ ਨਾਲ ਵੀ ਸਾਂਝੀ ਕਰ ਸਕਦਾ। ਉਹ ਕਾਰਵਾਈ ਇਹ ਹੈ ਕਿ ਆਸਟ੍ਰੇਲੀਆ ਦੇ ਉੱਤੇ ਕਿਸੇ ਕਿਸਮ ਦੇ ਹਮਲੇ ਦੀ ਹੋਣ ਦੀ ਸੂਰਤ ਦੇ ਵਿੱਚ ਫਿਜੀ ਨੂੰ ਵੀ ਉਸੇ ਹਮਲੇ ਨੂੰ ਗੈਰ ਕਾਨੂੰਨੀ ਦੱਸਣਾ ਹੋਏਗਾ, ਅਤੇ ਜੇਕਰ ਨਿਊਜ਼ੀਲੈਂਡ 'ਤੇ ਐਸਾ ਕੋਈ ਹਮਲਾ ਹੁੰਦਾ ਤਾਂ ਆਸਟ੍ਰੇਲੀਆ, ਫਿਜੀ ਫਿਲਹਾਲ ਇਹ ਮੁਲਕ ਨਾਲ ਖੜਨਗੇ। ਪਰ ਪੈਸੀਫਿਕ ਖੇਤਰ ਦੇ ਵਿੱਚ ਇਸ ਦਾਇਰੇ ਦੇ ਅੰਦਰ ਹਾਲੇ ਨਿਊਜ਼ੀਲੈਂਡ ਨੂੰ ਨਹੀਂ ਲਿਆਂਦਾ ਗਿਆ। ਜ਼ਾਹਰ ਜੀ ਗੱਲ ਹੈ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜੀ ਤੋਂ ਇਲਾਵਾ ਦੂਸਰਿਆਂ ਦੇਸ਼ਾਂ ਨੂੰ ਵੀ ਇਸ ਕੰਟਰੈਕਟ ਦੇ ਅੰਦਰ ਲਿਆਏਗਾ, ਅਤੇ ਲਗਭਗ ਨਾਟੋ ਵਰਗਾ ਰਲਦਾ ਇਹ ਸਮਝੌਤਾ ਜਿਹੜਾ ਇਹਨਾਂ ਪੈਸੀਫਿਕ ਸਮੁੰਦਰੀ ਗੁਆਂਢੀ ਦੇਸ਼ਾਂ ਦੇ ਵਿੱਚ ਕੀਤਾ ਜਾਏਗਾ। ਉੱਥੇ ਅੱਜ ਦੇ ਦਿਨ ਰਾਊਂਡ ਆਫ 16 ਦੇ ਮੈਚਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਨੇ ਮੋਰੱਕੋ ਨੂੰ 3-2 ਦੇ ਨਾਲ ਹਰਾ ਦਿੱਤਾ। ਲੱਗੇ ਰਿਹਾ ਸੀ ਕਿ ਮੈਕਸੀਕੋ ਦੀ ਟੀਮ ਇੰਗਲੈਂਡ ਨੂੰ ਇੱਕ ਚੰਗੀ ਟੱਕਰ ਦੇਵੇਗੀ, ਪਰ ਇੰਗਲੈਂਡ ਦੀ ਤਰਫ ਤੋਂ ਹੈਰੀਕੇਨ ਨੇ ਪੈਨਲਟੀ ਕਾਰਨਰ ਦਾ ਚੰਗਾ ਇਸਤੇਮਾਲ 60ਵੇਂ ਮਿੰਟ ਦੇ ਵਿੱਚ ਕੀਤਾ, ਗੋਲ ਤਬਦੀਲ ਕੀਤਾ। ਇਸ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਜੂਡ ਬੈਲਿੰਗਮ ਦਾ 36ਵੇਂ ਮਿੰਟ ਦੇ ਵਿੱਚ ਹੋਇਆ ਗੋਲ ਅਤੇ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਵੀ ਜਿਹੜਾ ਸੀ ਮਾਫ ਕਰਨਾ 38ਵੇਂ ਮਿੰਟ ਦੇ ਵਿੱਚ ਹੋਇਆ ਗੋਲ ਜਿਹੜਾ ਉਹ ਕਾਮਯਾਬ ਰਿਹਾ। ਸ਼ੁਰੂਆਤ ਉੱਥੋਂ ਹੀ ਹੋਈ। ਬਾਅਦ ਦੇ ਵਿੱਚ ਮੈਕਸੀਕੋ ਨੇ ਵੀ 2 ਗੋਲ ਕੀਤੇ 42ਵੇਂ ਅਤੇ 69ਵੇਂ ਮਿੰਟ 'ਚ, ਪਰ ਆਖਰੀ ਸਮੇਂ ਦੇ ਵਿੱਚ ਹੈਰੀਕੇਨ ਦਾ ਪੈਨਲਟੀ ਗੋਲ ਅਤੇ ਜੈਰਲ ਕੁਆਂਸ਼ਾ ਦਾ 94ਵੇਂ ਮਿੰਟ ਦੇ ਵਿੱਚ ਇੰਗਲੈਂਡ ਦੀ ਟੀਮ ਦੀ ਤਰਫ ਤੋਂ ਕੀਤਾ ਗਿਆ ਗੋਲ ਕਾਫੀ ਅਹਿਮ ਹੋ ਨਿਬੜਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵੇਰ ਵੇਲੇ ਇੱਕ ਖਬਰ ਇਹ ਵੀ ਸਾਂਝੀ ਕੀਤੀ ਸੀ ਕਿ ਬ੍ਰਾਜ਼ੀਲ ਅਤੇ ਨਾਰਵੇ ਦੇ ਮੈਚ 'ਚ ਨਾਰਵੇ ਨੇ 2-1 ਦੇ ਨਾਲ ਜਿੱਤ ਹਾਸਲ ਕੀਤੀ। ਕੱਲ੍ਹ ਦੇ ਦਿਨ ਪੈਰਾਗੁਏ ਅਤੇ ਫਰਾਂਸ ਦੇ ਮੈਚ 'ਚ ਫਰਾਂਸ ਨੇ ਜਿੱਤ ਹਾਸਲ ਕੀਤੀ ਸੀ, ਪੈਰਾਗੁਏ ਨੂੰ 0 ਦੇ ਮੁਕਾਬਲੇ 1 ਗੋਲ ਦੇ ਨਾਲ ਹਰਾ ਕੇ। ਹੁਣ ਫਰਾਂਸ ਅਤੇ ਮੋਰੱਕੋ ਜਿਹੜੇ ਨੇ ਉਹ ਕੁਆਟਰ ਫਾਈਨਲ ਦੇ ਵਿੱਚ ਨੇ, ਅਗਲੇ ਦੌਰ ਦੇ ਵਿੱਚ ਨੇ, ਜਦਕਿ ਅਗਲੇ ਦੌਰ 'ਚ ਨਾਰਵੇ ਅਤੇ ਇੰਗਲੈਂਡ ਵੀ ਨੇ। ਬਾਕੀ ਦੀ ਟੀਮਾਂ ਦਾ ਹਾਲੇ ਫੈਸਲਾ ਜਿਹੜਾ ਇਸ ਦੌਰ ਦੇ ਲਈ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ, ਵੈਬਸਾਈਟ ਅਤੇ ਐਪ ਤੋਂ ਜਾਰੀ ਰਹਿਣਗੇ। ਸ਼ੁਕਰੀਆ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਦੋਈ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ, ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਦੇ ਰਹੀਏ, ਖੁਸ਼ ਰਹੀਏ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਤੁਹਾਡਾ ਆਪਣਾ ਗੈਰੀ ਸੰਧੂ ਸੋ ਡਰਾਈਵਰ ਦਾ ਮੁੰਡਾ ਪੈਂਟ ਰੋੜਕਾ ਗਲਾ ਉਸ ਸਮੇਂ ਦੀ ਗੱਲ ਕਰਨ ਲੱਗਾ ਜਦੋਂ ਮੈਂ ਕੈਨੇਡਾ ਵਿੱਚ ਪਹਿਲੀ ਵਾਰ ਗਿਆ ਮੇਰਾ ਫਰੈਂਡ ਮੈਨੂੰ ਕੈਕਟਸ ਕਲੱਬ ਲੈ ਗਿਆ ਉੱਥੇ ਮੇਰੇ ਵਰਗਾ ਦੇਸੀ ਬਲੈਦਰ ਬੀਬੀ ਤੋਂ ਸਨੈਪਚੈਟ ਆਈ ਡੀ ਮੰਗਦਾ ਸੀ ਤੇ ਮੈਂ ਗਾਣਾ

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: हांजी रेडियो
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: मेरा ना जी गौतम कपिल, रेडियो दा ना रेडियो, हाँ जी 1674 AM, प्रोग्राम दा ना डीप टॉक शो, ते होस्ट वैसे तो मैं होस्ट कर रही हूँ, बट मैं होस्ट नहीं हैगा असली, इस प्रोग्राम दे पेशकर्ता दा ना डॉक्टर संदीप कौर। प्रोग्राम दे विच असी अज इहदी दूजी किश्त लैके आए हैं, जिथे पिछली बार गल छड्डी सी उत्थों ही अज दे दिन शुरू करांगे। एरिस्टोटल ते उहदी न्यूरोसाइंस दे नाल जुड़ियां होईयां एक दो थ्यूरीज दे उत्ते गल करदे होया आपां अगे वधे सी, ते इस तो पहला होर ज़्यादा अगे वधीए ते मैं सारा ही प्रोग्राम इदां दीआं गल्लां करके लंघा दां, क्योंकि पिछलिया भी लंघ गया सी। संदीप कौर जी नूं करदे आं। संदीप जी सत श्रीकाल जी, आयां नूं जी, की हाल चाल ने? प्रोग्राम दे विच जिन्हां ने जिहड़े अज नवें सिरे तो जुड़े हैगे ने, जे नहीं पता तां फिलोसफर एरिस्टोटल दे हवाले दे नाल संदीप जी ने एक गल तोरी सीगी कि जिहड़ा एरिस्टोटल सी उहदा एक आइडिया की सीगा ब्रेन नूं लैके, जिहड़ी एक फिलोसफी सी उहदे उत्ते एक ओपरी ओपरी जी असी गल वी कीती सीगी, ते तो इलावा ब्रेन दी कंपोजिशन ते ब्रेन दे नाल जुड़े कुछ फैक्ट्स जिन्हां दे उत्ते आपां गल मुकाई सीगी, कंपोजिशन ते आके गल मुकी सीगी, ते फैक्ट बड़े शानदार संदीप जी ने दसे सीगे। सो वह सारा एपीसोड होपफुली जदों तक तुसी सुन रहे होए ते वह एपीसोड जिहड़ा पॉडकास्ट साडा हो गया होएगा, ते हाल फिलहाल जिहड़ी अज दे दिन गल करनी है वह तो अगे ही गल करनी है, मोटे मोटे तौर दे उत्ते तुहानूं अज दे टॉपिक दे बारे पता होवे, इस करके दो तीन डॉट पॉइंट्स दिंदे चलदे हां। एक तो न्यूरोप्लास्टिसिटी दे उत्ते गल करनी है, न्यूरोप्लास्टी दे उत्ते नहीं, न्यूरोप्लास्टिसिटी, दो अलग अलग ये चीज़ां हुंदियां ने। न्यूरोप्लास्टी जिहड़ी हुंदी है वह बेसिकली स्पाइन दे विच सूई मार के जिहड़ी है एक किस्म का प्रोसीजर हुंदा, एक इनवेजिव प्रोसीजर हुंदा, ओदी गल नहीं आपां कर रहे, वो साइंस की एक धारा हैगी है। न्यूरोप्लास्टिसिटी जिहड़ी है वह एक वह की चीज़ है, उहदे ते आपां संदीप जी तो समझांगे, ते किद्दां इह दिमाग जिहड़ा हैगा वह दिमाग दे नाल किद्दां जुड़ी हुई है और किद्दां जिहड़ा इनफ्लुएंस हुंदी हैगी है, और इहदे नाल ही इह किद्दां पता लगी सीगी, और इह तों इलावा कुछ रिसर्च जिहड़ी हैगी इस मसले दे उत्ते जुड़ी हुई वह तुहाडे नाल सांझी करांगे। मोटे तौर दे उत्ते जे पंजाबी च तुहानूं दसदा चला तां संदीप जी ने पिछली बार एक गल कही सी, उहदे उहनूं ही अगे इहदे च तोड़ना हैगा। वह गल कही सीगी कि इंसान दा दिमाग जिहड़ा हैगा ना वह अपनी संरचना तो नहीं बदलता, बट हाँ उहदियां कुछ कु चीज़ा उहदे अंदर बदलदियां रहिंदियां हैगियां ने, और जिवें एरिस्टोटल दियां अलग अलग फिलोसफीज की आपां गल करदे हां तां एक फिलोसफी उहदी इह वी सीगी कि दिमाग जिहड़ा हैगा तुहाडा उही तय करता है कि तुहाडी शख्सियत की हैगी, कि तुहाडा जिद्दां दिमाग चलता उद्दां दी तुहाडी शख्सियत बन जाती। वैसे एरिस्टोटल दियां जिहड़ियां फिलोसफी ने बड़ियां सिंपल जिहियां रहियां ने, उह टाइम ते आपां जिवें गल कीती सीगी कि ग्रीक लोग जिहड़े कैसे दौर चों गुजर रहे सीगे कि ठा करके विच वजदे सीगे, तुसीं फिल्मां वी देखियां होणियां स्पार्टन्स दियां 300 वगैरह, इह ग्रीक जिहड़े फौजी सीगे हैगे रिष्ट पुष्ट सी, हटे कटे सी, इहनां नूं लगदा हुंदा सीगा कि इहनां नूं कोई हथियार नहीं मार सकदा, ते जदों इह लगदा है बंदे नूं कि उह मर गया तां उह असल च मरिया नहीं हुंदा, उह अमर हो जांदे ने ते उह फिर तों लड़न लग पैंदे ने, जदके सच्चाई इह नहीं सीगी। एरिस्टोटल ने उहनां नूं बंदियां दी तरां समझाया कि देखो बंदे बनो, हथियार बजया तुहाड़े ते तुसीं खत्म हो, ते मुड़ के तुसीं हो नहीं सकदे। तो एक थ्योरी बड़ी सिंपल सीगी और बड़ी इंट्रस्टिंग मैनूं लगदी है एरिस्टोटल दी थ्योरी, उहनूं सिलोगिज़म दे विच वरत लैंदे आ। सिलोगिज़म जिहड़ा है वह एरिस्टोटल अक्सर सिलोगिज़म ही वरतदा है, लॉजिक किस तरीके दे नाल रखता सीगा लोकां दे अगे कि ऑल मैन आर मोर्टल, ये तो तुसीं मानदे हो कि सारे जिन्ने भी पुरुष ने, या वैसे उहने मैन कहता सीगा, बट सारे जिन्ने भी बंदे ने वह मरदे ने, ते ऑल ग्रीक्स आर मैन, ये भी तुसी मानते हो भी सारे ग्रीक जड़े ने वो बंदे ने, इहदा मतलब ऑल ग्रीक्स आर मोर्टल, यानी कि सारे ग्रीक भी मरणगे। सो संदीप जी इस किस्म दियां थ्योरियां जिहड़ियां ने दिमाग दी उपज दे विचों निकलियां सीगियां एरिस्टोटल दियां, ते अज जिहड़ी थ्योरी दे उत्ते तुसी गल कर रहे हो जिथों आपां गल तोरी सीगी उहदे वल आईए न्यूरोप्लास्टिसिटी दे वल, ते इस तों पहलां उहदे ते आईए कुछ तुसी ठीक ठाक हो पहलां ये तां दसो।
1: हां जी मैं बिल्कुल ठीक हाँ, मैं सुन रही सी तुहाडी एरिस्टोटल वाली गल्लां, ਤੇ ਮੈਨੂੰ ਦਿਮਾਗ ਚ ਆ ਗਿਆ ਕਿ ਜਦੋਂ ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਫਸਟ ਟਰੂ ਸਾਇੰਟਿਸਟ ਕਹਿੰਦੇ ਆ, ਔਰ ਇਹ ਨਹੀਂ ਸੀ ਕਿ ਉਹ ਸਿਰਫ ਫਿਲੋਸਫੀ ਦੀਆਂ ਗੱਲਾਂ ਕਰਦਾ ਸੀ, ਉਹ ਲੌਜਿਕ ਦੀ ਗੱਲ ਕਰਦਾ ਸੀ, ਹਨਾ, ਹਰ ਮਤਲਬ ਫੀਲਡ ਦੀ ਗੱਲ ਕਰਦਾ ਸੀ, ਮੈਡੀਸਿਨ ਦੀ ਗੱਲ ਕਰਦਾ ਸੀ, ਮੈਥਸ ਦੀ ਗੱਲ ਕਰਦਾ ਸੀਗਾ, ਚਾਹੇ ਉਹ ਪੋਲੀਟਿਕਸ ਆ, ਫਿਲੋਸਫੀ ਤਾਂ ਚਲੋ ਹੈਗੀ ਹੈਗੀ ਆ, ਹਨਾ, ਜ਼ੂਲੋਜੀ ਆ, ਮਤਲਬ ਹਰ ਇੱਕ ਚੀਜ਼ ਦੀ ਹੀ ਉਹਨੇ ਗੱਲ ਕੀਤੀ ਆ ਕਿ, ਔਰ ਉਹਦੇ ਸ਼ਾਇਦ ਸਮਝਾਉਣ ਦਾ ਤਰੀਕਾ ਜਿੱਦਾਂ ਤੁਸੀਂ ਸਮਝਾਇਆ ਬਹੁਤ ਵਧੀਆ ਸੀਗਾ, ਹਨਾ, ਕਿ ਉਹ ਪੂਰਾ ਪੂਰਾ ਐਕਸਪਲੇਨ ਕਰਨਾ ਕਿ ਤੁਸੀਂ ਬੰਦੇ ਆ ਨਾ, ਤੇ ਇਹ ਨਹੀਂ ਕਹਿ ਸਕਦੇ ਕਿ ਨਹੀਂ ਨਹੀਂ ਅਸੀਂ ਨਹੀਂ ਬੰਦੇ ਹੈਗੇ, ਤਾਂ ਉਹਨਾਂ ਨੂੰ ਮੰਨਣੀ ਹੀ ਪੈਣੀ, ਮੰਨਣੀ ਹੀ ਪੈਣੀ ਸੀ ਕਿ ਅਸੀਂ, ਹਾਂ ਅਸੀਂ ਬੰਦੇ ਹੈਗੇ, ਅਸੀਂ ਮਾਰਦੇ ਹੈਗੇ,
0: ਹਾਂਜੀ ਨਹੀਂ ਵਾਕਈ ਯਾਰ, ਮੋਸ਼ਨ ਦੇ ਲੋਸ ਤੋਂ ਲੈ ਕੇ ਗਣਿਤ ਦੀਆਂ ਕੈਲਕੂਲੇਸ਼ਨਸ ਤੱਕ, ਸਾਹਿਤ ਦੀਆਂ ਅਲੱਗ ਅਲੱਗ ਵਿਧਾ ਤੋਂ ਲੈ ਕੇ ਔਰ ਫਿਲੋਸਫੀ ਦੀਆਂ ਇਹ ਜਿਹੜੀਆਂ ਥਿਊਰੀਜ਼ ਨੇ ਇਹਨਾਂ ਤੱਕ, ਵੈਸੇ ਅੱਗੇ ਵੀ ਕਦੇ ਕਰਾਂਗੇ ਗੱਲ ਹੋਰ ਵੀ ਫਿਲੋਸਫਰ ਦੀ, ਸੁਕਰਾਤ ਦੀ ਗੱਲ ਕਰਾਂਗੇ, ਅਰਿਸਟੋਟਲ ਦੀ ਅੱਜ ਹੋ ਗਈ, ਪਲੈਟੋ ਦੀ ਗੱਲ ਕਰਾਂਗੇ, ਇਹਦਾ ਜਿਹੜਾ ਗੁਰੂ ਸੀਗਾ, ਅਤੇ ਅਲੱਗ ਅਲੱਗ ਜਿਹੜਾ ਮਾਡਰਨ ਜਾਂ ਫਿਰ ਪੁਰਾਣਾ ਜਿੰਨਾ ਫਿਲੋਸਫੀਕਲ ਜਿੰਨੇ ਥਿੰਕਰਸ ਹੈਗੇ ਨੇ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਆਪਾਂ ਕਰਾਂਗੇ ਜ਼ਰੂਰ। ਪਰ ਅੱਜ ਜਦੋਂ ਐਰਿਸਟੋਟਲ ਦੀ ਗੱਲ ਕਰ ਰਹੇ ਤਾਂ ਮੈਂ ਚਾਹੁੰਦਾ ਸੰਦੀਪ ਜੀ, ਜੇ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਦੱਸਿਓ ਕਿ ਜਿਹੜੀ ਨਿਊਰੋਪਲਾਸਟੀਸਿਟੀ ਹੈ ਉਹ ਹੈ ਕੀ, ਤਾਂ ਕਿ ਉਹ ਤੋਂ ਬਾਅਦ ਫਿਰ ਅੱਗੇ ਆਪਾਂ ਇਹਦੇ ਬਾਰੇ ਸਮਝ ਸਕੀਏ, ਪੰਜਾਬੀ 'ਚ ਥੋੜ੍ਹਾ ਜਿਹਾ ਸਾਦੀ ਭਾਸ਼ਾ 'ਚ ਸਮਝਾ ਸਕੀਏ, ਅਤੇ ਨਾਲ ਹੀ ਜੇ ਉਹਦੇ ਨਾਲ ਆਪਾਂ ਪਿਛਲੀ ਵਾਰ ਜਿੱਥੇ ਛੱਡਿਆ ਸੀ ਪ੍ਰੋਗਰਾਮ ਉੱਥੋਂ ਹੀ ਥੋੜ੍ਹਾ ਜਿਹਾ ਚੱਕ ਕੇ, ਕਿ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬ੍ਰੇਨ ਦੀਆਂ ਕੰਪੋਜੀਸ਼ਨਸ ਉਹ ਆਪਣੀਆਂ ਪੂਰੀਆਂ ਹੋ ਗਈਆਂ, ਕੰਪੋਜੀਸ਼ਨ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਲੈਫਟ ਰਾਈਟ ਸਾਈਡ ਤਾਂ ਹੁੰਦੀ ਉਹ ਹੈ ਬ੍ਰੇਨ ਦੀ, ਬਟ ਉਹ ਤੋਂ ਇਲਾਵਾ ਜਿਹੜੇ ਦੋ ਤਿੰਨ ਨਾਮ ਤੁਸੀਂ ਦੱਸੇ ਸੀਗੇ ਹੁਣ ਤਾਂ ਨਾਮ ਵੀ ਨਹੀਂ ਯਾਦ ਰਹੇ ਹੈਗੇ ਮੇਰੇ, ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਰੀਕੈਪ ਕਰਕੇ ਅਤੇ ਫਿਰ ਨਿਊਰੋਪਲਾਸਟੀਸਿਟੀ ਵੱਲ ਆਈਏ ਸੰਦੀਪ ਜੀ।
1: ਹਾਂਜੀ ਹਾਂਜੀ ਭਾਜੀ, ਉਹ ਥੋੜਾ ਜਿਹਾ ਰਹਿ ਗਿਆ ਸੀ ਆਪਣਾ, ਜਿਵੇਂ ਆਪਾਂ ਸੈਰੀਬ੍ਰਮ ਸੈਰੀਬੈਲਮ ਦੀ ਗੱਲ ਕਰ ਲਈ ਸੀ ਕਿ ਜਿਹੜਾ ਫਰੰਟ ਪਾਰਟ ਹੋ ਗਿਆ ਬ੍ਰੇਨ ਦਾ ਜਾਂ ਜਿਹੜਾ ਲਿਟਲ ਬ੍ਰੇਨ ਹੋ ਗਿਆ, ਹਨਾ, ਤੇ ਉਸ ਤੋਂ ਇਲਾਵਾ ਜਿਹੜਾ ਲੈਫਟ ਰਾਈਟ ਸਾਈਡ ਦੀ ਗੱਲ ਹੋ ਗਈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁਣ ਮੈਂ ਟਰਮਸ ਬੋਲੂੰਗੀ ਆਪਾਂ ਬਹੁਤ ਸੁਣੀਆਂ ਵੀ ਹੁੰਦੀਆਂ ਕਾਫੀ ਜਾਣਿਆਂ ਨੇ, ਜਿਵੇਂ ਜਿਹੜੀਆਂ ਡੀਪਰ ਸਟਰਕਚਰ ਜਿਹੜੀਆਂ ਸਾਡੇ ਬ੍ਰੇਨ ਚ ਹੋਰ ਕੀ ਹੁੰਦੀਆਂ, ਜਿਵੇਂ ਪਿਚੂਟਰੀ ਗਲੈਂਡ ਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਜਿਹੜੀ ਜਿਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ, ਤੇ ਇੱਕ ਮਟਰ ਦੇ ਦਾਣੇ ਇੱਕ ਜਿੰਨੀ ਬਸ ਇੱਕ ਸਟਰਕਚਰ ਹੁੰਦੀ ਆ, ਇਹ ਗਲੈਂਡ ਹੁੰਦੀ ਆ ਜਿਹੜੀ ਸਾਡੇ ਨੱਕ ਦੇ ਜਿਹੜੀ ਪਿੱਛੇ ਪ੍ਰੈਜੈਂਟ ਹੁੰਦੀ ਆ, ਤੇ ਇਹ ਸਾਡੀ ਬਾਡੀ ਦੇ ਵਿੱਚ ਜਿਹੜਾ ਹਾਰਮੋਨ ਫਲੋ ਜਿਹੜਾ ਹੋ ਗਿਆ ਮੇਜਰ, ਇਹਦਾ ਕੰਮ ਜਿਹੜਾ ਉਹਨੂੰ ਜਿਹੜਾ ਮੂਵ ਕਰਨਾ ਹੁੰਦਾ ਬਾਡੀ ਤੋਂ, ਹਨਾ, ਇੱਕ ਔਰਗਨ ਤੋਂ ਦੂਜੇ ਔਰਗਨ ਦੇ ਵਿੱਚ, ਤੇ ਇਹ ਜਿਹੜਾ ਹਾਈਪੋਥੈਲਮਸ ਇੱਕ ਅਨਦਰ ਔਰਗਨ ਹੁੰਦਾ ਆ ਜਿਹੜਾ ਇਸ ਪਿਚਿਟਰੀ ਗਲੈਂਡ ਤੋਂ ਅੱਗੇ ਉੱਪਰ ਜਿਹੜਾ ਲੱਗਿਆ ਹੁੰਦਾ, ਤੇ ਇਹ ਜਿਹੜਾ ਆ ਇਹਨੂੰ ਸਿਗਨਲ ਭੇਜਦਾ ਆ ਪਿਚੂਟਰੀ ਗਲੈਂਡ ਨੂੰ ਹਾਈਪੋਥੈਲਮਸ। ਸੋ ਜਿਹੜਾ ਹਾਰਮੋਨ ਦਾ ਸਿਗਨਲ ਜਿਹੜਾ ਆ ਉਹਨੂੰ ਕੈਮੀਕਲ ਮੈਸੇਜ ਪਿਚੂਟਰੀ ਗਲੈਂਡ ਜਿਹੜੀ ਰਿਲੀਜ਼ ਕਰਦੀ ਆ ਹਾਰਮੋਨਸ ਨੂੰ, ਪਿਚੂਟਰੀ ਗਲੈਂਡ ਮੇਨਲੀ ਉਹ ਹੁੰਦੀ ਆ, ਤੇ ਜਿਹੜਾ ਅੱਗੇ ਸੈਕਿੰਡ ਮੈਂ ਹਾਈਪੋਥੈਲਮਸ ਦੱਸ ਰਹੀ, ਇਸ ਹਾਈਪੋਥੈਲਮਸ ਦੀ ਵਜ੍ਹਾ ਨਾਲ ਪਿਚੂਟਰੀ ਗਲੈਂਡ ਜਿਹੜੀ ਆ ਉਹ ਹਾਰਮੋਨਸ ਨੂੰ ਰਿਲੀਜ਼ ਕਰ ਸਕਦੀ ਆ, ਤੇ ਇਹ ਸਾਰੇ ਜਿਹੜਾ ਇੱਕ ਜਿਹੜੇ ਹੋਰ ਦੋ ਪਾਰਟ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ, ਤੇ ਇਸ ਤੋਂ ਇਲਾਵਾ ਪਿਚੂਟਰੀ ਗਲੈਂਡ ਨੂੰ ਕੰਟਰੋਲ ਕਰਨ ਦੇ ਇਲਾਵਾ ਹਾਈਪੋਥੈਲਮਸ ਜਿਹੜਾ ਆ ਟੈਂਪਰੇਚਰ ਬਾਡੀ ਦਾ ਰੈਗੂਲੇਟ ਕਰਦਾ ਹੈ, ਜਾਂ ਸਾਡਾ ਸਲੀਪ ਪੈਟਰਨ ਵੀ ਇਹ ਵੀ ਇਹੀ ਜਿਹੜਾ ਆ ਉਹਨੂੰ ਬਣਾ ਕੇ ਰੱਖਦਾ ਹੈ, ਤੇ ਸਾਡੀ ਭੁੱਖ ਤੇ ਪਿਆਸ ਵੀ ਹਾਈਪੋਥੈਲਮਸ ਨਾਂ ਦਾ ਜਿਹੜਾ ਰੀਜਨ ਹੁੰਦਾ ਹੈ ਇਹ ਕੰਟਰੋਲ ਕਰਦਾ, ਇਨਕਲੂਡਿੰਗ ਆਰ ਮੈਮਰੀ ਤੇ ਸਾਡੇ ਇਮੋਸ਼ਨ। ਸੋ ਇਹ ਸਾਰੀ ਜਿਹੜੇ ਆ ਮੇਨ ਚੀਜ਼ ਮੈਂ ਲਾਦਾ ਪਰ ਡੇਲੀ ਫੀਲ ਕਰਦੇ ਆ ਜਾਂ ਹਨਾ ਜੋ ਸਾਡੀ ਐਕਟੀਵਿਟੀ ਹੁੰਦੀ ਹੈ ਹਾਈਪੋਥੈਲਮਸ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ। ਉਸ ਸਮਾਂ ਇਲਾਵਾ ਇੱਕ ਐਮਿਗਡਲਾ ਕਰਕੇ ਸਟਰਕਚਰ ਹੁੰਦੀ ਹੈ ਜਿਹੜੀ ਬਦਾਮ ਦੇ ਵਰਗੀ ਇੱਕ ਬਦਾਮ ਦੇ ਦਾਣੇ ਵਰਗੀ ਸਟਰਕਚਰ ਹੁੰਦੀ ਹੈ, ਤੇ ਇਹ ਸਾਡੇ ਜਿਹੜੀ ਆ ਬ੍ਰੇਨ ਦੇ ਦੋਨੋ ਪਾਰਟ ਮਤਲਬ ਲੈਫਟ ਔਰ ਰਾਈਟ ਦੇ ਥੱਲੇ ਜਿਹੜੀ ਲੱਗੀ ਹੁੰਦੀ, ਮਤਲਬ ਇਹਦਾ ਕਹਿਣ ਦਾ ਮਤਲਬ ਦੋ ਪਾਰਟ ਹੋ ਗਏ ਜਿਹੜੇ ਦੋ ਸਟਰਕਚਰਸ ਹੋ ਗਈਆਂ ਦੋਨੋ ਹਿੱਸਿਆਂ ਚ ਬ੍ਰੇਨ ਦੇ, ਚਾਹੇ ਉਹ ਖੱਬਾ ਹਿੱਸਾ ਤੇ ਸੱਜਾ ਹਿੱਸਾ, ਇਹ ਵੀ ਸਾਡੀ ਮੈਮਰੀ ਤੇ ਇਮੋਸ਼ਨ ਨੂੰ ਅੱਗੇ ਜਿਹੜਾ ਰੈਗੂਲੇਟ ਕਰਦਾ ਹੈ, ਤੇ ਸਾਡਾ ਜਿਹੜਾ ਫਲਾਈਟ ਔਰ ਫਾਈਟ ਔਰ ਫਲਾਈਟ ਰਿਸਪੋਂਸ ਅਸੀਂ ਸੁਣਿਆ ਹੁੰਦਾ ਨਾ ਕਿ ਜਦੋਂ ਕੋਈ ਚੀਜ਼ ਐਕਟੀਵਿਟੀ ਸਾਡੇ ਸਾਹਮਣੇ ਕੁਛ ਹੁੰਦਾ ਸੀ ਜਾਂ ਤਾਂ ਫਾਈਟ ਕਰਦੇ ਹਾਂ ਜਾਂ ਫਿਰ ਅਸੀਂ ਭੱਜ ਜਾਂਦੇ ਹਾਂ ਉੱਥੋਂ, ਤੇ ਉਹ ਸਾਡੀ ਐਕਟੀਵਿਟੀ ਕੀ ਰਿਸਪੋਂਡ ਕਰ ਰਹੀ ਆ, ਉਹ ਵੀ ਮੇਨ ਐਮਿਗਡਲਾ ਨਾਮ ਦਾ ਜਿਹੜਾ ਰੀਜਨ ਇਹ ਦੱਸਣਾ ਇੱਥੇ ਇਸ ਲਈ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਰਿਸਰਚ ਅੱਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਕਿਹੜੇ ਹਿੱਸੇ ਨੂੰ, ਕਿਉਂਕਿ ਜਿੱਦਾਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਨੈਕਸ਼ਨਸ ਹੈਗੇ ਆ ਬ੍ਰੇਨ ਦੇ ਵਿੱਚ, ਤਾਂ ਓਬਵੀਅਸਲੀ ਜਦੋਂ ਕੋਈ ਜਿਹੜੇ ਆ ਸਟੱਡੀ ਕਰਨ ਲੱਗਦੇ ਆ ਸਾਇੰਟਿਸਟ, ਤਾਂ ਪੂਰੇ ਬ੍ਰੇਨ ਨੂੰ ਇੱਕ ਟਾਈਮ ਦੇ ਉੱਤੇ ਸਟੱਡੀ ਨਹੀਂ ਕਰ ਸਕਦੇ, ਤਾਂ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜਾ ਹਿੱਸਾ ਜਿਹੜਾ ਬ੍ਰੇਨ ਦਾ ਕਿਹੜੀ ਚੀਜ਼ ਨੂੰ ਕੰਟਰੋਲ ਕਰਦਾ, ਤਾਂ ਕਿ ਡਿਪੈਂਡਿੰਗ ਔਨ ਉਹ ਕੀ ਸਰਚ ਕਰ ਰਹੇ ਆ, ਕੀ ਰਿਸਰਚ, ਕਿਹੜੇ ਟੋਪਿਕ ਕੀ ਆ ਉਹਨਾਂ ਦੀ ਰਿਸਰਚ ਦਾ, ਉਸ ਹਿੱਸੇ ਦੇ ਉੱਤੇ ਫਿਰ ਫੋਕਸ ਕਰਦੇ ਆ, ਹਨਾ। ਫਿਰ ਇੱਕ ਹੋਰ ਖਾਸ ਹਿੱਸਾ ਸਾਡੇ ਬ੍ਰੇਨ ਦਾ ਹੁੰਦਾ ਜਿਹਨੂੰ ਅਸੀਂ ਹਿਪੋਕੈਂਪਸ ਕਹਿੰਦੇ ਹਾਂ, ਜਿਹੜਾ ਸਾਡੀ ਮੈਮਰੀ ਦੇ ਨਾਲ ਜਿਹੜਾ ਆ ਰਿਲੇਟਡ ਹੁੰਦਾ, ਜਿਹੜੀ ਸਾਡੀ ਯਾਦਦਾਸ਼ਤ ਆ, ਜੋ ਅਸੀਂ ਲਰਨ ਕਰਦੇ ਹਾਂ, ਨੈਵੀਗੇਸ਼ਨ ਕਰਦੇ ਹਾਂ। ਅੱਜ ਕੱਲ੍ਹ ਤਾਂ ਚਲੋ ਅਸੀਂ ਗੂਗਲ ਮੈਪਸ ਵਗੈਰਾ ਯੂਜ਼ ਕਰਦੇ ਹਾਂ, ਬਟ ਜਦੋਂ ਅਸੀਂ ਅੱਜ ਦਾ ਐਪੀਸੋਡ ਕਰਾਂਗੇ ਤਾਂ ਆਈ ਥਿੰਕ ਬਹੁਤ ਜਾਣੇ ਲੱਗੂਗਾ ਕਿ ਸ਼ਾਇਦ ਆਪਾਂ ਨੂੰ ਥੋੜੇ ਗੂਗਲ ਮੈਪ ਘੱਟ ਕਰ ਦੇਣਾ ਚਾਹੀਦਾ ਯੂਜ਼, ਕਿਉਂਕਿ ਜਿੱਦਾਂ ਤੁਸੀਂ ਵੀ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਯੂਜ਼ ਕਰਾਂਗੇ ਉਨਾ ਐਕਟਿਵ ਰਹਿੰਦਾ ਬ੍ਰੇਨ, ਹਨਾ। ਕਿ ਜਦੋਂ ਅਸੀਂ, ਔਰ ਹੁੰਦਾ ਕਿ ਜਦੋਂ ਅਸੀਂ ਪਹਿਲਾਂ ਹੁੰਦੇ, ਮਤਲਬ ਆਪਣੇ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਫੋਨ ਨੰਬਰ ਏਦਾਂ ਹੀ ਯਾਦ ਰਹਿ ਜਾਂਦੇ ਹੁੰਦੇ ਸੀ, ਹਨਾ। ਮਤਲਬ ਮੈਨੂੰ ਸਾਰਿਆਂ ਦੇ ਫੋਨ ਨੰਬਰ ਯਾਦ ਹੁੰਦੇ ਸੀ, ਹੁਣ ਮੈਨੂੰ ਯਾਦ ਨਹੀਂ ਰਹਿੰਦੇ ਹੈਗੇ। ਮੈਂ ਵੀ ਮਤਲਬ ਸਾਰਿਆਂ ਦੇ ਨੰਬਰ, ਹਨਾ, ਫੋਨ 'ਚ ਹੁੰਦੇ, ਕਿਉਂਕਿ ਅਸੀਂ ਕਿਉਂ ਇੰਨਾ ਔਖੇ ਹੋਣਾ ਚਾਹਾਂਗੇ। ਅੱਗੇ ਵੀ ਸਾਨੂੰ
0: ਗਲੀਆਂ ਦਿਮਾਗ ਨੂੰ ਨਾ ਉਹਨਾਂ,
1: ਹਾਂਜੀ ਪਤਾ ਹੁੰਦੀ
0: ਕੈਲਕੂਲੇਸ਼ਨਸ ਨਹੀਂ ਕਰ ਰਹੇ ਹੈਗੇ।
1: ਹਾਂਜੀ ਉਹ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ। ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਕਿਤੇ ਜਾਂਦੇ ਹੁੰਦੇ ਸੀ, ਮੈਂ ਸਾਰੀਆਂ ਗੱਡੀਆਂ ਦੇ ਨੰਬਰ ਨੋਟ ਕਰ ਲੈਂਦੀ ਹੁੰਦੀ ਸੀ, ਵਧੀਆ ਲੱਗਦਾ ਸੀ, ਬਟ ਹੁਣ ਮੇਰੇ ਤੋਂ ਨਹੀਂ ਹੁੰਦੇ, ਯਾਦ ਹੀ ਨਹੀਂ ਰਹਿੰਦੇ, ਕਿਉਂਕਿ ਆਦਤ ਹੀ ਨਹੀਂ ਹੈਗੀ ਸਾਨੂੰ, ਹਨਾ। ਕੈਲਕੂਲੇਟਰ ਨਹੀਂ ਅਸੀਂ ਕੈਲਕੂਲੇਟਰ ਯੂਜ਼ ਕਰਦੇ ਹਾਂ ਆਪਣਾ, ਨਹੀਂ ਛੋਟੀ ਮੋਟੀ ਕੈਲਕੂਲੇਸ਼ਨ ਲਈ ਵੀ ਅਸੀਂ ਉਹ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਅਲੱਗ ਅਲੱਗ ਜਿਹੜੀਆਂ ਰੋਲ ਪਲੇ ਕਰਦੀਆਂ। ਸੋ ਮੈਮਰੀ ਦੇ ਲਈ ਹਿਪੋਕੈਂਪਸ ਜਿਹੜਾ ਇਹ ਸਾਨੂੰ ਸੀ ਹਾਰਸ ਦਾ ਪਤਾ ਹੁੰਦਾ, ਇੱਕ ਐਨੀਮਲ ਹੈਗਾ ਜਿਹੜਾ ਉੱਥੇ ਮਿਲਦਾ ਸਾਨੂੰ, ਤੇ ਉਹਦੇ ਵਰਗੀ ਇਹਦੀ ਸਟਰਕਚਰ ਹੁੰਦੀ ਆ, ਤੇ ਇਹ ਨਾ ਸਾਰੀਆਂ ਚੀਜ਼ਾਂ ਐਲਜ਼ਾਈਮਰ ਡਿਜ਼ੀਜ਼ ਦੇ ਵਿੱਚ ਵੀ ਹੋ ਸਕਦਾ ਕਿ ਇਹ ਰੋਲ ਪਲੇ ਕਰਦਾ ਹੋਵੇ, ਕਿਉਂਕਿ ਮੈਮਰੀ ਦੇ ਵਿੱਚ ਇਹ ਰੋਲ ਪਲੇ ਕਰਦਾ, ਹਨਾ। ਫਿਰ ਇੱਕ ਹੋਰ ਪੀਨੀਅਲ ਗਲੈਂਡ ਹੁੰਦੀ ਆ ਜਿਹੜੀ ਕਿ ਸਾਨੂੰ ਲਾਈਟ ਜਾਂ ਡਾਰਕ, ਜਿਹੜੀ ਜਦੋਂ ਹਨੇਰਾ ਹੁੰਦਾ ਜਾਂ ਲਾਈਟ ਹੁੰਦੀ ਆ, ਉਹਨੂੰ ਜਿਹੜੀ ਰਿਐਕਸ਼ਨ ਜਿਹੜੀ ਸਾਡੀ ਉਹ ਪੀਨੀਅਲ ਗਲੈਂਡ ਜਿਹੜੀ ਸਾਡੀ ਦਿੰਦੀ ਆ। ਇਸੇ ਲਈ ਸਾਡਾ ਸਰਕੇਡੀਅਨ ਰਿਦਮ ਜਿਹੜਾ ਆ ਉਹ ਵੀ ਇਹ ਗਲੈਂਡ ਹੀ ਕਰਦੀ ਆ, ਕਿਉਂਕਿ ਇਹ ਹਨੇਰੇ ਨੂੰ ਜਾਂ ਲਾਈਟ ਨੂੰ ਪਛਾਣ ਸਕਦੀ ਆ, ਤਾਂ ਸਾਨੂੰ ਓਬਵੀਅਸਲੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਰਾਤ ਹੁੰਦੀ ਆ, ਹਨਾ। ਤੇ ਸਾਡਾ ਜਿਹੜਾ ਇਹ ਸਾਈਕਲ ਮੇਨਟੇਨ ਕਰਕੇ ਰੱਖਦੀ ਆ। ਤੇ ਲਾਸਟ ਜਿਹੜਾ ਇੱਕ ਫਲੂਇਡ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਆ, ਉਹਨੂੰ ਵਾਟਰੀ ਫਲੂਇਡ ਅਸੀਂ ਕਹਿੰਦੇ ਹਾਂ, ਸੈਰੀਬਰੋ ਸਪਾਈਨਲ ਫਲੂਇਡ। ਸੈਰੀਬਰਲ ਮਤਲਬ ਬ੍ਰੇਨ, ਔਰ ਸਪਾਈਨਲ ਸਾਡਾ ਸਪਾਈਨਸ ਹੋ ਗਈ, ਹਨਾ। ਤੇ ਇਹਨੇ ਇਹ ਜਿਹੜਾ ਸਾਡੇ ਸਪਾਈਨਲ ਕੋਰਡ ਤੇ ਬ੍ਰੇਨ ਨੂੰ ਜਿਹੜਾ ਇੱਕ ਤਰ੍ਹਾਂ ਕੁਸ਼ਨ ਕਹਿ ਸਕਦੇ ਤੁਸੀਂ, ਪ੍ਰੋਵਾਈਡ ਕਰਦਾ, ਮਤਲਬ ਸੋਫਟਨੈਸ ਪ੍ਰੋਵਾਈਡ ਕਰਦਾ ਆ। ਸਾਰੇ ਵੇਸਟ ਸਾਡੇ ਜਿਹੜਾ ਬ੍ਰੇਨ ਦੇ ਵਿੱਚੋਂ ਬਾਹਰ ਕੱਢਦਾ ਆ, ਤੇ ਨਿਊਟ੍ਰੀਐਂਟਸ ਬ੍ਰੇਨ ਨੂੰ ਡਿਲੀਵਰ ਕਰਾਉਂਦਾ ਆ। ਸੋ ਇੱਕ ਇਹ ਬਹੁਤ ਖਾਸ ਜਿਹੜਾ ਫਲੂਇਡ ਹੈਗਾ, ਜਿਹੜਾ ਮਤਲਬ ਜਿਵੇਂ ਬਲੱਡ ਬਾਡੀ ਦੇ ਵਿੱਚ ਰੋਟੇਟ ਕਰਦਾ ਰਹਿੰਦਾ, ਉਦਾਂ ਬ੍ਰੇਨ ਦੇ ਵਿੱਚ ਇਹ ਫਲੂਇਡ ਜਿਹੜਾ ਰੋਟੇਟ ਕਰਦਾ ਰਹਿੰਦਾ, ਜਿਹੜੇ ਮੇਜਰ ਰੋਲ ਪਲੇ ਕਰਦਾ। ਫਿਰ ਜਿਹੜੀਆਂ ਅੱਗੇ ਬਲੱਡ ਸਪਲਾਈ ਲਈ ਤਾਂ ਆਰਟਰੀਜ਼ ਵਗੈਰਾ ਹੁੰਦੀਆਂ ਜਾਂ ਉਹ ਆਕਸੀਜਨ ਤੇ ਬਲੱਡ ਜਿਹੜਾ ਸਪਲਾਈ ਕਰਦੀਆਂ ਬ੍ਰੇਨ ਨੂੰ। ਹਾਂਜੀ
0: ਆਲ ਰਾਈਟ, ਠੀਕ ਹੈ। ਥੋੜਾ ਜਿਹਾ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਬ੍ਰੇਨ ਦੀ ਜਿਹੜੀ ਇੱਕ ਕਿਸਮ ਦੀ ਸਟਰਕਚਰ ਹੈਗੀ ਉਹ ਤੁਹਾਨੂੰ ਸਮਝ ਲੱਗ ਜਾਵੇ, ਤਾਂ ਕਿ ਹੁਣ ਅਗਲਾ ਜਿਹੜਾ ਜਿਹਦੇ ਉੱਤੇ ਗੱਲ ਕਰਨ ਲੱਗੇ ਹਾਂ ਸੰਦੀਪ ਜੀ, ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਪਹਿਲਾਂ ਤਾਂ ਨਿਊਰੋਪਲਾਸਟੀਸਿਟੀ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਡਿਸਕਵਰ ਹੋਈ ਸੀ, ਕਿਹੜੇ ਫੈਕਟਰ ਹੈਗੇ ਨੇ ਜਿਹੜੇ ਇਹਨੂੰ ਇਨਫਲੂਐਂਸ ਕਰਦੇ ਨੇ, ਕਿਵੇਂ ਕੰਮ ਕਰਦੀ ਹੈ। ਪਰ ਬੇਸਿਕ ਕੁਐਸਚਨ, ਵਟ ਇਜ਼ ਨਿਊਰੋਪਲਾਸਟੀਸਿਟੀ ਸਾਦੀ ਭਾਸ਼ਾ 'ਚ?
1: ਹਾਂਜੀ, ਨਿਊਰੋਪਲਾਸਟੀਸਿਟੀ ਦਾ ਮਤਲਬ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਕਿ ਕਰੈਕਟਰ ਇਜ਼ ਸ਼ੇਪ ਥਰੂ ਯੋਰ ਐਕਸ਼ਨਸ, ਮਤਲਬ ਤੁਸੀਂ ਕੀ ਆ ਉਹ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ। ਇਹ ਸ਼ਾਇਦ ਜਦੋਂ ਅਸੀਂ ਮੈਮਰੀ ਵਾਲਾ ਐਪੀਸੋਡ ਕਰਾਂਗੇ ਉਦੋਂ ਥੋੜਾ ਹੋਰ ਕਲੀਅਰ ਹੋਊਗਾ ਸਾਨੂੰ ਕਿ ਕਿਵੇਂ ਸਾਡਾ ਕਰੈਕਟਰ ਡਿਪੈਂਡ ਕਰਦਾ ਸਾਡੇ ਐਕਸ਼ਨਸ ਤੇ, ਨਾ ਕਿ ਸਾਡੀ ਮੈਮਰੀ ਤੇ ਜਾਂ ਐਜ਼ ਐਨ ਇੰਡੀਵਿਜੁਅਲ ਤੇ, ਹਨਾ। ਸੋ ਨਿਊਰੋਪਲਾਸਟੀਸਿਟੀ ਦਾ ਹੁਣ, ਕਿਉਂਕਿ ਇੱਥੇ ਪਲਾਸਟਿਕ ਵਰਡ ਆ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਛ ਪਲਾਸਟਿਕ ਨਾਲ ਰਿਲੇਟਡ ਹੈਗਾ। ਜਿਵੇਂ ਪਲਾਸਟੀਸਿਟੀ ਦਾ ਮਤਲਬ ਕਿ ਬਹੁਤ ਈਜ਼ੀਲੀ, ਮਤਲਬ ਈਜ਼ੀਲੀ ਤਾਂ ਨਹੀਂ, ਮਤਲਬ ਕਿ ਮੋਲਡ ਕਰ ਸਕਦਾ, ਤੁਸੀਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ, ਹਨਾ। ਇਹ ਬ੍ਰੇਨ ਦੀ ਐਬਿਲਿਟੀ ਆ ਚੇਂਜ ਕਰਨ ਦੀ ਔਰ ਅਡੈਪਟ ਕਰਨ ਦੀ, ਕਿਉਂਕਿ ਬ੍ਰੇਨ ਦੀ ਆ, ਤਾਂ ਅਸੀਂ ਨਿਊਰੋਨ ਜਿਹੜਾ ਵਰਡ ਯੂਜ਼ ਕਰਦੇ, ਇਸ ਲਈ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਟੀਵੀ ਸੀਰੀਅਲਸ 'ਚ ਬਹੁਤ ਹੁੰਦਾ ਸੀ ਪਲਾਸਟਿਕ ਸਰਜਰੀ ਵਗੈਰਾ ਹੁੰਦੀ ਸੀ, ਨਾ। ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਮੂੰਹ ਤੇ ਪਲਾਸਟਿਕ ਲਾ ਦਿੰਦੇ ਸੀ, ਉਹ ਆਲਟਰ ਕਰ ਦਿੰਦੇ ਸੀ ਸਟਰਕਚਰ, ਹਨਾ, ਜਾਂ ਕੋਈ ਡਿਫੈਕਟਿਵ ਆਰਗਨ ਹੈਗਾ, ਮਤਲਬ ਫੇਸ ਦਾ ਕੋਈ ਸਟਰਕਚਰ ਹੈਗੀ ਉਹਨੂੰ। ਸੋ ਏਦਾਂ ਹੀ ਸਿਮਿਲਰ ਬ੍ਰੇਨ ਦੀ ਜਿਹੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਐਬਿਲਿਟੀ ਹੈਗੀ ਉਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ, ਕਿ ਕਿੰਨੀ ਛੇਤੀ ਉਹ ਕਿੰਨੀਆਂ ਚੀਜ਼ਾਂ ਨੂੰ ਜਿਹੜੀਆਂ ਅਡੈਪਟ ਕਰਦਾ, ਉਹ ਚਾਹੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਹੋ ਸਕਦਾ, ਹਨਾ, ਕਿ ਤੁਹਾਨੂੰ ਕੀ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਕੀ ਓਬਜ਼ਰਵ ਕਰ ਲਿਆ ਜਾਂ ਤੁਹਾਡੇ ਪਾਸਟ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਕੀ ਜਿਹੜੇ ਆ ਕੋਈ ਮੇਜਰ ਚੇਂਜਸ ਹੋਏ ਆ ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਕੀ ਮਤਲਬ ਆਪਸ ਜਿਹੜੇ ਤੁਹਾਡੇ ਰਿਲੇਸ਼ਨਸ ਕੀ ਆ ਸੋਸਾਇਟੀ ਦੇ ਨਾਲ, ਕਿਉਂਕਿ ਅਰਿਸਟੋਟਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹਿਊਮਨ ਇੱਕ ਪੋਲੀਟੀਕਲ ਐਨੀਮਲ ਹੈਗਾ, ਉਹਦਾ ਮਤਲਬ ਸੀ ਕਿ ਉਹ ਪੋਲੀਟਿਕਸ ਦੀ ਗੱਲ ਨਹੀਂ ਕਰ ਰਿਹਾ ਸੀ, ਉਹ ਸੋਸ਼ਲ ਕਨੈਕਸ਼ਨ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਬਹੁਤ ਜਲਦੀ ਸੋਸ਼ਲ ਕਨੈਕਸ਼ਨ ਜਿਹੜੇ ਬਣਾ ਲੈਂਦੇ ਹਾਂ ਹਨਾ, ਇਹੀ ਹਿਊਮਨਸ ਦੀ ਖਾਸੀਅਤ ਹੈਗੀ ਆ। ਸੋ ਇਹ ਸਾਰੀ ਜਿਹੜੀ ਬ੍ਰੇਨ ਦੀ ਇੱਕ ਐਬਿਲਿਟੀ ਹੈ ਇਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਇਹਦਾ ਮਤਲਬ ਹੈਗਾ ਕਿ ਬ੍ਰੇਨ ਆਪਣੇ ਆਪ ਨੂੰ ਰੀਸ਼ੇਪ ਕਰ ਲੈਂਦਾ ਜਾਂ ਰੀਓਰਗਨਾਈਜ਼ ਕਰ ਲੈਂਦਾ। ਉਹ ਰੀਸ਼ੇਪ ਦਾ ਮਤਲਬ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਜਿਹੜਾ ਆ ਉਹ ਜਿਹੜੀ ਬ੍ਰੇਨ ਦੀ ਸਟਰਕਚਰ ਖੋਪੜੀ ਵਰਗੀ ਹੈਗੀ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈਗਾ ਕਿ ਨਿਊਰੋਨਸ ਜਿਹੜੇ ਆ ਉਹਨਾਂ ਦੀ ਸਟਰਕਚਰ ਜਾਂ ਉਹਨਾਂ ਦੇ ਕਨੈਕਸ਼ਨ, ਕਿਉਂਕਿ ਇੱਕ ਨਿਊਰੋਨ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਸਨ ਉਹਦੇ ਵਿੱਚ ਗੈਪ ਹੁੰਦੇ ਹਨਾ, ਜਿਹੜੇ ਇੱਕ ਨਿਊਰੋਨ ਨੂੰ ਦੂਜੇ ਨਿਊਰੋਨ ਨਾਲ ਕਨੈਕਟ ਕਰਦੇ ਆ, ਤੇ ਇੱਕ ਨਿਊਰੋਨ ਅੱਗੇ ਹਜ਼ਾਰਾਂ ਹੋਰ ਨਿਊਰੋਨਸ ਦੇ ਨਾਲ ਜੁੜਿਆ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਨੈਕਸ਼ਨ ਕਹਿ ਦਿੰਦੇ ਹਾਂ ਜਦੋਂ ਅਸੀਂ ਸਾਇੰਟਿਫਿਕ ਟਰਮ ਚ ਗੱਲ ਕਰਦੇ ਹਾਂ। ਸੋ ਇਹ ਜਿਹੜੀ ਆ ਨਿਊਰੋਪਲਾਸਟੀਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਜਿਵੇਂ ਜਿਹੜੇ ਨਿਊਰੋਨਸ ਨਵੇਂ ਬਣਦੇ ਰਹਿੰਦੇ ਆ, ਉਹ ਇੱਕ ਨਿਊਰੋਨ ਦਾ ਦੂਜੇ ਨਿਊਰੋਨ ਨਾਲ ਕਨੈਕਸ਼ਨ ਟੁੱਟ ਜਾਂਦਾ ਪਰ ਕਿਸੇ ਤੀਜੇ ਨਿਊਰੋਨ ਨਾਲ ਕਨੈਕਸ਼ਨ ਬਣ ਜਾਂਦਾ ਹਨਾ, ਜਾਂ ਫਿਰ ਜਿਹੜੇ ਐਗਜ਼ਿਸਟਿੰਗ ਨਿਊਰੋਨ ਸੀ ਜਿਹੜੇ ਆਲਮੋਸਟ ਹੁਣ ਮਤਲਬ ਜਾਂ ਤਾਂ ਡੈਡ ਹੋ ਗਿਆ ਨਿਊਰੋਨਸ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹੈਗੇ ਹਨਾ, ਉਹਨਾਂ ਨੂੰ ਇਹ ਬਾਹਰ ਕੱਢਦਾ ਜਦੋਂ ਬ੍ਰੇਨ ਆਪਣੇ ਮਤਲਬ ਉਹਨੂੰ ਖਤਮ ਕਰ ਦਿੰਦਾ ਜਾਂ ਫਿਰ ਨਵੇਂ ਨਿਊਰੋਨਸ ਜਿਵੇਂ ਜਨਰੇਟ ਕਰਦਾ ਹੈ। ਜਿਹੜੇ ਮੈਂ ਆਪਾਂ ਗੱਲ ਕੀਤੀ ਹੈ ਕਿ ਨਿਊਰੋਨ ਬਣਦੇ ਰਹਿੰਦੇ ਆ, ਬਟ ਹਾਲਾਂਕਿ ਪਹਿਲਾਂ ਹੀ ਮੰਨਦੇ ਸੀ ਕਿ ਸਿਰਫ ਬੱਚਿਆਂ 'ਚ ਹੀ ਹੁੰਦੇ ਆ, ਬਟ ਹੁਣ ਸਟੱਡੀਜ਼ ਹੁੰਦੀਆਂ ਹੁਣ ਸਾਨੂੰ ਪਤਾ ਲੱਗਦਾ ਕਿ ਨਹੀਂ ਪੂਰੀ ਉਮਰ ਜਿਹੜੀ ਆ ਅਡਲਟਹੁੱਡ ਦੇ ਵਿੱਚ ਵੀ ਸਾਡੀ ਬੋਡੀ ਜਿਹੜੀ ਆ ਇਹ ਨਹੀਂ ਹੈ ਕਿ ਅਸੀਂ ਬਚਪਨ 'ਚ ਕੋਈ ਚੀਜ਼ ਸਿੱਖਾਂਗੇ ਤਾਂ ਉਹੀ ਸਾਨੂੰ ਜਿਹੜੀ ਆ ਆਊਗੀ, ਅਗਰ ਅਸੀਂ ਮਤਲਬ ਸਿਆਣੇ ਹੋ ਕੇ ਵੀ ਅਸੀਂ ਕੁਛ ਨਵਾਂ ਸਿੱਖ ਸਕਦੇ ਹਾਂ ਤਾਂ ਉਹਦੇ 'ਚ ਅਸੀਂ ਮਤਲਬ ਮੁਹਾਰਤ ਹਾਸਲ ਕਰ ਸਕਦੇ ਹਾਂ ਨਾ। ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਔਰ ਇਹ ਸਿਰਫ ਇਹ ਲਰਨਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਅਗਰ ਇੰਜਰੀ ਹੁੰਦੀ ਆ ਕੋਈ ਬ੍ਰੇਨ ਨੂੰ, ਜਿੱਦਾਂ ਲਾਸਟ ਐਪੀਸੋਡ 'ਚ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਇੱਕ ਹਿੱਸਾ ਦੂਜੇ ਹਿੱਸੇ ਦਾ ਕੰਮ ਕਰਨ ਲੱਗ ਜਾਂਦਾ ਬ੍ਰੇਨ ਦਾ ਹਨਾ, ਤਾਂ ਇੰਜਰੀ ਤੋਂ ਵੀ ਤੁਹਾਨੂੰ ਜਿਹੜੀ ਆ ਉਹ ਤੋਂ ਤੁਸੀਂ ਕਿੱਦਾਂ ਬਚਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਐਕਸੀਡੈਂਟ ਹੋਣ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਆ ਹਨਾ, ਬ੍ਰੇਨ ਉਹਨਾਂ ਦਾ ਸੈੱਟ ਹੋ ਜਾਂਦਾ, ਤਾਂ ਉਹ ਇਸੇ ਲਈ ਹੁੰਦਾ ਕਿ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਰਿਹਾ ਹੈਗਾ ਤੇ ਅਡਲਟਹੁੱਡ ਦੇ ਵਿੱਚ ਵੀ ਕੰਟੀਨਿਊ ਰਹਿੰਦੀ ਆ। ਔਰ ਅਸੀਂ ਅਗਰ ਇਹਦੀ ਸਟਰਕਚਰ ਅਗਰ ਇਹਦੀ ਮੈਂ ਟਾਈਪਸ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀ ਹੋ ਜਾਂਦੀ, ਇੱਕ ਸਟਰਕਚਰਲ ਨਿਊਰੋਪਲਾਸਟੀਸਿਟੀ, ਇੱਕ ਫੰਕਸ਼ਨਲ ਨਿਊਰੋਪਲਾਸਟੀਸਿਟੀ। ਸਟਰਕਚਰਲ ਮਤਲਬ ਕਿ ਤੁਹਾਡੀ ਬ੍ਰੇਨ ਦੀ ਜਿਹੜੀ ਆ ਨਿਊ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਹੈ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਨਵੇਂ ਨਵੇਂ ਕਨੈਕਸ਼ਨ ਬਣਦੇ ਰਹਿੰਦੇ ਆ ਹਨਾ, ਉਹ ਬਣਦੇ ਉਦੋਂ ਜਦੋਂ ਅਸੀਂ ਕੁਛ ਸਿੱਖਦੇ ਹਾਂ, ਜਿਹੜਾ ਮਤਲਬ ਕੁਛ ਸਿੱਖਣਾ ਨਵਾਂ ਸ਼ੁਰੂ ਕਰਦੇ ਹਾਂ, ਮੰਨ ਲਓ ਕੋਈ ਪਰਟੀਕੁਲਰ ਫੀਲਡ, ਜਿੱਦਾਂ ਮੈਂ ਪਹਿਲਾਂ ਵੀ ਐਗਜ਼ਾਮਪਲ ਕੋਈ ਗਾਣਾ ਤੁਸੀਂ ਸਿੱਖਣਾ ਸ਼ੁਰੂ ਕੀਤਾ, ਕੋਈ ਮਿਊਜ਼ਿਕ ਇੰਸਟਰੂਮੈਂਟ ਤੁਸੀਂ ਵਜਾਉਣਾ ਸ਼ੁਰੂ ਕੀਤਾ, ਤਾਂ ਉਹਦੇ ਨਾਲ ਰਿਲੇਟਡ ਤੁਹਾਡੇ ਜਿਹੜੇ ਨਿਊਰਲ ਕਨੈਕਸ਼ਨ ਜਿਹੜੇ ਆ ਉਹ ਰੀਨਿਊ ਹੁੰਦੇ ਰਹਿੰਦੇ ਆ ਜਾਂ ਨਵੇਂ ਨਵੇਂ ਬਣਦੇ ਰਹਿੰਦੇ ਆ। ਸੋ ਇਹ ਐਕਸਪੀਰੀਅੰਸ ਦਾ ਮੈਮਰੀਜ਼ ਦੀ ਵਜ੍ਹਾ ਨਾਲ ਹੁੰਦਾ ਜਿਹੜਾ ਤੁਹਾਡੀ ਬ੍ਰੇਨ ਦੇ ਵਿੱਚ ਫਿਜ਼ੀਕਲ ਚੇਂਜ ਆਉਂਦਾ ਹੈ। ਤੇ ਦੂਜਾ ਚੇਂਜ ਸਾਡਾ ਫੰਕਸ਼ਨਲ ਪਲਾਸਟੀਸਿਟੀ ਹੁੰਦਾ ਹੈ, ਇਹਦਾ ਮਤਲਬ ਕਿ ਫੰਕਸ਼ਨਲ ਜਿਹੜੇ ਇੱਕ ਡੈਮੇਜ ਏਰੀਆ ਤੋਂ ਜਿਹੜਾ ਅਨਡੈਮੇਜ ਏਰੀਆ ਦੇ ਵਿੱਚ ਕਈ ਵਾਰ ਫੰਕਸ਼ਨ ਮੂਵ ਕਰ ਜਾਂਦੇ ਆ, ਜਿਵੇਂ ਕੋਈ ਮੰਨ ਲਓ ਕੋਈ ਹਿੱਸਾ ਜਿਹੜਾ ਮੂਵਮੈਂਟ ਦਾ ਤੁਹਾਡਾ ਇਫੈਕਟ ਹੋ ਗਿਆ ਆਫਟਰ ਐਕਸੀਡੈਂਟ ਜਾਂ ਕਿਸੇ ਹੋਰ ਚੀਜ਼ ਦੀ ਵਜ੍ਹਾ ਨਾਲ, ਕਿਸੇ ਡਿਜ਼ੀਜ਼ ਦੀ ਵਜ੍ਹਾ ਨਾਲ, ਤਾਂ ਹੋ ਸਕਦਾ ਕਿ ਤੁਹਾਡੇ ਬੋਡੀ ਦਾ ਜਿਹੜਾ ਸੋਰੀ ਬ੍ਰੇਨ ਦਾ ਜਿਹੜਾ ਹੋਰ ਕੋਈ ਹਿੱਸਾ ਜਿਹੜਾ ਆ ਉਹ ਰੋਲ ਨੂੰ ਪਲੇ ਕਰਨਾ ਸ਼ੁਰੂ ਕਰ ਦੇਵੇ ਵਿਜ਼ਨ ਦੇ ਵਿੱਚ, ਹਨਾ। ਔਰ ਓਬਵੀਅਸਲੀ ਇਹ ਨਹੀਂ ਹੋਗਾ ਕਿ ਜਿਹੜੇ ਨਹੀਂ ਮਤਲਬ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਨਹੀਂ ਹੈਗਾ ਕਿ ਹਿਪੋਕੈਂਪਸ ਹੀ ਮੈਮਰੀ ਚ ਰੋਲ ਪਲੇ ਕਰਦਾ, ਬਾਕੀ ਹੋਰ ਕੋਈ ਔਰਗਨਸ ਵੀ ਕਰਦੇ ਆ ਹਨਾ। ਤੇ ਓਬਵੀਅਸਲੀ ਜੇ ਹਿਪੋਕੈਂਪਸ ਚ ਕੋਈ ਇਸ਼ੂ ਆਇਆ ਤਾਂ ਹੋ ਸਕਦਾ ਕਿ ਹਿਪੋਕੈਂਪਸ ਦਾ, ਕਿਉਂਕਿ ਬਹੁਤ ਸਾਰੇ ਨਿਊਰੋਨਸ ਹੈਗੇ ਆ, ਤਾਂ ਹੋਰ ਕੋਈ ਨਿਊਰੋਨ ਜਿਹੜਾ ਉਹ ਵਾਲਾ ਕੰਮ ਕਰਨ ਲੱਗ ਜਾਵੇ। ਸੋ ਇੱਦਾਂ ਜਿਹੜਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰਦਾ ਰਹਿੰਦਾ, ਚਾਹੇ ਉਹ ਆਪਣੀ ਸਟਰਕਚਰ ਚੇਂਜ ਕਰਨੀ ਹੋਵੇ ਚਾਹੇ ਉਹ ਆਪਣਾ ਕੰਮ ਚੇਂਜ ਕਰਨਾ ਹੋਵੇ, ਉਹਨੂੰ ਹੀ ਅਸੀਂ ਨਿਊਰਲ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ।
0: ਰਾਈਟ ਰਾਈਟ, ਠੀਕ ਹੈ। ਫੰਕਸ਼ਨਲ ਔਰ ਸਟਰਕਚਰਲ ਪਲਾਸਟੀਸਿਟੀ ਦੇ ਬਾਰੇ ਦੱਸਿਆ ਹੈਗਾ, ਔਰ ਦੋ ਚੀਜ਼ਾਂ ਜਿਹੜੀਆਂ ਦੋ ਹੋਰ ਮੇਨ ਇਹਦੇ 'ਤੇ ਜਿਹੜੀਆਂ ਗੱਲਾਂ ਆਪਾਂ ਦੇਖਣੀਆਂ ਹੈਗੀਆਂ ਨੇ ਕਿ ਕਿਸ ਕਿਸਮ ਦੇ ਨਾਲ ਇਹਨੂੰ ਇਨਫਲੂਐਂਸ ਜਿਹੜੇ ਨੇ ਫੈਕਟਰ ਕਰਦੇ ਨੇ ਔਰ ਕਿਵੇਂ ਕਿਵੇਂ ਇਹਦੇ ਬਾਰੇ ਪਤਾ ਚੱਲਿਆ, ਔਰ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਹੋਰ ਉਦਾਹਰਣਾਂ ਦੇ ਨਾਲ ਇਹਨੂੰ ਤੁਹਾਨੂੰ ਹੋਰ ਸੌਖਾ ਕਰਕੇ ਸਮਝਾਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ ਸੰਦੀਪ ਜੀ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਇਸ ਮਸਲੇ ਦੇ ਉੱਤੇ ਥੋੜ੍ਹੀ ਜਿਹੀ ਹੋਰ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡੀਪ ਟਾਕ ਸ਼ੋਅ।

0: ਤੇ ਚਲੀ ਗਈ ਉਹਨੂੰ ਬੰਦੇ ਸਾਰੇ ਭੁੱਲ ਜਾਂਦੇ ਨੇ ਪਰ ਉਹਨੂੰ ਸ਼ਬਦ ਜ਼ਰੂਰ ਯਾਦ ਰਹਿੰਦੇ ਨੇ ਉਹਨੂੰ ਗੱਲ ਕਰਨੀ ਜ਼ਰੂਰ ਯਾਦ ਰਹਿੰਦੀ ਹੈ ਇੱਦਾਂ ਨਹੀਂ ਕਿ ਬੰਦੇ ਦੀ ਯਾਦਦਾਸ਼ਤ ਗਈ ਅਤੇ ਉਹ ਕੰਪਲੀਟਲੀ ਵਾਈਪ ਆਊਟ ਹੋ ਗਿਆ ਕਿ ਉਹਨੂੰ ਬੋਲਣਾ ਤੱਕ ਨਹੀਂ ਆ ਰਿਹਾ ਉਹ ਮਤਲਬ ਜ਼ੀਰੋ ਕੰਡੀਸ਼ਨ ਦੇ ਵਿੱਚ ਚਲਾ ਗਿਆ ਇੱਦਾਂ ਨਹੀਂ ਹੈ ਸਰਟਨ ਚੀਜ਼ਾਂ ਭੁੱਲ ਜਾਂਦਾ ਹੈਗਾ ਇਹ ਜਿਹੜੀ ਹੈਗੀ ਔਰ ਫਿਰ ਉਸ ਤੋਂ ਬਾਅਦ ਚਲੋ ਖੈਰ ਹਿੰਦੀ ਫਿਲਮਾਂ 'ਚ ਤਾਂ ਥੋੜ੍ਹਾ ਜਿਹਾ ਓਵਰ ਦੀ ਟੋਪ ਹੋ ਜਾਂਦਾ ਕਿ ਫਿਰ ਉਹਨੂੰ ਕੁਛ ਇਹੋ ਜਿਹਾ ਯਾਦ ਆਉਂਦਾ ਸੀਨ ਅਤੇ ਉਹਨੂੰ ਫਿਰ ਸਾਰੀ ਮੈਮਰੀ ਬੈਕ ਹੋ ਜਾਂਦੀ ਹੈਗੀ ਹੈ ਫਲੈਸ਼ਿਜ਼ ਕਹਿ ਲੈਂਦੇ ਹੁੰਦੇ ਬਹੁਤ ਸਾਰੇ ਲੋਕਾਂ ਨੂੰ ਫਲੈਸ਼ਿਜ਼ ਰਹਿ ਜਾਂਦੇ ਹੁੰਦੇ ਨੇ ਯਾਦ ਜਦੋਂ ਮੈਮਰੀ ਜਾਣ ਲੱਗਦੀ ਹੈਗੀ ਹੈ ਜਾਂ ਜਦੋਂ ਇਸ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹੈਗੀਆਂ ਨੇ ਬਟ ਫਿਰ ਵੀ ਜਿਵੇਂ ਇਹ ਇਫ ਇਟ ਮੇਕ ਸੈਂਸ ਅਤੇ ਸੰਦੀਪ ਜੀ ਇਹਨੂੰ ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਕਰਕੇ ਦੱਸੋਗੇ ਕਿ ਕਿਹੜੇ ਕਿਹੜੇ ਐਸੇ ਫੈਕਟਰਸ ਹੈਗੇ ਨੇ ਜਿਹੜੇ ਇਨਫਲੂਐਂਸ ਕਰਦੇ ਹੈਗੇ ਨੇ ਦਿਮਾਗ ਨੂੰ ਦਿਮਾਗ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੂੰ
1: ਹਾਂਜੀ ਮਤਲਬ ਜਿਹੜੇ ਫੈਕਟਰਸ ਦੀ ਜਦੋਂ ਅਸੀਂ ਗੱਲ ਕੀਤੀ ਆਪਾਂ ਵੈਸੇ ਸੁਣਦੇ ਹਾਂ ਅੱਜ ਕੱਲ੍ਹ ਆਪਾਂ ਵੀਡੀਓਜ਼ 'ਚ ਬਹੁਤ ਸੁਣਦੇ ਹਾਂ ਕਿ ਹੈਲਦੀ ਖਾਣਾ ਖਾਓ ਸੌਵੋ ਟਾਈਮ 'ਤੇ ਉਹ ਸਾਰਾ ਕੁਛ ਹੈ ਨਾ ਪੋਜ਼ਿਟਿਵ ਚੇਂਜਸ ਮੋਟੀਵੇਸ਼ਨਲ ਸਪੀਕਰਸ ਜਿਹੜੇ ਹੈ ਬਹੁਤ ਬੋਲਦੇ ਇੱਦਾਂ ਦੀ ਚੀਜ਼ਾਂ ਹੈ ਨਾ ਔਰ ਕਿਸੇ ਹੱਦ ਤੱਕ ਸਹੀ ਵੀ ਹੈਗੀਆਂ ਕਿਉਂਕਿ ਜਿਹੜੀ ਹੈ ਸਾਡਾ ਐਕਸਪੀਰੀਅੰਸ ਹੈਗਾ ਜੋ ਸਾਡਾ ਸਲੀਪ ਪੈਟਰਨ ਆ ਜਾਂ ਅਸੀਂ ਕਿੰਨੇ ਐਕਟਿਵ ਆ ਆਪਣੇ ਲਾਈਫ ਸਟਾਈਲ ਦੇ ਵਿੱਚ ਉਹ ਇਫੈਕਟ ਕਰਦਾ ਸਾਡੀ ਬ੍ਰੇਨ ਦੀ ਐਕਟੀਵਿਟੀ ਨੂੰ ਔਰ ਸਾਡੀ ਅੱਗੇ ਬੋਡੀ ਦੀ ਐਕਟੀਵਿਟੀ ਨੂੰ ਕਿ ਜਿੰਨਾ ਜ਼ਿਆਦਾ ਅਸੀਂ ਮਤਲਬ ਐਕਟਿਵ ਰਹਾਂਗੇ ਉਨੇ ਹੀ ਅਸੀਂ ਜਿਹੜੇ ਸਟਰੋਂਗ ਮਤਲਬ ਸਟਰੋਂਗ ਰਹੋਗੇ ਔਰ ਬ੍ਰੇਨ ਵੀ ਸਾਡਾ ਮਤਲਬ ਹੈਲਦੀ ਰਹੇਗਾ ਹੈ ਨਾ ਕਿਉਂਕਿ ਜਦੋਂ ਤੁਸੀਂ ਮੈਮਰੀ ਦੀ ਗੱਲ ਕਰਦੇ ਤਾਂ ਅਗਰ ਕਿਉਂਕਿ ਵਰਲਡ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੁੰਦੇ ਆ ਲੋਕਾਂ ਦੇ ਜਿਹੜੇ ਬਹੁਤ ਚੀਜ਼ਾਂ ਸਟੋਰ ਮੈਮਰੀਜ਼ ਹੈ ਨਾ ਸਟੋਰ ਕਰਕੇ ਰੱਖ ਸਕਦੇ ਆ ਸੋ ਲੋਕਾਂ ਨੇ ਕਈ ਵਾਰ ਮੈਂ ਇੰਟਰਵਿਊ ਦੇਖਿਆ ਕਿ ਉਹ ਕਹਿੰਦੇ ਆ ਕਿ ਅਸੀਂ ਮਤਲਬ ਪ੍ਰੋਪਰ ਖਾਣਾ ਖਾਂਦੇ ਹਾਂ ਹੈਲਦੀ ਡਾਇਟ ਖਾਂਦੇ ਹਾਂ ਮਤਲਬ ਕਿਉਂਕਿ ਸਾਡੇ ਇੰਡੀਅਨਸ ਦੀ ਅਗਰ ਅਸੀਂ ਡਾਇਟ ਦੀ ਸਾਡੀ ਡਾਇਟ 'ਚ ਕਾਰਬਸ ਜ਼ਿਆਦਾ ਹੁੰਦੇ ਆ ਪ੍ਰੋਟੀਨ ਘੱਟ ਹੁੰਦੇ ਆ ਹੈ ਨਾ ਅਤੇ ਉਹ ਚੀਜ਼ਾਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਅਸੀਂ ਬੈਲੈਂਸ ਡਾਇਟ ਖਾਂਦੇ ਹਾਂ ਅਸੀਂ ਸੌਂਦੇ ਟਾਈਮ ਤੇ ਹੈਗੇ ਆ ਹਨਾ ਔਰ ਇੱਕ ਹਰ ਬੰਦੇ ਦਾ ਇੱਕ ਪਰਸਨਲ ਮਤਲਬ ਪਰਸੀਵ ਕਰਨ ਦਾ ਚੀਜ਼ਾਂ ਨੂੰ ਆਈਡੀਆ ਹੁੰਦਾ ਕਈ ਵਾਰ ਤੁਸੀਂ ਆਪਾਂ ਕਈ ਵਾਰ ਪੋਡਕਾਸਟ ਅੱਗੇ ਤੁਸੀਂ ਗੱਲ ਕੀਤੀ ਆ ਤੁਸੀਂ ਕਈ ਵਾਰ ਛੋਟੀ ਫਾਰਮਸ 'ਚ ਉਹਨੂੰ ਕਰ ਦਿੰਦੇ ਆਪਣੇ ਟੀਚਰ ਸਾਨੂੰ ਸਿਖਾਉਂਦੇ ਹੁੰਦੇ ਸੀ ਨਾ ਕੋਈ ਵਰਡ ਬਣਾ ਕੋਈ ਵੱਡੀ ਚੀਜ਼ ਆ ਮੰਨ ਲਓ ਪਲੈਨਟਸ ਦੇ ਨਾਮ ਸਾਨੂੰ ਯਾਦ ਨਹੀਂ ਰਹਿ ਰਹੇ ਉਹ ਛੋਟੀ ਉਹਨੂੰ ਛੋਟੇ ਛੋਟੇ ਵਰਡਸ ਕਹਿੰਦੇ ਹੁੰਦੇ ਸੀ ਕਿ ਇਹ ਵਾਲਾ ਵਰਡ ਯਾਦ ਕਰ ਲਓ ਤੁਹਾਨੂੰ ਯਾਦ ਰਹਿ ਜਾਣਗੇ ਹੈ ਨਾ ਤੋ ਹਰ ਬੰਦਾ ਆਪਣੇ ਹਿਸਾਬ ਨਾਲ ਆਪਾਂ ਕਿਸੇ ਤਰ੍ਹਾਂ ਜਿਹੜਾ ਮੋਡੀਫਾਈ ਕਰ ਲੈਂਦੇ ਹਾਂ ਕਿਉਂਕਿ ਆਪਾਂ ਜ਼ਿਆਦਾ ਇੱਕ ਸਾਡੇ ਬ੍ਰੇਨ ਦਾ ਇਹ ਵੀ ਹੈ ਕਿ ਸਟੋਰੀਜ਼ ਨੂੰ ਅਸੀਂ ਜ਼ਿਆਦਾ ਪਰਸੀਵ ਕਰਦੇ ਹਾਂ ਰਾਦਰ ਦੈਨ ਕਿ ਇਸੇ ਲਈ ਅਸੀਂ ਬੁੱਕਸ ਪੜ੍ਹਦੇ ਬੋਰ ਹੋ ਜਾਂਦੇ ਹਾਂ ਪਰ ਅਸੀਂ ਮੂਵੀਜ਼ ਦੇਖ ਅਗਰ ਮੂਵੀਜ਼ ਦੇਖਦੇ ਹਾਂ ਮੂਵੀਜ਼ 'ਚ ਕੋਈ ਚੀਜ਼ ਦੇਖਦੇ ਹਾਂ ਸਾਨੂੰ ਯਾਦ ਰਹਿ ਜਾਂਦੀ ਆ ਪਰ ਅਸੀਂ ਜਦੋਂ ਬੁੱਕਸ 'ਚ ਪੜ੍ਹਦੇ ਹਾਂ ਜਾਂ ਆਪਣੇ ਸਕੂਲ ਦੀਆਂ ਬੁੱਕਸ 'ਚ ਪੜ੍ਹਦੇ ਹਾਂ ਉਹਦੇ 'ਚ ਸਾਨੂੰ ਥੋੜ੍ਹੀ ਘੱਟ ਯਾਦ ਰਹਿੰਦੀ ਆ ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਇਨਫਲੂਐਂਸ ਕਰਦੇ ਜਿਵੇਂ ਐਕਸਪੀਰੀਅੰਸ ਦੀ ਮੈਂ ਗੱਲ ਕੀਤੀ ਆ ਸੋ ਇਹਦੇ ਜਿੱਦਾਂ ਨਿਊਰੋਪਲਾਸਟੀਸਿਟੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਸਿਰਫ ਪੋਜ਼ਿਟਿਵ ਇਫੈਕਟਸ ਨਹੀਂ ਹੈਗੇ ਨੈਗੇਟਿਵ ਇਫੈਕਟਸ ਵੀ ਹੈਗੇ ਆ ਜਿਵੇਂ ਲਾਸਟ ਐਪੀਸੋਡ 'ਚ ਮੈਂ ਸਕਰੀਨ ਟਾਈਮ ਦੀ ਗੱਲ ਕੀਤੀ ਸੀ ਔਰ ਇਹ ਸਿਰਫ ਅਡਲਟਸ ਸਿਰਫ ਬੱਚਿਆਂ ਦੇ ਲਈ ਨਹੀਂ ਅਡਲਟਸ ਦੇ ਲਈ ਵੀ ਹੈ ਹਨਾ ਕਿਉਂਕਿ ਸਾਨੂੰ ਪਤਾ ਕਿ ਹੁਣ ਅਸੀਂ ਰੀਲਸ ਜਾਂ ਸ਼ਾਰਟਸ ਇੰਨੇ ਦੇਖਦੇ ਹਾਂ ਕਿ ਸਾਡਾ ਅਟੈਂਸ਼ਨ ਟਾਈਮ ਜਿਹੜਾ ਸਪੈਨ ਜਿਹੜਾ ਘੱਟ ਰਿਹਾ ਹਨਾ ਰਿਸਰਚ ਹੋ ਰਹੀ ਹੈ ਕਿ ਹਾਂ ਔਨ ਐਵਰੇਜ ਸਾਡਾ ਅਟੈਂਸ਼ਨ ਸਪੈਨ ਘੱਟ ਰਿਹਾ ਰੀਲਸ ਦੇਖਣਾ ਕਿਉਂਕਿ ਛੋਟੀ ਛੋਟੀ ਵੀਡੀਓਜ਼ ਦੇਖਦੇ ਹਾਂ ਸੋ ਇੱਦਾਂ ਦੀ ਜਿਹੜੀਆਂ ਸਟੱਡੀਜ਼ ਵੀ ਕਾਫੀ ਹੋਈਆਂ ਐਕਸਪੀਰੀਅੰਸ ਦੇ ਬੇਸ 'ਤੇ ਇੱਦਾਂ ਦੀ ਇੱਕ ਸਟੱਡੀ ਹੋਈ ਹੈ ਲੰਡਨ ਟੈਕਸੀ ਡਰਾਈਵਰਸ ਦੇ ਉੱਤੇ 2000s ਦੇ ਵਿੱਚ ਲੰਡਨ ਦੇ ਵਿੱਚ ਕੀ ਹੁੰਦਾ ਬਹੁਤ ਜ਼ਿਆਦਾ ਇਹਨੂੰ ਪਤਾ ਵੀ ਹੋਣਾ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਂਦਾ ਲਾਇਸੈਂਸ ਜਿਹੜਾ ਉਹ ਕਰਨ ਦੇ ਲਈ ਉਹਨਾਂ ਦੀ ਜਿਹੜੀਆਂ ਲੰਡਨ ਦੇ ਵਿੱਚ 25,000 ਦੇ ਕਰੀਬ ਆਈ ਥਿੰਕ ਸਟਰੀਟਸ ਹੈਗੀਆਂ ਉਹਨਾਂ ਸਟਰੀਟਸ ਦੇ ਸਾਰਿਆਂ ਦੇ ਮੈਪਸ ਮਤਲਬ ਉਹਨਾਂ ਨੂੰ ਮੂੰਹ ਜ਼ਬਾਨੀ ਜਿਵੇਂ ਕਹਿੰਦੇ ਹੁੰਦੇ ਉਹ ਯਾਦ ਹੋਣੇ ਚਾਹੀਦੇ ਆ ਹਾਂਜੀ ਤੇ ਉਹ ਯਾਦ ਹੋਣੇ ਚਾਹੀਦੇ ਆ ਉਹ ਮੈਪਸ ਨਹੀਂ ਯੂਜ਼ ਕਰ ਸਕਦੇ ਉਸ ਟੈਸਟ ਤੇ ਉਸ ਟੈਸਟ ਪ੍ਰਿਪੇਅਰ ਕਰਨ 'ਚ ਲੋਕਾਂ ਨੂੰ 3-4 ਸਾਲ ਲੱਗ ਜਾਂਦੇ ਆ ਔਰ ਈਵਨ ਅੱਜ ਵੀ ਉਹ ਟੈਸਟ ਹੁੰਦਾ ਹੈ ਹਨਾ ਤਾਂ ਤੁਸੀਂ ਗੂਗਲ ਮੈਪ ਦੇ ਭਰੋਸੇ ਲਾਇਸੈਂਸ ਨਹੀਂ ਲੈ ਸਕਦੇ ਤੁਹਾਨੂੰ ਹਰ ਸਟਰੀਟ ਦਾ ਪਤਾ ਹੋਣਾ ਚਾਹੀਦਾ ਸੋ ਇੱਦਾਂ ਦੀ ਇੱਕ ਸਟੱਡੀ ਹੋਈ ਸੀਗੀ 2000s ਦੇ ਵਿੱਚ ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੇ ਕੁਛ ਲੋਕ ਲਏ ਜਿਹੜੇ ਐਕਸਪੀਰੀਅੰਸਡ ਟੈਕਸੀ ਡਰਾਈਵਰ ਸੀਗੇ ਉੱਥੇ ਦੇ ਔਰ ਕੁਛ ਕੰਟਰੋਲ ਗਰੁੱਪ ਸਾਇੰਸ 'ਚ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਗਰੁੱਪ ਲਿਆ ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਇੱਦਾਂ ਦਾ ਹਨਾ ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਟੱਡੀ ਕੀਤਾ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦਾ ਜਿਹੜਾ ਹਿਪੋਕੈਂਪਸ ਦੀ ਮੈਂ ਪਹਿਲਾਂ ਗੱਲ ਕੀਤੀ ਸੀ ਪਿਛਲਾ ਹਿੱਸਾ ਜਿਹੜਾ ਉਹਦਾ ਹਿਪੋਕੈਂਪਸ ਦਾ ਉਹਦਾ ਜਦੋਂ ਉਹਦਾ ਗ੍ਰੇ ਮੈਟਰ ਜਿਹੜਾ ਉਹਨਾਂ ਨੂੰ ਵਧਿਆ ਮਿਲਿਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕਾਫੀ ਸਾਲ

0: ਤੋਂ ਜਿਹੜਾ ਉੱਥੇ ਟੈਕਸੀ ਚਲਾ ਰਹੇ ਸੀਗੇ ਰਾਦਰ ਦੈਨ ਕਿ ਜਿਹੜੇ ਲੋਕਾਂ ਨੂੰ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਸੀਗਾ ਹਨਾ ਔਰ ਇਹ ਪ੍ਰੂਵ ਇਹ ਸਟੱਡੀ ਪ੍ਰੂਵ ਕਰਦੀ ਹੈ ਕਿ ਜਦੋਂ ਤੁਸੀਂ ਇੱਕੋ ਚੀਜ਼ ਜਿੱਦਾਂ ਅਰਿਸਟੋਟਲ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਰੈਪੀਟੇਸ਼ਨ ਦੇ ਨਾਲ ਤੁਸੀਂ ਪਰਫੈਕਟ ਹੁੰਦੇ ਆ ਹਨਾ ਤੇ ਇਹ ਵੀ ਸੇਮ ਇਸ ਗੱਲ ਨੂੰ ਜਿਹੜੀ ਆ ਪ੍ਰੂਵ ਕਰਦੀ ਹੈ ਕਿ ਕਿਉਂਕਿ ਉਹ ਰਿਪੀਟ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਕੰਮ ਹੈ ਇਹ ਤਾਂ ਉਹਨਾਂ ਉਹ ਇਸ ਚੀਜ਼ ਨੂੰ ਸੋਚਦੇ ਰਹਿੰਦੇ ਆ ਉਹਨਾਂ ਗਲੀਆਂ ਚੋਂ ਲੰਘਦੇ ਰਹਿੰਦੇ ਆ ਸਾਰਾ ਕੁਛ ਕਰਦੇ ਰਹਿੰਦੇ ਹਨਾ ਤੇ ਉਹਨਾਂ ਨੂੰ ਯਾਦ ਰਹਿੰਦਾ ਤੇ ਇਸ ਲਈ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਬਾਡੀ ਦਾ ਜਿਹੜਾ ਸੋਰੀ ਬ੍ਰੇਨ ਦਾ ਜਿਹੜਾ ਉਹ ਹਿੱਸਾ ਉਹਨਾਂ ਨੂੰ ਗ੍ਰੇ ਮੈਟਰ ਉਹਦਾ ਵਧਿਆ ਹੋਇਆ ਮਿਲਿਆ ਜਿਹੜਾ ਸੀਗਾ ਇਹਨਾਂ ਦਾ ਟੈਕਸੀ ਡਰਾਈਵਰ ਦਾ ਸੇਮ ਹੀ ਇਹਨਾਂ ਤੋਂ ਬਾਅਦ ਟੈਕਸੀ ਡਰਾਈਵਰ ਦਾ ਨਾਲ ਫੇਰ ਇੱਕ ਹੋਰ ਸਟੱਡੀ ਹੋਈ ਉਹਦੇ ਚ ਕੰਪੈਰੀਜ਼ਨ ਇਹਨਾਂ ਦਾ ਜਿਹੜੇ ਉੱਥੇ ਦੇ ਬਸਿਸ ਚਲਾਉਂਦੇ ਸੀਗੇ ਡਰਾਈਵਰ ਉਹਨਾਂ ਦੇ ਨਾਲ ਕੀਤਾ ਗਿਆ ਤੇ ਉਹਦੇ ਚ ਵੀ ਇਹੀ ਪਾਇਆ ਗਿਆ ਕਿ ਇਹਨਾਂ ਦਾ ਜਿਹੜਾ ਗ੍ਰੇ ਮੈਟਰ ਜ਼ਿਆਦਾ ਸੀਗਾ ਰਾਦਰ ਕਿ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਉੱਥੇ ਬੱਸਿਸ ਚਲਾਉਂਦੇ ਸੀ ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਰੂਟ ਹੀ ਫੋਲੋ ਕਰਨਾ ਪੈਂਦਾ ਸੀਗਾ ਹਨਾ ਬਟ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਤਾਂ ਕੋਈ ਵੀ ਬੰਦਾ ਕਿਤੇ ਦਾ ਵੀ ਮਿਲ ਸਕਦਾ ਤੇ ਇਹ ਤਾਂ ਥਰੂ ਆਊਟ ਸਿਟੀ ਜਿਹੜਾ ਘੁੰਮਦੇ ਰਹਿੰਦੇ ਆ ਹਨਾ ਤੇ ਉਹਦੇ ਵਿੱਚ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਦਾ ਸੀ ਬਟ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹਨਾਂ ਦੀ ਮੈਮਰੀ ਇਸ ਮਾਮਲੇ 'ਚ ਸਟਰੋਂਗ ਆ ਤਾਂ ਓਬਵੀਅਸਲੀ ਉਹ ਅਦਰ ਮਾਮਲਿਆਂ 'ਚ ਵੀ ਜਿਹੜੇ ਸਟਰੋਂਗ ਹੋਊਗੇ ਤਾਂ ਉਹ ਡਿਪੈਂਡ ਉਹੀ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਕਿੰਨਾ ਇਸੇ ਲਈ ਸਾਡੇ ਇੰਟਰਸਟ ਦੇ ਅਕੋਰਡਿੰਗ ਸਾਨੂੰ ਜਿਹੜਾ ਨੌਲੇਜ ਵੀ ਹੁੰਦੀ ਆ ਨਾ ਅਗਰ ਮੈਨੂੰ ਪੋਲੀਟਿਕਸ 'ਚ ਇੰਟਰਸਟ ਆ ਤਾਂ ਮੈਨੂੰ ਪੋਲੀਟਿਕਸ ਦੀਆਂ ਚੀਜ਼ਾਂ ਬਹੁਤ ਪਤਾ ਹੋਊਗੀਆਂ ਮੈਨੂੰ ਸਾਇੰਸ 'ਚ ਇੰਟਰਸਟ ਆ ਮੈਨੂੰ ਫਿਲੋਸਫੀ 'ਚ ਜਾਂ ਕਿਸੇ ਵੀ ਚੀਜ਼ 'ਚ ਹੈਗਾ ਤਾਂ ਅਸੀਂ ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਯੂਜ਼ ਕਰ ਰਹੇ ਹਾਂ ਇਸ ਲਈ ਸਾਨੂੰ ਜ਼ਿਆਦਾ ਉਹ ਚੀਜ਼ਾਂ ਸਮਝ ਆ ਰਹੀਆਂ ਸਾਡੇ ਕਨੈਕਸ਼ਨ ਸਟਰੋਂਗ ਹੋ ਰਿਹਾ ਸੋ ਐਕਸਪੀਰੀਅੰਸ ਬਹੁਤ ਰੋਲ ਪਲੇ ਕਰਦਾ ਹੈਗਾ ਇਹਦੇ 'ਚ ਉਸ ਤੋਂ ਇਲਾਵਾ ਸਲੀਪ ਜਿਹੜਾ ਆ ਸਾਡਾ ਟਾਈਮ ਸਰਕੇਡੀਅਨ ਰਿਦਮ ਜਿਹੜਾ ਆ ਉਹ ਵੀ ਇੱਕ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦਾ ਇੱਦਾਂ ਦੀ ਵੀ ਕਾਫੀ ਸਟੱਡੀਜ਼ ਜਿਹੜੀਆਂ ਹੋਏ ਹੈਗੀਆਂ ਜਿਹਦੇ ਵਿੱਚ 2004 ਦੇ ਵਿੱਚ ਇੱਕ ਸਟੱਡੀਜ਼ ਹੋਈਆਂ ਜਿਹਦੇ ਵਿੱਚ ਕੁਛ ਪਾਰਟਿਸਪੈਂਟ ਨੇ ਜਿਹੜੀਆਂ ਸੌਣ ਤੋਂ ਪਹਿਲਾਂ ਤੇ ਸੌਣ ਤੋਂ ਬਾਅਦ ਜਿਹੜੀਆਂ ਕੁਛ ਮੈਥਮੈਟੀਕਲ ਜਿਹੜੀਆਂ ਇਕੁਏਸ਼ਨ ਸੋਲਵ ਕਰਨੀਆਂ ਸੀਗੀਆਂ ਤੇ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਮਤਲਬ 2 ਗੁਣਾ ਜ਼ਿਆਦਾ ਸੁੱਤੇ ਦੂਜੇ ਲੋਕਾਂ ਦੇ ਕੰਪੈਰੀਜ਼ਨ ਉਹਨਾਂ ਉਹ ਜ਼ਿਆਦਾ ਉਹਨਾਂ ਇਕੁਏਸ਼ਨ ਨੂੰ ਸੋਲਵ ਕਰ ਸਕੇ ਕੰਪੈਰੇਟਿਵਲੀ ਜਿਹੜੇ ਲੋਕ ਘੱਟ ਸੁੱਤੇ ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸੌਂ ਜਾਣਾ ਇੱਕ ਪਰਟੀਕੁਲਰ ਜਿਹੜੀ ਬ੍ਰੇਨ ਦੀ ਜਿਹੜੀ ਸਾਡੀ ਕਿਉਂਕਿ ਸਾਡਾ ਬ੍ਰੇਨ ਤਾਂ ਜਿਹੜਾ ਸਲੀਪ 'ਚ ਵੀ ਕੰਮ ਕਰਦਾ ਹੀ ਰਹਿੰਦਾ ਹੈ ਬ੍ਰੇਨ ਸਾਡਾ ਸੌਂਦੇ ਟਾਈਮ ਵੀ ਜਿਹੜਾ ਉਹ ਰੈਸਟ ਤੇ ਨਹੀਂ ਹੁੰਦਾ ਹੈਗਾ ਬਟ ਐਟਲੀਸਟ ਜਿਹੜੀ ਆ ਸਾਡੀ ਬਾਡੀ ਰੈਸਟ ਹੁੰਦੀ ਆ ਰੈਸਟ ਤੇ ਹੁੰਦੀ ਆ ਤਾਂ ਸਾਡੀ ਬ੍ਰੇਨ ਨੂੰ ਉਹ ਐਨਰਜੀ ਜਿਹੜੀ ਆ ਮਿਲ ਰਹੀ ਹੁੰਦੀ ਆ ਜਿਹੜੀ ਅਸੀਂ ਐਕਟਿਵ ਮਤਲਬ ਐਕਟਿਵ ਹੁੰਦੇ ਹੋਏ ਜਿਹੜੀ ਸਾਡੀ ਬਾਡੀ ਵੀ ਯੂਜ਼ ਕਰ ਰਹੀ ਹੁੰਦੀ ਆ ਸੋ ਸਲੀਪ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਔਰ ਇਹ ਓਬਵੀਅਸਲੀ ਫਿਜ਼ੀਕਲ ਹੈਲਥ ਨੂੰ ਤੇ ਮੈਂਟਲ ਹੈਲਥ ਦੋਨਾਂ ਨੂੰ ਹੀ ਇਫੈਕਟ ਕਰਦੀ ਆ ਜਿਹੜੀ ਸਲੀਪ ਹੁੰਦੀ ਆ ਤੇ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ ਅਗਰ ਤੁਸੀਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਤੁਹਾਨੂੰ ਨਿਊਰੋਨ ਲੋਸ ਜਿਹੜਾ ਉਹ ਘੱਟ ਜਾਂਦਾ ਹੈ ਇਸੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਹੈਲਦੀ ਈਵਨ ਮਤਲਬ ਓਲਡਰ ਏਜ 'ਚ ਜਾ ਕੇ ਵੀ ਅਗਰ ਤੁਸੀਂ ਆਪਣੀ ਯੰਗਰ ਏਜ 'ਚ ਐਕਸਰਸਾਈਜ਼ ਕੀਤੀ ਆ ਪ੍ਰੋਪਰ ਤੁਸੀਂ ਮਤਲਬ ਐਕਟਿਵ ਰਹੇ ਆ ਤੁਹਾਡਾ ਐਕਟਿਵ ਲਾਈਫ ਸਟਾਈਲ ਰਿਹਾ ਤਾਂ ਤੁਹਾਨੂੰ ਜਿਹੜੀਆਂ ਡਿਜ਼ੀਜ਼ ਘੱਟ ਹੁੰਦੀਆਂ ਜਾਂ ਅਲਜ਼ਾਈਮਰ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲਦੀਆਂ ਨਾ ਤਾਂ ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਕਰਦੇ ਕਿਉਂਕਿ ਐਕਸਰਸਾਈਜ਼ ਜਿਹੜੀ ਹੁੰਦੀ ਉਹ ਸਾਡੇ ਪ੍ਰੋਟੀਨ ਬ੍ਰੇਨ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਜਿਹਨੂੰ ਅਸੀਂ ਜਿਹੜਾ BDNF ਕਰਕੇ ਸ਼ੋਰਟ ਪ੍ਰੋਟੀਨ ਕਹਿ ਦਿੰਦੇ ਆ ਉਹ ਸਾਡੀ ਨਰਵ ਜਿਹੜੀ ਨਰਵ ਸੈਲਸ ਹੁੰਦੇ ਆ ਸਾਡੇ ਬ੍ਰੇਨ ਦੇ ਅੰਦਰ ਉਹਨਾਂ ਦੀ ਗਰੋਥ ਕਰਦਾ ਮਤਲਬ ਉਹਨਾਂ ਨੂੰ ਗਰੋ ਕਰਨ 'ਚ ਹੈਲਪ ਕਰਦਾ ਹੈ ਸੋ ਇਹ ਸਾਇੰਟੀਫਿਕਲੀ ਜਿਹੜੀ ਇਹ ਸਾਰੀ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਟਿਕਟੋਕ ਜਾਂ ਇੰਸਟਾਗ੍ਰਾਮ ਰੀਲਸ 'ਚ ਦੇਖਦੇ ਹਾਂ ਸਾਰੀਆਂ ਤਾਂ ਚਲੋ ਨਹੀਂ ਅਸੀਂ ਕਹਿ ਸਕਦੇ ਕਰੈਕਟ ਹੁੰਦੀਆਂ ਬਟ ਅਗਰ ਜਦੋਂ ਅਸੀਂ ਇੱਦਾਂ ਦੀ ਰੀਲਸ ਜਾਂ ਸਾਡੇ ਡਾਕਟਰ ਸਾਨੂੰ ਕਹਿੰਦੇ ਕਿ ਐਕਸਰਸਾਈਜ਼ ਕਰਿਆ ਕਰੋ ਤਾਂ ਉਹਦੇ ਸਿਰਫ ਫਿਜ਼ੀਕਲ ਬੈਨੀਫਿਟਸ ਨਹੀਂ ਹੈਗੇ ਸਾਨੂੰ ਮੈਂਟਲ ਬੈਨੀਫਿਟਸ ਜਿਹੜੇ ਆ ਉਹ ਬਹੁਤ ਹੈਗੇ ਆ ਕਿਉਂਕਿ ਜਿਹੜਾ ਆ ਜਦੋਂ ਮੈਂ ਦੱਸਿਆ ਕਿ ਨਰਵ ਗਰੋਥ ਜਿਹੜੇ ਆ ਸੈਲਸ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਤੇ ਸਾਡੀ ਕਨੈਕਟੀਵਿਟੀ ਨੂੰ ਵਧਾ ਕੇ ਰੱਖਦਾ ਹੈ ਫਿਰ ਨੈਗੇਟਿਵ ਅਗਰ ਆਪਾਂ ਇੰਪੈਕਟ ਦੀ ਗੱਲ ਕਰਦੇ ਹਾਂ ਜੋ ਸਾਡੇ ਅਗਰ ਇੰਜਰੀ ਹੋ ਜਾਵੇ ਫੋਰ ਐਗਜ਼ਾਮਪਲ ਕਦੇ ਤਾਂ ਜਿਹੜਾ ਕੋਈ ਜਿਹੜਾ ਸਾਡਾ ਬ੍ਰੇਨ ਦਾ ਕੋਈ ਹਿੱਸਾ ਪਰਮਾਨੈਂਟਲੀ ਡੈਮੇਜ ਹੋ ਜਾਵੇ ਮੰਨ ਲਓ ਉਹ ਵਾਲਾ ਹਿੱਸਾ ਡੈਮੇਜ ਹੋ ਜਾਂਦਾ ਨਾ ਕਈ ਵਾਰ ਕਿਸੇ ਦਾ ਮੂਵਮੈਂਟ ਦਾ ਤਾਂ ਲੋਕਾਂ ਨੂੰ ਮਤਲਬ ਮੂਵਮੈਂਟ ਨਹੀਂ ਕਰ ਸਕਦੇ ਬੈੱਡ ਰਿਟਨ ਹੋ ਜਾਂਦੇ ਆ ਸੋ ਉਹ ਜਿਹੜੀ ਡਿਪੈਂਡਿੰਗ ਔਨ ਕਿਹੜੇ ਹਿੱਸੇ ਤੇ ਤੁਹਾਡਾ ਜਿਹੜਾ ਇੰਪੈਕਟ ਪਿਆ ਉਸ ਹਿੱਸੇ ਦੇ ਕਿਹੜੀ ਐਕਟੀਵਿਟੀ ਉਹ ਹਿੱਸਾ ਕੰਟਰੋਲ ਕਰ ਰਿਹਾ ਸੀ ਤੁਹਾਡੀ ਬਾਡੀ ਦੀ, ਉਹ ਐਕਟੀਵਿਟੀ ਜਿਹੜੀ ਫਿਰ ਬੰਦ ਹੋ ਜਾਂਦੀ ਆ ਉਹਦੇ ਨਾਲ, ਤਾਂ ਨੈਗੇਟਿਵ ਚੇਂਜ ਵੀ ਆ ਸਕਦਾ। ਔਰ ਇੰਜਰੀ ਤੋਂ ਇਲਾਵਾ ਡਿਜ਼ੀਜ਼ ਵਗੈਰਾ ਕੋਈ, ਜਿਵੇਂ ਅਲਜ਼ਾਈਮਰ ਦਾ ਸਾਨੂੰ ਪਤਾ ਹੀ ਆ ਹਨਾ, ਜਾਂ ਹੋਰ ਡਿਜ਼ੀਜ਼ ਜਿਹੜੀਆਂ ਐਪੀਲੈਪਸੀ ਵਰਗੀਆਂ ਡਿਜ਼ੀਜ਼ ਵੀ ਇਫੈਕਟ ਕਰਦੀਆਂ ਹੈਗੀਆਂ ਜਿਹੜੀ ਸਾਡੀ ਬ੍ਰੇਨ ਪਲਾਸਟਿਸਿਟੀ ਨੂੰ।
1: ਰਾਈਟ ਰਾਈਟ ਰਾਈਟ। ਇਹਦੇ 'ਚ ਇੱਕ ਚੀਜ਼ ਕਿੱਦਾਂ ਇਹ ਸਾਰਾ ਕੁਛ ਪਤਾ ਕਿੱਦਾਂ ਲੱਗਿਆ, ਇਹ ਡਿਸਕਵਰ ਕਿੱਦਾਂ ਹੋਇਆ ਇਹਦੇ ਬਾਰੇ? ਐਰਿਸਟੋਟਲ ਦੇ ਟਾਈਮ 'ਤੇ ਤਾਂ ਨਹੀਂ ਹੋਇਆ ਹੋਏਗਾ ਕਿ ਹੋਇਆ ਸੀਗਾ, ਜਾਂ ਫਿਰ ਹੌਲੀ ਹੌਲੀ ਇਹਦੇ ਬਾਰੇ ਪਤਾ ਚੱਲਣ ਲੱਗਿਆ ਕਿ ਇੱਦਾਂ ਬ੍ਰੇਨ ਕਨੈਕਟੀਵਿਟੀ ਜਿਹੜੀ ਉਹ ਹੌਲੀ ਹੌਲੀ ਇੱਦਾਂ ਕੰਮ ਕਰਦੀ ਹੈ?
0: ਹਾਂਜੀ, ਇਹ ਤਾਂ ਓਬਵੀਅਸਲੀ ਮਤਲਬ, ਹਾਂਜੀ ਜ਼ਿਆਦਾ ਤਾਂ ਹੁਣ ਸਾਨੂੰ ਹੁਣੇ ਹੀ ਪਤਾ ਚੱਲਿਆ, ਕਿਉਂਕਿ ਹੁਣ ਅਸੀਂ ਵਿਜੂਅਲੀ, ਕਿਉਂਕਿ ਜਦ ਤੱਕ ਸਾਨੂੰ ਵਿਜੂਅਲੀ ਚੀਜ਼ਾਂ ਦਿਖਦੀਆਂ ਨਹੀਂ, ਸਾਨੂੰ ਨਹੀਂ ਇੰਨਾ ਹਨਾ ਉਹ ਹੁੰਦਾ ਕਿ ਹੁਣ ਅਸੀਂ ਵਿਜੂਅਲੀ ਦੇਖ ਸਕਦੇ ਹਾਂ ਕਿ ਆਪਾਂ ਕਈ ਵਾਰ ਫਿਲਮਾਂ 'ਚ ਦੇਖਦੇ ਹਾਂ ਕਿ ਜਦੋਂ ਉਹ ਬ੍ਰੇਨ ਦੀ ਜਿਹੜੀ ਸਕੈਨ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਦੇਖ ਰਿਹਾ ਹੁੰਦਾ ਹਨਾ ਇੱਕ ਸਕਰੀਨ ਦੇ ਉੱਤੇ ਕਿ ਕੀ ਚੱਲ ਰਿਹਾ ਬ੍ਰੇਨ ਦੇ ਵਿੱਚ, ਕੀ ਚੇਂਜਸ ਆ ਰਹੇ ਹੈਗੇ ਆ। ਸੋ ਅਫਕੋਰਸ ਜਿਹੜੇ ਪੁਰਾਣੇ ਜਿਹੜੇ ਏਸ਼ੀਅਨ ਫਿਲੋਸਫਰ ਸੀਗੇ, ਅਰਿਸਟੋਟਲ ਜਾਂ ਬਾਕੀ ਜਿਹੜੇ ਸੀਗੇ, ਉਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਓਬਜ਼ਰਵੇਸ਼ਨ ਦੇ ਬੇਸ ਦੇ ਉੱਤੇ ਅਸੀਂ ਮਤਲਬ ਸੋਸਾਇਟੀ 'ਚ ਕੀ ਦੇਖਦੇ ਹਾਂ ਹਨਾ, ਕਿ ਅਸੀਂ ਹੁਣ ਵੀ ਦੇਖਦੇ ਹਾਂ, ਅਸੀਂ ਸੋਸ਼ਲ ਆਪਣੇ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਆਈਡੀਆ ਹੋ ਜਾਂਦਾ ਹੈ ਸਾਡਾ, ਉਹਦੇ 'ਚ ਸਾਡਾ ਐਕਸਪੀਰੀਅੰਸ ਵੀ ਹੈਲਪ ਕਰਦਾ ਕਿ ਸਾਨੂੰ ਕਿਸੇ ਪਰਟੀਕੁਲਰ ਚੀਜ਼ 'ਚ ਕਿੰਨਾ ਐਕਸਪੀਰੀਅੰਸ ਆ ਸੀ, ਉਹਨੂੰ ਕਿੰਨਾ ਸਹੀ ਜਾਂ ਗਲਤ ਪ੍ਰੈਡਿਕਟ ਕਰ ਰਿਹਾ ਹਨਾ। ਤਾਂ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਤਾਂ ਉਹਨਾਂ ਦੇ ਕੋਲ ਇੰਸਟਰੂਮੈਂਟ ਨਹੀਂ ਸੀਗੇ ਅਫਕੋਰਸ, ਬਟ ਉਹ ਐਜ਼ ਅ ਫਿਲੋਸਫਰ ਗੱਲ ਕਰਦੇ ਸੀਗੇ, ਉਹਨਾਂ ਦੀ ਇੱਕ ਥਿਊਰੀ ਸੀ, ਔਰ ਜ਼ਰੂਰੀ ਨਹੀਂ ਸੀ ਕਿ ਉਹ ਸਹੀ ਹੋਣੀਆਂ, ਜ਼ਰੂਰੀ ਸੀਗੀਆਂ ਜਾਂ ਨਹੀਂ ਸੀਗੀਆਂ ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੈਲੇਵੈਂਟ ਜਿਹੜੀਆਂ ਹੋ ਸਕਦੀਆਂ ਅੱਜ, ਔਰ ਜ਼ਰੂਰੀ ਨਹੀਂ ਵੀ ਹੈ ਕਿ ਰੈਲੇਵੈਂਟ ਹੋਣ, ਮੇ ਬੀ ਹੋ ਸਕਦਾ ਕੋਈ ਉਹਨਾਂ ਦੀ ਫਿਲੋਸਫੀ ਜਿਹੜੀ ਅੱਜ ਨਹੀਂ ਚੱਲਦੀ ਹੈਗੀ ਹਨਾ। ਤੇ ਜਿਵੇਂ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ, ਐਂਗਜ਼ਾਇਟੀ ਸਾਨੂੰ ਹੁਣ ਲੱਗਦਾ ਕਿ ਨਹੀਂ ਸਕਰੀਨਸ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਅੱਜ ਮਤਲਬ ਸਾਡੇ ਟਾਈਮ ਤੇ ਸਾਨੂੰ ਇਹ ਲੱਗਦਾ ਕਿ ਅੱਜ ਐਂਗਜ਼ਾਇਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ, ਬਟ ਅਗਰ ਤੁਸੀਂ ਪੁਰਾਣੀ ਸਾਲਾਂ ਦੀ ਦੇਖੋ, ਮਤਲਬ ਕਾਫੀ 200 ਸਾਲ, ਉਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਉਸ ਟਾਈਮ, ਬਟ ਐਂਗਜ਼ਾਇਟੀ ਜਾਂ ਜਿਹੜੇ ਸਟ੍ਰੈਸ ਨਾਮ ਦੀ ਚੀਜ਼ਾਂ ਉਦੋਂ ਵੀ ਸੀਗੀਆਂ ਅਫਕੋਰਸ, ਬਟ ਫੈਕਟਰਸ ਹੋਰ ਸੀਗੇ ਹਨਾ। ਸੋ ਟਾਈਮ ਟਾਈਮ ਦੀ ਗੱਲ ਹੈਗੀ ਆ। ਬਟ ਇਹਦੇ ਚ ਇੱਕ ਜਿਹੜਾ ਸਾਈਕੋਲੋਜਿਸਟ ਸੀਗਾ ਜਿਹੜਾ ਵਿਲੀਅਮ ਜੇਮਸ, ਕਾਫੀ ਫੇਮਸ ਜਿਹੜਾ ਹੈਗਾ ਸਾਈਕੋਲੋਜਿਸਟ, ਉਹਨੇ 1890 ਦੇ ਵਿੱਚ, ਮਤਲਬ 1890 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀ, ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹਦੇ ਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਦੇ ਨਰਵਸ ਟਿਸ਼ੂਜ਼ ਹੁੰਦੇ ਆ, ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਡੈਪਟ ਕਰ ਸਕਦੇ ਆ ਡਿਪੈਂਡਿੰਗ ਔਨ ਐਨਵਾਇਰਮੈਂਟ ਤੇ, ਜਾਂ ਡੇਲੀ ਐਕਟੀਵਿਟੀਜ਼ ਤੇ, ਜਾਂ ਫਿਰ ਤੁਹਾਡੇ ਬਿਹੇਵੀਅਰ ਦੇ ਉਹਦੇ ਬੇਸ ਦੇ ਉੱਤੇ ਹਨਾ। ਪਰ ਉਹਦੀ ਗੱਲ ਵੱਲ ਕਿਸੇ ਨੇ, ਜਿਹੜਾ ਅਲਟੀਮੇਟਲੀ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ ਕਿ ਤੁਸੀਂ ਐਕਸਰਸਾਈਜ਼ ਕਰਦੇ ਆ ਜਾਂ ਸੌਂਦੇ ਵਧੀਆ, ਖਾਂਦੇ ਵਧੀਆ, ਤਾਂ ਤੁਹਾਡੀ ਜਿਹੜੀ ਆ ਬ੍ਰੇਨ ਦੀ ਐਕਟੀਵਿਟੀ ਪ੍ਰਮੋਟ ਹੁੰਦੀ ਆ ਹਨਾ, ਤਾਂ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ। ਉਹਨੇ ਵੀ ਆਪਣੀ ਬੁੱਕ 'ਚ ਇਹੀ ਕਿਹਾ ਸੀ, ਬਟ ਕਿਉਂਕਿ ਵਨ ਆਫ ਦਾ ਜਿਹੜਾ ਫਸਟ ਬੰਦਾ ਸੀ ਜਿਹਨੇ ਕਹੀ ਸੀ, ਤਾਂ ਉਸ ਟਾਈਮ ਕਿਸੇ ਨੇ ਬਹੁਤਾ ਬੋਦਰ ਨਹੀਂ ਕੀਤਾ, ਤੇ ਕਾਫੀ ਟਾਈਮ ਤੱਕ ਜਿਹੜੀ ਉਹਦੀ ਇਹ ਚੀਜ਼ ਜਿਹੜੀ ਇਗਨੋਰ ਕਰੀ ਰੱਖੀ ਲੋਕਾਂ ਨੇ ਹਨਾ। ਫਿਰ 1900 ਜਿਹੜੀ ਆ 60s ਦੇ ਵਿੱਚ ਜਿਹੜਾ ਡੈਕੇਡ ਸੀਗਾ, ਉਸ ਟਾਈਮ ਦੇ ਉੱਤੇ ਮੈਂ ਪਹਿਲਾਂ ਵੀ 2-3 ਵਾਰ ਕਿਹਾ ਕਿ ਇੱਦਾਂ ਸੋਚਦੇ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਨਿਊਰੋਪਲਾਸਟੀਸਿਟੀ ਹੁੰਦੀ ਆ, ਮਤਲਬ ਕਿ ਬੱਚਿਆਂ ਦਾ ਬ੍ਰੇਨ ਚੇਂਜ ਕਰਦਾ ਰਹਿੰਦਾ, ਬਟ ਅਡਲਟ ਦੇ ਵਿੱਚ ਇੱਕ ਤਰ੍ਹਾਂ ਬ੍ਰੇਨ ਪਰਮਾਨੈਂਟ ਹੋ ਜਾਂਦਾ। ਸੋ 60s ਤੱਕ ਅਸੀਂ ਇਹ ਸੋਚਦੇ ਸੀਗੇ, ਹਾਲਾਂਕਿ 60s ਦੇ ਵਿੱਚ ਬਹੁਤ ਸਾਰੀਆਂ ਰਿਸਰਚ ਹੋਈਆਂ। ਇੱਕ ਸਾਇੰਟਿਸਟ ਨੇ ਦੇਖਿਆ ਕਿ ਕਿਉਂਕਿ ਐਨੀਮਲਸ ਦੇ ਉੱਤੇ ਆਪਾਂ ਜ਼ਿਆਦਾ ਰਿਸਰਚ ਕਰਦੇ ਹਾਂ, ਹਿਊਮਨਸ ਦੇ ਕੰਪੈਰੀਜ਼ਨ ਕਰਦੇ ਸੀ ਪਹਿਲਾਂ ਤੇ ਹੁਣ ਵੀ ਕਰਦੇ ਹਾਂ, ਤੇ ਉਹਨਾਂ ਨੇ ਮੰਕੀਜ਼ ਦੇ ਜਿਹੜਾ ਬ੍ਰੇਨ ਦੇ ਵਿੱਚ ਚੇਂਜਸ ਦੇਖੇ, ਉਹਨਾਂ ਦੇ ਫੈਕਟਰਸ, ਉਹਨਾਂ ਨੇ ਜੋ ਵੀ ਉਹਨਾਂ ਨੂੰ ਸਟਿਮੂਲਾਈ ਦਿੱਤੇ, ਮਤਲਬ ਕੋਈ ਕੋਈ ਇਮੋਸ਼ਨਲ ਜਿਹੜੀ ਆ ਕੋਈ ਐਕਟੀਵਿਟੀ ਜਾਂ ਕੁਛ ਵੀ, ਮਤਲਬ ਉਹਨਾਂ ਦਾ ਜੋ ਵੀ ਉਹਨਾਂ ਦੇ ਫੈਕਟਰ ਸੀਗੇ ਉਹਨਾਂ ਦੇ ਮੋਰੇ ਦਿੱਤੇ, ਤਾਂ ਉਹਨਾਂ ਨੇ ਚੇਂਜਸ ਦੇਖੇ ਉਹਨਾਂ ਦੇ ਬ੍ਰੇਨ ਦੇ ਵਿੱਚ, ਮੰਕੀਜ਼ ਦੇ ਬ੍ਰੇਨ ਦੇ ਵਿੱਚ। ਤੇ ਫਿਰ 2007 ਦੇ ਵਿੱਚ ਇੱਕ ਹੋਰ ਸਾਈਕੋਲੋਜਿਸਟ ਹੋਇਆ ਜਿਹਨਾਂ ਦਾ ਨਾਮ ਹੈਗਾ ਨੋਰਮਨ, ਸਾਈਕੈਟਰਿਸਟ ਹੈਗਾ ਨੋਰਮਨ ਡੋਜ ਕਰਕੇ ਉਹਦਾ ਨਾਮ ਆ, ਤੇ ਇਹਦੀ ਬੁੱਕ ਹੈ ਕਾਫੀ ਫੇਮਸ, ਦ ਬ੍ਰੇਨ ਦੈਟ ਚੇਂਜਿਸ ਇਟ ਸੈਲਫ। ਤੇ ਉਹਦੀ ਬੁੱਕ ਤੋਂ ਬਾਅਦ ਜਿਹੜਾ ਕਾਫੀ ਇਹ ਜਿਹੜਾ ਹੋਰ ਵਧਿਆ, ਫਿਰ ਲੋਕ ਥੋੜਾ ਜਿਹਾ ਜ਼ਿਆਦਾ ਮਤਲਬ ਇਹ ਫੀਲਡ ਗਰੋ ਕਰਨ ਲੱਗੀ। ਔਰ ਉਹਦੀ ਬੁੱਕ 'ਚ ਉਹਨੇ ਮੈਨਸ਼ਨ ਕੀਤਾ ਸੀ ਕਿ ਪਹਿਲਾਂ ਕਿਉਂ ਪੁਰਾਣੇ ਲੋਕ ਇੱਦਾਂ ਸੋਚਦੇ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਹੀ ਪਲਾਸਟਿਸਿਟੀ ਹੁੰਦੀ ਆ, ਕਿ ਉਹਦਾ ਮੇਨ 2-3 ਕਾਰਨ ਸੀਗੇ। ਇੱਕ ਤਾਂ ਇਹ ਸੀਗਾ ਕਿ ਕਿਉਂਕਿ ਜਦੋਂ ਅਸੀਂ ਦੇਖਦੇ, ਹੁਣ ਵੀ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕਈ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਦੁਬਾਰਾ ਉਹ ਸਹੀ ਨਹੀਂ ਹੁੰਦਾ, ਮੋਸਟ ਆਫ ਦਾ ਚਾਂਸਿਸ ਹਨਾ ਇਹੀ ਹੁੰਦੇ ਅਗਰ ਜ਼ਿਆਦਾ ਡੈਮੇਜ ਹੋ ਜਾਵੇ। ਤੇ ਇਸ ਲਈ ਸਾਨੂੰ ਲੱਗਦਾ ਸੀ ਕਿ ਇੱਕ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਬ੍ਰੇਨ ਨੇ ਦੁਬਾਰਾ ਸਹੀ ਨਹੀਂ ਹੋਣਾ। ਤੇ ਦੂਜਾ ਇਹ ਸੀਗਾ ਕਿ ਕਿਉਂਕਿ ਅਸੀਂ ਮਾਈਕਰੋਸਕੋਪਿਕ ਕਲੀ ਜਿੱਦਾਂ ਹੁਣ ਦੇਖ ਸਕਦੇ ਹਾਂ, ਜਿੱਦਾਂ ਮੈਂ ਕਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜਦੋਂ ਤੁਸੀਂ ਉਹ ਟੈਸਟ ਕਰ ਰਹੇ ਹੁੰਦੇ ਕਿ ਕਿਆ ਕਿਆ ਚੇਂਜਿਸ ਆ ਰਹੇ ਬ੍ਰੇਨ ਦੇ ਵਿੱਚ, ਉਹ ਉਸ ਟਾਈਮ ਦੇ ਉੱਤੇ ਜ਼ਿਆਦਾ ਨਹੀਂ ਦੇਖ ਸਕਦੇ ਸੀ, ਔਰ ਓਬਵੀਅਸਲੀ ਕਿਉਂਕਿ ਵਿਜੂਅਲੀ ਸਾਨੂੰ ਨਹੀਂ ਦਿਖ ਰਿਹਾ ਸੀ ਤਾਂ ਸਾਨੂੰ ਇੰਨਾ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਸੀਗਾ। ਬਟ ਹੁਣ ਕਿਉਂਕਿ ਅਸੀਂ ਜਿੱਦਾਂ ਇਹ ਲੰਡਨ ਸਟੱਡੀ ਦੀ ਮੈਂ ਗੱਲ ਕੀਤੀ ਹੈ ਕਿ ਲੰਡਨ ਸਟੱਡੀ 'ਚ ਉਹਨਾਂ ਨੇ ਦੇਖਿਆ ਕਿ ਹਾਂ ਐਕਚੁਅਲ 'ਚ ਜਿਹੜਾ, ਕਿਉਂਕਿ ਟੈਕਸੀ ਡਰਾਈਵਰ ਓਬਵੀਅਸਲੀ ਅਡਲਟ ਸੀਗੇ, ਐਕਸਪੀਰੀਅੰਸਡ ਸੀਗੇ, ਸੋ ਉਹਨਾਂ ਦੇ ਅਡਲਟ ਬ੍ਰੇਨ ਦੇ ਵਿੱਚ ਵੀ ਚੇਂਜਿਸ ਆ ਰਹੇ ਸੀਗੇ ਡਿਪੈਂਡਿੰਗ ਔਨ ਉਹਨਾਂ ਦਾ ਉਹ ਕੀ ਲਰਨ ਕਰ ਰਹੇ ਸੀ, ਉਹਨਾਂ ਦਾ ਕੀ ਐਕਸਪੀਰੀਅੰਸ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਿਹੜਾ ਸਾਇੰਟਿਸਟ ਨੇ ਵੀ ਆਪਣੀ ਬੁੱਕ ਦੇ ਵਿੱਚ ਦੱਸੀਆਂ। ਉਸ ਤੋਂ ਇਲਾਵਾ ਹੋਰ ਜਿਹੜੇ ਸੀਗੇ ਜਿਹੜੇ 90s ਜਿਹੜਾ ਅਸੀਂ ਮੈਂ ਮੰਕੀਜ਼ ਦੀ ਗੱਲ ਕੀਤੀ, 90s ਸੈਂਚਰੀ ਜਿਹੜੀ 20th ਸੈਂਚਰੀ ਸੀ ਉਹਦੇ ਵਿੱਚ ਕੰਮ ਕਰ ਸਕਦੇ ਸੀ, ਬਟ ਹੁਣ ਜਿੱਦਾਂ ਜਿੱਦਾਂ ਡਿਵੈਲਪ ਹੁੰਦੀਆਂ ਜਾ ਰਹੀਆਂ ਐਕਟੀਵਿਟੀਜ਼ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਆ ਆਪਣੀਆਂ ਜਿਹੜੀ ਕੁਆਲਿਟੀਜ਼ ਹੈਗੀਆਂ ਜਾਂ ਆਪਣੀ ਟੈਲੈਂਟ ਹੈਗਾ ਉਹ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਰਥ ਦੇ ਉੱਤੇ ਅਗਰ ਨਹੀਂ ਸੀਗਾ ਅਸੀਂ ਜਿਹੜਾ ਮਤਲਬ ਬਚਪਨ ਤੋਂ ਹੀ ਵਧੀਆ ਨਹੀਂ ਗਾ ਸਕਦੇ ਸੀ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਵੀ ਵਧੀਆ ਨਹੀਂ ਗਾ ਸਕਦੇ। ਸੋ ਅਸੀਂ ਜਿਹੜਾ ਆਪਣੀ ਲਾਈਫ 'ਚ ਜਿਹੜਾ ਅਸੀਂ ਕੁਛ ਸਾਡੀ ਐਕਟੀਵਿਟੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਗਰ ਸਿੱਖਾਂਗੇ ਤਾਂ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਬੱਚੇ ਹਾਂ ਚਾਹੇ ਅਸੀਂ ਵੱਡੇ ਮਤਲਬ ਕਿਸੇ ਵੀ ਏਜ ਗਰੁੱਪ 'ਚ ਹੈਗੇ ਹਾਂ।
1: ਰਾਈਟ, ਵੈਸੇ ਤਾਂ ਹੋਰ ਵੀ ਮੇਰੇ ਖਿਆਲ ਦੇ ਨਾਲ, ਪਰ ਜੇ ਤੁਹਾਨੂੰ ਲੱਗਦਾ ਕਿ ਕੁਛ ਹੋਰ ਸਮਾਂ ਹੈਗਾ, ਕੁਛ ਹੋਰ ਰਿਸਰਚ ਜਿਹੜੀਆਂ ਇਹਦੇ 'ਤੇ ਹੋਈਆਂ ਹੋਣ, ਜੇ 5-7 ਮਿੰਟ ਦੇ ਵਿੱਚ ਕਰ ਸਕਦੇ, ਨਹੀਂ ਤਾਂ ਫਿਰ ਅੱਜ ਸਮਾਂ ਹੈਗਾ ਵੈਸੇ 5-10 ਮਿੰਟ ਦਾ, ਪਰ ਕੋਈ ਰਿਸਰਚ ਇਸ ਬਾਬਤ ਕੋਈ ਹੋਈਆਂ ਰੀਸੈਂਟ ਹੋਰ ਜਿਹੜੀਆਂ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ, ਜਾਂ ਫਿਰ ਇਹਨੂੰ ਸਮਾਪਤ ਕਰੀਏ ਟੌਪਿਕ ਨੂੰ?
0: ਹਾਂਜੀ, ਨਹੀਂ ਮੈਂ ਹੈ ਮੇਰੇ ਕੋਲ ਇੱਕ ਦੋ, ਜਿਵੇਂ ਅਗਰ ਮੈਂ ਨਿਊਰੋਪਲਾਸਟ ਜਦੋਂ ਅਸੀਂ ਬ੍ਰੇਨ ਦੇ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੁਛ ਰਿਸਰਚ ਜਿਹੜੀ ਇਹ ਵੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ, ਬੱਚੇ ਐਜ਼ ਅ ਸਟੱਡੀ ਗਰੁੱਪ ਉਹਨਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੂੰ ਮਤਲਬ ਦਿਖਾਈ ਨਹੀਂ ਦਿੰਦਾ ਸੀਗਾ, ਬਲਾਇੰਡ ਬੱਚੇ ਸੀਗੇ, ਤੇ ਉਹਨਾਂ ਨੇ ਇਹ ਨੋਟਿਸ ਕੀਤਾ ਉਹਨਾਂ ਦੇ ਬ੍ਰੇਨ ਦੇ ਵਿੱਚ ਕਿ ਕਿਉਂਕਿ ਉਹਨਾਂ, ਕਿਉਂਕਿ ਇਹ ਆਪਾਂ ਡੇਲੀ ਲਾਈਫ 'ਚ ਵੀ ਆਪਾਂ ਵੀ ਫੀਲ ਕਰਦੇ ਹਾਂ, ਆਪਾਂ ਜਨਰਲੀ ਗੱਲ ਵੀ ਕਰਦੇ ਹਾਂ ਕਿ ਜਦੋਂ ਕਿਸੇ ਵੀ ਇਨਸਾਨ ਨੂੰ ਇੱਕ ਔਰਗਨ ਦੇ ਵਿੱਚ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਦੀ ਦੂਜੇ ਔਰਗਨ ਕਾਫੀ ਜਿਹੜੇ ਆ ਐਕਟਿਵ ਹੁੰਦੇ ਆ ਨਾ, ਜਿਵੇਂ ਉਹਨਾਂ ਦੀ ਸੈਂਸਿਸ ਬਹੁਤ, ਦੂਜੀਆਂ ਸੈਂਸਿਸ ਬਹੁਤ ਸਟਰੋਂਗ ਹੁੰਦੀਆਂ, ਤਾਂ ਉਹਨਾਂ ਨੇ ਵੀ ਨੋਟਿਸ ਕੀਤਾ ਕਿ ਚਾਹੇ ਉਹ ਬੱਚਿਆਂ ਨੂੰ ਮਤਲਬ ਆਈਸਾਈਟ ਜਿਹੜੀ ਵਿਜ਼ਨ ਉਹਨਾਂ ਦੀ ਨਹੀਂ ਸੀਗੀ, ਬਟ ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਿਊਰੋਨ ਦੇ ਵਿੱਚ ਕਨੈਕਸ਼ਨ ਜਿਹੜਾ ਦੂਜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੀ, ਮਤਲਬ ਉਹਨਾਂ ਦੀ ਹੀਅਰਿੰਗ ਸੈਂਸ ਸਟਰੋਂਗ ਸੀਗੀ ਜਾਂ ਫਿਰ ਟੱਚ ਦੀ ਸੈਂਸ ਸਟਰੋਂਗ ਸੀਗੀ। ਸੋ ਕਿਉਂਕਿ ਉਹਨਾਂ ਨੂੰ ਉਹ ਹਿੱਸਾ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸੀ ਬ੍ਰੇਨ ਦਾ ਜਿੱਥੇ ਜਿਹੜੀ ਵਿਜ਼ਨ ਨੂੰ ਕੰਟਰੋਲ ਕਰਦਾ, ਬਟ ਉਹਨਾਂ ਦਾ ਉਹ ਹਿੱਸਾ ਜਿਹੜਾ ਬ੍ਰੇਨ ਦਾ ਸੈਂਸਿਸ ਨੂੰ ਕੰਟਰੋਲ, ਦੂਜੀਆਂ ਸੈਂਸਿਸ ਨੂੰ ਕੰਟਰੋਲ ਕਰਦਾ ਹੈ, ਉਹ ਉੱਥੇ ਜ਼ਿਆਦਾ ਐਕਟਿਵ ਸੀਗਾ। ਸੋ ਇਸ ਲਈ ਜਿਹੜਾ ਇੱਕ ਤਰ੍ਹਾਂ ਬ੍ਰੇਨ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਕਿ ਚਾਹੇ ਉਹ ਦੇਖ ਨਹੀਂ ਸਕਦਾ ਉਹ ਪਰਸਨ, ਬਟ ਉਹ ਪਰਸਨ ਦੂਜੀਆਂ ਸੈਂਸਿਸ ਦੇ ਥਰੂ ਜਿਹੜਾ ਆਪਣੇ ਆਪ ਨੂੰ ਜਿਹੜਾ ਆਪਣੀਆਂ ਡੇਲੀ ਐਕਟੀਵਿਟੀਜ਼ ਕਰ ਸਕਦਾ ਜਾਂ ਆਪਣੀ ਲਾਈਫ ਜਿਹੜਾ ਜੀ ਸਕਦਾ, ਹਨਾ। ਔਰ ਆਪਾਂ ਦੇਖਦੇ ਵੀ ਹਾਂ, ਅਗਰ ਅਸੀਂ ਹਿਊਮਨਸ ਤੋਂ ਇਲਾਵਾ ਅਗਰ ਐਨੀਮਲਸ ਦੀ ਗੱਲ ਕਰੀਏ, ਸਾਨੂੰ ਪਤਾ ਹਿਊਮਨਸ ਕਿਉਂਕਿ ਅਸੀਂ ਦੇਖ ਸਕਦੇ ਹਾਂ, ਅਸੀਂ ਸਾਡੀ ਇੰਨੀ ਸਮੈਲ ਦੀ ਸੈਂਸ ਇੰਨੀ ਸਟਰੋਂਗ ਨਹੀਂ ਹੁੰਦੀ, ਹਨਾ, ਸਾਡੀ ਟੱਚ ਦੀ ਸੈਂਸ ਵੀ ਇੰਨੀ ਸਟਰੋਂਗ ਨਹੀਂ ਹੁੰਦੀ, ਬਟ ਅਗਰ ਤੁਸੀਂ ਐਨੀਮਲਸ ਦੀ ਗੱਲ ਕਰਦੇ ਤਾਂ ਉਹਨਾਂ ਦੀ ਸੈਂਸ ਦੀ ਜਿਹੜੀ ਆ ਜਿਹੜੀ ਸੋਰੀ ਸਮੈਲ ਦੀ ਸੈਂਸ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਨਾ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਕੌਣ ਹੈਗਾ ਕੀ ਹੈਗਾ। ਸੋ ਇਹ ਕੁਛ ਰਿਸਰਚ ਐਵੇਂ ਦੀਆਂ ਵੀ ਹੋਈਆਂ। ਉਸ ਤੋਂ ਇਲਾਵਾ ਮੈਡੀਟੇਸ਼ਨ ਦਾ ਜਿਹੜਾ ਇੰਪੈਕਟ, ਚੰਗਾ ਇੰਪੈਕਟ ਹੁੰਦਾ ਹੈਗਾ ਆ ਹਿਊਮਨ ਜਿਹੜਾ ਬ੍ਰੇਨ ਦੇ ਉੱਤੇ, ਕਿਉਂਕਿ ਮੈਡੀਟੇਸ਼ਨ ਫੋਕਸ ਵਧਾਉਂਦੀ ਹੈਗੀ ਆ। ਸੋ ਇਹ ਵੀ ਇੱਕ ਰਿਸਰਚ ਹੋਈ ਹੈ ਕਿ ਇੱਕ ਸਕੂਲ ਗਰੁੱਪ ਜਿਹੜਾ ਆ ਬੱਚਿਆਂ ਦਾ, ਉਹਨਾਂ ਦੇ ਉੱਤੇ ਜਿਹੜੀ ਰਿਸਰਚ ਕੀਤੀ। ਤੋ ਜਦੋਂ ਵੀ ਸਾਇੰਸ ਦਾ ਰਿਸਰਚ ਕਰਦੇ ਤਾਂ ਉਹ ਦੋ ਗਰੁੱਪ ਲੈ ਲੈਂਦੇ ਆ ਨਾ, ਕਿ ਇੱਕ ਗਰੁੱਪ ਨੂੰ ਇੱਕ ਐਕਟੀਵਿਟੀ ਦਿੰਦੇ ਆ, ਦੂਜੇ ਗਰੁੱਪ ਨੂੰ ਦੂਜੀ ਐਕਟੀਵਿਟੀ। ਸੋ ਉਹਨਾਂ ਨੇ ਕੁਛ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਕਰਨ ਲਾਇਆ, ਹਨਾ, ਔਰ ਦੂਜੇ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਨਹੀਂ ਕਰਦੇ ਸੀ, ਤਾਂ ਉਹਨਾਂ ਨੇ ਇਹ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰ ਰਹੇ ਸੀਗੇ ਐਜ਼ ਅ ਸਬਜੈਕਟ, ਚਲੋ ਰੱਖ ਲਓ ਉਹਨਾਂ ਨੇ ਲਿਆ ਸੀਗਾ, ਉਹ ਬੱਚੇ ਜ਼ਿਆਦਾ ਆਪਣੇ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਕੰਪੈਰੇਟਿਵਲੀ ਕਿ ਜਿਹੜੇ ਬੱਚੇ ਮੈਡੀਟੇਸ਼ਨ ਨਹੀਂ ਕਰ ਰਹੇ ਸੀਗੇ। ਹਾਂਜੀ, ਤੇ ਉਹ ਮਤਲਬ ਉਹਨਾਂ ਨੇ ਦੇਖਿਆ ਕਿ ਹਾਂ ਉਹਦਾ ਵੀ ਇੰਪੈਕਟ ਹੁੰਦਾ। ਫਿਰ ਕੁਛ ਸਟੱਡੀਜ਼ ਹੋਈਆਂ ਜਿਵੇਂ ਓਲਡ ਏਜ ਦੇ ਲੋਕਾਂ ਤੇ ਸਟੱਡੀਜ਼ ਕੀਤੀਆਂ ਉਹਨਾਂ ਨੇ, ਕਿ ਕੁਛ ਲੋਕਾਂ ਦਾ, ਉਹਨਾਂ ਦੇ ਵੀ ਦੋ ਗਰੁੱਪ ਬਣਾ ਦਿੱਤੇ। ਇੱਕ ਗਰੁੱਪ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਤੁਸੀਂ ਘਰ ਦਾ ਹੀ ਕੰਮ ਕਰ ਰਹੇ ਹਾਂ, ਬਟ ਇਹ ਘਰ ਦਾ ਕੰਮ ਤੁਹਾਨੂੰ ਐਜ਼ ਅ ਐਕਸਰਸਾਈਜ਼ ਹੈਲਪ ਕਰ ਰਿਹਾ ਹਨਾ, ਬਟ ਦੂਜੇ ਗਰੁੱਪ ਨੂੰ ਇਹੋ ਜਿਹਾ ਕੁਛ ਨੀ ਕਿਹਾ ਕਿ ਇਹ ਤੁਹਾਡਾ ਐਜ਼ ਏ ਐਕਸਰਸਾਈਜ਼ ਹੈਲਪ ਕਰਦਾ। ਤਾਂ ਉਹਦੇ ਚ ਵੀ ਉਹਨਾਂ ਨੇ ਪਾਇਆ ਕਿ ਜਿਹੜੇ ਗਰੁੱਪ ਨੂੰ ਇਹ ਕਿਹਾ ਗਿਆ ਸੀ ਕਿ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਤੁਹਾਡੇ ਲਈ, ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਕੁਛ ਜਿਹੜੀਆਂ ਹਾਂਜੀ ਇੰਪਰੂਵ ਹੋਈਆਂ, ਔਰ ਜਿਵੇਂ ਬਲੱਡ ਪ੍ਰੈਸ਼ਰ ਮਤਲਬ ਸਹੀ ਹੋਇਆ, ਔਰ ਦੂਜੀਆਂ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਸਹੀ ਹੋਈ ਆ ਕੰਪੈਰੇਟਿਵਲੀ ਜਿਹੜੇ ਉਹ ਵਾਲਾ ਗਰੁੱਪ ਸੀ। ਇੱਕ ਨੂੰ ਅਸੀਂ ਕੰਟਰੋਲ ਗਰੁੱਪ ਕਹਿ ਦਿੰਦੇ ਹਾਂ, ਇੱਕ ਨੂੰ ਅਸੀਂ ਅਨਕੰਟਰੋਲ ਗਰੁੱਪ ਕਹਿ ਦਿੰਦੇ ਹਾਂ, ਕਿ ਜਿਹੜਾ ਕੰਟਰੋਲਡ ਗਰੁੱਪ ਜਿਹਨੂੰ ਇਹ ਕਿਹਾ ਗਿਆ ਜਿਹਨੂੰ ਇਹ ਨਹੀਂ ਕਿਹਾ ਗਿਆ ਕਿ ਤੂੰ ਤੁਹਾਨੂੰ ਐਕਸਰਸਾਈਜ਼ ਨਾਲ ਕੋਈ ਫਰਕ ਪੈ ਰਿਹਾ। ਸੋ ਉਹਨਾਂ ਨੂੰ ਵੀ ਜਿਹੜਾ ਇਹ ਫਰਕ ਪਿਆ। ਸੋ ਇੱਦਾਂ ਦੀ ਰਿਸਰਚ, ਸਿਰਫ ਕੁਛ ਕੁ ਰਿਸਰਚ ਮੈਂ ਦੱਸੀਆਂ, ਬਟ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਮਤਲਬ ਕਰਦੇ ਆ ਲੋਕ ਇਹਨਾਂ ਚੀਜ਼ਾਂ ਨੂੰ, ਬਟ ਹਜੇ ਤੱਕ ਮਤਲਬ ਇਹ ਸਿਰਫ ਥੋੜਾ ਜਿਹਾ ਹੀ ਅਸੀਂ ਸਟੱਡੀ ਕਰ ਪਾਏ, ਹਜੇ ਵੀ ਸਾਡਾ ਬ੍ਰੇਨ ਚ ਬਹੁਤ ਕੁਛ ਹੈਗਾ। ਬਟ ਅਗਰ ਨਿਊਰੋਪਲਾਸਟਿਸਿਟੀ ਦੀ ਮੈਂ ਗੱਲ, ਆਪਾਂ ਬੂਸਟ ਕਿਵੇਂ ਕਰ ਸਕਦੇ ਇਹਦੇ ਤੇ ਸ਼ਾਇਦ ਐਂਡ ਕਰ ਸਕਦੇ ਹਾਂ ਕਿ ਕਿਵੇਂ ਜਿਹੜੀ ਹਨਾ ਹੋ ਸਕਦੀ ਹੈ, ਕਿਉਂਕਿ ਫੈਕਟਰਸ ਤਾਂ ਚਲੋ ਅਸੀਂ ਕਰ ਹੀ ਦਿੱਤੇ। ਮਤਲਬ ਬੂਸਟ ਪਲਾਸਟਿਸਿਟੀ ਮਤਲਬ ਅਸੀਂ ਪੋਜ਼ਿਟਿਵ ਪਲਾਸਟਿਸਿਟੀ ਦੀ ਓਬਵੀਅਸਲੀ ਇੱਥੇ ਗੱਲ ਕਰ ਰਹੇ ਹਾਂ। ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੇ ਸਟਿਮੂਲੇਟ ਕਰੋ ਆਪਣੇ ਬ੍ਰੇਨ ਨੂੰ, ਮਤਲਬ ਜਿੱਦਾਂ ਤੁਸੀਂ ਦੱਸਿਆ ਸੀ ਕਿ ਲਰਨਿੰਗ ਕਰਦੇ ਰਹਿਣੀ ਚਾਹੀਦੀ ਹੈ ਆਪਾਂ ਨੂੰ ਹਨਾ, ਜਿੰਨਾ ਅਸੀਂ ਲਰਨ ਕਰਾਂਗੇ ਉਨਾ ਜ਼ਿਆਦਾ ਅਸੀਂ ਸਿੱਖਾਂਗੇ। ਔਰ ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਆਪਾਂ ਉਹ ਜਿਹੜਾ ਥਰੂ ਆਊਟ ਲਾਈਫ ਜਿਹੜਾ ਆਪਾਂ ਸਿੱਖਦੇ ਹੀ ਰਹਿੰਦੇ ਹਾਂ, ਕਿਉਂਕਿ ਕਦੇ ਵੀ ਬ੍ਰੇਨ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਖਤਮ ਹੋ ਜਾਂਦਾ ਆ ਯੂਜ਼ ਕਰ ਕਰਕੇ। ਬ੍ਰੇਨ ਐਕਟਿਵ ਹੁੰਦਾ, ਬ੍ਰੇਨ ਸਮਾਂ ਸਟਰੋਂਗ ਹੁੰਦਾ ਜਿੰਨਾ ਤੁਸੀਂ ਯੂਜ਼ ਕਰਦੇ ਆ। ਜਿਵੇਂ ਉਹ ਪੁਰਾਣੇ ਇੱਕ ਕਹਾਵਤ ਯੂਜ਼ ਕਰਦੇ ਹੁੰਦੇ ਸੀ ਨਾ ਉਹ ਚਿੱਟੇ ਵਾਲਾਂ ਵਾਲੀ, ਤੋ ਉਹ ਚੀਜ਼ ਹੈਗੀ ਹੈ ਕਿ ਐਕਸਪੀਰੀਅੰਸ ਦੇ ਨਾਲ ਵਾਲ ਚਿੱਟੇ ਹੋਏ ਆ ਹਨਾ। ਤੇ ਇਹ ਤੁਹਾਨੂੰ ਹੈਗਾ ਕਿ ਤੁਸੀਂ ਆਪਣੇ ਬ੍ਰੇਨ ਨੂੰ ਐਕਟਿਵ ਰੱਖੋ, ਮਤਲਬ ਕੰਮ ਕਰਦਾ ਰਹਿਣਾ ਚਾਹੀਦਾ ਬ੍ਰੇਨ, ਥੋੜਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਕਿ ਬਸ ਆਪਾਂ ਕੁਛ ਕਰ ਨਹੀਂ ਰਹੇ ਹੈਗੇ। ਤੇ ਇਨਫ ਸਲੀਪ, ਆਪਣੀ ਸਲੀਪ ਜ਼ਰੂਰੀ ਹੈ, ਐਟਲੀਸਟ 8 ਘੰਟੇ ਦੀ ਸਲੀਪ ਜਿਹੜੀ ਹੈਗੀ ਆ, ਔਰ ਓਬਵੀਅਸਲੀ ਪਰਸਨ ਟੂ ਪਰਸਨ ਵੇਰੀ ਕਰਦੀ ਆ ਸਲੀਪ। ਔਰ ਕਈ ਲੋਕ ਜਦੋਂ ਕੋਈ ਰਾਤ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਸਲੀਪ ਦਾ ਹੋਰ ਹਿਸਾਬ ਹੁੰਦਾ, ਬਟ ਮਤਲਬ ਇੱਕ ਜਿਹੜੀ ਐਵਰੇਜ ਅਸੀਂ ਕਹਿ ਦਿੰਦੇ ਹਾਂ ਕਿ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਆ ਨਾ। ਐਕਸਰਸਾਈਜ਼ ਰੈਗੂਲਰਲੀ ਕਰੋ, ਜਿਹੜੇ ਅਸੀਂ ਫੈਕਟਰਸ ਦੱਸੇ ਹੋਈ ਆ, ਤੇ ਆਪਣੀ ਮੈਡੀਟੇਸ਼ਨ, ਔਰ ਜਿਹੜੀ ਆ ਮੈਡੀਟੇਸ਼ਨ ਕੰਟੀਨਿਊ, ਕਿਉਂਕਿ ਮੈਡੀਟੇਸ਼ਨ ਦਾ ਇਹਦਾ ਸਾਇੰਟੀਫਿਕ ਰੀਜ਼ਨ, ਜਿਵੇਂ ਮੈਂ ਦੱਸਿਆ ਕਿ ਮੈਡੀਟੇਸ਼ਨ ਤੁਹਾਡੇ ਬ੍ਰੇਨ ਦੇ ਉਸ ਹਿੱਸੇ ਨੂੰ ਐਕਟਿਵ ਕਰਦੀ ਜਿਹੜਾ ਫੋਕਸ ਵਧਾਉਂਦਾ, ਤੁਹਾਡੀ ਮੈਮਰੀ ਵਧਾਉਂਦਾ ਹੈ ਹਨਾ। ਸੋ ਕਿਉਂਕਿ ਮੈਡੀਟੇਸ਼ਨ ਨਾਲ ਤੁਹਾਡਾ ਫੋਕਸ ਵੱਧਦਾ, ਮੈਮਰੀ ਵੱਧਦੀ ਆ, ਤੇ ਇਸ ਲਈ ਤੁਸੀਂ ਆਪਣੇ ਗੋਲ ਦੇ ਉੱਤੇ ਜਾਂ ਆਪਣੀ ਲਾਈਫ ਦੇ ਉੱਤੇ ਵਧੀਆ ਫੋਕਸ ਕਰ ਸਕਦੇ ਹਾਂ।
1: ਜਿਹੜੀ ਚੀਜ਼ ਆਪਾਂ ਬਾਰ ਬਾਰ ਕਹਿੰਦੇ ਰਹਿੰਦੇ ਹਾਂ, ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਪਤਾ ਵੀ ਹੁੰਦੀਆਂ ਨੇ ਇਹ ਚੀਜ਼ਾਂ ਕਿ ਦਿਮਾਗ ਨੂੰ ਚੱਲਦਾ ਕਿੱਦਾਂ ਰੱਖਣਾ ਹੈਗਾ, ਕੰਮ ਕਿੱਦਾਂ ਲੈਣੇ ਹੈਗੇ ਨੇ, ਪਰ ਫਿਰ ਵੀ ਅਸੀਂ ਗਾਏ ਬਗਾਏ ਆਪ ਹੀ ਵਿਸਾਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ। ਪਰ ਹੋਪਫੁਲੀ ਇਹ ਇਨ ਟੋਟਲ ਇਹ ਜਿਹੜੇ ਦੋ ਐਪੀਸੋਡ ਸੀਗੇ ਅੱਜ ਦਾ, ਮੇਰੇ ਖਿਆਲ ਨਾਲ ਪੂਰਾ ਹੋ ਗਿਆ ਜੀ ਇੱਥੇ ਹਨਾ। ਤੇ ਪਿਛਲਾ ਜਿਹੜਾ ਐਪੀਸੋਡ ਸੀ, ਜੇ ਤੁਸੀਂ ਦੋਵੇਂ ਜੋੜ ਲਓ ਤਾਂ ਆਪਣੇ ਆਪ ਦਿਮਾਗ ਤੇਜ਼ ਹੋ ਜਾਣਾ ਹੈਗਾ। ਤੁਸੀਂ ਇਹ ਸੁਣ ਲਿਓ ਤੇ ਦੁਬਾਰਾ ਸੁਣ ਲਿਓ, ਤੇ ਬਹੁਤ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਸੰਦੀਪ ਜੀ ਨੇ, ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਫਟਾਫਟ ਵੀ ਨਿਕਲ ਗਈਆਂ ਨੇ, ਬੜੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਜੇ ਤੁਸੀਂ ਉਹਨਾਂ ਨੂੰ ਜਾਣ ਲਓਗੇ, ਸੁਣ ਲਓਗੇ, ਸਮਝ ਲਓਗੇ। ਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਜੀ ਇੰਨਾ ਹੀ, ਲਈਏ ਇਜਾਜ਼ਤਾਂ ਫਿਰ।
0: ਹਾਂਜੀ ਬਿਲਕੁਲ,
1: ਧੰਨਵਾਦ ਜੀ। ਸੋ ਦਿਓ ਇਜਾਜ਼ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ, ਰੱਖੋ ਸਿਹਤਾਂ ਦਾ ਖਿਆਲ ਤੇ ਸੁਣਦੇ ਰਹੋ ਰੇਡੀਓ ਹਾਂਜੀ 1674। ਪ੍ਰੋਗਰਾਮ ਦਾ ਨਾਮ ਸੀ ਡੀਪ ਟਾਕ ਸ਼ੋਅ, ਤੇ ਫਿਲਹਾਲ ਇੰਨਾ ਹੀ।

0: 여하지 쏘나 쏘치 하타리
1: 어 내꺼 오겨

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਜੀ ਬਿਲਕੁਲ, ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਵੇਰੇ ਸਵੇਰੇ ਜੇ ਤੁਸੀਂ ਖੁਸ਼ ਹੋ ਅਤੇ ਸਾਰਾ ਦਿਨ ਖੁਸ਼ ਰਹਿਣ ਦੀ ਕੋਈ ਆਸ ਹੈ, ਜੇ ਸਵੇਰੇ ਸਵੇਰੇ ਹੀ ਮੱਥੇ 'ਤੇ ਤਿਊੜੀਆਂ ਨੇ ਤਾਂ ਫਿਰ ਸਾਰਾ ਦਿਨ ਬਹੁਤਾ ਆਸ ਲਾਉਣ ਦੀ ਲੋੜ ਨਹੀਂ। ਕੌਣ ਨਹੀਂ ਚਾਹੁੰਦਾ ਖੁਸ਼ ਰਹਿਣਾ? ਆਓ ਖੁਸ਼ੀ ਖੁਸ਼ੀ ਅੱਗੇ ਵੱਧਦੇ ਹਾਂ। ਅੱਜ ਦੇ ਦਿਨ ਦੇ ਵਿੱਚ ਸਮਾਂ ਹੋ ਚੁੱਕਾ ਕਹਾਣੀ ਦਾ। ਇੱਕ ਵਾਰੀ ਇੱਕ ਰਾਜਕੁਮਾਰੀ ਸੀ ਜਿਹੜਾ ਰੂਪ ਦਾ ਬੜਾ ਘਮੰਡ ਕਰਦੀ। ਸਾਰੇ ਰਾਜ ਦੇ ਵਿੱਚ ਇੱਕ ਚੀਜ਼ ਪ੍ਰਚਲਿਤ ਸੀ ਕਿ ਜਦੋਂ ਰਾਜਕੁਮਾਰੀ ਨਿਕਲਦੀ ਹੈ ਅਤੇ ਕਿਸੇ ਨੇ ਉਹਦੇ ਵੱਲ ਅੱਖ ਚੁੱਕ ਕੇ ਨਹੀਂ ਵੇਖਣਾ। ਹੌਲੀ ਹੌਲੀ ਸਿਲਸਿਲਾ ਇੱਥੋਂ ਤੱਕ ਵੱਧ ਗਿਆ ਕਿ ਰਾਜਕੁਮਾਰੀ ਜਦੋਂ ਮਹਿਲਾਂ ਦੇ ਵਿੱਚੋਂ ਬਾਹਰ ਨਿਕਲਦੀ ਤਾਂ ਲੋਕ ਘਰਾਂ ਦੇ ਅੰਦਰ ਵੜ ਜਾਂਦੇ, ਆਪਣੀਆਂ ਦੁਕਾਨਾਂ ਬੰਦ ਕਰ ਲੈਂਦੇ। ਜਿਹੜਾ ਕੋਈ ਰਾਹ ਦੇ ਵਿੱਚ ਟੱਕਰ ਜਾਂਦਾ ਉੱਥੇ ਰਾਹ ਦੇ ਵਿੱਚ ਹੀ ਮੂੰਹ ਥੱਲੇ ਨੂੰ ਕਰਕੇ ਸੜਕ 'ਤੇ ਲੇਟ ਜਾਂਦਾ, ਰਾਹ 'ਤੇ ਲੇਟ ਜਾਂਦਾ। ਜੇਕਰ ਅਜਿਹਾ ਕੋਈ ਨਾ ਕਰਦਾ ਤਾਂ ਉਹਨੂੰ ਵੱਡੀ ਸਜ਼ਾ ਦਿੱਤੀ ਜਾਂਦੀ, ਇੱਥੋਂ ਤੱਕ ਕਿ ਕਈਆਂ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਜਾਂਦੀਆਂ। ਕਈ ਵਾਰ ਕਈ ਲੋਕਾਂ ਦਾ ਕੋਈ ਕਸੂਰ ਵੀ ਨਾ ਹੁੰਦਾ ਪਰ ਫਿਰ ਵੀ ਸ਼ੱਕ ਪੈਣ ਜਾਣ ਦੇ ਉੱਤੇ ਵੀ ਲੋਕਾਂ ਦੀਆਂ ਅੱਖਾਂ ਕੱਢ ਦੇਣੀਆਂ ਰਾਜਕੁਮਾਰੀ ਦੇ ਲਈ ਹੁਣ ਸ਼ੌਂਕ ਬਣ ਚੁੱਕਾ ਸੀ। ਉਹਨੂੰ ਇਸ ਚੀਜ਼ ਦੇ ਵਿੱਚ ਮਜ਼ਾ ਆਉਣ ਲੱਗ ਪਿਆ। ਉਹ ਜਾਣ ਬੁੱਝ ਕੇ ਮਹਿਲਾਂ ਦੇ ਵਿੱਚੋਂ ਥੋੜ੍ਹਾ ਵਧੇਰੇ ਨਿਕਲਦੀ, ਉਸ ਸਮੇਂ ਨਿਕਲਦੀ ਜਦੋਂ ਬਾਜ਼ਾਰ ਭਰੇ ਹੋਣ। ਉਹਨੂੰ ਮਜ਼ਾ ਆਉਂਦਾ ਸੀ ਲੋਕਾਂ ਨੂੰ ਸਜ਼ਾ ਦੇ ਕੇ। ਚਾਰ ਚੁਫੇਰੇ ਰਾਜਕੁਮਾਰੀ ਦੀ ਇੰਨੀ ਦਹਿਸ਼ਤ ਕਿ ਬਾਜ਼ਾਰਾਂ ਦੇ ਬਾਜ਼ਾਰ ਬੰਦ ਹੋ ਜਾਂਦੇ। ਇੱਕ ਦਿਨ ਇਸੇ ਤਰ੍ਹਾਂ ਰਾਜਕੁਮਾਰੀ ਆਪਣੇ ਮਹਿਲਾਂ ਦੇ ਵਿੱਚੋਂ ਪਾਲਕੀ ਦੇ ਵਿੱਚ ਨਿਕਲੀ। ਅੱਗੋਂ ਇੱਕ ਬਜ਼ੁਰਗ ਮਛੇਰਾ ਮੱਛੀਆਂ ਫੜ ਕੇ ਵਾਪਸ ਤੁਰਿਆ ਹੋਵੇ। ਅੱਜ ਬੜੇ ਦਿਨਾਂ ਬਾਅਦ ਕੋਈ ਚਾਰ ਮੱਛੀਆਂ ਹੱਥ ਲੱਗੀਆਂ ਸੀ, ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਹੈ। ਕੀ ਵੇਖਦਾ ਕਿ ਸਾਰੀਆਂ ਦੁਕਾਨਾਂ ਬੰਦ ਹੋਣ ਲੱਗ ਪਈਆਂ ਨੇ, ਲੋਕ ਰਾਵਾਂ ਦੇ ਉੱਤੇ ਮੂੰਹ ਹੇਠਾਂ ਨੂੰ ਕਰਕੇ ਲੇਟ ਗਏ ਨੇ। ਪਰ ਬਜ਼ੁਰਗ ਇਹ ਸਭ ਕੁਝ ਨਹੀਂ ਕਰ ਸਕਿਆ। ਉਹਨੂੰ ਡਰ ਸੀ ਕਿ ਜੇਕਰ ਮੈਂ ਇੱਕਦਮ ਹੇਠਾਂ ਝੁਕਿਆ ਤਾਂ ਮੇਰੀਆਂ ਮੱਛੀਆਂ ਡੁੱਲ ਜਾਣਗੀਆਂ, ਮੇਰਾ ਨੁਕਸਾਨ ਹੋ ਜੂਗਾ। ਜੇ ਮੈਂ ਆਪਣਾ ਟੋਕਰਾ ਥੱਲੇ ਸੁੱਟ ਕੇ ਦਵਾ ਦਵਾ ਇਹਨਾਂ ਲੋਕਾਂ ਵਾਂਗੂ ਝੁਕਿਆ ਤਾਂ ਮੇਰਾ ਵੱਡਾ ਨੁਕਸਾਨ ਹੈ। ਇੰਨੇ ਸੋਚ ਵਿਚਾਰ ਕਰਦਿਆਂ ਰਾਜਕੁਮਾਰੀ ਦੀ ਪਾਲਕੀ ਲੱਗ ਗਿਆ ਚੜੀ। ਰਾਜਕੁਮਾਰੀ ਨੇ ਹੁਕਮ ਦਿੱਤਾ, ਸਿਪਾਹੀਆਂ ਨੇ ਫੜ ਕੇ ਉਸ ਬਜ਼ੁਰਗ ਨੂੰ ਰਾਜਕੁਮਾਰੀ ਦੀ ਪਾਲਕੀ ਲਾਗੇ ਲੈ ਆਉਂਦਾ। ਕਹਿਣ ਲੱਗੀ, ਤੈਨੂੰ ਪਤਾ ਨਹੀਂ ਜਦੋਂ ਮੈਂ ਇਹਨਾਂ ਰਾਵਾਂ ਦੇ ਉੱਤੋਂ ਲੰਘਦੀ ਹਾਂ ਤਾਂ ਕੀ ਕਰਨਾ ਹੁੰਦਾ, ਤੈਨੂੰ ਪਤਾ ਇਹਦੀ ਸਜ਼ਾ ਤੈਨੂੰ ਆਪਣੀਆਂ ਅੱਖਾਂ ਗਵਾ ਕੇ ਦੇਣੀ ਪਊਗੀ। ਬਜ਼ੁਰਗ ਨੇ ਬਥੇਰੇ ਹਾੜੇ ਕੱਢੇ, ਮੈਂ ਗਰੀਬ ਬੰਦਾ ਕਸਮ ਜਾਣਿਓ ਮੈਂ ਤੁਹਾਡੇ ਵੱਲ ਅੱਖ ਭਰ ਕੇ ਵੇਖਿਆ ਵੀ ਨਹੀਂ, ਮੈਂ ਤਾਂ ਤੁਹਾਡੇ ਰਾਹ ਵੱਲ ਵੀ ਨਹੀਂ ਵੇਖਿਆ, ਮੈਂ ਉਹ ਦੋਸ਼ ਕੀਤਾ ਨਹੀਂ ਜਿਹਦੀ ਤੁਸੀਂ ਸਜ਼ਾ ਦੇਣ ਲੱਗੇ ਹੋ। ਰਾਜਕੁਮਾਰੀ ਨੇ ਇੱਕ ਨਾ ਸੁਣੀ, ਇੰਨਾ ਕਹਿ ਕੇ ਕਿ ਇਹਨੂੰ ਗ੍ਰਿਫਤਾਰ ਕਰਕੇ ਲੈ ਆਉਂਦਾ ਜਾਵੇ ਮਹਿਲਾਂ ਦੇ ਵਿੱਚ, ਰਾਜਕੁਮਾਰੀ ਪਾਲਕੀ ਦੇ ਵਿੱਚ ਚੱਲਦੀ ਬਣੀ। ਇਹਨੇ ਨੂੰ ਇੱਕ ਨੌਜਵਾਨ ਬਾਜ਼ਾਰ ਦੇ ਵਿੱਚ ਆਇਆ, ਬਜ਼ੁਰਗ ਦੀਆਂ ਸਾਰੀਆਂ ਮੱਛੀਆਂ ਇਕੱਠੀਆਂ ਕਰਵਾਈਆਂ ਟੋਕਰੀ 'ਚ ਧਰੀਆਂ ਅਤੇ ਉਹਦੇ ਘਰ ਭਿਜਵਾ ਦਿੱਤੀਆਂ ਤਾਂ ਕਿ ਉਹਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ। ਪਰ ਇਹ ਸਭ ਕੁਛ ਜਾਣ ਕੇ ਵੇਖ ਕੇ ਨੌਜਵਾਨ ਦੇ ਮਨ ਦੇ ਵਿੱਚ ਇੱਕ ਗੱਲ ਆਈ ਕਿ ਮੈਂ ਇਹਨੂੰ ਸਜ਼ਾ ਨਹੀਂ ਦੇਣ ਦੇਣੀ, ਇਹਦਾ ਕੋਈ ਕਸੂਰ ਨਹੀਂ ਹੈ।
ਆਪਣੇ ਮਨ ਦੇ ਵਿੱਚ ਬੈਠਾ ਵਿਉਂਤ ਘਟਦਾ ਰਿਹਾ। ਆਖਿਰਕਾਰ ਇਸ ਨਤੀਜੇ ਤੇ ਪਹੁੰਚਿਆ ਕਿ ਸਖ਼ਤ ਪੈਰੇ ਨੂੰ ਤੋੜਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰਾਤ ਦੇ ਸਮੇਂ ਰਾਜਕੁਮਾਰੀ ਦੇ ਕਮਰੇ ਤੱਕ ਪਹੁੰਚ ਗਏ। ਸਾਰੇ ਨਗਰ ਦੇ ਵਿੱਚ ਮਸ਼ਹੂਰ ਸੀ ਕਿ ਰਾਜਕੁਮਾਰੀ ਦੇ ਕੋਲ ਇੱਕ ਕੀਮਤੀ ਪੱਥਰ ਹੈ। ਉਹ ਪੱਥਰ ਜਦੋਂ ਰਾਜਕੁਮਾਰੀ ਦੇ ਕਮਰੇ 'ਚ ਪਿਆ ਹੁੰਦਾ ਤੇ ਸਾਰਾ ਮਹਿਲ ਰੋਸ਼ਨ ਆਉਂਦਾ। ਉਹ ਪੱਥਰ ਇੰਨਾ ਜਗਦਾ ਕਿ ਰਾਤ ਨੂੰ ਵੀ ਚਿੱਟਾ ਦਿਨ ਚੜ੍ਹਾ ਦਿੰਦਾ। ਨੌਜਵਾਨ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੱਥਰ ਚੋਰੀ ਕਰ ਲਿਆ। ਲਕਾਸ਼ ਪਾ ਕੇ ਪੱਥਰ ਲੈ ਕੇ ਮਹਿਲਾਂ 'ਚੋਂ ਫਰਾਰ ਹੋ ਗਿਆ। ਜਿੰਨੇ ਚਿਰ ਨੂੰ ਰਾਜਕੁਮਾਰੀ ਨੂੰ ਅਹਿਸਾਸ ਹੋਇਆ ਸਾਰੇ ਮਹਿਲਾਂ ਦੇ ਵਿੱਚ ਰੌਲਾ ਪੈ ਗਿਆ। ਸਾਰੇ ਨਗਰ 'ਚ ਗੱਲ ਫੈਲ ਗਈ ਰਾਜਕੁਮਾਰੀ ਦਾ ਉਹ ਬੇਸ਼ਕੀਮਤੀ ਪੱਥਰ ਚੋਰੀ ਹੋ ਗਿਆ। ਜਿੰਨਾ ਸ਼ਾਇਦ ਉਹਨੂੰ ਆਪਣੇ ਰੂਪ 'ਤੇ ਘਮੰਡ ਸੀ ਉਨਾ ਹੀ ਪਿਆਰ ਉਸ ਪੱਥਰ ਦੇ ਨਾਲ। ਉਹ ਮਾਣ ਮਹਿਸੂਸ ਕਰਦੀ ਸੀ ਉਸ ਪੱਥਰ ਦੇ ਉੱਤੇ ਕਿ ਇਹ ਸਿਰਫ ਮੇਰੇ ਕੋਲ ਆ, ਦੁਨੀਆਂ ਦੇ ਵਿੱਚ ਐਸਾ ਪੱਥਰ ਹੋਰ ਕਿਸੇ ਕੋਲ ਨਹੀਂ। ਰਾਜੇ ਕੋਲੋਂ ਆਪਣੀ ਕੁੜੀ ਦਾ ਦੁੱਖ ਵੇਖਿਆ ਨਾ ਗਿਆ। ਸਾਰੇ ਨਗਰ ਦੇ ਵਿੱਚ ਢੰਡੋਰਾ ਪਟਵਾਇਆ, ਜੋ ਕੋਈ ਵੀ ਉਹ ਪੱਥਰ ਵਾਪਸ ਲੈ ਕੇ ਆਊਗਾ ਉਹਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਊਗਾ। ਅਤੇ ਹਾਂ, ਉਹਨੂੰ ਕੋਈ ਸਜ਼ਾ ਵੀ ਨਹੀਂ ਦਿੱਤੀ ਜਾਊਗੀ, ਇਹ ਅਸੀਂ ਵਾਅਦਾ ਕਰਦੇ ਹਾਂ। ਨੌਜਵਾਨ ਨੇ ਇਹ ਚਾਹੁੰਦਾ ਸੀ। ਅਗਲੇ ਦਿਨ ਨੌਜਵਾਨ ਉਹ ਪੱਥਰ ਲੈ ਕੇ ਦਰਬਾਰ ਦੇ ਵਿੱਚ ਹਾਜ਼ਰ ਹੋ ਗਿਆ। ਰਾਜੇ ਨੇ ਉਹ ਪੱਥਰ ਲਿਆ ਤਾਂ ਪੁੱਛਿਆ, ਕੀ ਨਾਮ ਲੈਣਾ ਚਾਹੁੰਦਾ? ਅਸੀਂ ਤੈਨੂੰ ਸਜ਼ਾ ਨਹੀਂ ਦੇਵਾਂਗੇ, ਅਸੀਂ ਤੈਨੂੰ ਪੁੱਛਾਂਗੇ ਨਹੀਂ ਇਹ ਪੱਥਰ ਤੇਰੇ ਕੋਲ ਕਿਉਂ ਆਇਆ, ਕਿਉਂਕਿ ਅਸੀਂ ਵਾਅਦਾ ਕੀਤਾ। ਤੂੰ ਦੱਸ ਇਸ ਪੱਥਰ ਦੇ ਬਦਲੇ ਕੀ ਲੈਣਾ ਚਾਹੁੰਦਾ? ਤੇ ਨੌਜਵਾਨ ਕਹਿਣ ਲੱਗਾ, ਇੱਕ ਬਜ਼ੁਰਗ ਤੁਸੀਂ ਫੜਿਆ ਰਾਜਕੁਮਾਰੀ ਸਾਹਿਬਾ ਦੇ ਆਦੇਸ਼ ਦੇ ਨਾਲ, ਉਹਦੀਆਂ ਅੱਖਾਂ ਕੱਢੀਆਂ ਜਾਣੀਆਂ ਨੇ। ਜੇ ਮੈਨੂੰ ਕੁਝ ਦੇ ਸਕਦੇ ਹੋ ਤੇ ਉਸ ਬਜ਼ੁਰਗ ਨੂੰ ਛੱਡ ਦਿੱਤਾ ਜਾਵੇ, ਉਹਦੀ ਸਜ਼ਾ ਮਾਫ ਕਰ ਦਿੱਤੀ ਜਾਵੇ। ਰਾਜਾ ਕਹਿਣ ਲੱਗਾ, ਕਿਉਂ ਤੇਰਾ ਕੁਛ ਲੱਗਦਾ? ਜੀ ਰਾਜਨ, ਉਹ ਮੇਰੇ ਵਰਗਾ ਇੱਕ ਇਨਸਾਨ, ਮੇਰੇ ਪਿਓ ਦੀ ਉਮਰ ਦਾ ਇੱਕ ਗਰੀਬ ਬੰਦਾ, ਅਤੇ ਵੱਡੀ ਗੱਲ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਉਹਦਾ ਕੋਈ ਕਸੂਰ ਨਹੀਂ। ਉਹਨੇ ਰਾਜਕੁਮਾਰੀ ਵੱਲ ਵੇਖਣ ਤੱਕ ਦੀ ਜ਼ਰੂਰਤ ਵੀ ਨਹੀਂ ਕੀਤੀ। ਉਹਦਾ ਕੋਈ ਦੋਸ਼ ਨਹੀਂ, ਇਸ ਕਰਕੇ ਉਹਨੂੰ ਮਾਫ਼ ਕਰ ਦਿੱਤਾ ਜਾਵੇ। ਇੰਨੇ ਨੂੰ ਰਾਜਕੁਮਾਰੀ ਨੇ ਆ ਕੇ ਪਿਓ ਤੋਂ ਸਾਰੀ ਗੱਲ ਪੁੱਛੀ ਤਾਂ ਜਿੱਦ ਫੜ ਲਈ। ਹੋਵੇ ਨਾ ਹੋਵੇ ਇਸ ਮੁੰਡੇ ਨੇ ਚੋਰੀ ਕੀਤੀ ਹੈ, ਮੇਰੇ ਕਮਰੇ ਤੱਕ ਪਹੁੰਚਣ ਦੀ ਇਹਨੇ ਹਿਮਾਕਤ ਕੀਤੀ ਹੈ, ਇਹਨੂੰ ਤੁਸੀਂ ਇੱਦਾਂ ਨਹੀਂ ਛੱਡ ਸਕਦੇ। ਮੰਨਿਆ, ਤੁਸੀਂ ਜ਼ਬਾਨ ਦਿੱਤੀ ਹੈ, ਉਸ ਬਜ਼ੁਰਗ ਨੂੰ ਛੱਡ ਦਿਓ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਜਿਹੜਾ ਸ਼ਖਸ ਮੇਰੇ ਕਮਰੇ ਤੱਕ ਪਹੁੰਚਿਆ, ਮੇਰੀ ਇੰਨੀ ਕੀਮਤੀ ਚੀਜ਼ ਚੋਰੀ ਕੀਤੀ ਹੈ, ਉਹਨੂੰ ਇੱਦਾਂ ਨਹੀਂ ਛੱਡਿਆ ਜਾ ਸਕਦਾ। ਇੱਕੋ ਸੂਰਤ ਦੇ ਵਿੱਚ ਇਹਦੀ ਖਲਾਸੀ ਹੋ ਸਕਦੀ ਹੈ। ਬਜ਼ੁਰਗ ਦੀਆਂ ਅੱਖਾਂ ਤੂੰ ਚਾਹੁੰਦਾ ਹੈ ਤਾਂ ਬਚ ਸਕਦੀਆਂ ਨੇ, ਪਰ ਤੈਨੂੰ ਆਪਣੀਆਂ ਅੱਖਾਂ ਦੇਣੀਆਂ ਪੈਣਗੀਆਂ। ਰਾਜਾ ਆਪਣੀ ਕੁੜੀ ਦੇ ਪਿਆਰ ਦੇ ਵਿੱਚ ਇੰਨਾ ਅੰਨਾ ਸੀ ਕਿ ਉਹਨੇ ਕੁੜੀ ਦੀ ਵੀ ਗੱਲ ਮੰਨ ਲਈ। ਨੌਜਵਾਨ ਨੇ ਸੀ ਨਾ ਕੀਤੀ, ਕਹਿਣ ਲੱਗਾ, ਮੈਂ ਆਪਣੀਆਂ ਅੱਖਾਂ ਦੇਣ ਨੂੰ ਤਿਆਰ ਹਾਂ, ਮੈਂ ਆਪਣੀ ਜਾਨ ਦੇਣ ਨੂੰ ਤਿਆਰ ਹਾਂ, ਤੁਸੀਂ ਵਾਅਦੇ ਦੇ ਮੁਤਾਬਕ ਉਸ ਬਜ਼ੁਰਗ ਨੂੰ ਰਿਹਾ ਕਰ ਦਿਓ। ਰਾਜੇ ਨੇ ਬਜ਼ੁਰਗ ਨੂੰ ਰਿਹਾ ਕਰ ਦਿੱਤਾ। ਅਗਲੇ ਦਿਨ
ਨੌਜਵਾਨ ਤੋਂ ਆਖਰੀ ਇੱਛਾ ਪੁੱਛੀ ਗਈ, ਤੇਰੀ ਕੋਈ ਆਖਰੀ ਇੱਛਾ? ਤੇ ਨੌਜਵਾਨ ਨੇ ਕਿਹਾ, ਮੈਂ ਇੱਕ ਵਾਰੀ ਰਾਜਕੁਮਾਰੀ ਨੂੰ ਮਿਲਣਾ ਚਾਹੁੰਦਾ। ਰਾਜਕੁਮਾਰੀ ਦੇ ਸਾਹਮਣੇ ਲੈ ਕੇ ਆਉਂਦਾ ਗਿਆ। ਨੌਜਵਾਨ ਕਹਿਣ ਲੱਗਾ, ਮੈਂ ਇਸ ਦੁਨੀਆ ਤੋਂ ਤੁਹਾਡੇ ਆਦੇਸ਼ ਦੇ ਨਾਲ ਜਾ ਰਿਹਾ, ਤੁਸੀਂ ਮੈਨੂੰ ਮਾਰ ਦੇਣਾ, ਮੈਨੂੰ ਇਸ ਚੀਜ਼ ਦਾ ਕੋਈ ਗਿਲਾ ਨਹੀਂ, ਪਰ ਮੈਂ ਜਾਣ ਤੋਂ ਪਹਿਲਾਂ ਤੁਹਾਨੂੰ ਕੁਛ ਕਹਿਣਾ ਚਾਹੁੰਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਉਸ ਬਜ਼ੁਰਗ ਨੇ ਵਾਕਈ ਤੁਹਾਡੇ ਵੱਲ ਨਹੀਂ ਸੀ ਤੱਕਿਆ, ਪਰ ਇੱਕ ਗੁਨਾਹਗਾਰ ਸੀ ਉਸ ਬਾਜ਼ਾਰ ਦੇ ਵਿੱਚ ਜਿਹਨੇ ਤੁਹਾਨੂੰ ਵੇਖਿਆ, ਉਹ ਗੁਨਾਹਗਾਰ ਮੈਂ ਸੀ, ਇਸ ਕਰਕੇ ਮੈਂ ਇਸ ਸਜ਼ਾ ਦਾ ਹੱਕਦਾਰ ਹਾਂ। ਚਾਹੇ ਤੁਹਾਨੂੰ ਪਤਾ ਨਹੀਂ ਵੀ ਲੱਗਾ, ਪਰ ਮੈਂ ਆਪਣਾ ਇਹ ਜੁਰਮ ਕਬੂਲ ਕਰਦਾ, ਅਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੰਨੀ ਖੂਬਸੂਰਤੀ ਅੱਜ ਤੋਂ ਪਹਿਲਾਂ ਮੈਂ ਕਦੀ ਦੁਨੀਆ 'ਤੇ ਨਹੀਂ ਵੇਖੀ। ਤੁਹਾਨੂੰ ਵੇਖਣ ਤੋਂ ਬਾਅਦ ਜੇ ਮੈਂ ਦੁਨੀਆ ਛੱਡ ਵੀ ਜਾਵਾਂ ਤਾਂ ਮੈਨੂੰ ਕੋਈ ਗਿਲਾ ਨਹੀਂ। ਸ਼ਾਇਦ ਇਸੇ ਕਰਕੇ ਹੱਸਦੇ ਹੱਸਦੇ ਮੈਂ ਸਜ਼ਾ ਵੀ ਕਬੂਲ ਕਰ ਲਈ। ਮੇਰੀਆਂ ਚਾਹੇ ਅੱਖਾਂ ਕੱਢੋ, ਚਾਹੇ ਮੈਨੂੰ ਜਾਨੋ ਮਾਰ ਦਿਓ, ਮੈਂ ਜੋ ਦੁਨੀਆ ਦੇ ਉੱਤੇ ਉਸ ਦਿਨ ਉਸ ਬਾਜ਼ਾਰ ਦੇ ਵਿੱਚ ਕ੍ਰਿਸ਼ਮਾ ਵੇਖਿਆ, ਉਸ ਤੋਂ ਬਾਅਦ ਮੈਂ ਉਸ ਤੋਂ ਘੱਟ ਕੁਛ ਕੀ ਵੇਖ ਸਕਦਾ, ਵੱਧ ਮੈਨੂੰ ਦਿਖਣਾ ਨਹੀਂ। ਕੁੱਲ ਮਿਲਾ ਕੇ ਰਾਜਕੁਮਾਰੀ ਸਾਹਿਬ, ਤੁਹਾਨੂੰ ਦੁਨੀਆ ਦਾ ਸਭ ਤੋਂ ਬਿਹਤਰ, ਸਭ ਤੋਂ ਵਧੀਆ ਹੁਸਨ ਮਿਲਿਆ। ਤੁਸੀਂ ਇਸ ਟਾਈਮ ਦੁਨੀਆ ਦੇ ਉੱਤੇ ਸਭ ਤੋਂ ਸੋਹਣੇ ਹੋ। ਪਹਿਲਾਂ ਮੈਨੂੰ ਲੱਗਦਾ ਸੀ ਕਿ ਰਾਜਕੁਮਾਰੀ ਦਾ ਦਿਮਾਗ ਖਰਾਬ ਹੈ, ਐਵੇਂ ਲੋਕਾਂ ਦੀਆਂ ਅੱਖਾਂ ਕਢਾਈ ਜਾਂਦੀ ਹੈ, ਪਰ ਮੈਂ ਹੁਣ ਕਹਾਂਗਾ ਰਾਜਕੁਮਾਰੀ ਬਿਲਕੁਲ ਠੀਕ ਕਰਦੀ ਹੈ। ਇੰਨੀ ਖੂਬਸੂਰਤੀ ਵੇਖਣ ਤੋਂ ਬਾਅਦ ਕਿਸੇ ਨੇ ਕੀ ਅੱਖਾਂ ਕਰਨੀਆਂ। ਨੌਜਵਾਨ ਨੇ ਰੱਜ ਕੇ ਰਾਜਕੁਮਾਰੀ ਦੀ ਤਾਰੀਫ ਕੀਤੀ। ਹੈਰਾਨੀ ਦੀ ਗੱਲ ਕਿ ਅਗਲੇ ਦਿਨ ਰਾਜਕੁਮਾਰ ਦੀ ਸਜ਼ਾ ਮਾਫ ਕਰ ਦਿੱਤੀ ਗਈ। ਰਾਜਕੁਮਾਰੀ ਨੇ ਆਪਣੇ ਪਿਓ ਦੇ ਨਾਲ ਗੱਲ ਕੀਤੀ, ਆਪਣੇ ਪਿਓ ਨੂੰ ਮਨਾਇਆ, ਅਤੇ ਉਲਟਾ ਉਸ ਨੌਜਵਾਨ ਨੂੰ ਆਪਣਾ ਦਿਲ ਦੇ ਬੈਠੀ। ਪਿਓ ਨੇ ਪੁੱਛਿਆ, ਅਚਾਨਕ ਇਹ ਹਮਦਰਦੀ ਕਿਉਂ? ਤੇ ਰਾਜਕੁਮਾਰੀ ਕਹਿਣ ਲੱਗੀ, ਸ਼ਾਇਦ ਸਾਡੇ ਤੋਂ ਬੜੀ ਵੱਡੀ ਗਲਤੀ ਹੋ ਰਹੀ, ਸ਼ਾਇਦ ਸਾਡੇ ਤੋਂ ਬੜੀ ਵੱਡੀ ਭੁੱਲ ਹੋ ਰਹੀ। ਇਹ ਨੌਜਵਾਨ ਨੇ ਤਾਂ ਇੱਕ ਪਰਉਪਕਾਰੀ ਕੀਤੀ ਕਿਸੇ ਦੂਸਰੇ ਦੀਆਂ ਅੱਖਾਂ ਬਚਾਉਣ ਦੇ ਲਈ। ਉਹਦੇ ਵਿੱਚ ਆਪਣਾ ਤਾਂ ਉਹਦਾ ਕੋਈ ਸਵਾਰਥ ਨਹੀਂ ਸੀ, ਇਸ ਕਰਕੇ ਉਹਨੂੰ ਛੱਡ ਦੇਣਾ ਚਾਹੀਦਾ। ਰਾਜਾ ਖੁਸ਼ ਸੀ ਕਿ ਮੇਰੀ ਧੀ ਬੜੀ ਨਿਆਂਪ੍ਰੀ ਹੈ, ਮੇਰੀ ਧੀ ਨੇ ਕਿੱਡਾ ਸੋਹਣਾ ਫੈਸਲਾ ਲਿਆ। ਉਹ ਮੰਤਰੀਆਂ ਤੋਂ ਵਧਾਈਆਂ ਕਬੂਲ ਰਿਹਾ ਸੀ, ਵਾਹ ਵਾਹੀ ਕਬੂਲ ਰਿਹਾ ਸੀ, ਉਹਦੀ ਕੁੜੀ ਕਿੰਨੀ ਜ਼ਹੀਨ ਹੈ, ਕਿੰਨੀ ਸੋਹਣੀ ਉਹਦੀ ਸੋਚ ਹੈ, ਕਿੰਨੇ ਸੋਹਣਾ ਉਹਨੇ ਨਿਰਣਾ ਲਿਆ। ਪਰ ਇਸ ਲਈ ਇਹਦੇ ਵਿੱਚ ਸੱਚ ਇਹ ਸੀ ਕਿ ਰਾਜਕੁਮਾਰੀ ਦੀ ਕਦੀ ਕਿਸੇ ਨੇ ਸਿਫਤੀ ਨਹੀਂ ਸੀ ਕੀਤੀ। ਦੁਨੀਆ ਦੇ ਉੱਤੇ ਜਦੋਂ ਕਦੀ ਕਿਸੇ ਨੂੰ ਕੋਈ ਸਿਫਤ ਨਾ ਸੁਣੀ ਨੂੰ ਮਿਲੀ ਹੋਵੇ ਤਾਂ ਉਹਦਾ ਗੁੱਸਾ ਉਹ ਦੂਸਰਿਆਂ 'ਤੇ ਕੱਢਦਾ, ਓਨਾ ਕੁ ਵੱਡਾ ਗੁੱਸਾ ਕੱਢਦਾ ਜਿੰਨਾ ਕੁ ਵੱਡਾ ਉਹਦਾ ਰੁਤਬਾ ਹੁੰਦਾ। ਅਸਲ ਦੇ ਵਿੱਚ ਰਾਜਕੁਮਾਰੀ ਖੂਬਸੂਰਤ ਸੀ ਨਹੀਂ, ਉਹ ਬਦਸੂਰਤ ਸੀ। ਉਹ ਚਾਹੁੰਦੀ ਨਹੀਂ ਸੀ ਕਿ ਕਿਸੇ ਦੀ ਉਹਦੇ 'ਤੇ ਨਜ਼ਰ ਪਵੇ। ਉਹਦੇ ਮਾਂ ਪਿਓ ਯਾਨੀ ਕਿ ਰਾਜਾ ਅਤੇ ਰਾਣੀ ਤੋਂ ਇਲਾਵਾ ਕਦੀ ਕਿਸੇ ਨੇ ਰਾਜਕੁਮਾਰੀ ਨੂੰ ਵੇਖਿਆ ਹੀ ਨਹੀਂ ਸੀ ਉਹ ਕਿੱਦਾਂ ਦੀ। ਉਸ ਦਿਨ ਜਦੋਂ ਨੌਜਵਾਨ
ਉਹਦੇ ਕਮਰੇ ਦੇ ਵਿੱਚ ਪੱਥਰ ਚੋਰੀ ਕਰਨ ਗਿਆ ਤਾਂ ਉਸ ਚਾਨਣ ਦੇ ਵਿੱਚ ਉਹਦੇ ਮੁਖੜੇ 'ਤੇ ਨਜ਼ਰ ਪਈ। ਰਾਜਕੁਮਾਰੀ ਬਚਪਨ ਤੋਂ ਇਹ ਮੰਨ ਕੇ ਬੈਠੀ ਸੀ ਕਿ ਇਸ ਦੁਨੀਆਂ ਦੇ ਵਿੱਚ ਆਪਣਾ ਮੂੰਹ ਵਿਖਾਉਣ ਜੋਗੀ ਨਹੀਂ। ਉਹ ਆਪਣੇ ਆਪ ਨੂੰ ਇੰਨਾ ਕਰੂਪ ਮੰਨਦੀ ਸੀ। ਪਹਿਲੀ ਵਾਰ ਕਿਸੇ ਬਗਾਨੇ ਦੇ ਮੂੰਹੋਂ, ਕਿਸੇ ਨੌਜਵਾਨ ਦੇ ਮੂੰਹੋਂ ਉਹਨੂੰ ਆਪਣੀ ਤਾਰੀਫ ਸੁਣਨ ਨੂੰ ਮਿਲੀ ਅਤੇ ਉਸ ਦੋ ਘੜੀਆਂ ਦੀ ਕੀਤੀ ਉਸ ਨੌਜਵਾਨ ਦੀ ਤਾਰੀਫ ਨੇ ਰਾਜਕੁਮਾਰੀ ਦੀ ਸੋਚ ਬਦਲ ਕੇ ਰੱਖ ਦਿੱਤੀ। ਹੁਣ ਜ਼ਰਾ ਸੋਚੋ, ਕੋਈ ਸਾਡੇ ਪਾਸ ਆਸ ਪਾਸ ਵੀ ਇੱਦਾਂ ਹੋਵੇ ਜਿਹਨੇ ਸਾਨੂੰ ਕਦੀ ਦੱਸਿਆ ਨਾ ਹੋਵੇ, ਤੁਹਾਨੂੰ ਪਤਾ ਨਾ ਹੋਵੇ, ਪਰ ਉਹਦੀ ਕਦੀ ਕਿਸੇ ਨੇ ਤਾਰੀਫ ਹੀ ਨਾ ਕੀਤੀ ਹੋਵੇ। ਬੜੇ ਨੇ ਸਾਡੇ ਆਸ ਪਾਸ, ਯਾਰਾਂ ਦੋਸਤਾਂ ਦੇ ਵਿੱਚ, ਪਰਿਵਾਰ ਦੇ ਵਿੱਚ, ਬੱਚਿਆਂ 'ਚ, ਭੈਣ ਭਰਾਵਾਂ 'ਚ, ਇਸ ਸਮਾਜ ਦੇ ਵਿੱਚ ਤੁਹਾਡੇ ਆਸ ਪਾਸ ਕਿੰਨੇ ਉਹ ਲੋਕ ਹੋਣਗੇ ਜਿਨ੍ਹਾਂ ਦੀ ਕਦੀ ਤੁਸੀਂ ਤਾਰੀਫ ਹੀ ਨਹੀਂ ਕੀਤੀ। ਜ਼ਰੂਰੀ ਨਹੀਂ ਕਿ ਉਹਨਾਂ ਦੇ ਰੂਪ ਦੇ ਪੱਖੋਂ, ਉਹਨਾਂ ਦੇ ਕੰਮ ਦੇ ਪੱਖੋਂ, ਉਹਨਾਂ ਦੇ ਸੁਭਾਅ ਦੇ ਪੱਖੋਂ, ਜੇਕਰ ਇਨਸਾਨ ਨੂੰ ਤਾਰੀਫ ਸੁਣਨ ਨੂੰ ਨਾ ਨਾ ਮਿਲੇ ਤਾਂ ਉਹ ਕਿਹੜੀ ਹੱਦ ਤੱਕ ਪਹੁੰਚ ਜਾਂਦਾ। ਇਹ ਸ਼ਾਇਦ ਅਸੀਂ ਅਖਬਾਰਾਂ ਦੇ ਵਿੱਚ ਵੀ ਬੜੀ ਬੜੀ ਪੜ੍ਹਿਆ। ਦਿਮਾਗ ਦਾ ਸੰਤੁਲਨ ਇੰਨਾ ਕੁ ਜ਼ਿਆਦਾ ਵਿਗੜ ਜਾਂਦਾ ਕਿ ਇਨਸਾਨ ਇਨਸਾਨ ਨੂੰ ਮਾਰਨ ਤੱਕ ਆ ਜਾਂਦਾ, ਜੇ ਮੈਂ ਨਹੀਂ ਤਾਂ ਕੋਈ ਵੀ ਨਹੀਂ। ਇਨਸਾਨ ਨੂੰ ਚੰਗਾ ਲੱਗਦਾ ਉਹਦੀ ਕੋਈ ਤਾਰੀਫ ਕਰੇ, ਉਹਨੂੰ ਵਧੀਆ ਲੱਗਦਾ ਕਿ ਉਹ ਦੁਨੀਆਂ 'ਚ ਬਾਕੀਆਂ ਦੇ ਨਾਲੋਂ ਬਿਹਤਰ ਹੈ। ਇਸ ਕਰਕੇ ਇਹਦੇ ਵਿੱਚ ਕੁਛ ਜਾਂਦਾ ਵੀ ਨਹੀਂ ਅਤੇ ਇੰਨਾ ਕੁ ਤਾਂ ਅਸੀਂ ਆਪਣਿਆਂ ਦੇ ਲਈ ਜ਼ਰੂਰ ਕਰ ਸਕਦੇ ਹਾਂ। ਇੱਕ ਦੂਸਰੇ ਦੀ ਆਪਾਂ ਸਿਫਤ ਕਰਦੇ ਰਿਹਾ ਕਰੀਏ, ਤਾਰੀਫ ਕਰਦੇ ਰਿਹਾ ਕਰੀਏ, ਕਦੀ ਕਿਸੇ ਨੂੰ ਇੱਦਾਂ ਦੇ ਬੋਲ ਨਾ ਬੋਲੀਏ ਕਿ ਉਹਦੇ ਵਿੱਚ ਹੀਣ ਭਾਵਨਾ ਆਵੇ, ਉਹਨੂੰ ਲੱਗੇ ਕਿ ਮੈਂ ਦੂਸਰਿਆਂ ਦੇ ਨਾਲੋਂ ਊਣਾ, ਉਹਨੂੰ ਨਾ ਇੱਦਾਂ ਲੱਗੇ ਕਿ ਦੂਸਰਿਆਂ ਦੇ ਨਾਲੋਂ ਉਹ ਘੱਟ ਸੋਹਣਾ ਆ, ਕਰੂਪ ਆ। ਜੇ ਇੱਕ ਵਾਰੀ ਕਿਸੇ ਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ ਤਾਂ ਪਤਾ ਨਹੀਂ ਉਹਨੇ ਕਿਹੜੇ ਵਿਨਾਸ਼ ਵੱਲ ਲੈ ਕੇ ਜਾਣਾ। ਤਾਰੀਫ ਦੇ ਵਿੱਚ ਉਲਟਾ ਇੰਨਾ ਬਾਲਿਆ ਕਿ ਤੁਸੀਂ ਕਿਸੇ ਨੂੰ ਵੀ ਆਪਣਾ ਕਰ ਸਕਦੇ ਹੋ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

0: imagination is now the ultimate power in the universe.
1: Radio Haji 1674.
2: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਵਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਨੰਦ ਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਾਇਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਰ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਸੰਕੋਪ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿਜ ਨੇ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਘਰ ਤੋ ਪੀਰ ਪ੍ਰਸੰਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणित साहु अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न हुवे।
1: जिसकी बस सागे राख है, पप की आज्ञा माने माथ है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सू रंग लावे, ओ बिन सह ओ मन पछतावे।
1: ज्योति सह सू चालन हार, लपट होते अंध अंधार।
0: बटाऊ स्यो जो लावे, नेह ताको हाथ ना आवे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवाद।
1: मिथ्या चिन्ह पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साक्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार धाम।
0: तन तन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जानै, अपना किया आपह मानै।
1: आपे आप आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिस लै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुख मनि सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह, बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदि।
1: जय प्रसाद छत्ती अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद वशिष्क मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद तेरहता धर्म, मन सदा त्याय केवल पार ब्रह्म।
0: प्रभु जी जपत दर गय मान, पावे नानक पथ सेती घर जावे।
1: जय प्रसाद अरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभता कह।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असु हस्त असवारी, मन तिस पर को कबू ना बिसारी।
0: जय प्रसाद बाग मिलक तना, राख पुरोय प्रभु अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीरत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभु कृपा ते होए प्रगास, प्रभु दया ते कमल विगास।
0: प्रभु सो प्रसन्न बसै मन सोए, प्रभु दया ते मत उत्तम होए।
1: सर्व निधान प्रभु तेरी मैया, आपो कछु ना किन्हू लया।
0: जित जित लावो तित लगै, हर नाथ नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: आगम अगाध पार ब्रह्म सोए जो जो कह सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग जल होत सत्संग मल सगली को
0: साधक संग मिटै अभिमान साधक संग प्रगटै सो ज्ञान
1: साधक संग पूजे पवनेरा सत्संग सुबहुत नबेरा
0: साधक संग पाए नाम रतन साधक संगे कुपर जतन
1: साधक की महिमा बरने कौन पुरानी नानक साधक की शोभा ब्रह्म है समानी
0: साधक संग अगोचर मिलै साधक संग सदा प्रफुल्लै
1: साधक संग आवे बस पंचा सत्संग अमृत रस पंचा
0: साध संग होए सब की रेन साधक संग मनोहर बैन
1: साधक संग न कतहु धावै साध संग अस्तित मन पावै
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बींगा पैर
1: साधक संग नहीं को मंदा सत्संग जाने परमानंदा
0: साधक संग नहीं हो ताप साधक संग तजै सा बाप
1: आपे जाने साध वडाई नानक साध प्रभु बनियाई
0: साधक संग न कबहू तावै साधक संग सदा सुख पावै
1: साध संग बस अगोचर लह साधु के संग अजर सह
0: साधक संग बसै थान उचै साधु के संग महल पहुंचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे सासंग साजन मीट कुटम निस्तारे
0: साधु कै संग सो धन पावै जिस धन ते सब को बरसावै
1: सासंग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्व थान गम नानक साधक संग सफल जन्म
0: साधक संग नहीं कछ काल दर्शन भेट होत निहाल
1: साधक संग कुलुकत हरै साधक संग नरक पर हरै
0: साधक संग इहा उहा सुहिला साध संग बिछड़त हर मेला
1: जो इच्छा सोई फल पावै साधक संग न बिरथा जावै
0: पार ब्रह्म साध रिद वसै नानक उदरै साध सुन रसै
1: साधक संग सुनो हर नाव साध संग हर के गुण गाओ
0: साधक संग न मन ते बिसरै साध संग सर पर निस्तारै
1: साधक संग लगे प्रभु मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साधक संग मेटै सब रोग नानक साध भेटै संजोग
0: साध की महिमा वेद न जानै जीता सुनै तेता बखियानै
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूच ते मूची
0: साध की शोभा साध बनाई नानक साध प्राभेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अवर न पेखै एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: ब्रह्म ज्ञानी कै दिस समान जैसे राज रंग को लागै तुल पवान
0: ब्रह्म ज्ञानी कै तीर जेक ज्यों बसदा को खोदै को चंदन लेप
1: ब्रह्म ज्ञानी का है गुनाव नानक जो पावक का सह स्वभाव
0: ब्रह्म ज्ञानी निर्मल ते निर्मला जैसे मैल न लागै जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उच ते उचा मन अपने है सब ते नीचा
0: ब्रह्म ज्ञानी से जन पए नानक जिन प्रवाप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा समदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल योग्यता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही धंधा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै प्रभ संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सब जागत ब्रह्म ज्ञानी अहबुत त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत्र
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस गुण भागी पाइए ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन माह
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकुर
0: ब्रह्म ज्ञानी कीमत कौन ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵਾਨ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤੁਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ बिनास
1: कई कोट मा गए सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक अहंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म प्रगास
1: कई कोट तत के बेते सदा निहारे उसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास समारे नानक कोई परमेश्वर के प्यारे
1: सुखमनी सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापो थाप नहारा अंत नहीं किछ पारा वारा
1: हुक्मे तार अतर रहावै हुक्मे उपजै हुक्म सुमावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रपावै मन गत पावै प्रपावै ता पाथर त्रावै
1: प्रपावै बिन शास्त्र राखै प्रपावै ता हर गुण पाखै
0: प्रपावै ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला देह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास खट खट पूर्ण ब्रह्म प्रगास
0: अपनी बंत आप बनाई नानक जीवै देख बडाई
1: इसका बल नाही इस हाथ करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू शोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नृत करै बहु भांत कबहू सोए रहै दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अप कीर्त में आवै कबहू भला भला कहावै
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोई
0: कबहू साध संगत एहो पावै उस स्थान ते बहर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी बसावै नानक ईहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मानक ऊपर करे आसु पल पीतरता का होए विनाश
0: सब ते आप जाने बलवंत खिन मैं होए जाए पसमंत
1: किसे न बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुखो जो भला कहावै तिसह भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जाव
0: करन करा ਸਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
1: ਜੈਸੀ ਦੁਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ।
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ।
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ।
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ।
0: ਆਪ ਕੀਨੋ ਆਪਣ ਵਿਸਥਾਰ, ਸਭ ਕਾ ਛੁਸਕਾ ਉਹ ਕਰਨੈ ਹਾਰ।
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕੈ ਸੋਏ।
0: ਆਪਣੇ ਚਿਲੇ ਤਬ ਕਰਨੈ ਹਾਰ, ਕੌਤਕ ਕਰੈ ਰੰਗ ਅਪਾਰ।
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ।
0: ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੈ ਵਿਖਿਆਨੀ।
1: ਸੱਚ ਸੱਚ ਸੱਚ ਸਭ ਕੀ ਨਾ, ਕੋਟ ਵਧੇ ਕਿਨੇ ਵਿਰਲੇ ਚੀਨਾ।
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ।
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ।
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ।
1: ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-12 ਸਲੋਕ।
0: ਸੰਤ ਸ਼ਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ। ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ।
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ।
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ।
0: ਸੰਤ ਕੇ ਹਤੇ ਕੋ ਰਖੈ ਨਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ।
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨੇ।

0: ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ
0: ਸੰਤ ਕਾ ਨਿੰਦਕ ਖਿੰਟਿਕ ਨ ਪਾਈ
1: ਸੰਤ ਕਾ ਨਿੰਦਕ ਮਹਾ ਤਿਆਰਾ
0: ਸੰਤ ਕਾ ਨਿੰਦਕ
1: ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖਿਆਰ
0: ਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ
1: ਸਦਾ ਬਿਜੋਗ
0: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
1: ਸੰਤ ਕਾ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ
1: ਕਿਸੈ ਕਾ ਨਿਮਿਤ
0: ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
1: ਸੰਤ ਕਾ ਦੁਖੀ ਮਹਾ ਅਹੰਕਾਰੀ
0: ਸੰਤ ਕਾ
1: ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
1: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
0: ਸੰਤ ਕਾ ਦੁਖੀ ਅਜ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
1: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
1: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
1: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
0: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
0: ਪਿਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
1: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
0: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
1: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
1: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
1: ਤਜੋ ਸਿਆਣਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਮਨ ਕੀ ਟੇਕ ਬਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
1: ਜਿਸ ਕਹਿ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
0: ਮਾਰੇ ਰਾਖੇ ਏਕੋ ਆਪ ਮਨ ਕੈ ਕੁਛ ਨਾਹੀ ਹਾ
1: ਤਿਸਕਾ ਹੁਕਮ ਬੂਡ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
1: ਉਸਤਤ ਮਨ ਮਹਿ ਕਰਨ ਰੰਕਾਰ ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
1: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
0: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜੁਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗੈ ਦੂਖ
0: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰ ਸੁਹੇਲਾ ਨਹੀਂ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੋ ਕਿਸ ਤੇ ਡਰ ਹੈ
0: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਪ੍ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ
1: ਜਿਸ ਗੁਰਪ੍ਰਸਾ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉਂ ਮੰਦਰ ਕੋਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉਂ ਪਾਖਾਣ ਨਾਵ ਚੜ੍ਹਤਾ ਕਰੈ ਪ੍ਰਾਣੀ ਗੁਰਚਨ।

0: ਦਿਓ ਅੰਧਕਾਰ ਦੀਪ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ,
1: ਦਿਓ ਮਹਾਂਦਿਆਨ ਮਹਿ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ,
0: ਹਿਨ ਸੰਤਨ ਕੀ ਬਾਛੋ ਤੂਰ, ਨਾਨਕ ਕੀ ਹਰ ਲੋਚਾ ਪੂਰ,
1: ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ,
0: ਦੁਖ ਸੁਖ ਪ੍ਰਭ ਦੇਵ ਨਹਾਰ, ਅਵਰ ਤਿਆ ਤੂਤ ਸਹਿ ਚਿਤਾਰ,
1: ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ,
0: ਕੌਣ ਬਸਤਾਈ ਤੇਰਾ ਸੰਗ, ਲਪਟ ਰਹੋ ਰਸ ਡੋਬੀ ਪਤੰਗ,
1: ਰਾਮ ਨਾਮ ਜਾ ਫਿਰ ਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ,
0: ਜਿਸਵ ਕਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ,
1: ਤਜਬ ਮਾਨ ਲਿਹੋ ਮਨ ਮੂਲ, ਰਾਮ ਨਾਮ ਹਿਰਦੇ ਮਹਿਤੋਲ,
0: ਲਾਦ ਖੇਪ ਸੰਤੈ ਸੰਚਾਲ, ਅਵਰ ਤਿਆ ਵਿਖਿਆ ਜੰਜਾਲ,
1: ਧਨ ਧਨ ਕਹੈ ਸਭ ਕੋਏ, ਮੁਖ ਉਜਲ ਹਰ ਦਰਗੈ ਸੋਏ,
0: ਇਹੋ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾ ਕੈ ਸਦ ਬਲਿਹਾਰ ਹੈ,
1: ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ,
0: ਸਾਧ ਕੀ ਤੂਰ ਕਰੋ ਇਸ਼ਨਾਨ, ਸਾਧ ਉਪਰ ਜਾਈਐ ਕੁਰਬਾਨ,
1: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,
0: ਅਨਕ ਵਿਗਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਉਟ ਗਹੀ ਸੰਤ ਹੈਦਰ ਆਇਆ, ਸਰਬ ਸੁਖ ਨਾਨਕ ਤਿਹ ਪਾਇਆ,
0: ਮਿਰਤੋ ਕੋ ਜੀਵਾ ਲਨਹਾਰ, ਭੁਖੇ ਕੋ ਦੇਵਤ ਆਧਾਰ,
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ,
0: ਸਭ ਤਿਸ ਕਉ ਕਰਨੇ ਜੋਗ, ਤਿਸ ਬਿੰਦੂ ਸਰ ਹੋਆ ਨ ਹੋਗ,
1: ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ,
0: ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ,
1: ਜਾ ਕੈ ਮਨ ਗੁਰ ਕੀ ਪਰਤੀ, ਤਿਸ ਜਨ ਆਵੈ ਹਰ ਪ੍ਰਵਚੀਤ,
0: ਭਗਤ ਭਗਤ ਸੁਣੀਏ ਤਿਹ ਲੋਏ, ਜਾ ਕੇ ਹਿਰਦੈ ਇੱਕ ਹੋਏ,
1: ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤ ਮੁਖ ਕਹਿਤ,
0: ਸਾਚੀ ਦਿਸ ਸੱਚ ਆਯਾਕਾਰ, ਸੱਚ ਵਰਤੇ ਸਾਚਾ ਪਾਸਾਰ,
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ,
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਪੰਦਰਾਂ ਸਲੋਕ,
1: ਰੂਪ ਨ ਰੇਖ ਨ ਰੰਗ ਕਿਛ, ਤ੍ਰਹਿ ਗੁਣ ਤੇ ਪ੍ਰਾਪਿਨ, ਤਿਸਹਿ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
0: ਅਵਨਾਸੀ ਪ੍ਰਭ ਮਨ ਮੈਂ ਰਾਖ, ਮਨ ਕੀ ਤੂੰ ਪ੍ਰੀਤ ਤਿਆਗ,
1: ਤਿਸ ਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ,
0: ਆਪੇ ਵੀ ਨਾ ਆਪੇ ਦਾਨਾ, ਗਹਿਰ ਗੰਭੀਰ ਗਹੀ ਸੁਜਾਨਾ,
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ,
0: ਸਾਧ ਤੇਰੇ ਕੀ ਚਰਨੀ ਪਾਓ, ਨਾਨਕ ਕੈ ਮਨ ਇਹੋ ਅਨੁਰਾਗ,
1: ਮਨਸਾ ਪੂਰਨ ਸ਼ਰਨਾ ਜੋਗ, ਜੋ ਕਰ ਪਾਇਆ ਸੋਈ ਹੋਗ,
0: ਹਰਨ ਪਰਨ ਜਾ ਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ,
1: ਆਨੰਦ ਰੂਪ ਮੰਗਲ ਸਤ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ,
0: ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਬ ਮੈਂ ਤਵੀ ਸਰਗਸਤ ਮੈਂ ਬੋਗੀ,
1: ਧਿਆਏ ਧਿਆਏ ਭਗਤੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ,
0: ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਵਗਾਹੇ,
1: ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ,
0: ਮਤ ਗਿਆਨ ਧਿਆਨ ਜਨ ਦੇ, ਜਨ ਦਾਸ ਨਾਮ ਤੇ ਆਵੈ ਸੇ,
1: ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਰਹਿ ਫਿਰ ਆਵੈ ਜਾਏ,
0: ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ,
1: ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਕਰੰਗ,
0: ਨਾਨਾ ਬਿਤਕੀ ਨੂੰ ਵਿਸਤਾਰ, ਪ੍ਰਭ ਬਨਾਸੀ ਏਕ ਅੰਕਾਰ,
1: ਨਾਨਾ ਚਲਿਤ ਕਰੇ ਖਿਨ ਮਾਹੇ, ਪੂਰ ਰਹੇ ਉਹ ਪੂਰਨ ਸਭ ਠਾਏ,
0: ਨਾਨਾ ਬਿਤ ਕਰ ਬੰਤ ਬਣਾਈ, ਆਪਣੀ ਕੀਮਤ ਆਪੇ ਪਾਈ,
1: ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ,
0: ਨਾਮ ਕੇ ਧਾਰੈ ਸਗਲੈ ਜੰਤ, ਨਾਮ ਕੇ ਧਾਰੈ ਖੰਡ ਬ੍ਰਹਿਮੰਡ,
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ,
0: ਨਾਮ ਕੇ ਧਾਰੇ ਅਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ,
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ, ਨਾਮ ਕੈ ਸੰਗ ਉਧਰੇ ਸੁਣ ਸਰਵਨ,
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ,
1: ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
0: ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ,
1: ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਤ,
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
1: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾ ਕੀ ਗਤ ਹੋਏ,
0: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ,
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ, ਅਵਰ ਨ ਬੂਝ ਕਰਤ ਵਿਚਾਰ,
0: ਕਰਤੇ ਕੀ ਮੀਨਾ ਜਾਣੈ ਕੀਆ, ਨਾਨਕ ਜੋ ਤਿਸ ਪਾਵੈ ਸੋ ਵਰਤੀਆ,
1: ਬਿਸਮਨ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ,
0: ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਬਚਨ ਪਦਾਰਥ ਲਹੇ,
1: ਕੋਈ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਗ ਤਰੈ ਸੰਸਾਰ,
0: ਜਨ ਕਾ ਸੇਵਕ ਸੋ ਵਡਭਾਗੀ, ਜਨ ਕੈ ਸੰਗ ਏਕਲੇ ਗੁਲਾਗੀ,
1: ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ,
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, 816 ਸਲੋਕ,
1: ਆਦ ਸੱਚ ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋ ਸੀ ਭੇ ਸੱਚ, ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
0: ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ,
1: ਦਰਸ਼ਨ ਸਤ ਸਤ ਪੇਖਨਹਾਰ, ਨਾਮ ਸਤ ਸਤ ਧਿਆਵਨਹਾਰ,
0: ਆਪ ਸਤ ਸਤ ਸਵਤਾਰੀ, ਆਪੇ ਗੁਣ ਆਪੇ ਗੁਣਕਾਰੀ,
1: ਸ਼ਬਦ ਸਤ ਸਤ ਪ੍ਰਭ ਬਖਤਾ, ਸੁਰਤ ਸਤ ਸਤ ਜਾ ਸੁਨਤਾ,
0: ਪੂਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ,
1: ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ,
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ,
1: ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ,
0: ਬਸਤ ਮੈਂ ਲੇ ਬਸਤ ਗਡਾਈ, ਤਾ ਕੋ ਭਿੰਨ ਨ ਕਹਿ ਨਾ ਜਾਈ,
1: ਬੂਝੈ ਬੂਝਨ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ,
0: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ सदा पुजारी।
1: ठाकुर के सेवक है मन प्रतीत, ठाकुर के सेवक की निर्मल रीत।
0: ठाकुर को सेवक जाने संग, प्रभ का सेवक नाम कै रंग।
1: सेवक को प्रभ पालन हारा, सेवक की राखे निरंकारा।
0: सो सेवक जिस दया प्रभ तारे, नानक सो सेवक सास सास सुमार।
1: अपने जन का पर्दा ढाके, अपने सेवक की सर पर राखे।
0: अपने दास को दे वडाई, अपने सेवक को नाम जपाई।
1: अपने सेवक की आपत राखे, ताकि गतमित कोई न लाखे।
0: प्रभ कै सेवक को न पहुंचे, प्रभ कै सेवक ऊचते ऊचे।
1: जो प्रभ अपनी सेवा लाया, नानक सो सेवक दह दिस प्रगटाया।
0: नीकी कीरी मैं कर राखे, पसम करे लश्कर कोट लाखे।
1: जिसका सास न काटते आप, ताको राखत दे कर हाथ।
0: मानस जतन कर बो पात, तिसके करत बिरथे जात।
1: मारे न राखे अबर न कोए, सर्व जिया का राखा सोए।
0: काहे सोच करे रे पानी, जप नानक प्रभ अलख बिडानी।
1: बारम बार बार प्रभ जपिए, पी अमृत एहो मन तंत्र पिए।
0: नाम रतन जिन गुरमुख पाया, तिसकिछ अबर नहीं दिसताया।
1: नाम तन नामो रूप रंग, नामो सुखर नाम कसंग।
0: नाम रस जो जंत ताने, मन तन नामे नाम समान।
1: उठत बैठ सोवत नाम, कहो नानक जन कै सदकाम।
0: लो जाचे वादन रात, प्रभ अपने जन की नींदात।
1: करह भगत आत्म कै चाय, प्रभ अपने स्यों रह है समाये।
0: जो होवा होव सो जाने, प्रभ ने का हुकुम पछाने।
1: तिसकी महिमा कौन बखानो, तिसका गुण कह एक न जानो।
0: आठ पैर पर बसे हजूर, कहो नानक से ही जन पूरे।
1: मन मेरे तिन की ओट लेहे, मन तन अपना तिन जन देहे।
0: जिन जन अपना प्रभु पछाता, सो जन सर्व थोक का दाता।
1: तिसकी शरण सर्व सुख पावे, तिसके दरसा पाप मिटावे।
0: अवर सियान सगली छाड़, तिस जन की तू सेवा लाग।
1: आवन जान न होवी तेरा, नानक तिस जन के पूज हो सद पैरा।
0: सुखमनी सुख अमृत प्रभ नाम, भगत जना कै मन विश्राम। अठ सतारा श्लोक।
1: सत पुरख जिन जानिया, सतगुर तिसका नाओ। तिसकै संग सिख उदरै, नानक हर गुण गाओ। सत नाम श्री वाहिगुरु अष्टपति।
0: सतगुर सिखी करै प्रतपाल, सेवक को गुरु सदा दयाल।
1: सिख की गुर दुरमत मल हेरै, गुर बचनी हर नाम उचरै।
0: सतगुर सिख कै बंधन काटै, गुर का सिख बिकार ते हटै।
1: सतगुर सिख को नाम धन दे, गुर का सिख वडभागी हे।
0: सतगुर सिख का हलत पलत सवारै, नानक सतगुर सिख को जी नाल सुमारै।
1: गुर कै ग्रह सेवक जो रहै, गुर की आज्ञा मन में सहै।
0: आपस को कर कछ न जनावै, हर हर नाम हृदय सत्यावै।
1: मन बेचै सतगुर कै पास, ते सेवक के कार्ज रास।
0: सेवा करत होए नेकामी, तिसको होत प्राप्त स्वामी।
1: अपनी कृपा जिसे आप करे, नानक सो सेवक गुर की मत ले।
0: बीस विश वे गुर का मन माने, सो सेवक परमेश्वर की गत जाने।
1: सो सतगुर जिस हृदय हर नाओ, अनक बार गुर को बल जाओ।
0: सर्वन दान जी का दाता, आठ पैर पार ब्रह्म रंग दाता।
1: ब्रह्म मैं जन, जन मैं पार, ब्रह्म एक है आप नहीं कछ परम।
0: सहर सियान पलया न जाइए, नानक ऐसा गुरु भागी पाइए।
1: सफल दर्शन पेखत पुनीत, परसत चरण गत निर्मल रीत।
0: संग्राम गुण रवै, पार ब्रह्म की दरगह गवै।
1: सुनकर बचन करन आगाने, मन संतोखा तुम पतिया ने।
0: पूरा गुरु आख्यो जाका मंत्र, अमृत दिष्ट पेखे होए संत।
1: गुण बेअंत कीमत नहीं पाए, नानक जिस पावे तिस लय मिलाए।
0: जे बाए कुस्तत अनेक, सतपुरख पूरन बबे।
1: काहु बोल न पहुंचत प्राणी, अगम गोचर प्रभ निर्वाणी।
0: निराहार निर्वैर सुखदाई, ताकि कीमत किने न पाई।
1: अनक भक्त बंदन नित कर है, चरण कमल हृदय स्मर है।
0: सद बलिहारी सदगुरे अपने, नानक जिस प्रसाद ऐसा प्रभ जपने।
1: एहो हर रस पावे, जन कोए अमृत पीवे अमर सो होए।
0: पुरका नाही कदे विनाश, जाके मन पटे गुणतास।
1: आठ पहर हर का नाम ले, सच उपदे सेवक कौ दे।
0: मोह माया कै संग न लेप, मन मै राखे हर हर एक।
1: अंधकार दीपक परगासे, नानक पर मोह दुख तह ते नासे।
0: तब्त माहे ठंड वरताई, आनंद पया दुख नाठे पाई।
1: जन मरण के मिटे अंदेसे, साधु के पूर्ण उपदेशे।
0: पौ चुका निर्भय होए बसे, सगल ब्याध मन ते खै नसे।
1: जिसका सातन कृपा धारी, साध संग जप नाम मुरारी।
0: चित पाई चूके भउ गवन, सुन नानक हर हर जस सवन।
1: निर्गुण आप सर गुण पी ओही, कला धार जिन सगली मोही।
0: अपने चित प्रभा बनाए, अपनी कीमत आपे पाए।
1: हर बिन दूजा नाही कोए, सर्व निरंतर एको सोए।
0: ओत पोत रव्या रूप रंग, पै प्रगा साध कै संग।
1: रच रचना अपनी कल धारी, अनक बार नानक बलिहारी।
0: सुख मनी सुख अमृत प्रभ नाम, भगत जना कै मन विश्राम। अठ अठारा श्लोक।
1: साथ न चालै बिन भजन, बिखिया सगली छार। हर हर नाम कमाव ना, नानक हो तन सार। सत नाम श्री वाहिगुरु अष्टपति।
0: संजना मिल करो विचार, एक सिमर नाम आधार।
1: अवरो पासा मीत बिसार हो, चरण कमल रिद में उरतार हो।
0: करम कारण सो प्रभ समरथ, दृढ़ कर गहो नाम हर रथ।
1: एहो तन संचो हो वो भगवंत, संत जना का निर्मल मंत।
0: एक आसरा को मन माहे, सर्व रोग नानक मिट जाहे।
1: जिस तन को चार कुंट उठता वै, सो तन हर सेवा ते पाव है।
0: जिस को नित बाछ है मीत, सो सुख साधु संग परीत।
1: जिस शोभा को कर है भली करनी, सा शोभा भज हर की शरणी।
0: अनको पावी रोग न जाए, रोग मिटे हर अवख दलाए।
1: सर्व निदान ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੇ ਨਾਏ ਦੈ ਦਸਤਾਵਤ ਆਵੈ ਠਾਏ
1: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਟ ਆਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸਕ ਹੋਏ ਮਨ ਵਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪ ਹੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨ ਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ भक्त कहो हो कित ठाए।
0: जब आपे आप अपनी जोत धरे तब कौन निडर कवन कत डरे।
1: आपन चले तब करने हार नानक ठाकुर अगम पार।
0: अबनासी सुखी अपने आसन तय जन्म मरण को कहा विनाशन।
1: जब पूर्ण करता प्रभ सोए तब जम की त्रास कहो किस होए।
0: जब अवगत अगोचर प्रभ एका तब चित्रगुप्त किस पूछत लेखा।
1: जब नाथ नरंजन अगोचर गादे तम कौन छुटे कौन बंधन बादे।
0: आपन आप ही अचर जा नानक आपन रूप आप ही ऊपर जा।
1: जह निर्मल पुरख पुरख पत होता तह बिन मैल कहो क्या तूता।
0: जह निरंजन निरंकार निर्वाण तह कौन को मान कौन अभिमान।
1: जह स्वरूप केवल जगदीश तह छल छिद्र लागत कहो कीस।
0: जह जो स्वरूपी जोत संग समावै तह किसे भू कौन तृप्तावै।
1: कर्ण करावन करने हार नानक करते का नाहि सुमार।
0: जह अपनी सुवा अपन संग बनाई तब कौन माए बा मित्र सुत भाई।
1: जह सर्व कला आपह परवीन तह वेदक तेव कहां कोचीन।
0: जब अपने आप उतारे तो सगन अपसगन कहां बिचारे।
1: जह अपन ऊंच अपन आप नीरा तह कौन ठाकुर कौन कही है चीरा।
0: बिस्मन बिस्म रहे बिस्माद नानक अपनी गजानो आप।
1: जह अछल अछेद अभेद समाया ऊहा किसह व्याप तमाया।
0: आपस को आपे आदेश तेहु गुण का नाही प्रवेश।
1: जह एक है एक एक भगवंता तह कौन अचिंत किस लागे चिंता।
0: जह अपन आप पतियारा तह कौन कथै कौन सुन न हारा।
1: बहु बेअंत ऊंच ते ऊंचा नानक आपस को आप है पहुंचा।
0: जह आप रचियो पर पंच आकार तेहु गुण में कीनो विस्तार।
1: पाप पुन तह पई कहावत को नरक को स्वर्ग वंशावत।
0: जाल जाल माया जंजाल हो मैं मोह परम पैपार।
1: दुख सुख मान अपमान अनक प्रकार कियो बखियान।
0: अपन खेल आप कर देखे खेल संकोचे तो नानक एक है।
1: जह अवगत भक्त है आप जह पसरे पासार संत प्रताप।
0: दुहु पाक का आपे धनी उनकी शोभा उन्हु बनी।
1: आप है कौत करे आनंद चोज आप है रस भोगन निर्जोग।
0: जिस भावे तुसि अपन नाय लावे जिस भावे तुस खेल खिलावे।
1: बेशुमार अथा अगंत अतोले ज्यो बुलावो त्यों नानक दास बोले।
0: सुख मनी सुख अमृत पब नाम भगत जना कै मन विश्राम। 8:21 श्लोक।
1: जी जंत के ठाकुरा आपे वर्तन हार नानक एको पसरिया दूजा कह दृष्टार। सत नाम श्री वाहिगुरु अष्टपदी
0: आप कथे आप सुनने हार आपे एक आप विस्तार।
1: जां तिस भावे तां सृष्टो पाए अपने भाणे लए समाए।
0: तुम ते पिन्ने किछ होए आपन सूत सब जगत परोए।
1: जाको प्रभ जियो आप बुझाए सच नाम सोई जन पाए।
0: सो समदर्शी तत् का बेता नानक सगल सिष्ट का जेता।
1: जी जंत्र सब ताकै हाथ दीन दयाल अनाथ को नाथ।
0: जिस राखे तिस कोए न मारे सो मुआ जिस मनो बिसारे।
1: तिस्ता जबर कहां को जाए सब सरे एक निरंजन राय।
0: जी की जुग जाकै सुभात अंतर बाहर जानो साथ।
1: गुण निदान बे अंत पार नानक दास दा बलिहार।
0: पूरन पूर रह दयाल सब ऊपर होवत कृपाल।
1: अपने करतब जाने आप अंतर जामी रहो ब्याप।
0: प्रत पाले जी अनुभव पात जो जो रचियो सुत सहत यार।
1: जिस भावे तिस लय मिलाए भक्त करे हर के गुण गाए।
0: मन अंतर विश्वास कर मानिया करन हार नानक एक जानिया।
1: जान लागा हर एक नाए तिसकी आसन बिरथी जाए।
0: सेवो को सेवा बने आए हुक्म बूझ परम पद पाए।
1: इसते ऊपर नहीं विचार जाकै मन बसिया निरंकार।
0: बंधन तोर पै निर्वैर अंदिन पूजै गुर के पैर।
1: यह लोक सुखिए पर लोक सुहेले नानक हर प्रभ आपह मेले।
0: साध संग मिल करो आनंद गुण गावो परमानंद।
1: राम नाम तत् करो विचार दुर्लभ देह का करो उदार।
0: अमृत वचन हर की गुण गाओ प्रांत नुनकाए हे सुआओ।
1: आठ पहर प्रापी खुह नीरा मिटै अज्ञान बिन सहंदीरा।
0: सुन उपदेश हृदय बसावो मन इच्छा नानक फल पावो।
1: हलत पलत दोय लिहो सवार राम नाम अंतर उरतार।
0: पूरे गुर की पूरी दिखिया जिस मन बसै ते साच परीखिया।
1: मनता नाम जपो लिव लाए दुख दर्द मन ते पौ जाए।
0: सच व्यापार करो व्यापारी दरगह निभै खेप तुम्हारी।
1: टीका टीक रखो मन माही नानक बहुर न आवै जाहे।
0: इसते दूर कहा को जाए उबरे रखन हार ते आए।
1: निरभउ जपै सगल भउ मिटै प्रभु कृपा ते प्राणी छुटै।
0: जिस प्रभ रखै तिस नाही दुख नाम जपत मन होवत सुख।
1: चिंता जाए मिटै अहंकार तिस जन को कोई न पहुंचन हार।
0: सिर उपर ठाडा गुरसूरा नानक ताकै कारज पूरा।
1: मत पूरी अमृत जाकी दृष्ट दर्शन पेखत उदरत सृष्ट।
0: चरण कमल जाके अनूप सफल दर्शन सुंदर हर रूप।
1: धन सेवा सेवक परवान अंतर जामी पुरख प्रधान।
0: जिस मन बसे सोत निहाल ताकै निकट न आवत काल।
1: अमर भय अमरा पद पाया साध संग नानक हर त्याया।
0: सुख मनी सुख अमृत पब नाम भल जना कै मन विश्राम। 8:22 श्लोक।
1: ज्ञान अंजन गुरदिया अज्ञान अंधेर विनाश। हर कृपा ते संत भेटिया नानक मन परगास। सत नाम श्री वाहिगुरु अष्टपदी।
0: संत संग अंतर प्रभ डीठा नाम प्रभु का लागा मीठा।
1: सगल समिग्री एक स्कट माहे अनक रंग नाना दृष्टा हे।
0: नौनद अमृत पब का नाम देही में इसका विश्राम।
1: सुन समाध अनहत नाद कह न जाई अचार्य ਵਿਸਮਾਦ
0: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹੇ ਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
0: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
0: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰਿਆ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੈ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
0: ਨਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਤੇ ਹੱਸਣ ਦਾ ਹਸਾਉਣ ਦਾ ਹੋ ਚੁੱਕਾ ਸਮਾਂ ਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਤੇ ਤੁਸੀਂ ਆਸ ਕਰਦਾ ਆ ਚੁੱਕੋ ਹੋਵੋਗੇ ਹੱਸਣ ਦੇ ਲਈ ਤੇ ਇਹ ਵਾਲਾ ਸਮਾਂ ਹੱਸਣ ਦੇ ਲਈ ਆਪਾਂ ਰੱਖਣਾ ਰਾਖਵਾਂ ਤੇ ਤੁਸੀਂ ਵੀ ਜ਼ਰੂਰ ਹੱਸਿਓ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
1: ਹਾਂਜੀ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ। ਬਿਲਕੁਲ ਸਮਾਂ ਹੋ ਚੁੱਕਾ ਹੈ ਹਸਣ ਹਸਾਉਣ ਦਾ ਤੇ ਭਾਵੇਂ ਕੁਛ ਵੀ ਤੁਹਾਡੇ ਦਿਲ 'ਚ ਹੋਏ ਹੈ ਨਾ ਸਾਰਾ ਕੁਛ ਸਾਈਡ ਕਰਕੇ ਤੁਸੀਂ ਕੀ ਕਰਨਾ ਇੱਕ ਹੀ ਕੰਮ ਕਰਨਾ ਹੈ ਹੱਸਣਾ ਹੈ ਕਿਉਂਕਿ ਜੇ ਹੱਸ ਕੇ ਆਪਾਂ ਦਿਨ ਦੀ ਸ਼ੁਰੂਆਤ ਕਰਾਂਗੇ ਤੇ ਦਿਨ ਬਹੁਤ ਹੀ ਸੋਹਣਾ ਜਾਏਗਾ ਭਾਵੇਂ ਠੰਡ ਭਾਵੇਂ ਗਰਮੀ ਭਾਵੇਂ ਗੁੱਸਾ ਭਾਵੇਂ ਨਾਰਾਜ਼ਗੀ ਲੇਕਿਨ ਹੱਸਣਾ ਹੀ ਹੈ ਆਪਾਂ 8-9 ਫਿਕਸ ਹੈ।
0: ਬਿਲਕੁਲ ਜੀ ਤੇ ਹੱਸ ਹੁੱਸ ਕੇ ਤੇ ਤੁਹਾਡੀ ਠੰਡ ਵੀ ਦੂਰ ਹੋ ਜਾਂਦੀ ਹੈ
1: ਬਿਲਕੁਲ
0: ਤੇ ਹੋਰ ਵੀ ਬੜੇ ਮਸਲੇ ਤੁਹਾਡੇ ਹੱਲ ਹੋ ਜਾਣਗੇ ਕਿਹੜੇ ਕਿਹੜੇ ਉਹ ਜਦੋਂ ਹੋ ਜਾਣਗੇ ਫਿਰ ਤੁਸੀਂ ਦੱਸ ਦਿਓ ਤੇ ਆਓ ਆਪਾਂ ਬੱਚਿਆਂ ਦੇ ਨਾਲ ਸ਼ੁਰੂ ਕਰਦੇ ਲਾਫਟਰ ਥੈਰੇਪੀ ਤੇ ਜਿਹੜੇ ਹਲੇ ਨਹੀਂ ਉੱਠੇ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵਾ ਭਾਈ ਉੱਠੋ ਤੇ ਆਓ ਆਪਾਂ ਚੁਟਕਲੇ ਸੁਣਦੇ ਹਾਂ ਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਆਇਆ ਸੀ ਅਰਨਵ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ?
2: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਨਾ, ਕੀ ਹਾਲ ਚਾਲ ਹੈ?
2: ਵਧੀਆ, ਤੁਹਾਡਾ ਕੀ ਹਾਲ ਆ?
1: ਸਾਡਾ ਵੀ ਵਧੀਆ,
0: ਬਹੁਤ ਵਧੀਆ। ਅਰਨਵ ਤੇ ਬੀਬਾ ਟਾਈਮ ਨਾਲ ਉੱਠ ਪੈਂਦਾ ਹੈ।
1: ਸਹੀ ਗੱਲ, ਇਹਨੂੰ ਦੇਖ ਕੇ ਲੱਗ ਰਿਹਾ ਕਿ ਪਹਿਲਾਂ ਦਾ ਉੱਠਿਆ
0: ਹੈ। ਅਰਨਵ ਹਾਂਜੀ, ਅਰਲੀ ਉੱਠ ਜਾਂਦੇ ਹੋ?
2: ਹਾਂਜੀ,
0: ਹਲੇ ਰਜਾਈ ਚ ਹੀ ਲੱਗਦਾ ਉਹਦਾ।
2: ਹਾਂਜੀ,
0: ਕਿੰਨੇ ਵਜੇ ਸੌਂ ਜਾਂਦੇ ਹੋ ਰਾਤ ਨੂੰ?
2: ਬਸ
0: ਇੱਕ ਭਾਈ ਦੀਆਂ 23 ਵੋਟੀਆਂ ਇਹੋ ਬਜ਼ਾਰਤ ਹੈ। ਕਿੱਥੇ ਉਹ ਆਂਟੀ ਉਹ ਇਹ ਤੇ ਆਂਟੀਆਂ ਨੂੰ ਵੀ ਨੀ ਪਤਾ ਹੋਣਾ ਨਾ।
1: ਚਲੋ ਹਿੰਟ ਚਾਹੀਦੀ ਹੈ, ਐਵੇਂ ਤਾਂ ਔਖਾ ਹੈ।
0: ਚਲੋ ਹਿੰਟ ਲੈ ਲੈਣੇ ਇੱਕ।
2: ਜੇ ਤਾਈ ਬੋਝਲੀ ਤੈਨੂੰ ਇੱਕ ਕੁਛ ਦਊਂਗਾ।
0: ਅੱਛਾ ਕੁਛ ਦਊਂਗੇ, ਪਹਿਲਾਂ ਇਹ ਦੱਸੋ ਵੀ ਤੁਸੀਂ ਆਪੇ ਬਣਾਈਆਂ ਇਹ ਕਿ
1: ਇਹ ਵੀ ਗੱਲ
0: ਹੈ, ਆਪੇ ਬਣਾਈਆਂ ਕਿ ਪੁਰਾਣੀਆਂ ਟ੍ਰੈਡੀਸ਼ਨਲ ਲਿਆ ਹੈ?
2: ਪਤਾ ਨਹੀਂ,
0: ਇਹ ਵੀ ਨੀ ਪਤਾ।
1: ਆਪ ਨਹੀਂ ਬਣਾਈ?
0: ਓਹੋ, ਤੁਸੀਂ ਸੌਕਰ ਵੇਂਦੇ ਹੁੰਦੇ ਹੋ?
2: ਕਦੀ ਕਦੀ
0: ਕਦੀ ਕਦੀ ਵੇਂਦੇ ਹੋ? ਕਿਨੂੰ ਫੋਲੋ ਕਰਦੇ ਹੋ?
2: ਪੁਰਤਗਾਲ।
0: ਓਈ ਅੱਛਾ, ਰੋਨਾਲਡੋ ਨੂੰ?
2: ਹਾਂਜੀ।
0: ਓ ਤੁਹਾਨੂੰ ਪਤਾ ਬ੍ਰਾਜ਼ੀਲ ਹਾਰ ਗਿਆ ਅੱਜ?
2: ਹਾਂਜੀ।
0: ਕਿੱਦਾਂ ਪਤਾ?
2: ਪਤਾ ਨਹੀਂ,
0: ਜਿਹੜੇ ਸੌਕਰ ਦੇ ਸ਼ੌਕੀਨ ਜਿਹੜੇ, ਕਿਆ ਕਮਾਲ ਦਾ ਮੈਚ ਹੋਇਆ ਵਾ ਅੱਜ ਸਵੇਰੇ, ਹਾਲ ਹੀ ਦੇ ਹੁਣੇ ਹੀ ਫਿਨਿਸ਼ ਹੋਇਆ ਵਾ ਮੈਚ ਤੇ 2-1 ਦੇ ਨਾਲ ਜਿੱਤ ਗਿਆ ਵਾ ਨਾਰਵੇ ਤੇ। ਕਿਆ ਸੁਣ, ਕਿਆ ਅਗਰੈਸਿਵ ਖੇਡ ਚੱਲ ਰਹੀ, ਮਤਲਬ ਐਂ ਲੱਗਦਾ ਸੀ ਵੀ ਇੱਕ ਦੂਸਰੇ ਦੇ ਅੱਜ ਸਿਰ ਪੜਨਗੇ ਜਿਹੜੇ ਹਿਸਾਬ ਦੇ ਨਾਲ ਚੱਲ ਰਿਹਾ ਸੀ ਮੈਚ ਤੇ। ਇਸ ਟਾਈਮ ਬ੍ਰਾਜ਼ੀਲ ਹਾਰ ਕੇ ਤੇ ਹੁਣ ਬਾਹਰ ਹੋ ਚੁੱਕਾ ਬ੍ਰਾਜ਼ੀਲ, ਜਿਹੜੇ ਕਿ ਮਤਲਬ ਵੱਡੀ ਦਾਅਵੇਦਾਰੀ ਸੀ ਇਹਨਾਂ ਦੀ ਤੇ ਨਾਲ ਦੀ ਨਾਲ ਜਿਹੜਾ ਹਾਲੈਂਡ ਆ ਉਹਦੇ ਵੀ 7 ਗੋਲ ਹੋ ਗਏ ਨੇ ਜਿਹੜੇ ਸੌਕਰ ਪ੍ਰੇਮੀ ਨੇ, ਵੈਸੇ ਤਾਂ ਤੁਸੀਂ ਵੇਖ ਹੀ ਰਹੇ ਹੋਗੇ ਤੇ ਜੇਕਰ ਨਹੀਂ ਤੇ ਇਹ ਵੱਡਾ ਕਾਫੀ ਵੱਡਾ ਫੇਰ ਬਦਲ ਹੋਇਆ ਵਾ ਇਸ ਟਾਈਮ ਦੇ ਉੱਤੇ ਤੇ। ਹਾਂਜੀ ਅਰਨਵ,
1: 23 ਵੋਟੀ,
0: ਹਾਂ 23 ਵੋਟੀਆਂ ਦੇ ਉੱਤੇ ਆਈਏ ਤੇ ਹਾਰ ਜਾਈਏ ਮੇਰੇ ਹਿਸਾਬ ਦੇ ਨਾਲ। ਮੈਂ ਵੇਖਿਆ ਅੱਛਾ ਅੱਛਾ, ਹਾਂ ਸੁਖਵਿੰਦਰ ਆਂਟੀ ਕਹਿੰਦੇ 24 ਘੰਟੇ, ਪਰ 23 ਵੋਟੀਆਂ ਵਾ 24 ਘੰਟੇ? ਭੈਣ ਜੀ ਤੁਸੀਂ ਕਿਹੜੇ ਹਿਸਾਬ ਦੇ ਨਾਲ ਕਿਹਾ, ਥੋੜਾ ਬਸ ਵਿਆਖਿਆ ਕਰੋ ਥੋੜੀ। ਇੱਕ ਵੋਟੀ ਮਾਰਤੀ ਜੇ, ਕੀ ਕੀਤਾ ਜੇ ਤੁਸੀਂ?
1: ਇੱਕ ਉਹਨੇ ਆਪ ਨੂੰ ਕਾਊਂਟ ਕਰ ਲਿਆ ਨਾ ਬੰਦੇ ਨੇ।
0: ਕਿਹੜੇ ਨੇ?
1: 23 ਵੋਟੀ ਤੇ ਇੱਕ ਖੁਦ 24 ਘੰਟੇ।
0: ਨਹੀਂ ਤਾਂ ਬੰਦਾ ਫਿਰ ਉਹ ਆਪ ਵੀ ਵੋਟੀ ਹੋ ਗਿਆ ਵੋਟੀ ਵੋਟੀ ਕਰਦੀ ਨੀ ਮੈਂ ਆਪੇ ਵੋਟੀ ਹੋਈ ਅਰ ਨਵਾਰ ਗਈ ਯਾਰ ਆਪਾਂ ਇਹ ਆਂਟੀਆਂ ਨੇ ਨਾ ਹੋਰ ਕੰਫਿਊਜ਼ ਕਰੀ ਜਾਣਾ ਵਾ ਤੁਸੀਂ ਦੱਸੋ
2: ਹੈਗਾ ਰੇਲ ਗੱਡੀ
0: ਹੈ ਰੇਲ ਗੱਡੀ ਉਹ ਕਿੱਦਾਂ
2: ਹਾਂਜੀ
0: ਨਹੀਂ ਯਾਰ ਏਦਾਂ ਕਿੱਦਾਂ ਹੋ ਗਿਆ ਫਿਕਸ ਥੋੜੀ ਹੁੰਦੇ ਆ ਉਹ ਤੇ ਵੱਧ ਘੱਟ ਹੋ ਸਕਦੇ ਆ ਕਦੀ ਵੋਟੀਆਂ ਵੱਧ ਵੀ ਹੋ ਸਕਦੀਆਂ ਘੱਟ ਵੀ ਹੋ ਸਕਦੀਆਂ ਹੈ ਮੈਸੇਜ ਕਰਿਓ ਵੀ 23 ਹੁੰਦੇ ਆ ਫਿਕਸ ਹੁੰਦੇ ਭਲਾ ਫਿਰ ਬ੍ਰੇਕ ਚ ਮੈਂ ਵੀ ਚੈੱਕ ਕਰੂੰਗਾ ਥੈਂਕ ਯੂ
1: ਮੈਨੂੰ ਲੱਗਿਆ ਮੰਨਤ ਆਏਗੀ ਤਾਂ ਮੈਂ ਸਤਿ ਸ਼੍ਰੀ ਅਕਾਲ ਮੰਨਤ ਕਿਹਾ ਪਹਿਲਾਂ
0: ਨਹੀਂ ਨਹੀਂ ਫਤਿਹ ਆਊਗਾ ਫਤਿਹ ਹੁਣ ਵੱਡਾ ਹੋ ਗਿਆ ਨਾ ਫਤਿਹ ਨੂੰ ਤਾਂ ਮੁੱਛਾਂ ਵੀ ਆ ਗਈਆਂ ਅਜੇ ਨੀ ਆਈਆਂ ਓਕੇ ਓਕੇ ਮੈਨੂੰ ਲੱਗਾ ਸ਼ਾਇਦ ਹੋਰ ਵੱਡਾ ਹੋ ਗਿਆ
1: ਇਹ ਤੇ ਸਿਆਣਾ ਹੀ ਬੜਾ
0: ਉਹ ਤੇ ਪਹਿਲਾਂ ਹੀ ਹਿੰਦੇ ਕੀ ਤੁਹਾਡੇ ਸਾਹਮਣੇ ਅਖਬਾਰ ਪੜ੍ਹਨ ਡਿਆ ਹੈ ਵਾਦੇ ਕਿਹੜੀ ਗੱਲ ਨੂੰ ਸਿਆਣਾ ਹੋ ਗਿਆ ਇੰਨਾ ਸਮੇ ਨੇ ਹਾਲਾਤਾਂ ਨੇ ਕਰਤਾ ਕਿਆ ਜਾਂ ਫਿਰ ਠੰਡ ਨੇ ਕਰਤਾ ਠੰਡ ਚ ਬੰਦਾ ਓਦਾਂ ਹੀ ਹੀਟਰ ਉਟਰ ਲਾ ਕੇ ਬੈਠਾ ਹੋਵੇ ਤਾਂ ਅਗਲੇ ਨੂੰ ਲੱਗਦਾ ਸਿਆਣਾ ਬੜਾ
1: ਸਿਆਣਾ ਇੰਟਲੈਕਚੁਅਲ
0: ਹੈ ਫਤਿਹ ਏਦਾਂ ਹੀ ਹੁੰਦਾ
2: ਹਾਂਜੀ ਪਰ ਹੀਟ ਨੀ ਲਾਈ ਅਸੀਂ
0: ਅਜੇ ਹੀਟ ਨੀ ਲਾਈ ਤੁਸੀਂ ਨਹੀਂ ਮੈਂ ਤੇ ਓਦਾਂ ਹੀ ਕਿਹਾ ਭਰਾ
1: ਭਾਵਨਾ ਉਹ ਸਮਝੋ
0: ਹੋਰ ਅਸੀਂ ਤੇ ਲਾਈ ਆ ਸਾਡੇ ਤੇ ਬੜੀ ਠੰਡ ਹੀ ਯਾਰ ਉਹ ਤੇ ਸਗੋਂ ਜਿਆਦਾ ਠੰਡ ਲਵਾਉਂਦਾ ਫਿਰ ਇੱਕ ਵਾਰੀ ਹੀਟ ਆਨ ਕਰਕੇ ਛੱਡ ਦੋ ਤੇ ਉਹ ਤੇ ਫੇਰ ਜਿਆਦਾ ਠੰਡ ਲੱਗਦੀ ਸਗੋਂ
1: ਅੱਛਾ ਅੱਜ ਦਾ ਪ੍ਰੋਗਰਾਮ ਕੀ ਅੱਜ ਕੀ ਕਰਨਾ ਤੁਸੀਂ
2: ਅੱਜ ਪਤਾ ਨੀ
0: ਹਾਲੇ ਨੀ ਪਤਾ ਚਲੋ ਕੀ ਸੁਣਾਓਗੇ
2: ਵੈਸੇ ਵੀ ਕੱਲ ਅੱਜ ਅਸੀਂ ਲੇਟ ਹੋ ਗਏ ਕਿਉਂਕਿ ਕੱਲ ਅਸੀਂ ਲੇਟ ਤੱਕ ਅਸੀਂ ਜਿਹੜਾ ਵਾ ਜਿਹੜਾ ਹਾਰਬਰ ਸਿਟੀ ਚ ਉੱਥੇ ਗਏ ਸੀਗੇ ਉੱਥੇ ਲਾਈਟਿੰਗ ਤੇ ਲੇਜ਼ਰ
0: ਵਾਲੀ
2: ਫਿਰ ਉਹਦੇ ਕਰਕੇ ਅਸੀਂ ਲੇਟ ਹੋ ਗਏ
0: ਸੀ ਗੁੱਡ ਗੁੱਡ ਸੀ ਉਹ
2: ਬਹੁਤ ਵਧੀਆ ਸੀ ਕੱਲ ਲਾਸਟ ਡੇ ਸੀਗਾ
0: ਅੱਗ ਵੀ ਨਿਕਲਦੀ ਲੇਜ਼ਰ
1: ਹੋਰ
0: ਬੜੇ ਜਰੂਰੀ ਕੰਮ ਨਿਕਲ ਆਉਂਦੇ ਇਹ ਕੰਮ ਫਤਿਹ ਹੋਣੀ ਬੜੇ ਐਕਟਿਵ ਨੇ ਦੇਖੋ ਇਹ ਬਰਫਾਂ ਵੀ ਵੇਖ ਆਏ ਇਹ ਲੇਜ਼ਰ ਵੀ ਵੇਖ ਆਏ ਅੱਗ ਨਿਕਲਦੀ ਵੀ ਵੇਖ ਆਏ ਬਸੰਤ ਲਾਲ ਦੀ ਪਾਰਟੀ ਵੀ ਵੇਖ ਆਏ ਇਹ ਤੇ ਮਤਲਬ ਹਰ ਥਾਂ ਦੇ ਉੱਤੇ ਪਹੁੰਚ ਜਾਂਦੇ ਐਕਟਿਵ
1: ਮੰਨਤ ਕਹਿੰਦੀ ਟਾਈਮ ਵੇਸਟ ਹੋ ਗਿਆ ਮਾਊਂਟ ਬੁਲਰ ਜਾ ਕੇ ਮੈਂ ਕਿਹਾ ਕਿਉਂ ਕਹਿੰਦੀ ਬਰਫ ਹੀ ਨਹੀਂ ਸੀ ਟਾਈਮ ਵੇਸਟ ਪੈਸਾ ਵੇਸਟ
0: ਫਤਿਹ ਕੀ ਸੁਣਾਓਗੇ ਫਿਰ
1: ਹਾਂਜੀ
0: ਹਾਂਜੀ
1: ਅੱਛਾ ਇੱਕ ਤੇ ਹਾਰ ਗਿਆ ਸੀ ਹੁਣ ਇਹ ਦੇਖਦੇ
0: ਹਾਂ ਆਹੋ ਇਹ ਤੇ ਉਦਾਂ ਹੀ ਹਾਰਨ ਵਾਲੀ ਹੁੰਦੀ ਆ
2: ਚਿੱਟੀ ਖੇਤ ਕਾਲੇ ਪੀ
1: ਚਿੱਟਾ ਖੇਤ
2: ਚਿੱਟਾ ਖੇਤ ਕਾਲੇ ਬੀ
0: ਚਿੱਟਾ ਖੇਤ ਤੇ ਕਾਲੇ ਬੀ ਉਹ ਚਿੱਟਾ ਖੇਤ ਕਾਲੇ ਬੀ ਓਕੇ ਇੱਕ ਤੇ ਚਿੱਟਾ ਕਾਲਾ ਜਾ ਬਲੈਕ ਬੋਰਡ ਵਾਲਾ ਹੀ ਪਿੱਛੇ ਜੇ
1: ਅੱਜ ਕੱਲ ਜਿਹੜੇ ਸਾਰੇ ਖਰਾਬ ਹੈ ਸਾਰਿਆਂ ਦੀ ਅੱਖਾਂ
0: ਅੱਖਾਂ ਹੈ ਇਹ ਵੀ ਹੋ ਸਕਦਾ ਹੈ ਚਿੱਟੇ ਪੇਜ ਹੁੰਦੇ ਆ ਨਾ ਤੇ ਉੱਤੇ ਕਾਲੀ ਸਾਈ ਹੁੰਦੀ ਆ ਵੈਰੀ ਨਾਈਸ ਥੈਂਕ ਯੂ
1: ਮਨਤ ਮੈਨੂੰ ਪੁੱਛਦੀ ਸੀਗੀ ਤੁਸੀਂ ਪੱਕਾ ਆਓਗੇ ਨਾ ਮੰਡੇ ਮੈਂ ਕਿਹਾ ਹਾਂਜੀ ਹਾਂਜੀ ਪੱਕਾ ਆਵਾਂਗੇ ਮੰਡੇ
0: ਅੱਛਾ ਪੱਕਾ ਕਰਕੇ ਗਈ ਹੈ ਮਨਤ ਕਿਹੜੀ ਗੱਲ ਨੂੰ ਪੱਕਾ ਕੀਤਾ ਹੈ ਅੱਜ ਕੁਛ ਲਿਆਂਦਾ ਤੁਸੀਂ ਉਹਨਾਂ ਲਈ ਹਾਂ ਤੇ ਫੇਰ ਪੱਕਾ ਕਿਉਂ ਕੀਤਾ ਸੀ ਐਵੇਂ ਠੰਡ ਚ ਠਾਇਆ ਸੀ ਕਿਹੜੇ ਮੰਡੇ ਨੀ ਆਏ
1: ਮੰਡੇ ਆਈ ਸੀ ਫਰਾਈਡੇ ਨੀ ਆਈ
0: ਜਾ ਨੀ ਮੰਨਤ ਹੈ ਹਾਂਜੀ ਹਾਲੇ ਮੈਨੂੰ ਲੱਗਦਾ ਸੁੱਤੀ ਹੈ ਤੂੰ ਕੀ ਸੁਣਾਓਗੇ ਮੰਨਤ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਓਕੇ
2: ਰੋਬੋਟ ਜੇ ਸੀਗੇ ਮੈਂ ਸੋਚਿਆ ਜੇ ਮੈਂ ਲੈ ਲਿਆ ਤਾਂ ਫੇਰ ਕੀ ਫਰਕ ਪਊ ਫਿਰ ਅਸੀਂ ਨਾ ਕੱਲ ਦੋ ਪਲਾਜ਼ੇ ਚ ਗਏ ਲੱਭਣ ਸੀਗਾ ਪਰ ਮੰਮਾ ਕਹਿੰਦੇ ਵੀ ਬਿਗ ਡਬਲਯੂ ਚ ਦੇਖ ਲਾਂਗੇ ਰੇਅਰ ਵਾਲਾ ਮਿਲ ਜੂ ਮੇ ਬੀ ਉੱਥੇ ਵੀ ਮਿਲਿਆ ਉੱਥੇ ਵੀ ਤਾਂ ਸੇਮ ਹੀ ਚੀਜ਼ ਸੀ ਪਰ ਪ੍ਰਾਈਸ $10 ਘੱਟ ਸੀ
0: ਅੱਛਾ
2: ਫਿਰ ਅਸੀਂ ਬਿਗ ਡਬਲਯੂ ਤੋਂ ਲੈ ਲਿਆ
0: ਓਕੇ ਲੈ ਲਿਆ ਫਿਰ
2: ਹਾਂਜੀ
0: ਓਕੇ ਫਿਰ
1: ਉਹ ਕੀ ਕਰੇਗਾ
2: ਤੁਹਾਡੇ ਲਈ ਫਿਰ ਮੈਂ ਲੈਵਲ 4 ਤੱਕ ਵੀ ਪਹੁੰਚ ਕੇ ਗਾਵੇ ਇੰਦਾ ਖੇਡੀ ਉਹਦੇ ਨਾਲ
0: ਅੱਛਾ ਚਲ ਗੁੱਡ ਹੋ ਗਿਆ ਫਿਰ ਤੇ ਸਾਨੂੰ ਵੀ ਵਿਖਾਇਓ ਕੀ ਇਹੋ ਜਿਹਾ ਜਿਹੜਾ ਤੁਸੀਂ ਇੰਨਾ ਖੱਜਲ ਕੀਤਾ ਤੇ ਹੈ
2: ਠੀਕ ਆ
1: ਮੈਨੂੰ ਤੇ ਲੱਗਿਆ ਸੀਗਾ ਜਿਵੇਂ ਆਪਣੇ ਨਾਲ ਹੁੰਦਾ ਸੀਗਾ ਮੇਲਿਆਂ 'ਚ ਜਾਓ ਅੱਗੇ ਵਾਲੀ ਦੁਕਾਨ ਤੇ ਵੇਖਦੇ ਉੱਥੇ ਹੋਰ ਵਧੀਆ ਮਿਲੇਗਾ
0: ਅੱਗੇ
1: ਅੱਗੇ ਕਰਦੇ ਕਰਦੇ ਘਰ ਆ
0: ਜਾਣਾ
1: ਭੁੱਲ ਜਾਣਾ ਅੱਜ ਕੱਲ ਦੇ ਬੱਚੇ ਤੇ ਭੁੱਲਦੇ ਹੀ ਨਹੀਂ
0: ਉਹ ਦੌਰ ਨਹੀਂ ਨਾ ਰਿਹਾ ਹੁਣ ਅੱਗੇ ਤੇ ਨਿਆਣੇ ਵੀ ਨਾਲ ਥੱਕ ਜਾਂਦੇ ਸੀ ਵੀ ਚੱਲ ਠੀਕ ਆ ਹੁਣ ਤੁਰਨਾ ਪੈਣਾ
1: ਹਾਂ ਹੁਣ ਤੇ
0: ਹਾਂਜੀ ਮੰਨਤ ਕੀ ਲਿਆਇਓ
2: ਅੱਜ ਮੈਂ ਸੁਣਾਉਗੀ ਕਿ ਚੁਟਕਲਾ
1: ਹਾਂਜੀ
2: ਪੱਪੂ ਮੰਮੀ ਜੀ ਅੱਜ ਕਿਹੜੀ ਸਬਜ਼ੀ ਬਣੀ ਆ ਮੰਮੀ ਅੱਜ ਕੱਦੂਆਂ ਵਾਲੀ ਪੱਪੂ ਮੈਂ ਚੱਲਿਆ ਹੋਟਲ ਚ ਖਾਣ ਬਾਪੂ ਤੂੰ ਜਾ ਮੇਰੇ ਜੁੱਤੀ ਲੈ ਕੇ ਆ ਪੱਪੂ ਨਹੀਂ ਨਹੀਂ ਬਹੁਤ ਸਵਾਦ ਹੁੰਦੀ ਆ ਮੇਰੀ ਜੁੱਤੀ ਲੈ ਕੇ ਆ ਮੈਂ ਵੀ ਹੋਟਲ ਚ ਜਾਊ

0: Thank you, Manan.
1: Thank you, Manan.
2: Thank you. Have a very great, awesome, brilliant day. Bye.
1: Bye, bye.
0: Awesome, blossom day. Thank you. Thank you, thank you. The next Saturday, Nalaya Teg. Sashrikal Teg, tusi honor ho.
2: Sashrikal, Uncle Ji. Sashrikal, Auntie Ji.
0: Sashrikal Teg Ji. Ki hala?
2: Main badhiya, tunda ki hal chal hai.
1: Sada bhi bohat badhiya.
0: Ki karde si?
2: अंबर
0: ते अलाही सुते पे है ना
1: ठंड है ना
0: इया वाले सुते पे सारे
2: हां जी
0: की सुनाओगे फिर
2: आज मैं सुनाऊंगी एक बात
0: हाँ जी
2: केरी चीज होनी है जेरे खोल लगता है नहीं पर फिर भी सारे दिन बामा ना भजदा
0: लगता है नहीं फिर भी बामा ना भजदा
2: हाँ जी
0: ओके लगता है नहीं गया ओए ओए एक चीज है
1: जाके सुखविंदर पहन जी अमृत पहन जी
0: एक ही चीज है तो लता नहीं आई यहाँ तो बावा ना पाज दा है
1: ओके
0: ओके ओके ओके लता है नहीं यहाँ तो बावा ना पाज दा है तो बड़ी ट्रिकी चीज है
1: पक्का
0: है पक्का है
2: नहीं अक्का पाज दा नहीं आगा जरा अक्का मूंद होने ने चेकी तो भी नहीं जान्दा
0: हाँ वो तो मूंद आ नाली इन्हीं ठाणे च पक्के दा ना नहीं लेना
1: सही गल
0: कौन ही नहीं ठंड च पखे दा ना लेंदा कमाल कर दे जे तुही हैं पखे दा ते ना लिया ही ठंड लगन लग पेंदी है ना तेग
2: और कौन भजदा नहीं हैगा ओ बासरा हुंदा पर बाबा नाल सारे दिन बाबा गोल गोल घूमी जांदा
0: अच्छा बावा नाली गोल गोल घूमी जांदा
2: हां जी
1: किड़ा गिद्दा मास्टर
0: मोमबत्ती
2: नहीं
0: नहीं
1: मोमबत्ती दे केड़े हाथ हुंदे
0: फिर होगा क्लॉक
2: हां जी
0: ओ सिखविंदर आंटी ने दस्या मेनू
1: इन्हां नूं सारे आंसर पता हुंदे
0: होर
1: थैंक यू देख
2: आज अपने मैजिक शो थे जाना
0: ओई ओई ओई किथे
2: लेजेंड सेंटर थे अपने बाइक थे जाना डैडी नाल डैडी ने नवी बाइक ले
0: फिर ते बड़े मजे होंगे
2: हाँ जी
0: तुम्हें भी बाइक थे जाना हाँ
2: जी
0: ठंड ना लगे फिर ठंड ना लगे
2: ते अपा जाके
0: जैकेट जूकट पाके जाओगे ओके ओके चलो ठीक है थैंक यू
2: अपने वीकेंड स्लीप ओवर भी कितना सी
0: वाह
1: मतलब पूरा फन हो रहा है स्कूल हॉलिडे दा
0: छुट्टियां च ते फन हो रहा है पूरा
1: दस्यो सानू किद्दा लग्या तुहानू मैजिक शो
2: अपन लेजर शो वेखी सी अपन ने स्नो वेखी सी
0: नाइस वेरी गुड
1: बहुत वधिया
0: थैंक यू
2: ते मेनू बढ़िया लग गया सी जरा बुक अपा ने पढ़ी सी
0: अच्छा बुक जड़ी पढ़ी
2: हां जी आके
0: अच्छा आके लिखा है तुही की वेख के आए
2: अपा ने लिखा नहीं सी पर अपा पढ़ी सी ये मे फ्रेंड्स नाल एला डायरी
0: अच्छा ओके Good. Chalo. Thank you.
1: Have a nice day.
2: Thank you, Ambar Nalvi Gal.
1: Achha, uthi.
2: Ambar uthi gaya.
0: Ambar uthi gaya. Okay. ਤੁਸੀਂ ਤੇ ਉੱਠਦੇ ਉੱਠਦੇ ਹੀ ਗੱਲ ਕਰ ਲਈ ਜਵਾਦਾ।
2: ਹਾਂਜੀ
0: ਵੈਰੀ ਗੁੱਡ ਵੈਰੀ ਗੁੱਡ। ਤੁਸੀਂ ਤਾਂ ਬਹੁਤ ਬੀਬੇ ਪੋਤੇ ਹੋ।
1: ਕੀ ਪਲਾਨ ਹੈ ਤੁਹਾਡਾ ਅੱਜ ਦਾ, ਕੀ ਕਰੋਗੇ ਅੱਜ?
0: ਹਾਂ ਉਹ ਤੇ ਦੀਦੀ ਨੇ ਦੱਸਤਾ ਪਲਾਨ ਤੇ, ਤੇ ਤੁਸੀਂ ਕੀ ਸੁਣਾਓਗੇ ਸੁੱਤੇ ਉੱਠ ਕੇ?
1: ਮੈਨੂੰ ਲੱਗਦਾ ਬਸ ਸਤਿ ਸ਼੍ਰੀ ਅਕਾਲ ਕਰਨੀ ਸੀ ਅੰਬਰ ਨੇ।
0: ਕੀ ਗੱਲਾਂ ਕਰਨੀਆਂ?
2: ਬਾਤ।
0: ਅੱਛਾ ਓਕੇ ਹਾਂਜੀ।
2: ਚਿੱਟਾ ਕੋੜਾ ਖਾਲੇ ਬਦਾਨ।
0: ਹਾਂਜੀ ਚਿੱਟਾ
2: ਚਿੱਟਾ ਕੋੜਾ ਖਾਲੇ ਬਦਾਨ।
0: ਚਿੱਟਾ ਘੋੜਾ ਤੇ ਕਾਲਾ ਮੈਦਾਨ।
2: ਹਾਂਜੀ
0: ਓਏ ਚਿੱਟਾ ਘੋੜਾ ਤੇ ਕਾਲਾ ਮੈਦਾਨ। ਓਕੇ ਇਹ ਤੇ ਉਲਟ ਹੋ ਗਿਆ ਕੁਛ। ਚਿੱਟਾ ਘੋੜਾ ਤੇ ਕਾਲਾ ਮੈਦਾਨ ਕਾਲਾ ਮੈਦਾਨ। ਓਏ ਇਹ ਤੇ ਬਹੁਤ ਔਖਾ ਲੱਗਣ ਡਿਆ ਮੈਨੂੰ। ਪਰਛਾਵਾਂ?
2: ਨੋ
1: ਨੋ।
0: ਤੇ ਤਵਾ ਤੇ ਰੋਟੀ?
2: ਨੋ।
0: ਜਾਓ ਗੁਰਜੀਤ ਜੀ ਤੁਸੀਂ ਮੈਨੂੰ ਨਾ ਐਵੇਂ ਨਿਆਣਿਆਂ ਸਾਹਮਣੇ ਬੇਇੱਜ਼ਤੀ ਕਰਾ ਦਿੰਦੇ ਜੀ ਮੇਰੇ।
1: ਇੰਨੇ ਕੌਨਫੀਡੈਂਸ ਨਾਲ ਤੁਸੀਂ ਚੀਟਿੰਗ ਕਰਕੇ ਆਨਸਰ ਦੇ ਰਹੇ ਹੋ ਫਿਰ ਵੀ ਗਲਤ। ਚਲੋ ਇਸ ਇਸ ਕੀ ਪਤਾ ਅੱਖਾ ਹੋਏ
0: ਹੈ
1: ਆਈਜ਼
0: ਆਈਜ਼
1: ਨੋ ਮੋਲਾ।
0: ਤੁਸੀਂ ਵੀ ਜਾਓ ਤੁਸੀਂ ਵੀ ਜਾਓ ਤੁਸੀਂ ਗੁਰਜੀਤ ਜੀ ਦੇ ਨਾਲ ਜਾਓ ਸ਼ੋਪਿੰਗ ਸ਼ੋਪਿੰਗ ਕਰਨ ਜਾਂਦੇ ਦੋਵੇਂ ਜਾਣੀਆਂ ਜਾਓ ਤੁਸੀਂ। ਚਲੋ ਹਾਰ ਗਏ ਆਪਾਂ
1: ਹਾਰ ਗਏ।
2: ਮੈਂ ਦੱਸਦਾ।
0: ਹਾਂਜੀ ਦੱਸੋ।
1: ਚੌਕ ਬਲੈਕ ਬੋਰਡ।
0: ਹੁਣ
1: ਤਾਂ ਡਿਜੀਟਲ ਦਾ ਜ਼ਮਾਨਾ ਨਾ ਅਸੀਂ ਬਲੈਕ ਬੋਰਡ ਵਾਲਾ ਟਾਈਮ।
0: ਯੈਸ ਯੈਸ
1: ਗੁੱਡ ਜੌਬ ਗੁੱਡ ਗੋਟ। ਥੈਂਕ ਯੂ ਅੰਬਰ ਸੁੱਤੇ ਉੱਠ ਕੇ ਵੀ ਇੰਨੀ ਵਧੀਆ ਬਾਤ। ਵਾਹ ਥੈਂਕ ਯੂ
0: ਥੈਂਕ ਯੂ।
1: ਹੈਵ ਅ ਨਾਈਸ ਡੇ ਬਾਏ ਬਾਏ।
0: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ। ਸਤਿ ਸ਼੍ਰੀ ਅਕਾਲ ਅਸੀਸ ਕੌਰ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ
0: ਠੰਡ ਵੀ ਨੀ ਲੱਗਦੀ? ਠੰਡ ਵੀ ਨੀ ਲੱਗਦੀ? ਅੱਛਾ ਅੱਛਾ ਅੱਛਾ ਤਾਂ ਫਿਰ ਠੰਡ ਨੀ ਲੱਗਦੀ। ਗੁੱਡ ਬਾਹਰ
2: ਨਿਕਲੋਗੇ
0: ਸਾਰੀ ਠੰਡ ਚ ਕੰਮ ਕਰੀ ਜਾਂਦੇ? ਓਹੋ ਕੀ ਕਰਨ ਫਿਰ ਮਜਬੂਰੀਆਂ ਵਾ ਕੁੜੀਏ।
1: ਹਾਂਜੀ
0: ਕੀ ਸੁਣਾਓਗੇ ਫਿਰ?
2: ਕੰਮ ਕਰਨੇ ਪੈਂਦੇ
0: ਹਾਏ ਮਜਬੂਰੀਆਂ ਹੈ ਨਾ, ਤੁਹਾਨੂੰ ਵੀ ਕਰਨੇ ਪੈਂਦੇ।
1: ਤੁਸੀਂ ਕੀ ਕਰਦੇ ਹੋ? ਮੰਮਾ ਦੀ ਹੈਲਪ ਕਰਦੇ ਹੋ?
0: ਤੁਹਾਨੂੰ ਕਰਨੇ ਪੈਂਦੇ ਕੰਮ?
2: ਮੈਂ ਜੋ ਰੱਬ ਨੂੰ
0: ਲੱਗ ਗਿਆ ਪਤਾ। ਚੱਲ ਕੋਈ ਨਾ ਲੱਗ ਗਿਆ ਸਾਨੂੰ ਪਤਾ। ਮੰਮਾ ਨੂੰ ਗੱਲਾਂ ਹੀ ਸੁਣਾਉਣੀਆਂ
2: ਤੂੰ ਪੁੱਛੀ ਅਸੀਂ ਮੈਂ ਸੈਟਰਡੇ ਨੂੰ ਵੀਕਐਂਡ ਤੇ ਮੈਂ ਆਪਦੇ ਫਰੈਂਡ ਦੇ ਬਰਥਡੇ ਪਾਰਟੀ ਤੇ ਗਈ ਸੀ।
1: ਵਾਹ
0: ਤੁਸੀਂ ਤੇ ਫਨ ਫੋਨ ਹੀ ਕਰਦੇ ਹੋ।
2: ਹਾਂਜੀ
0: ਵਧੀਆ। ਉਹ
2: ਫਿਰ ਮੈਂ ਉੱਥੇ ਖੇਡੇ ਗਈ ਫੋਰ 2 hours।
0: ਵਧੀਆ ਕਰਮ ਵਾਲੇ ਨੇ ਉਹ ਫਰੈਂਡ ਜਿਹੜੇ ਇਹੋ ਜਿਹੀਆਂ ਛੁੱਟੀਆਂ ਚ ਜੰਮਦੇ ਨੇ। ਪਰ ਕਈ ਵਾਰੀ ਉਹਨਾਂ ਦੀਆਂ ਪਾਰਟੀਆਂ ਵੀ ਖਰਾਬ ਹੋ ਜਾਂਦੀਆਂ ਨਾ, ਸਾਰੇ ਜਾਣੇ ਬਾਹਰ ਉਹਨਾਂ ਦੇ ਬੈਸਟ ਫਰੈਂਡ ਘੁੰਮਣ ਘੁੰਮਣ ਗਏ ਹੁੰਦੇ ਆ।
1: ਇਹ ਵੀ ਸਕੂਲ ਚ ਬਰਥਡੇ ਨਹੀਂ ਸੈਲੀਬ੍ਰੇਟ ਕਰਨ ਨੂੰ ਮਿਲਦਾ।
0: ਹੋਰ ਪਰ ਉਹਨਾਂ ਦੇ ਪੈਸੇ ਵੀ ਤਾਂ ਬਚ ਜਾਂਦੇ ਕੱਪ ਕੇਕਾਂ ਵਾਲੇ।
1: ਨਹੀਂ ਉਹ ਤੇ ਪੇਰੈਂਟਸ ਲਈ ਇਹਨਾਂ ਬੱਚਿਆਂ ਨੂੰ ਤੇ ਬੁਰਾ ਲੱਗਦਾ ਨਾ।
2: ਜਦੋਂ ਜਦੋਂ ਜਿਹੜੇ ਫਰੈਂਡ ਘੁੰਮਣ ਗਏ ਆ ਨਾ, ਜਦੋਂ ਘੁੰਮਣ ਗਏ ਜਦੋਂ ਵਾਪਸ ਆ ਗਏ ਉਦੋਂ ਦੇ
0: ਸੁਣਾਓਗੇ ਫਿਰ ਯੂ ਮਿਸਡ ਮਾਈ ਬਰਥਡੇ?
2: ਲੱਡੂ ਪੱਕੇ ਵੀ ਬਥੇਰੇ, ਲੱਡੂ ਖਾਦੇ ਵੀ ਬਥੇਰੇ, ਲੱਡੂ ਪੱਕੇ ਵੀ ਬਥੇਰੇ, ਲੱਡੂ ਖਾਦੇ ਵੀ ਬਥੇਰੇ, ਅੱਜ ਲੱਗ ਜੂ ਪਤਾ,
0: ਆ ਜਾ ਨੱਚ ਬਰਾਬਰ ਮੇਰੇ,
2: ਅੱਜ ਤੂੰ ਨੱਚ ਬਰਾਬਰ ਮੇਰੇ, ਅੱਜ ਲੱਗ ਜੂ ਪਤਾ,
0: ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ, ਨੀ ਤੂੰ ਨੱਚ ਬਰਾਬਰ ਮੇਰੇ ਤੈਨੂੰ ਲੱਗ ਜੂ ਪਤਾ, ਬਲ ਬਲ ਬਲ ਬਲ ਬੱਲੇ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ ਲੱਡੂ
2: ਮੇਰੇ ਨਾਲ ਨਾਲ ਰਹਿਣਾ, ਜਾ ਮੇਰੀ ਹਾਂ ਮੇਰੇ ਸਾਥ ਸਾਥ ਰਹਿਣਾ, ਕ੍ਰਿਸਮਸ ਯਾਰਾ ਲੈ ਆਈ ਮੁਸਕਾਰਾ, ਅੱਖੀਆਂ ਲਗਾਈਆਂ ਰੱਖਣਾ,
0: ਯਾਰਾ ਪੰਜਾਬੀ ਕਰਨ ਵੀ ਕਰਤਾ ਗਾਣੇ ਦਾ। ਮੇਰੀ ਗੱਲ ਸੁਣ ਪਹਿਲਾਂ, ਬਾਏ ਬਾਏ ਤੋਂ ਪਹਿਲਾਂ ਮੇਰੀ ਗੱਲ ਸੁਣ, ਨੀ ਕੁੜੀਏ ਮੇਰੀ ਗੱਲ ਸੁਣ ਪਹਿਲਾਂ, ਹੈਂ ਪੀ ਲੱਡੂ, ਲੱਡੂ ਕਿਹੜੇ ਪੱਕਦੇ ਹੁੰਦੇ ਆ ਪਹਿਲਾਂ ਮੈਨੂੰ ਇਹ ਦੱਸ। ਹਾਂ ਲੱਡੂ ਪੱਕੇ ਵੀ ਬਥੇਰੇ ਤੇ ਲੱਡੂ
2: ਬਣਾਉਂਦੇ ਉਹ ਪੱਕ ਰਹੇ ਨੀ,
0: ਉਹ ਹੁੰਦਾ ਲੱਡੂ ਵੱਟੇ ਵੀ ਬਥੇਰੇ ਤੇ ਲੱਡੂ ਵੰਡੇ ਵੀ ਬਥੇਰੇ। ਹੈ ਲੱਡੂ ਕਿਹੜੇ ਪੱਕਦੇ ਤੇਰੇ? ਮਰੂਦ ਪੱਕਦੇ ਆ। ਅੱਛਾ
1: ਫੇਰ ਵੀ ਵਧੀਆ ਸੁਣਾਈ,
0: ਮਾਸਟਰ ਆ ਤੇ ਬੋਲੀਆਂ ਦੀ ਤੇ। ਪਰ ਮੈਨੂੰ ਲੱਗਾ ਸ਼ਾਇਦ ਲੱਡੂ ਪੱਕ ਜਾਂਦੇ ਸਾਡੇ ਨਾਲ ਤਵਨੀਤ। ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਣੇ ਰਹੋ।
2: ਚੜ੍ਹਦੀ
0: ਕਲਾ ਕੀ ਕੀਤਾ?
2: ਅਸੀਂ ਕੱਲ ਮੂਵੀ ਦੇਖਣ ਗਏ ਥੀਏਟਰ ਤੇ ਫਿਰ ਬਾਅਦ ਚ ਅਸੀਂ ਡਿਨਰ
0: ਮੈਨੂੰ ਲੱਗਾ ਟੋਏ ਸਟੋਰੀ ਵੇਖਣ ਗਈਆਂ ਹੋਣਗੀਆਂ ਕੁੜੀਆਂ।
2: ਅਸੀਂ ਸਿਨੇਮਾ ਚ ਦੇਖੋਗੇ।
0: ਓ ਇਹ ਤੇ ਫਿਰ ਨਾ ਮੰਮੀ ਪਾਪਾ ਨੇ ਤੁਹਾਨੂੰ ਆਪਣੀ ਚੋਇਸ ਦੀ ਵਿਖਾ ਦਿੱਤੀ।
2: ਆਪਣੀ
0: ਚੋਇਸ ਦੀ ਮੂਵੀ ਵਿਖਾ ਦਿੱਤੀ ਤੁਹਾਨੂੰ,
1: ਕੁਛ ਵੀ ਨੀ ਕਿਹਾ,
2: ਹਮੇਸ਼ਾ ਇਹੀ ਕਰਦੇ।
0: ਤੁਸੀਂ ਆਪਣੀ ਚੋਇਸ ਦੀ ਕਦੋਂ ਵੇਖਣ ਜਾਣਾ?
2: ਮੰਮਾ ਨਾਲ।
0: ਕਦੋਂ? ਤੁਹਾਡੀ ਚੋਇਸ ਦੀ ਕਿਹੜੀ ਹੋਊਗੀ ਫਿਰ?
2: ਟੋਏ ਸਟੋਰੀ।
0: ਓ ਤਿੰਨੋਂ ਜਾਣੇ?
2: ਹਾਂਜੀ।
0: ਓਕੇ, ਮੈਂ ਸੁਣਿਆ ਨਾਈਸ ਮੂਵੀ ਆ ਉਹ।
2: ਹਾਂਜੀ ਅਸੀਂ ਚੱਲਾਂਗੇ।
0: ਅੱਛਾ ਚੱਲਾਂਗੇ, ਓਕੇ ਓਕੇ ਚਲੋ। ਤੇ ਕੀ ਸੁਣਾਓਗੇ ਫਿਰ ਅੱਜ?
2: ਮੈਂ ਇੱਕ ਬੁਝਾ ਸੁਣਾਉਂਦੀ ਹਾਂ, ਉਸ ਤੋਂ ਪਹਿਲਾਂ ਤੁਸੀਂ ਪਿੰਡੀ ਦੇ ਅਮਰੂਦ ਦਾ ਛੇਤੀ ਛੇਤੀ ਵਿਆਹ ਕਰਾ ਦੋ, ਬਿਕੋਜ਼ ਪਿੰਡੀ ਦੇ ਫਿਰ ਪਿੰਡੀ ਨੇ ਖਬਰੂਜੇ ਨਾਲ ਵਿਆਹ ਕਰਾ

0: ਮਿੱਠਾ ਤਾਂ ਹੈਗਾ ਵਾ ਪਰ ਉਹਦੇ ਤੇ ਬੀ ਵੀ ਸੁੱਟਣੇ ਪੈਂਦੇ ਆ ਸਾਡੇ ਸਾਡੇ ਮਰੂਦ ਦੇ ਤੇ ਬੀ ਵੀ ਤੁਸੀਂ ਖਾ ਸਕਦੇ ਹੋ ਤੇ ਉਹਦੇ ਤੇ ਸੁੱਟਣੇ
1: ਹੋਰ
0: ਨਾਲੇ ਤੁਹਾਨੂੰ ਨਾਲੇ ਤੁਹਾਡੀ ਭਿੰਡੀ ਨੂੰ ਵੀ ਪੰਗਾ ਪੈਣਾ ਉਹਨੂੰ ਉਹਨੂੰ ਉੱਤੋਂ ਵੀ ਛਿੱਲਣਾ ਪਿਆ ਕਰਨਾ ਬੀ ਵੀ ਸੁੱਟਣੇ ਪਿਆ ਕਰਨੇ ਆ ਵੇਚਦੇ ਆ ਉੱਥੇ ਪਤਾ ਜਾ ਕੇ ਵੇਖੋ ਸੁਪਰ ਮਾਰਕੀਟਾਂ ਦੇ ਵਿੱਚ ਕਿੱਦਾਂ ਵਿਚਾਰੇ ਪਏ ਹੁੰਦੇ ਤਾਂ ਨੂੰ ਐ ਮੂੰਹ ਚੁੱਕੇ ਜੇ ਕੋਈ ਕਰਜਾਈ ਖਰਬੂਜਾ ਮਿਲ ਗਿਆ ਨਾ
2: ਅਸੀਂ
3: ਟੋਕਰੀ ਚ ਲੈ ਲੋਗੇ
0: ਟੋਕਰੀ ਚ ਟੋਕਰੀ ਤੇ ਵੱਖਰੇ ਪੈਸੇ ਲਾਓਗੇ ਨਾ ਤੁਹਾਡੀ ਭਿੰਡੀ ਦਾ ਖਰਚਾ ਵੱਧ ਜਾਣਾ
3: ਸਾਡੇ ਘਰੇ ਪੀ ਹੋਈ
0: ਮੈਂ ਕਹਿੰਦਾ ਕਾਲੀ ਨਾ ਕਰੋ ਭਿੰਡੀ ਸੁਖੀ ਰਹੂਗੀ ਪ੍ਰੋਜੈਕਟ ਤੇ ਕੰਮ ਕਰ ਰਿਹਾ ਵਾ ਅੱਛਾ ਕੀ ਭਿੰਡੀ ਤੁਹਾਡੀ ਨੇ ਕੀ ਉਦੋਂ ਆਈਲੈਟਸ ਕਰਨ ਲੱਗ ਪੈਣਾ ਲੰਡਨ ਜਾਣਾ ਵਾ ਤੇ ਵਿਆਹ ਕਰਵਾ ਕੇ ਜਾਣਾ
1: ਪਿਆਜ਼ ਨਾਲ ਪਲਾਨ
0: ਬਣਿਆ ਉਹਨੂੰ ਕੋ ਪਹਿਲਾਂ ਹੋ ਆਵੇ ਉਹਨੂੰ ਕੋ ਪਹਿਲਾਂ ਹੋ ਆਵੇ ਲੰਡਨ ਲੁੰਡਨ ਅਸੀਂ ਤੇ ਕਾਲੀ ਕੁਲੀ ਚ ਨੀ ਅਸੀਂ ਤੈਨੂੰ ਵਿਆਹ ਕਰਨਾ ਅਸੀਂ ਤੇ ਆਰਾਮ ਨਾਲ ਕਰਾਂਗੇ
1: ਸੈਟਲ ਹੋ ਕੇ
0: ਹੋਰ
3: ਬਸ ਫਿਰ ਛੁੱਟੀਆਂ ਮੁੱਕ ਜਾਊਗੀ ਇਹ ਸਾਡਾ ਲਾਸਟ ਵੀਕ ਹੈ
0: ਅੱਛਾ ਤੇ ਕੋਈ ਗੱਲ ਨੀ ਫਿਰ ਕੀ ਆ ਹੁਣ ਤੁਸੀਂ ਕਾਲੀ ਨਾ ਪਾਓ ਸਾਨੂੰ ਸ਼ੱਕ ਜਿਹਾ ਪੈਂਦਾ ਵਾ ਇਦਾਂ
3: ਕਿਹੜਾ ਸ਼ੱਕ
0: ਵੀ ਕੋਈ ਨਾ ਕੋਈ ਕਾਣ ਹੋਣੀ ਆ ਭਿੰਡੀ ਚ ਕੀਤਾ ਕਾਣੀ ਨੀ ਪਈ ਜਿਹੜੀ ਤੁਸੀਂ ਕਾਲੀ ਕਾਲੀ ਚ ਵਿਆਹਣ ਨੂੰ ਪੈਣ ਡੇ ਜੇ
1: ਹੁਣ ਤੇ ਹੱਸ ਗਏ ਹੈ ਹੁਣ ਲੱਗਦਾ ਹੈ ਭਿੰਡੀ
3: ਮੰਮਾ ਨੂੰ ਚਪੇਟ ਮਾਰੀ
0: ਕੀ ਸੁਣਾਓਗੇ ਫਿਰ ਭਿੰਡੀ ਵਾਲਿਓ
3: ਉੱਚੀ ਟਿੱਬੇ ਮਾਸੀ ਵਸੇ ਜਦੋਂ ਮੈਂ ਜਾਵਾਂ ਖੇਡ ਖੇਡ ਹੱਸੇ
0: ਇਹ ਮੈਂ ਸੁਣਿਆ ਤਾਂ ਹੈਗਾ ਸੀ ਅੱਗੇ ਵੀ ਕਿੰਨੀ ਵਾਰੀ ਸੁਣਿਆ ਵਾ ਤੁਸੀਂ ਯਾਦ ਜੀ ਉਹਦੀ ਕਰ ਲਿਆ ਕਰੋ ਤੁਸੀਂ ਹੈਂ ਆਂਟੀਆਂ ਕੁਛ ਨੀ ਯਾਦ ਯੂਦ ਰੱਖਦੀਆਂ ਨਾ ਇਹਨਾਂ ਦਾ ਕੋਈ ਹਾਲ ਨੀ ਤਵਨੀਤ ਕੁਛ ਨੀ ਯਾਦ ਰਹਿੰਦਾ
3: ਬਦਾਮ ਖਾਣੇ
0: ਮੈਂ ਥੋੜੀ ਖਾਣੇ ਇਹਨਾਂ ਨੂੰ ਖਵਾਓ ਮੈਨੂੰ ਖਵਾਈ ਜਾਓ ਸਾਰੇ
1: ਸਾਰੀ ਪਿੰਨੀਆਂ ਜਵਾਬ ਤੇ ਖਤਮ ਹੋ ਗਏ
0: ਤੇ ਮੈਨੂੰ ਤਾਂ ਪਤਾ ਵਾ
3: ਕੀ
0: ਮੈਨੂੰ ਤਾਂ ਚੇਤਾ ਆ ਗਿਆ ਵਾ
1: ਮੇਰੀ ਗੱਲ ਕਰਦੇ
0: ਹੈ
3: ਦੱਸੋ
0: ਜੇ ਮੈਂ ਬੁੱਝ ਲਿਆ ਤੇ ਫਿਰ
1: ਤੁਹਾਨੂੰ ਇੱਕ ਕਿਲੋ ਭਿੰਡੀ
3: $12 ਕਿਲੋ
0: ਹੈ ਵਿਆਹ ਕੈਂਸਲ ਵੇਲਾ ਤਵਨੀਤ 5-7 ਤਾਰੀ ਇਹ ਹੋ ਚੁੱਕੀ ਤੇ ਲੈਣ ਨੂੰ ਇਹ ਨੀ ਪਤਾ ਵੀ ਇਹ ਕੀ ਹੁੰਦਾ ਵਾ ਇਹਨਾਂ ਨੂੰ ਲੈ ਜਾਓ ਨਿਆਣਿਓ ਇਹਨਾਂ ਨੂੰ ਨਾ ਇਹਨਾਂ ਦੱਸ ਕੇ ਘੱਲਿਓ ਇਹਨਾਂ ਨੂੰ ਥੈਂਕ ਯੂ ਤਵਨੀਤ
1: ਥੈਂਕ ਯੂ
3: ਹੈਵ ਅ ਨਾਈਸ ਡੇ ਵੀਰ ਜੀ ਨਾਲ ਗੱਲ ਕਰ ਲਓ
1: ਹਾਂਜੀ
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ
3: ਠੀਕ ਹੈ ਤੁਹਾਡਾ ਕੀ ਹਾਲ ਹੈ
1: ਸਾਡਾ ਬਹੁਤ ਵਧੀਆ
0: ਤੁਸੀਂ ਸੁਣਾਓ, ਠੰਡ ਤੇ

0: ਲੱਗਦੀ?
1: ਨਹੀਂ
0: ਕੁੱਟਿਆ ਤੇ ਨਹੀਂ ਕੁੜੀਆਂ ਨੇ?
1: ਨਹੀਂ ਜਾਏ
2: ਰਜਾਈ ਚ ਬੈਠੇ।
0: ਓਕੇ, ਕੁੱਟ ਕਦੋਂ ਦੀ ਖਾਦੀ ਆ?
1: ਅਸੀਂ ਕੁਛ ਵੀ ਨਹੀਂ ਹਲੇ ਖਾਦਾ, ਅਸੀਂ ਪਾਣੀ ਪੀਤਾ।
2: ਭੋਲਾ ਬੜਾ,
0: ਭੋਲਾ ਭਲਾ ਕੋਈ ਨੀ ਆਏ, ਇਹ ਮਚਲਾ ਬੰਦਾ ਮਚਲਾ ਏ ਹੈ ਸਰਦਾਰਾ।
1: ਹੈਗਾ ਜਿਹਦਾ ਕੋਲੇ ਐਗ ਹੈਗਾ ਤੇ ਪਲੇਟ ਵੀ ਹੈਗੀ।
0: ਅੱਛਾ,
1: ਐਕਚੁਅਲੀ ਉਹ ਕਿਹੜੀ ਚੀਜ਼ ਹੈ ਜੇ ਕਾਲਾ ਅੰਡਾ ਚਿੱਟੀ ਪਲੇਟ?
2: ਕਾਲਾ
0: ਅੰਡਾ ਚਿੱਟੀ ਪਲੇਟ। ਓਕੇ, ਹੁਣ ਵੇਨੇ ਭਲਾ ਆਂਟੀ ਜਿਹੜੀ ਸਵੇਰ ਦੀ ਕਹੀ ਜਾਂਦੀ ਆ,
2: ਇੱਥੇ ਤੇ ਫਿੱਟ ਹੋ ਹੀ ਜਾਏਗਾ ਮੈਨੂੰ, ਇੱਥੇ
0: ਤੇ ਫਿੱਟ ਹੋ ਜਾਣਾ ਚਾਹੀਦਾ ਵਾਲ। ਇਹ ਆਉਂਦਾ ਹੀ ਆਂਟੀ ਨੂੰ, ਤੂੰ ਤੇ ਉਹ ਵੀ ਨੀ ਮੌਕਾ ਦਿੱਤਾ ਭਰਾ।
2: ਇੱਕ ਆਂਸਰ ਮੈਂ ਯਾਦ ਕੀਤਾ ਸੀਗਾ
0: ਮਸਾ, ਇੱਕ ਤੇ ਮਾਣ ਮਹਿਸੂਸ ਕਰ ਲੈਂਦੇ ਨੇ
2: ਉਹ ਵੀ ਦੱਸ ਛੱਡਿਆ।
0: ਜਾ ਸਰਦਾਰ ਜੀ,
2: ਰਜਾਈ ਚ ਬੈਠ, ਲਜਾਈ ਚ ਬੈਠੋ ਤੁਸੀਂ।
0: ਸਰਦਾਰ ਜੀ, ਰਜਾਈ ਕਹਿਣਾ ਔਖਾ ਵਾ, ਤੁਸੀਂ ਕੰਬਲ ਚ ਬਹਿ ਜਾ ਕਰੋ।
2: ਬੱਲੇ ਬੱਲੇ, ਸ਼ਾਬਾਸ਼
1: ਸ਼ਾਬਾਸ਼, ਜਿੰਦਾਬਾਦ
2: ਸਰਦਾਰ ਜੀ, ਜਿੰਦਾਬਾਦ
0: ਰਜਾਈ, ਜਿੰਦਾਬਾਦ
1: ਮੇਰੇ। ਹਾਂਜੀ ਜਿੰਦਾਬਾਦ।
0: ਥੈਂਕ ਯੂ। ਤੇ ਨਿੱਕੀ ਦੀਦੀ,
1: ਛੋਟੀ ਦੀਦੀ,
0: ਹਾਂਜੀ
1: ਗੱਲ ਕਰ ਲਓ।
0: ਲਿਆਓ ਲਿਆਓ ਲਿਆਓ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
0: ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਹੈ?
3: ਠੀਕ ਆ, ਤੁਹਾਡਾ ਕੀ ਹਾਲ ਹੈ?
2: ਸਾਡਾ ਵੀ ਵਧੀਆ ਹੈ।
0: ਕੀ ਕਰਦੇ ਸੀ?
3: ਕੰਬਲ ਚ ਬੈਠੇ।
0: ਪਹਿਲਾਂ ਕੌਣ ਉੱਠਿਆ ਸੀ?
2: ਇਹ ਸੇਫ ਜ਼ੋਨ ਚ ਕਹਿੰਦੇ ਨਾ ਜਾਈ ਦੇ, ਕੰਬਲ ਚ ਬੈਠੇ।
0: ਪਹਿਲਾਂ ਵੀਰ ਜੀ ਉੱਠਿਆ ਸੀ?
3: ਹਾਂਜੀ।
0: ਤੇ ਉਸ ਤੋਂ ਬਾਅਦ
3: ਦੀਦੀ,
0: ਤੇ ਤੁਸੀਂ ਲਾਸਟ ਵਿੱਚ?
3: ਹਾਂਜੀ।
0: ਓ ਵੈਰੀ ਗੁੱਡ।
2: 5 ਮਿੰਟ ਜਿਹੜੇ ਐਕਸਟਰਾ ਹੁੰਦੇ ਨਾ, ਉਹਦਾ ਆਨੰਦ ਹੀ ਅਲੱਗ ਹੈ।
0: ਹੁਣ ਤੁਸੀਂ ਫੀਲ ਬੈਟਰ ਕਰ ਰਹੇ ਹੋ ਲਾਸਟ ਵਿੱਚ ਉੱਠ ਕੇ?
3: ਹਾਂਜੀ।
0: ਓਕੇ, ਹੁਣ ਬ੍ਰਸ਼ ਤੁਸੀਂ ਪਹਿਲਾਂ ਕਰ ਲਿਓ ਫਿਰ।
3: ਰਾਤੀ ਕਰ ਲਿਆ
0: ਸੀ। ਵੈਰੀ ਗੁੱਡ, ਤੁਸੀਂ ਤੇ ਸਮੇਂ ਤੋਂ ਕਾਫੀ ਐਡਵਾਂਸ ਚੱਲ ਰਹੇ ਹੋ। ਵੈਰੀ ਗੁੱਡ। ਰਾਤ ਨੂੰ ਬ੍ਰਸ਼ ਕਰਕੇ ਸੋਈਏ, ਫਿਰ ਦੰਦ ਨਹੀਂ ਖਰਾਬ ਹੁੰਦੇ ਹਨ, ਹੈਨਾ?
3: ਹਾਂਜੀ।
0: ਓਕੇ, ਕੀ ਸੁਣਾਓਗੇ ਫਿਰ?
3: ਇੱਕ ਜਾਲ।
2: ਓਕੇ, ਹਾਂਜੀ ਦੱਸੋ। ਲੋਡ ਹੋ ਰਹੀ ਹੈ।
3: ਕਿਹੜੀ ਚੀਜ਼ ਹੈ ਜਿਹਦੀ ਦਰਦ ਹੁੰਦੀ ਤੁਹਾਨੂੰ ਪਰ ਉਹਨੂੰ ਨਹੀਂ ਹੁੰਦੀ?
0: ਹਾਂਜੀ,
2: ਦਰਦ ਹੁੰਦੀ ਤੁਹਾਨੂੰ ਪਰ ਉਹਨੂੰ ਨਹੀਂ ਹੁੰਦੀ?
3: ਜਿਹੜੇ ਤੁਸੀਂ ਕੱਟਦੇ ਤੁਹਾਨੂੰ ਦੰਦ ਦਰਦ ਹੁੰਦੀ, ਦਰਦ ਹੁੰਦੀ ਬਟ
2: ਉਹਨੂੰ ਨਹੀਂ ਹੁੰਦੀ?
3: ਦਰਦ ਹੁੰਦੀ ਬਟ ਉਹਨੂੰ ਨਹੀਂ ਦਰਦ ਹੁੰਦੀ?
0: ਅੱਛਾ, ਉਹਨੂੰ ਨਹੀਂ ਦਰਦ ਹੁੰਦੀ, ਤੁਹਾਨੂੰ ਹੁੰਦੀ ਹੈ। ਓਕੇ, ਤੁਸੀਂ ਰੋਂਦੇ ਵੀ ਹੋ ਫਿਰ? ਫਿਰ ਤੇ ਪਿਆਜ ਹੀ ਆਏ ਗੰਡਾ। ਗੰਡਾ ਜਿੰਦਾਬਾਦ, ਗੰਡਾ ਜਿੰਦਾਬਾਦ। ਥੈਂਕ ਯੂ,
2: ਥੈਂਕ ਯੂ,
0: ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਸਲੀਨ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ। ਡਡਵਾਲ ਸਾਹਿਬ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ,
2: ਕੀ ਹੋ ਗਿਆ ਤੁਹਾਡੀ ਆਵਾਜ਼ ਨੂੰ?
0: ਟ੍ਰਿਕ ਟ੍ਰਿਕ ਕਰਦਾ ਟ੍ਰਿਕ ਅੱਜ ਕਿੰਨੇ ਦਿਨਾਂ ਬਾਅਦ ਆਏ ਜੀ
2: ਕਿੱਥੇ ਗਾਇਬ ਸੀ
0: ਤੁਹਾਡੀਆਂ ਤੇ ਉਦਾਂ ਵੀ ਛੁੱਟੀਆਂ ਹੀ ਰਹਿੰਦੀਆਂ ਇੰਨੀਆਂ ਛੁੱਟੀਆਂ ਓ ਤੁਹਾਡੀ ਮੈਡਮ ਦਾ ਵਿਆਹ ਹੋ ਗਿਆ ਇੰਨੀਆਂ ਛੁੱਟੀਆਂ ਹੋ ਗਈਆਂ ਹੈ ਹਾਂ ਮੈਡਮ ਛੁੱਟੀ ਤੇ ਚਲ ਗਈ ਹਾਂ ਇੰਨੀਆਂ ਛੁੱਟੀਆਂ ਯਾਰ ਹੈ
2: ਇਹ ਬਿਨਾਂ ਚੁਟਕਲੇ ਦੇ ਹੱਸਦਾ
0: ਛੁੱਟੀਆਂ ਚ ਫਨ ਹੁੰਦਾ ਕਿ ਸਕੂਲ ਜਾ ਕੇ ਹਾਂ ਕਿੰਡਰ ਜਾ ਕੇ ਫਨ ਹੁੰਦਾ ਕਿ ਨਹੀਂ ਤੇ ਕਿੰਡਰ ਫਨ ਹੁੰਦਾ ਕਿ ਘਰ ਕੁਛ ਸਾਡਾ ਤੇ ਫਨ ਹੀ ਫਨ ਆ ਫਿਰ ਤੇ ਤੁਸੀਂ ਲੱਕੀ ਲੱਕੀ ਹੋ ਕੀ ਹੈਗਾ ਡੋਗ
3: ਅੱਜ
0: ਕੀ ਸੁਣਾਓਗੇ
3: ਮੇਰੇ ਬੱਚੇ ਕਾਲੇ ਮੈਨੂੰ ਛੱਡ ਮੇਰੇ ਬੱਚੇ ਵੀ ਕਾਲੇ
0: ਓ ਇਹ ਤੇ ਆਉਂਦਾ ਹੀ ਹੋਣਾ ਆਂਟੀ ਨੂੰ
2: ਇਹ ਤੇ ਆਉਂਦਾ
0: ਇਹ ਤੇ ਆਂਟੀ
2: ਨੂੰ ਭੁੱਲ ਗਏ ਠੀਕ ਹੀ ਹੋਏ ਚਾਹ ਚ ਪੈਂਦੀ ਹੈ ਜਿਹੜੀ
0: ਇਹ ਤੇ ਆਂਟੀ ਨੂੰ ਆਉਂਦਾ ਹੀ
2: ਲਾਈਚੀ
0: ਹੈ
3: ਜੀ
0: ਹਾਂਜੀ ਸ਼ੁਕਰ ਹੈ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ ਚਲੋ ਫਾਇਦਾ ਹੋ ਗਿਆ ਘਰੋਂ ਦਾ ਸਵੇਰੇ ਸਵੇਰੇ ਉੱਠਣ ਦਾ ਹੈ ਸੁਖਨ ਤੁਸੀਂ ਖਾਂਦੇ ਹੁੰਦੇ ਲਾਚੀ
2: ਜਿੰਨਾ ਪੌਜ਼ ਲੈ ਕੇ ਬੋਲਿਆ
0: ਹੈ ਸੁਖਨ ਤੁਸੀਂ ਯਾਰ ਟ੍ਰਿਕ ਬੜਾ ਕਰਦੇ ਹੋ ਦੁੱਧ ਚ ਪਾ ਕੇ ਖਾਂਦਾ ਵਾ ਥੈਂਕ ਯੂ ਸੁਖਨ
2: ਥੈਂਕ ਯੂ
0: ਜਿਹੜੇ ਬੱਚਿਆਂ ਦੀ ਆ ਰਹੀ ਹੈ ਕਾਲ ਹੁਣ ਆਪਾਂ ਨਹੀਂ ਕਾਲ ਲੈ ਪਾਵਾਂਗੇ ਤੇ ਹੁਣ ਸਾਡੇ ਨਾਲ ਲਾਲ ਜੀ ਤੇ ਫਿਰ ਆਪਾਂ ਇਜਾਜ਼ਤ ਲਵਾਂਗੇ ਹਾਂਜੀ ਲਾਲ ਜੀ
4: ਸਤਿ ਸ਼੍ਰੀ
0: ਅਕਾਲ ਜੀ
2: ਕੀ ਹਾਲ
0: ਨੇ
4: ਵਧੀਆ ਵਧੀਆ ਤੁਸੀਂ ਦੱਸੋ ਕਿੱਦਾਂ ਜੀ
0: ਬਹੁਤ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਹੋ
4: ਹਾਂ ਬਸ ਚੱਲੀ ਜਾ ਰਿਹਾ
0: ਅੱਛਾ ਹਾਲੇ ਤੱਕ ਚੱਲੀ ਜਾ ਰਿਹਾ ਐਡਾ ਕਿਹੜਾ ਰੇਨੋਲਡ ਲੈ ਲਿਆ ਤੁਸੀਂ ਹੈਂ
4: ਚੱਲਦੀਆਂ ਤੇ ਲਵੋ ਜੇ
0: ਲਿਖਤੇ ਲਿਖਤੇ ਲਾਭ ਹੋ ਜਾਇਆ ਇਸ ਪੈਨ ਬਾਰੇ ਇਹੋ ਹੀ ਤੇ ਗੱਲ ਚੰਗੀ ਲੱਗਦੀ ਬਹੁਤ ਲਿਖਣ ਦੀ ਕੋਸ਼ਿਸ਼ ਕੀਤੀ ਹੈ ਨਾ
4: ਸਹੀ ਗੱਲ ਹੈ
0: ਹਾਂ ਪਰ ਨਹੀਂ ਹੋਇਆ ਹੈ
4: ਨਹੀਂ ਨਹੀਂ
2: ਨਹੀਂ ਨਹੀਂ
4: ਅਸੀਂ ਵੀ ਉਹੀ ਬੰਦੇ ਅਸੀਂ ਗਲਤੀ ਪੈਨੇ ਹੀ ਕੱਢਦੇ ਹੋ ਆਪਣੇ ਚ ਨਹੀਂ
2: ਸਹੀ ਪਕੜੇ
4: ਸਾਨੂੰ ਪਤਾ ਲੱਗ ਗਿਆ ਕੰਪਨੀ ਝੂਠ ਬੋਲਦੀ ਪੈਨ ਵੇਚਣ ਨੂੰ ਕਰਦੀ ਹੈ
0: ਵੇਖ ਲੋ ਮਸ਼ਹੂਰੀਆਂ ਕਿੰਨਾ ਦਿਮਾਗ ਤੇ ਅਸਰ ਕਰਦੀਆਂ
4: ਸਹੀ ਗੱਲ ਹੈ ਮਸ਼ਹੂਰੀ ਹਨ ਆਪਣਾ ਜਿਵੇਂ ਨਾ ਜਿੱਦਾਂ ਮੈਂ ਆਪਣਾ ਜਿਵੇਂ ਰਿਟਰਨ ਗਿਫਟ ਦੇਣਾ ਸ਼ੁਰੂ ਕੀਤੇ ਨਾ ਉਹ ਸਾਰੇ ਉੱਠ ਕੇ ਅਸੀਂ ਵੀ ਚੱਲੇ ਅਸੀਂ ਵੀ ਚੱਲੇ
0: ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha
4: ਉਹ ਸਾਰੇ ਕਹਿੰਦੇ ਮੈਂ ਕਿਹਾ ਰੁਕ ਗਿਆ, ਮੈਂ ਕਿਹਾ ਤੁਸੀਂ ਕਹਿੰਦੇ ਨਹੀਂ ਸਾਨੂੰ ਅਸੀਂ ਦੇਖ ਲੈ ਤੈਨੂੰ ਦਿੰਦੇ
0: ਲੈਣ ਦੀ ਤੇ ਚਲੋ ਕੀ ਆਦਤ ਹੋਣੀ ਆ, ਲੈਣ ਦੀ ਆਦਤ ਹੁੰਦੀ ਆ
2: ਹੁਣ ਜਿਹੜਾ ਤੇਗ ਹੋਰਾਂ ਵਾਲੀ ਆਪਣੀ ਕਨਵਰਸੇਸ਼ਨ ਸੁਣ ਲਿਓ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਬਰਥਡੇ ਪਾਰਟੀ ਚ ਕਿ ਤੁਹਾਨੂੰ ਰਿਟਰਨ ਗਿਫਟ ਮਿਲੇ।
0: ਹਾਂ ਨਹੀਂ ਉਹ ਹੁਣ ਤੇ ਕਹਿ ਲਓ ਵੀ ਪਹਿਲਾਂ ਤੇ ਉਦਾਂ ਹੀ ਵੇਖੋ ਵੇਖੀ ਸ਼ੁਰੂ ਕੀਤਾ ਲੋਕਾਂ, ਹੁਣ ਤੇ ਮਜਬੂਰੀ ਹੋ ਗਈ, ਹੁਣ ਤੇ ਨਿਆਣੇ ਮੂੰਹ ਤੇ ਕਹਿ ਹੁੰਦੇ ਆ ਤੁਸੀਂ ਸਾਨੂੰ ਦਿੱਤਾ ਨੀ
2: ਜਾਓ, ਸੱਚ ਆ ਵੇਸਟ ਆਫ ਟਾਈਮ।
4: ਟੈਮੀ ਆ ਗਏ ਕੱਲ ਇੱਕ ਬੰਦਾ ਨਾ ਆਪਣਾ ਗੋਰੀ ਟੱਕਰ ਗਈ,
0: ਬੰਦਾ ਗੋਰੀ ਬੰਦਾ ਗੋਰੀ ਟੱਕਰ ਗਈ,
4: ਬੰਦਾ ਗੋਰੀ ਜਨਾਨੀ ਗੋਰੀ
0: ਜਨਾਨੀ ਗੋਰੀ ਓਕੇ
4: ਟੱਕਰ ਗਈ, ਕਹਿੰਦੇ ਦੇਖ ਕੇ ਨੀ ਕਰਦਾ, ਕਹਿੰਦਾ ਮੇਰੀ ਘਰ ਨੀ ਕਿਹਾ ਪਰਾਈ ਇਸਤਰੀ ਨੂੰ ਦੇਖਣਾ ਨੀ।
0: ਲੱਤਾਂ ਵੀ ਚੰਗਾ ਸਮਝਾਇਆ ਚੰਗਾ ਹੁੰਦਾ।
4: ਕਹਿੰਦਾ ਮੇਰੀ ਗਰਲਫ੍ਰੈਂਡ ਸੀ ਨਾ, ਕਹਿੰਦਾ ਇੱਕ ਆਈਡੀ ਤੇ ਮੈਨੂੰ ਗੁੱਡ ਨਾਈਟ ਬੋਲ ਕੇ, ਦੂਜੀ ਆਈਡੀ ਤੇ ਬੋਲਦੀ ਬਾਬੂ ਮੈਂ ਹੁਣ ਨੀਂਦ ਆ ਰਹੀ ਮੈਂ ਜਾ ਰਹੀ ਸੋਣ। ਆਹੀ ਨਾ ਕੱਲ ਦਾ ਮੂਵੀ ਦੇਖ ਰਹੀ ਹੈ ਨਾ ਆਪਣਾ ਕਿਹੜੀ ਆਪਣਾ ਸਤਲੁਜ, ਬਹੁਤ ਵਧੀਆ ਮੂਵੀ ਆ।
0: ਅੱਛਾ ਵੇਖ ਲਈ ਤੁਸੀਂ?
2: ਅਸੀਂ ਵੀ ਵੇਖ ਲਈ,
0: ਅੱਜ ਤੇ ਖਬਰ ਲੱਗੀ ਵੀ ਹਟਾ ਦਿੱਤੀ ਉਹਨਾਂ ਨੂੰ
2: ਕੱਲ ਸੰਡੇ C5 ਤੋਂ ਹਟਾ ਦਿੱਤੀ।
4: ਤਾਂ ਹੀ ਪਤਾ ਕੀ ਭਾਈ, ਉਹਨਾਂ ਨੇ ਨਾ ਜਦੋਂ ਕਲਾਈਮੈਕਸ ਹੈ ਨਾ ਐਂਡ ਆਇਆ ਲਾਸਟ 20 ਮਿੰਟ
0: ਜੀ,
4: ਉਹ ਮੂਵੀ ਉਹਨਾਂ ਨੇ ਹੈਂਗ ਕਰਤੀ ਆਨਲਾਈਨ।
0: ਅੱਛਾ ਤੁਸੀਂ ਵੇਖੀ ਨਹੀਂ ਫਿਰ ਉਹ? ਹਾਂ ਉਦੋਂ ਲਾ ਦਿੱਤੀ ਫਿਰ ਉਹਨਾਂ ਨੇ।
4: ਦੋ ਘੰਟੇ ਨਿਕਲ ਗਈ ਤੇ ਮੈਂ ਕਿਹਾ ਉਹ ਕੋਈ ਸੀਨ ਸੀ ਤੇ ਮੈਂ ਆਪਣਾ ਉਹਨਾਂ ਨੂੰ ਜਸਵੰਤ ਸਿੰਘ ਜੀ ਨੂੰ ਲੈਣ ਚੱਲਿਆ ਹੁਣ ਨਾ ਤੇ ਮੈਂ ਸਾਰੇ ਸਭ ਕਹਿੰਦੇ ਕਹਿੰਦੇ
0: ਜਸਵੰਤ
2: ਸਿੰਘ ਕੌਣ ਹੈ? ਤੁਸੀਂ ਚਮਕ ਰਹੇ ਸੀਗੇ
4: ਬਾਹਰਲੀ ਕੰਟਰੀ ਨਾ, ਜਿਵੇਂ ਆਪਣਾ ਮੁੰਡੇ ਕੁੜੀ ਅੱਜ ਕੱਲ ਜਨਰੇਸ਼ਨ ਪੁੱਛਦੀ ਆ ਡੇਟ ਪੇ ਚੱਲੇ ਸਿੱਧਾ ਪੁੱਛ ਲੈਂਦੇ ਹਨਾ, ਸਾਡੇ ਟਾਈਮ ਮਤਲਬ ਕਿ ਨਹੀਂ ਮੈਂ ਬਾਜ਼ਾਰ ਜਾਊਂਗੀ ਮੰਮੀ ਨਾਲ ਜਾਊਂਗੀ ਉੱਥੇ ਮੈਨੂੰ ਦੇਖ ਲਈ ਸਿੱਧਾ ਹੀ ਹੁੰਦੇ।
2: ਅੱਛਾ ਤੁਸੀਂ ਇੰਨੇ ਪੁਰਾਣੇ ਹੋ
0: ਜਤਿੰਦਰਪਾਲ ਜੀ ਧੰਨਵਾਦ, ਤੁਹਾਡਾ ਰਮਨ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਅਨਮ ਜੀ ਕਹਿੰਦੇ ਕਿ ਸੋਰੀ ਅੰਕਲ ਜੀ, ਇੰਡੀਆ ਦੀ 40 ਤੋਂ 80 ਡੱਬੇ ਹੁੰਦੇ ਆ ਤੇ ਆਸਟ੍ਰੇਲੀਆ ਦੇ ਵਿੱਚ 80 ਤੋਂ 100 ਡੱਬੇ ਹੁੰਦੇ ਆ। ਓਕੇ, ਅੱਛਾ ਤੁਸੀਂ ਡੱਬੇ ਗਿਣ ਵੀ ਲਏ, ਧੰਨਵਾਦ, ਵੇਖੋ ਸਾਨੂੰ ਨੌਲੇਜ ਲੱਭ ਗਈ ਸਾਨੂੰ। ਤੇ ਡਡਵਾਲ ਸਾਹਿਬ ਕਹਿੰਦੇ ਕਿ ਨੋ ਜੋਨੀ ਬਾਰ ਪੁੱਛੋ, ਹੈਂ ਨੋ ਜੋਨੀ ਬਾਰ ਪੁੱਛੋ, ਮੈਨੂੰ ਚੇਤਾ ਨਹੀਂ ਜੀ ਕੀ ਹੈ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਭੇਜਦੇ ਨੇ ਬਲਬੀਰ ਕੌਰ ਮਾਂਗੜ ਜੀ, ਦਿੱਲੀ ਜੂਲਰ ਵਾਲੇ ਕਹਿੰਦੇ ਰੇਟ ਅੱਜ 186 ਆ 22 ਕੈਰਟ ਦਾ, ਬਹੁਤ ਧੰਨਵਾਦ ਜੀ। ਅੰਮ੍ਰਿਤ ਜੀ ਧੰਨਵਾਦ, ਬਹੁਤ ਮਿਹਰਬਾਨੀ ਤੁਹਾਡੀ, ਮਨ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਸ਼ੁਕਰੀਆ ਤੁਹਾਡਾ। ਚੜ੍ਹਦੀ ਕਲਾ ਚਲੋ ਸੋਹਣੀ ਜੀ ਸਵੇਰ ਦੀ ਫੋਟੋ ਭੇਜਦੇ ਨੇ, ਘੱਟ ਤੋਂ ਘੱਟ 45 ਤੋਂ ਵੱਧ ਤੋਂ ਵੱਧ 65 ਡੱਬੇ ਹੁੰਦੇ ਆ ਜੀ, ਸਥਿਤੀ ਦੇ ਉੱਤੇ ਨਿਰਭਰ ਕਰਦਾ। ਢਿੱਲੋਂ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸੁਖਦੀਪ ਸਿੰਘ ਮੰਜੀ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ, ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ। ਅਜੀਤ ਬੁੱਟਰ ਜੀ ਧੰਨਵਾਦ, ਮਿਹਰਬਾਨੀ। ਰਣਜੀਤ ਸੰਘੇੜਾ ਜੀ ਗੁਰਮੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਜੀ। ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਬਹੁਤ ਸ਼ੁਕਰੀਆ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟੰਚ ਵਿੱਚ ਵੀ ਤੁਹਾਡੀ ਸੇਵਾ ਵਿੱਚ। ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
8: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
9: ਹਾਂਜੀ ਰੇਡੀਓ।
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸ ਟਰਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
12: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ,
13: ਰੇਡੀਓ ਹਾਂਜੀ,
0: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਚ ਹੋਊਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਸ਼ਿਕਾਰੀ ਸ਼ਿਕਾਰ ਦੇ ਉੱਤੇ ਨਿਕਲੇ। ਅੱਜ ਉਹਨਾਂ ਦੇ ਕੁਛ ਹੱਥ ਨਹੀਂ ਲੱਗਿਆ, ਹੌਲੀ ਹੌਲੀ ਦਿਨ ਢਲਣ ਲੱਗਾ। ਇੱਕ ਸ਼ਿਕਾਰੀ ਨੇ ਸਲਾਹ ਦਿੱਤੀ, ਜਾਨਵਰ ਅਕਸਰ ਹੀ ਪਾਣੀ ਵੱਲ ਨੂੰ ਜਾਂਦੇ ਨੇ, ਸ਼ਾਮ ਦਾ ਸਮਾਂ ਹੋਵੇ ਨਾ ਆਪਾਂ ਨਦੀ ਵੱਲ ਨੂੰ ਨਿਕਲੀਏ, ਨਦੀ ਦੇ ਕਿਨਾਰੇ ਸਾਨੂੰ ਜ਼ਰੂਰ ਕੁਛ ਮਿਲ ਜੂਗਾ। ਦੋਵਾਂ ਨੇ ਨਦੀ ਵੱਲ ਨੂੰ ਚਾਲੇ ਪਾਏ। ਨਦੀ ਦੇ ਕਿਨਾਰੇ ਪਹੁੰਚ ਕੇ ਹਾਲੇ ਕੁਝ ਦਿਖਿਆ ਨਹੀਂ, ਜਾਨਵਰ ਜੋ ਚਾਹੁੰਦੇ ਸੀ ਉਹ ਨਹੀਂ ਮਿਲਿਆ। ਇੱਧਰ ਉੱਧਰ ਨਿਗਾਹ ਘੁਮਾਉਂਦਿਆਂ ਇੱਕ ਸ਼ਿਕਾਰੀ ਨੇ ਦੂਜੇ ਨੂੰ ਕਿਹਾ, ਓਏ ਉਹ ਵੇਖ, ਇਸ ਵੇਲੇ ਨਦੀ ਦੇ ਕਿਨਾਰੇ ਕਿਹੜੇ ਦੋ ਲੋਕ ਬੈਠੇ ਆ? ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਧਿਆਨ ਮਾਰਿਆ, ਦੂਸਰਾ ਗੋਹ ਦੇ ਨਾਲ ਵੇਖ ਕੇ ਕਹਿਣ ਲੱਗਾ, ਹਾਂ ਬੈਠਾ ਤੇ ਹੈ ਪਰ ਇੱਕ ਆਦਮੀ ਆ, ਦੋ ਨਹੀਂ। ਦੂਸਰੇ ਨੇ ਫਿਰ ਦੁਬਾਰਾ ਮੱਥੇ ਤੇ ਆਪਣੇ ਹੱਥ ਟਿਕਾਇਆ, ਫੋਕਸ ਬਣਾਇਆ ਤੇ ਫਿਰ ਕਹਿਣ ਲੱਗਾ, ਨਹੀਂ ਧਿਆਨ ਦੇ ਨਾਲ ਵੇਖ, ਗੋਹ ਦੇ ਨਾਲ ਵੇਖ, ਦੋ ਆਦਮੀ ਬੈਠੇ ਨੇ। ਪਹਿਲੇ ਨੇ ਫਿਰ ਯਤਨ ਕੀਤਾ, ਨਹੀਂ ਇੱਕ ਹੀ ਆਦਮੀ ਆ। ਉਹ ਵੇਖ ਨਦੀ ਦੇ ਵਿੱਚ, ਪਾਣੀ ਦੇ ਵਿੱਚ ਉਹਦਾ ਪਰਛਾਵਾਂ ਜਿਹਾ ਵੀ ਪੈਂਦਾ, ਹਾਂ ਪਰ ਪਰਛਾਵੇਂ ਵੀ ਦੋ ਪੈਂਦੇ ਨੇ ਤੇ ਬੰਦੇ ਵੀ ਦੋ ਨੇ। ਸ਼ਾਇਦ ਉਹ ਭੁੱਲ ਗਏ ਸੀ ਕਿ ਹੁਣ ਉਹ ਕਿਹੜੇ ਕੰਮ ਆਏ। ਗੱਲ ਭਾਵੇਂ ਨਿੱਕੀ ਜਿਹੀ ਹੋਵੇ ਤੇ ਭਾਵੇਂ ਵੱਡੀ, ਜਦੋਂ ਸਾਨੂੰ ਕੋਈ ਝੂਠਾ ਕਰਾਰ ਦੇਣ ਲੱਗਦਾ ਤੇ ਸਾਨੂੰ ਪਸੰਦ ਨਹੀਂ ਆਉਂਦਾ, ਹਾਲਾਂਕਿ ਗੱਲ ਕੋਈ ਬਹੁਤੀ ਖਾਸ ਨਹੀਂ ਹੁੰਦੀ, ਪਰ ਫਿਰ ਵੀ ਜੋ ਅਸੀਂ ਵੇਖ ਰਹੇ ਹਾਂ, ਜੋ ਸਾਡੀਆਂ ਅੱਖਾਂ ਵੇਖ ਰਹੀਆਂ, ਜੋ ਸਾਡਾ ਮਨ ਕਹਿੰਦਾ, ਜੋ ਸਾਡੀ ਬੁੱਧੀ ਕਹਿੰਦੀ ਆ, ਜੋ ਸਾਡਾ ਗਿਆਨ ਕਹਿੰਦਾ, ਅਸੀਂ ਚਾਹੁੰਦੇ ਹਾਂ ਕਿ ਦੂਸਰੇ ਉਹ ਮੰਨਣ। ਦੋਵਾਂ ਦੀ ਇੱਕ ਦੂਸਰੇ ਦੇ ਮੰਨਣ ਦੇ ਵਿੱਚ ਗੱਲ ਨਹੀਂ ਆਉਂਦੀ। ਬਾਕੀ ਸਾਰਾ ਕੁਝ ਛੱਡ ਛਡਾ ਕੇ ਹੁਣ ਇਸੇ ਚੀਜ਼ ਦੇ ਉੱਤੇ ਬਹਿਸ ਚੱਲ ਰਹੀ ਹੈ। ਥੋੜ੍ਹਾ ਕੋਲੋਂ ਹੋ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਬਹਿਸ ਉੱਥੇ ਦੀ ਉੱਥੇ ਰਹੀ। ਇੱਕ ਜਣਾ ਕਵੇ ਇੱਕ ਆ, ਦੂਸਰਾ ਕਵੇ ਦੋ ਨੇ, ਆਪਣੇ ਵਾਲੀ ਥਾਂ ਦੇ ਉੱਤੇ ਆਵਾਜ਼ ਮਾਰੇ, ਇੱਥੋਂ ਵੇਖ, ਉੱਚਾ ਹੋ ਕੇ ਵੇਖ, ਨੀਵਾਂ ਹੋ ਕੇ ਵੇਖ, ਪਰ ਸਮੱਸਿਆ ਉੱਥੇ ਦੀ ਉੱਥੇ। ਬੰਦੇ ਇੱਕ ਨੇ ਕਿ ਦੋ ਨੇ, ਦੋਵਾਂ ਨੇ ਹੋੜ ਲਾ ਕੇ ਜਾ ਕੇ ਵੇਖਣ ਦੀ ਕੋਸ਼ਿਸ਼ ਕੀਤੀ, ਪਰ ਸਮੱਸਿਆ ਉੱਥੇ ਦੀ ਉੱਥੇ। ਕਹਿੰਦੇ ਨੇ ਕਿ ਅਕਸਰ ਹੀ ਜਦੋਂ ਬਹਿਸ ਨਾ ਨਿਬੜਦੀ ਜਾਵੇ, ਤੁਸੀਂ ਕਾਲੀ ਦੇ ਵਿੱਚ ਹੋ, ਦਿਨ ਢਲ ਰਿਹਾ ਹੋਵੇ, ਤੁਸੀਂ ਹੋਰ ਕਿਸੇ ਜ਼ਰੂਰੀ ਕੰਮ ਜਾਣਾ ਹੋਵੇ, ਤਾਂ ਫਿਰ ਤੁਸੀਂ ਵੇਖਦੇ ਹੋ ਕਿ ਕਈ ਵਾਰੀ ਦੋਵਾਂ ਦੇ ਵਿੱਚੋਂ ਇੱਕ ਗੱਲ ਨਿਬੇੜਨ ਦੀ ਵੀ ਕੋਸ਼ਿਸ਼ ਕਰਦਾ। ਇੱਕ ਨੇ ਥੋੜ੍ਹੀ ਜਿਹੀ ਜ਼ਬਾਨ ਨੱਪ ਲਈ, ਅਤੇ ਵੈਸੇ ਵੀ ਜਦੋਂ ਦੋ ਜਣਿਆਂ 'ਚ ਬਹਿਸ ਹੁੰਦੀ ਹੈ ਅਤੇ ਇੱਕ ਜਣੇ ਨੂੰ ਅਕਸਰ ਹੀ ਆਦਤ ਹੁੰਦੀ ਹੈ, ਉਹ ਥੋੜ੍ਹਾ ਜਿਹਾ ਉੱਚੀ ਬੋਲ ਕੇ ਆਪਣੇ ਆਪ ਨੂੰ ਹੋਰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ। ਸੋ ਜਿਹਨੂੰ ਇੱਕ ਦਿਖ ਰਿਹਾ ਸੀ ਨਾ, ਉਹਨੇ ਦੋ ਦਿਖਣ ਵਾਲੇ ਨੂੰ ਨੱਪ ਲਿਆ। ਇਹ ਨਹੀਂ ਕਿ ਦੂਸਰਾ ਹਾਰ ਮੰਨ ਗਿਆ ਜਾਂ ਦੂਸਰੇ ਨੂੰ ਵੀ ਇੱਕ ਦਿਖਣ ਸ਼ੁਰੂ ਹੋ ਗਿਆ। ਬਸ ਉਹਦੀ ਆਵਾਜ਼ ਹੌਲੀ ਹੌਲੀ ਤੇਜ਼ ਹੁੰਦੀ ਜਾ ਰਹੀ, ਬਹਿਸ ਕਰਨਾ ਉਹਨੇ ਜ਼ਰੂਰੀ ਨਹੀਂ ਸਮਝਿਆ। ਹਾਂ ਜਾਂ ਨਾ 'ਚ ਕੋਈ ਜਵਾਬ ਨਹੀਂ ਦਿੱਤਾ ਅਤੇ ਦੂਸਰੇ ਨੂੰ ਲੱਗਾ ਕਿ ਇਹਨੇ ਵਾਕਈ ਸੱਚ ਮੰਨ ਲਿਆ। ਪਰ ਇੱਥੇ ਮੈਨੇ ਗੱਲ ਇਹ ਰੱਖਦੀ ਆ ਕਿ ਦੋ ਵਿਅਕਤੀ ਸੀ ਕੌਣ, ਇਹ ਕਿਹੜੀ ਚੀਜ਼ ਤੋਂ ਬਹਿਸ ਚੱਲ ਰਹੀ ਹੈ। ਅਸਲ 'ਚ ਕਹਾਣੀ ਇਹ ਸੀ ਕਿ ਦੋ ਬੰਦੇ ਜਿਹੜੇ ਬੈਠੇ ਸੀ, ਇੱਕ ਸੀ ਭਲਾ ਅਤੇ ਇੱਕ ਸੀ ਬੁਰਾ। ਇਹ ਸਾਡੇ ਅੰਦਰ ਦੀਆਂ ਅਵਸਥਾਵਾਂ ਨੇ। ਕਹਿੰਦੇ ਨੇ ਕਿ ਸਾਡੇ ਅੰਦਰ ਹੀ ਨੇਕੀ ਅਤੇ ਬਦੀ ਬੈਠੀ ਹੈ। ਇੱਕ ਸ਼ਿਕਾਰੀ ਨੂੰ ਭਲਾ ਵੀ ਨਜ਼ਰ ਆਉਂਦਾ ਸੀ ਅਤੇ ਨਾਲ ਬੁਰਾ ਵੀ ਨਜ਼ਰ ਆ ਰਿਹਾ ਹੈ, ਪਰ ਇੱਕ ਨੂੰ ਨਜ਼ਰ ਆਉਂਦਾ ਸੀ ਸਿਰਫ ਬੁਰਾ। ਉਹਦਾ ਅੰਦਰ ਭਲਾ ਨਹੀਂ ਸੀ ਵੇਖਣਾ ਚਾਹੁੰਦਾ ਸੀ। ਦੋਵੇਂ ਸੱਚੇ, ਦੋਵਾਂ ਦੀ ਗੱਲ ਦੇ ਵਿੱਚ ਅਸਰ ਸੀ, ਪਰ ਤੁਹਾਡੇ ਅੰਦਰ ਦੀ ਅਵਸਥਾ ਤੁਹਾਨੂੰ ਬਾਹਰੋਂ ਜੋ ਅੱਖਾਂ ਦਿੰਦੀ ਹੈ ਜਾਂ ਇੱਕ ਅਕਸ ਦਿੰਦੀ ਹੈ, ਤੁਸੀਂ ਉਹੀ ਵੇਖਦੇ ਹੋ। ਬੰਦਾ ਉਹੀ ਹੁੰਦਾ, ਕਿਸੇ ਨੂੰ ਉਹਦੇ ਵਿੱਚ ਭਲਾ ਨਜ਼ਰ ਆਉਂਦਾ, ਦੂਸਰੇ ਨੂੰ ਬੁਰਾ ਲੱਗਦਾ। ਜਦੋਂ ਆਪਾਂ ਹੌਲੀ ਹੌਲੀ ਬਹੁਤ ਜ਼ਿਆਦਾ ਬੁਰਾ ਕਰ ਬਹਿੰਦੇ ਹਾਂ ਜਾਂ ਹਮੇਸ਼ਾ ਆਪਾਂ ਬੁਰਾ ਹੀ ਕਿਸੇ ਦਾ ਸੋਚਦੇ ਹਾਂ, ਅਤੇ ਜਾਂ ਫਿਰ ਇੱਦਾਂ ਕਹਿ ਲਓ ਭਲਾ ਸਿਰਫ ਆਪਣੇ ਆਪ ਦਾ ਸੋਚਦੇ ਹਾਂ, ਅਤੇ ਹੌਲੀ ਹੌਲੀ ਉਹ ਅਵਸਥਾ ਆਉਂਦੀ ਹੈ ਜਦੋਂ ਤੁਹਾਨੂੰ ਭਲਾ ਦਿਖਣੋਂ ਹੀ ਅੜ ਜਾਂਦਾ, ਤੁਹਾਨੂੰ ਚੰਗਿਆਈ ਦਿਖਣੋਂ ਹੀ ਅੜ ਜਾਂਦੀ ਹੈ। ਇੱਕ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਝੋਲੇ ਜਿਹੇ ਪੈਂਦੇ ਆ, ਜਦੋਂ ਤੁਹਾਡਾ ਮਨ ਤੁਹਾਨੂੰ ਅੰਦਰੋਂ ਅੰਦਰ ਹੀ ਝੰਜੋੜਦਾ, ਤੁਸੀਂ ਬੁਰਾ ਕਰਨ ਲੱਗਦੇ ਹੋ, ਤੁਹਾਨੂੰ ਰੋਕਦਾ, ਤੁਹਾਨੂੰ ਦੱਸਦਾ ਹੈ ਕਿ ਤੂੰ ਗਲਤ ਕਰਨ ਲੱਗਾ, ਤੁਹਾਡੇ ਹੱਥ ਕੰਬਦੇ ਆ, ਬਾਹਰੋਂ ਕੋਈ ਤੁਹਾਨੂੰ ਕਵੇ ਨਾ ਕਵੇ, ਤੁਹਾਡਾ ਅੰਦਰ ਤੁਹਾਨੂੰ ਇੱਕ ਵਾਰੀ ਫੇਰ ਕਹਿੰਦਾ ਕਿ ਸੋਚ ਲਾ, ਸੋਚ ਲਾ ਜੋ ਤੂੰ ਕਰਨ ਲੱਗਾ ਕੀ ਉਹ ਠੀਕ ਹੈ, ਕੀ ਉਹ ਕਿਸੇ ਦੇ ਹਿੱਤ ਦੇ ਵਿੱਚ ਆ, ਉਹਦਾ ਬੁਰਾ ਤਾਂ ਨਹੀਂ। ਪਰ ਜਦੋਂ ਤੁਸੀਂ ਬਹੁਤ ਜ਼ਿਆਦਾ ਲਗਾਤਾਰ ਹੀ ਕਿਸੇ ਦਾ ਬੁਰਾ ਕਰਨ ਲੱਗ ਪੈਂਦੇ ਹੋ, ਜਦੋਂ ਤੁਹਾਡਾ ਫਾਇਦਾ ਹਰ ਥਾਂ ਦੇ ਉੱਤੇ ਹਾਵੀ ਹੋ ਜਾਂਦਾ, ਤੁਹਾਨੂੰ ਸਿਰਫ ਆਪਣਾ ਆਪ ਨਜ਼ਰ ਆਉਂਦਾ, ਤਾਂ ਫਿਰ ਇੱਕ ਸਟੇਜ ਇੱਦਾਂ ਦੀ ਆਉਂਦੀ ਆ ਭਲਾ ਤੁਹਾਡੇ ਅੱਖੋਂ ਪਰੋਖੇ ਹੋ ਜਾਂਦਾ। ਹੁੰਦਾ ਉੱਥੇ ਹੀ ਆ, ਕਿਸੇ ਹੋਰ ਨੂੰ ਨਜ਼ਰ ਆ ਰਿਹਾ ਹੁੰਦਾ ਉਹ, ਪਰ ਤੁਹਾਨੂੰ ਦੇਖਣੋਂ ਵੜ ਜਾਂਦਾ। ਆਸ ਕਰਦੇ ਹਾਂ ਕਿ ਕਹਾਣੀ ਵਿਚਲਾ ਮਨੋਰਥ ਤੁਸੀਂ ਜ਼ਰੂਰ ਸਮਝੇ ਹੋਵੋਗੇ। ਇਹ ਕਹਾਣੀ ਜਿਹੜੀ ਲਿਖੀ ਆ ਖਲੀਲ ਜ਼ਿਬਰਾਨ ਹੋਰਾਂ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਜਾਂ ਇਹਨੂੰ ਕਹਿੰਦਿਆਂ ਕੋਈ ਗਲਤੀ ਉੱਚ ਨੀਚ ਹੋਈ ਹੋਵੇ ਤਾਂ ਉਹਦੇ ਲਈ ਮਾਫ਼ੀ ਚਾਹੁੰਦਾ। ਆਸ ਕਰਦਾ ਕਿ ਅੱਜ ਦੀ ਕਹਾਣੀ ਵਿੱਚੋਂ ਆਪਾਂ ਜ਼ਰੂਰ ਵਧੀਆ ਕੁਛ ਸਿੱਖੇ ਹੋਵਾਂਗੇ ਅਤੇ ਆਪਣੇ ਅੰਦਰ ਦੇ ਭਲੇ ਨੂੰ ਆਪਾਂ ਜ਼ਰੂਰ ਜਿਉਂਦਾ ਰੱਖਾਂਗੇ। ਆਪਣੇ ਆਪ ਨੂੰ ਆਪਾਂ ਇਸ ਕਾਬਲ ਕਰਾਂਗੇ ਕਿ ਸਾਨੂੰ ਇਹ ਦੋਵੇਂ ਹੀ ਦਿਖਦੇ ਰਹਿਣ, ਅਤੇ ਜਾਂ ਫਿਰ ਜੇ ਇੱਕ ਦਿਖੇ ਤਾਂ ਸਿਰਫ ਭਲਾ ਦਿਖੇ, ਬੁਰਾ ਨਾ ਦਿਖੇ।
12: ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ, ਰੇਡੀਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਜਵਾਨ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਬਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।
4: ਹਾਂਜੀ

0: ਯੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: मेरा नाम जी गौतम कपिल, रेडियो दा नाम रेडियो हाँ जी 1674 AM, प्रोग्राम दा नाम डीप टॉक शो ते होस्ट वैसे तो मैं होस्ट कर रही हूँ बट मैं होस्ट नहीं हैगा असली इस प्रोग्राम दे पेशकर्ता दा नाम डॉक्टर संदीप कौर। प्रोग्राम दे विच असी अज इहदी दूजी किश्त लैके आए हैं जिथे पिछली बार गल छड्डी सी उत्थों ही अज दे दिन शुरू करांगे। एरिस्टोटल ते उहदी न्यूरोसाइंस दे नाल जुड़ियां होईयां एक दो थ्यूरीज़ दे उत्ते गल करदे होया आपां अगे वधे सी ते इस तो पहला होर ज़्यादा अगे वधीए ते मैं सारा ही प्रोग्राम इदां दीआं गल्लां करके लंघा दां क्योंकि पिछलिया भी लंघ गया सी। संदीप कौर जी नूं करदे आउने आ। संदीप जी सति श्री अकाल जी, आयां नूं जी, की हाल चाल ने? फिलोसफर एरिस्टोटल दे हवाले दे नाल संदीप जी ने एक गल तोरी सीगी कि फिलोसफर जिहड़ा एरिस्टोटल सी उहदा एक आइडिया की सीगा ब्रेन नूं लैके जिहड़ी एक फिलोसफी सी उहदे उत्ते एक ओपरी ओपरी जी असी गल वी कीती सीगी ते इह तों इलावा ब्रेन दी कंपोजिशन ते ब्रेन दे नाल जुड़े कुछ फैक्ट्स जिन्हां दे उत्ते आपां गल मुकाई सीगी। कंपोजिशन ते आके गल मुकी सीगी ते फैक्ट बड़े शानदार संदीप जी ने दसे सीगे। सो उह सारा एपीसोड होपफुली जदों तक तुसीं सुन रहे होए ते उह एपीसोड जिहड़ा पॉडकास्ट साडा हो गया होएगा ते हाल फिलहाल जिहड़ी अज दे दिन गल करनी उह तों अगे ही गल करनी है। मोटे मोटे तौर दे उत्ते तुहानूं अज दे टॉपिक दे बारे पता होवे इस करके दो तीन डॉट पॉइंट्स दिंदे चलदे हां। एक तां न्यूरोप्लास्टिसिटी दे उत्ते गल करनी है, न्यूरोप्लास्टी दे उत्ते नहीं न्यूरोप्लास्टिसिटी, दो अलग अलग इह चीज़ां हुंदियां ने। न्यूरोप्लास्टी जिहड़ी हुंदी है उह बेसिकली स्पाइन दे विच सूई मार के जिहड़ी है एक किस्म का प्रोसीजर हुंदा है, एक इनवेजिव प्रोसीजर हुंदा है, ओदी गल नहीं आपां कर रहे, वो साइंस की एक धारा हैगी है। न्यूरोप्लास्टिसिटी जिहड़ी है वो एक वो की चीज़ है, उहदे ते आपां संदीप जी तो समझांगे ते किद्दां इह दिमाग जिहड़ा हैगा वह दिमाग दे नाल किद्दां जुड़ी हुई है और किद्दां जिहड़ा इनफ्लुएंस हुंदी हैगी है और इहदे नाल ही इह किद्दां पता लगी सीगी और इह तों इलावा कुछ रिसर्च जिहड़ी हैगी इस मसले दे उत्ते जुड़ी हुई वो तुहाडे नाल सांझी करांगे। मोटे तौर दे उत्ते जे पंजाबी च तुहानूं दसदा चला तां संदीप जी ने पिछली बार एक गल कही सी उहदे उहनूं ही अगे इहदे च तोड़ना हैगा। उह इह गल कही सीगी कि इंसान दा दिमाग जिहड़ा हैगा ना उह अपनी संरचना तां नहीं बदलदा बट हाँ उहदी उहदियां कुछ कुछ चीज़ां उहदे अंदर बदलदियां रहिंदियां हैगियां ने। और जिवें एरिस्टोटल दियां अलग अलग फिलोसफीज़ की आपां गल करदे हां तां एक फिलोसफी उहदी इह वी सीगी कि दिमाग जिहड़ा हैगा तुहाडा उही तय करदा है कि तुहाडी शख्सियत की हैगी, कि तुहाडा जिद्दां दिमाग चलदा उद्दां दी तुहाडी शख्सियत बन जांदी। वैसे एरिस्टोटल दियां जिहड़ियां फिलोसफी ने बड़ियां सिंपल जिहियां रहियां ने। उह टाइम ते आपां जिवें गल कीती सीगी कि ग्रीक लोग जिहड़े कैसे दौर चों गुजर रहे सीगे किट्ठा करके विच बजदे सीगे, तुसीं फिल्मां भी देखियां होनियां स्पार्टन्स दियां 300 वगैरह, ये ग्रीक जिहड़े फौजी सीगे हैगे रिष्ट पुष्ट सी हटे कट्टे सी, इहनां लगदा हुंदा सीगा कि इहनां नूं कोई हथियार नहीं मार सकदा ते जदों इह लगदा है बंदे नूं कि उह मर गया तां असल च मरिया नहीं हुंदा, उह अमर हो जांदे ने ते उह फिर तों लड़न लग पैंदे ने, जदके सच्चाई इह नहीं सीगी। एरिस्टोटल ने उहनां नूं बंदियां दी तरां समझाया कि देखो बंदे बनो हथियार बजया तुहाडे ते तुसी खत्म हो ते मुड़ के तुसी हो नहीं सकदे। तो एक थ्योरी बड़ी सिंपल सीगी और बड़ी इंट्रस्टिंग मैनू लगती है एरिस्टोटल की थ्योरी, उहनू सिलोगिज़म दे विच वरत लैंदे आ। सिलोगिज़म जिहड़ा है वह एरिस्टोटल अक्सर सिलोगिज़म ही वरतदा है, लॉजिक किस तरीके दे नाल रखता सीगा लोकां दे अगे कि ऑल मैन आर मोर्टल, ये तो तुसी मानदे हो कि सारे जिन्ने भी पुरुष ने या वैसे उहने मैन कहता सीगा बट सारे जिन्ने भी बंदे ने वह मरदे ने ते ऑल ग्रीक्स आर मैन, ये भी तुसी मानते हो भी सारे ग्रीक जड़े ने वो बंदे ने, इहदा मतलब ऑल ग्रीक्स आर मोर्टल यानी कि सारे ग्रीक भी मरणगे। सो संदीप जी इस किस्म दियां थ्योरियां जड़ियां ने दिमाग दी उपज दे विचों निकलियां सीगियां एरिस्टोटल दियां ते अज जिहड़ी थ्योरी दे उत्ते तुसी गल कर रहे हो जिथों आपां गल तोरी सीगी उहदे वल आईए न्यूरोप्लास्टिसिटी दे वल, ते इस तों पहलां उहदे ते आईए कुछ तुसी ठीक ठाक हो पहलां इह तां दसो।
1: हां जी मैं बिल्कुल ठीक हाँ, मैं सुन रही थी थोड़ी अरिस्टोटल वाली गल्ला ਤੇ ਮੈਨੂੰ ਦਿਮਾਗ ਚ ਆ ਗਿਆ ਕਿ ਜਦੋਂ ਆਪਾਂ ਲਾਸਟ ਐਪੀਸੋਡ ਚ ਵੀ ਗੱਲ ਕੀਤੀ ਸੀ ਕਿ ਆਪਾਂ ਨੂੰ ਫਸਟ ਟਰੂ ਸਾਇੰਟਿਸਟ ਕਹਿੰਦੇ ਹਾਂ, ਔਰ ਇਹ ਨੀ ਸੀ ਕਿ ਉਹ ਸਿਰਫ ਫਿਲੋਸਫੀ ਦੀਆਂ ਗੱਲਾਂ ਕਰਦਾ ਸੀ, ਉਹ ਲੌਜਿਕ ਦੀ ਗੱਲ ਕਰਦਾ ਸੀ, ਹਨਾ, ਹਰ ਮਤਲਬ ਫੀਲਡ ਦੀ ਗੱਲ ਕਰਦਾ ਸੀ, ਮੈਡੀਸਿਨ ਦੀ ਗੱਲ ਕਰਦਾ ਸੀ, ਮੈਥਸ ਦੀ ਗੱਲ ਕਰਦਾ ਸੀਗਾ, ਚਾਹੇ ਉਹ ਪੋਲੀਟਿਕਸ ਆ, ਫਿਲੋਸਫੀ ਤਾਂ ਚਲੋ ਹੈਗੀ ਹੈਗੀ ਆ, ਹਨਾ, ਜ਼ੂਲੋਜੀ ਆ, ਮਤਲਬ ਹਰ ਇੱਕ ਚੀਜ਼ ਦੀ ਹੀ ਉਹਨੇ ਗੱਲ ਕੀਤੀ ਆ ਕਿ, ਔਰ ਉਹਦੇ ਸ਼ਾਇਦ ਸਮਝਾਉਣ ਦਾ ਤਰੀਕਾ ਜਿੱਦਾਂ ਤੁਸੀਂ ਸਮਝਾਇਆ ਬਹੁਤ ਵਧੀਆ ਸੀਗਾ, ਹਨਾ, ਕਿ ਉਹ ਪੂਰਾ ਪੂਰਾ ਐਕਸਪਲੇਨ ਕਰਨਾ ਕਿ ਤੁਸੀਂ ਬੰਦੇ ਆ ਨਾ, ਤਾਂ ਉਹ ਇਹ ਨੀ ਕਹਿ ਸਕਦੇ ਕਿ ਨਹੀਂ ਨਹੀਂ ਅਸੀਂ ਨਹੀਂ ਬੰਦੇ ਹੈਗੇ, ਤਾਂ ਉਹਨਾਂ ਨੂੰ ਮੰਨਣੀ ਹੀ ਪੈਣੀ, ਮੰਨਣੀ ਹੀ ਪੈਣੀ ਸੀ ਕਿ ਅਸੀਂ, ਹਾਂ ਅਸੀਂ ਬੰਦੇ ਹੈਗੇ ਤੇ ਅਸੀਂ ਮਾਰਦੇ ਹੈਗੇ। ਹਾਂਜੀ
0: ਨਹੀਂ ਵਾਕਈ ਯਾਰ, ਮੋਸ਼ਨ ਦੇ ਲੋਸ ਤੋਂ ਲੈ ਕੇ ਗਣਿਤ ਦੀਆਂ ਕੈਲਕੂਲੇਸ਼ਨਸ ਤੱਕ, ਸਾਹਿਤ ਦੀਆਂ ਅਲੱਗ ਅਲੱਗ ਵਿਧਾ ਤੋਂ ਲੈ ਕੇ ਔਰ ਫਿਲੋਸਫੀ ਦੀਆਂ ਇਹ ਜਿਹੜੀਆਂ ਥਿਊਰੀਜ਼ ਨੇ ਇਹਨਾਂ ਤੱਕ, ਵੈਸੇ ਅੱਗੇ ਵੀ ਕਦੇ ਕਰਾਂਗੇ ਗੱਲ ਹੋਰ ਵੀ ਫਿਲੋਸਫਰ ਦੀ, ਸੁਕਰਾਤ ਦੀ ਗੱਲ ਕਰਾਂਗੇ, ਅਰਿਸਟੋਟਲ ਦੀ ਅੱਜ ਹੋ ਗਈ, ਪਲੇਟੋ ਦੀ ਗੱਲ ਕਰਾਂਗੇ, ਇਹਦਾ ਜਿਹੜਾ ਗੁਰੂ ਸੀਗਾ, ਅਤੇ ਅਲੱਗ ਅਲੱਗ ਜਿਹੜਾ ਮਾਡਰਨ ਜਾਂ ਫਿਰ ਪੁਰਾਣਾ ਜਿੰਨਾ ਫਿਲੋਸਫੀਕਲ ਜਿੰਨੇ ਥਿੰਕਰਸ ਹੈਗੇ ਨੇ ਉਹਨਾਂ ਦੇ ਨਾਲ ਜੁੜੀਆਂ ਗੱਲਾਂ ਆਪਾਂ ਕਰਾਂਗੇ ਜ਼ਰੂਰ। ਪਰ ਅੱਜ ਜਦੋਂ ਐਰਿਸਟੋਟਲ ਦੀ ਗੱਲ ਕਰ ਰਹੇ ਤਾਂ ਮੈਂ ਚਾਹੁੰਦਾ ਸੰਦੀਪ ਜੀ, ਜੇ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰਕੇ ਦੱਸਿਓ ਕਿ ਜਿਹੜੀ ਨਿਊਰੋਪਲਾਸਟੀਸਿਟੀ ਹੈ ਉਹ ਹੈ ਕੀ, ਤਾਂ ਕਿ ਉਹ ਤੋਂ ਬਾਅਦ ਫਿਰ ਅੱਗੇ ਆਪਾਂ ਇਹਦੇ ਬਾਰੇ ਸਮਝ ਸਕੀਏ, ਪੰਜਾਬੀ 'ਚ ਥੋੜ੍ਹਾ ਜਿਹਾ ਸਾਦੀ ਭਾਸ਼ਾ 'ਚ ਸਮਝਾ ਸਕੀਏ, ਅਤੇ ਨਾਲ ਹੀ ਜੇ ਉਹਦੇ ਨਾਲ ਆਪਾਂ ਪਿਛਲੀ ਵਾਰ ਜਿੱਥੇ ਛੱਡਿਆ ਸੀ ਪ੍ਰੋਗਰਾਮ ਉੱਥੋਂ ਹੀ ਥੋੜ੍ਹਾ ਜਿਹਾ ਚੱਕ ਕੇ, ਕਿ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਬ੍ਰੇਨ ਦੀਆਂ ਕੰਪੋਜੀਸ਼ਨਸ ਉਹ ਆਪਣੀਆਂ ਪੂਰੀਆਂ ਹੋ ਗਈਆਂ, ਕੰਪੋਜੀਸ਼ਨ ਜਿਹੜਾ ਤੁਸੀਂ ਦੱਸਿਆ ਸੀਗਾ ਕਿ ਲੈਫਟ ਰਾਈਟ ਸਾਈਡ ਤਾਂ ਹੁੰਦੀ ਉਹ ਹੈ ਬ੍ਰੇਨ ਦੀ, ਬਟ ਉਹ ਤੋਂ ਇਲਾਵਾ ਜਿਹੜੇ ਦੋ ਤਿੰਨ ਨਾਮ ਤੁਸੀਂ ਦੱਸੇ ਸੀਗੇ ਹੁਣ ਤਾਂ ਨਾਮ ਵੀ ਨਹੀਂ ਯਾਦ ਰਹੇ ਹੈਗੇ ਮੇਰੇ, ਇੱਕ ਵਾਰ ਫਿਰ ਤੋਂ ਥੋੜ੍ਹਾ ਜਿਹਾ ਰੀਕੈਪ ਕਰਕੇ ਅਤੇ ਫਿਰ ਨਿਊਰੋਪਲਾਸਟੀਸਿਟੀ ਵੱਲ ਆਈਏ ਸੰਦੀਪ ਜੀ।
1: ਹਾਂਜੀ ਹਾਂਜੀ ਭਾਜੀ, ਉਹ ਥੋੜਾ ਜਿਹਾ ਰਹਿ ਗਿਆ ਸੀ ਆਪਣਾ, ਜਿਵੇਂ ਆਪਾਂ ਸੈਰੀਬ੍ਰਮ ਸੈਰੀਬੈਲਮ ਦੀ ਗੱਲ ਕਰ ਲਈ ਸੀ ਕਿ ਜਿਹੜਾ ਫਰੰਟ ਪਾਰਟ ਹੋ ਗਿਆ ਬ੍ਰੇਨ ਦਾ ਜਾਂ ਜਿਹੜਾ ਲਿਟਲ ਬ੍ਰੇਨ ਹੋ ਗਿਆ, ਹਨਾ, ਤੇ ਉਸ ਤੋਂ ਇਲਾਵਾ ਜਿਹੜਾ ਲੈਫਟ ਰਾਈਟ ਸਾਈਡ ਦੀ ਗੱਲ ਹੋ ਗਈ, ਤੇ ਉਸ ਤੋਂ ਇਲਾਵਾ ਜਿਹੜੀਆਂ ਹੁਣ ਮੈਂ ਟਰਮਸ ਬੋਲੂੰਗੀ ਆਪਾਂ ਬਹੁਤ ਸੁਣੀਆਂ ਵੀ ਹੁੰਦੀਆਂ ਕਾਫੀ ਜਾਣਿਆਂ ਨੇ, ਜਿਵੇਂ ਜਿਹੜੀਆਂ ਡੀਪਰ ਸਟਰਕਚਰ ਜਿਹੜੀਆਂ ਸਾਡੇ ਬ੍ਰੇਨ ਚ ਹੋਰ ਕੀ ਹੁੰਦੀਆਂ, ਜਿਵੇਂ ਪਿਚੂਟਰੀ ਗਲੈਂਡ ਦੇ ਬਾਰੇ ਆਪਾਂ ਸੁਣਿਆ ਹੁੰਦਾ ਸਾਰਿਆਂ ਨੇ, ਜਿਹੜੀ ਜਿਹਨੂੰ ਮਾਸਟਰ ਗਲੈਂਡ ਵੀ ਕਹਿੰਦੇ ਆ, ਤੇ ਇੱਕ ਮਟਰ ਦੇ ਦਾਣੇ ਜਿੰਨੀ ਬਸ ਇੱਕ ਸਟਰਕਚਰ ਹੁੰਦੀ ਆ ਇਹ ਗਲੈਂਡ ਹੁੰਦੀ ਆ, ਜਿਹੜੀ ਸਾਡੇ ਨੱਕ ਦੇ ਜਿਹੜੀ ਪਿੱਛੇ ਪ੍ਰੈਜੈਂਟ ਹੁੰਦੀ ਆ, ਤੇ ਇਹ ਸਾਡੀ ਬਾਡੀ ਦੇ ਵਿੱਚ ਜਿਹੜਾ ਹਾਰਮੋਨ ਫਲੋ ਜਿਹੜਾ ਹੋ ਗਿਆ ਮੇਜਰ ਇਹਦਾ ਕੰਮ ਜਿਹੜਾ ਉਹਨੂੰ ਜਿਹੜਾ ਮੂਵ ਕਰਨਾ ਹੁੰਦਾ ਬਾਡੀ ਤੋਂ, ਹਨਾ, ਇੱਕ ਔਰਗਨ ਤੋਂ ਦੂਜੇ ਔਰਗਨ ਦੇ ਵਿੱਚ, ਤੇ ਇਹ ਜਿਹੜਾ ਹਾਈਪੋਥੈਲਮਸ ਇੱਕ ਅਨਦਰ ਔਰਗਨ ਹੁੰਦਾ ਆ ਜਿਹੜਾ ਇਸ ਪਿਚਿਟਰੀ ਗਲੈਂਡ ਤੋਂ ਅੱਗੇ ਉੱਪਰ ਜਿਹੜਾ ਲੱਗਿਆ ਹੁੰਦਾ, ਤੇ ਇਹ ਜਿਹੜਾ ਆ ਇਹਨੂੰ ਸਿਗਨਲ ਭੇਜਦਾ ਆ ਪਿਚਿਟਰੀ ਗਲੈਂਡ ਨੂੰ ਹਾਈਪੋਥੈਲਮਸ। ਸੋ ਜਿਹੜਾ ਹਾਰਮੋਨ ਦਾ ਸਿਗਨਲ ਜਿਹੜਾ ਆ ਉਹਨੂੰ ਕੈਮੀਕਲ ਮੈਸੇਜ ਪਿਚਿਟਰੀ ਗਲੈਂਡ ਜਿਹੜੀ ਰਿਲੀਜ਼ ਕਰਦੀ ਆ ਹਾਰਮੋਨਸ ਨੂੰ, ਪਿਚਿਟਰੀ ਗਲੈਂਡ ਮੇਨਲੀ ਉਹ ਹੁੰਦੀ ਆ, ਤੇ ਜਿਹੜਾ ਅੱਗੇ ਸੈਕਿੰਡ ਇਹ ਮੈਂ ਹਾਈਪੋਥੈਲਮਸ ਦੱਸ ਰਹੀ, ਇਸ ਹਾਈਪੋਥੈਲਮਸ ਦੀ ਵਜ੍ਹਾ ਨਾਲ ਪਿਚਿਟਰੀ ਗਲੈਂਡ ਜਿਹੜੀ ਆ ਉਹ ਹਾਰਮੋਨਸ ਨੂੰ ਰਿਲੀਜ਼ ਕਰ ਸਕਦੀ ਆ, ਤੇ ਇਹ ਸਾਰੇ ਜਿਹੜਾ ਇੱਕ ਜਿਹੜੇ ਹੋਰ ਦੋ ਪਾਰਟ ਹੈਗੇ ਆ ਜਿਹੜੇ ਰੋਲ ਪਲੇ ਕਰਦੇ ਆ, ਤੇ ਇਸ ਤੋਂ ਇਲਾਵਾ ਪਿਚਿਟਰੀ ਗਲੈਂਡ ਨੂੰ ਕੰਟਰੋਲ ਕਰਨ ਦੇ ਇਲਾਵਾ ਹਾਈਪੋਥੈਲਮਸ ਜਿਹੜਾ ਆ ਟੈਂਪਰੇਚਰ ਬਾਡੀ ਦਾ ਰੈਗੂਲੇਟ ਕਰਦਾ ਹੈ, ਜਾਂ ਸਾਡਾ ਸਲੀਪ ਪੈਟਰਨ ਵੀ ਇਹ ਵੀ ਇਹੀ ਜਿਹੜਾ ਆ ਉਹਨੂੰ ਬਣਾ ਕੇ ਰੱਖਦਾ ਹੈ, ਤੇ ਸਾਡੀ ਭੁੱਖ ਤੇ ਪਿਆਸ ਵੀ ਹਾਈਪੋਥੈਲਮਸ ਨਾਂ ਦਾ ਜਿਹੜਾ ਰੀਜਨ ਹੁੰਦਾ ਆ ਇਹ ਕੰਟਰੋਲ ਕਰਦਾ, ਇਨਕਲੂਡਿੰਗ ਆਰ ਮੈਮਰੀ ਤੇ ਸਾਡੇ ਇਮੋਸ਼ਨ। ਸੋ ਇਹ ਸਾਰੀ ਜਿਹੜੇ ਆ ਮੇਨ ਚੀਜ਼ ਮੈਨੂੰ ਲੱਗਦਾ ਆਪਾਂ ਡੇਲੀ ਫੀਲ ਕਰਦੇ ਆ ਜਾਂ ਹਨਾ ਜੋ ਸਾਡੀ ਐਕਟੀਵਿਟੀ ਹੁੰਦੀ ਹੈ ਹਾਈਪੋਥੈਲਮਸ ਜਿਹੜਾ ਉਹਨਾਂ ਨੂੰ ਕੰਟਰੋਲ ਕਰਦਾ। ਉਸ ਸਮਾਂ ਇਲਾਵਾ ਇੱਕ ਐਮਿਗਡਲਾ ਕਰਕੇ ਸਟਰਕਚਰ ਹੁੰਦੀ ਹੈ ਜਿਹੜੀ ਬਦਾਮ ਦੇ ਵਰਗੀ ਇੱਕ ਬਦਾਮ ਦੇ ਦਾਣੇ ਵਰਗੀ ਸਟਰਕਚਰ ਹੁੰਦੀ ਹੈ, ਤੇ ਇਹ ਸਾਡੇ ਜਿਹੜੀ ਆ ਬ੍ਰੇਨ ਦੇ ਦੋਨੋਂ ਪਾਰਟ ਮਤਲਬ ਲੈਫਟ ਔਰ ਰਾਈਟ ਦੇ ਥੱਲੇ ਜਿਹੜੀ ਲੱਗੀ ਹੁੰਦੀ, ਮਤਲਬ ਇਹਦਾ ਕਹਿਣ ਦਾ ਮਤਲਬ ਦੋ ਪਾਰਟ ਹੋ ਗਏ ਜਿਹੜੇ ਦੋ ਸਟਰਕਚਰ ਹੋ ਗਈਆਂ ਦੋਨੋਂ ਹਿੱਸਿਆਂ ਚ ਬ੍ਰੇਨ ਦੇ, ਚਾਹੇ ਉਹ ਖੱਬਾ ਹਿੱਸਾ ਤੇ ਸੱਜਾ ਹਿੱਸਾ, ਇਹ ਵੀ ਸਾਡੀ ਮੈਮਰੀ ਤੇ ਇਮੋਸ਼ਨ ਨੂੰ ਅੱਗੇ ਜਿਹੜਾ ਰੈਗੂਲੇਟ ਕਰਦਾ ਹੈ, ਤੇ ਸਾਡਾ ਜਿਹੜਾ ਫਲਾਈਟ ਔਰ ਫਾਈਟ ਔਰ ਫਲਾਈਟ ਰਿਸਪੋਂਸ ਅਸੀਂ ਸੁਣਿਆ ਹੁੰਦਾ ਨਾ ਕਿ ਜਦੋਂ ਕੋਈ ਚੀਜ਼ ਐਕਟੀਵਿਟੀ ਸਾਡੇ ਸਾਹਮਣੇ ਕੁਛ ਹੁੰਦਾ ਸੀ ਜਾਂ ਤਾਂ ਫਾਈਟ ਕਰਦੇ ਹਾਂ ਜਾਂ ਫਿਰ ਅਸੀਂ ਭੱਜ ਜਾਂਦੇ ਹਾਂ ਉੱਥੋਂ, ਤੇ ਉਹ ਸਾਡੀ ਐਕਟੀਵਿਟੀ ਕੀ ਰਿਸਪੋਂਡ ਕਰ ਰਹੀ ਆ, ਉਹ ਵੀ ਮੇਨ ਐਮਿਗਡਲਾ ਨਾਮ ਦਾ ਜਿਹੜਾ ਰੀਜਨ ਇਹ ਦੱਸਣਾ ਇੱਥੇ ਇਸ ਲਈ ਇੰਪੋਰਟੈਂਟ ਹੈ ਕਿ ਜਦੋਂ ਅਸੀਂ ਰਿਸਰਚ ਅੱਗੇ ਦੀ ਗੱਲ ਕਰਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਕਿਹੜੇ ਹਿੱਸੇ ਨੂੰ, ਕਿਉਂਕਿ ਜਿੱਦਾਂ ਅਸੀਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਬਹੁਤ ਸਾਰੇ ਕਨੈਕਸ਼ਨਸ ਹੈਗੇ ਆ ਬ੍ਰੇਨ ਦੇ ਵਿੱਚ, ਤਾਂ ਓਬਵੀਅਸਲੀ ਜਦੋਂ ਕੋਈ ਜਿਹੜੇ ਆ ਸਟੱਡੀ ਕਰਨ ਲੱਗਦੇ ਆ ਸਾਇੰਟਿਸਟ ਤਾਂ ਪੂਰੇ ਬ੍ਰੇਨ ਨੂੰ ਇੱਕ ਟਾਈਮ ਦੇ ਉੱਤੇ ਸਟੱਡੀ ਨਹੀਂ ਕਰ ਸਕਦੇ, ਤਾਂ ਉੱਥੇ ਇਹ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿ ਕਿਹੜਾ ਹਿੱਸਾ ਜਿਹੜਾ ਬ੍ਰੇਨ ਦਾ ਕਿਹੜੀ ਚੀਜ਼ ਨੂੰ ਕੰਟਰੋਲ ਕਰਦਾ, ਤਾਂ ਕਿ ਡਿਪੈਂਡਿੰਗ ਔਨ ਉਹ ਕੀ ਸਰਚ ਕਰ ਰਹੇ, ਕੀ ਰਿਸਰਚ, ਕਿਹੜੇ ਟੋਪਿਕ ਕੀ ਉਹਨਾਂ ਦੀ ਰਿਸਰਚ ਦਾ, ਉਸ ਹਿੱਸੇ ਦੇ ਉੱਤੇ ਫਿਰ ਫੋਕਸ ਕਰਦੇ ਆ, ਹਨਾ। ਫਿਰ ਇੱਕ ਹੋਰ ਖਾਸ ਹਿੱਸਾ ਸਾਡੇ ਬ੍ਰੇਨ ਦਾ ਹੁੰਦਾ ਜਿਹਨੂੰ ਅਸੀਂ ਹਿਪੋਕੈਂਪਸ ਕਹਿੰਦੇ ਹਾਂ, ਜਿਹੜਾ ਸਾਡੀ ਮੈਮਰੀ ਦੇ ਨਾਲ ਜਿਹੜਾ ਆ ਰਿਲੇਟਡ ਹੁੰਦਾ, ਜਿਹੜੀ ਸਾਡੀ ਯਾਦਦਾਸ਼ਤ ਆ, ਜੋ ਅਸੀਂ ਲਰਨ ਕਰਦੇ ਹਾਂ, ਨੈਵੀਗੇਸ਼ਨ ਕਰਦੇ ਹਾਂ। ਅੱਜ ਕੱਲ੍ਹ ਤਾਂ ਚਲੋ ਅਸੀਂ ਗੂਗਲ ਮੈਪਸ ਵਗੈਰਾ ਯੂਜ਼ ਕਰਦੇ ਹਾਂ, ਬਟ ਜਦੋਂ ਅਸੀਂ ਅੱਜ ਦਾ ਐਪੀਸੋਡ ਕਰਾਂਗੇ ਤਾਂ ਆਈ ਥਿੰਕ ਬਹੁਤ ਜਾਣੇ ਲੱਗੂਗਾ ਕਿ ਸ਼ਾਇਦ ਆਪਾਂ ਨੂੰ ਥੋੜੇ ਗੂਗਲ ਮੈਪ ਘੱਟ ਕਰ ਦੇਣਾ ਚਾਹੀਦਾ ਯੂਜ਼, ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਸੀ ਕਿ ਜਿੰਨਾ ਅਸੀਂ ਯੂਜ਼ ਕਰਾਂਗੇ ਉਨਾ ਐਕਟਿਵ ਰਹਿੰਦਾ ਬ੍ਰੇਨ, ਹਨਾ। ਕਿ ਜਦੋਂ ਅਸੀਂ, ਔਰ ਹੁੰਦਾ ਕਿ ਜਦੋਂ ਅਸੀਂ ਪਹਿਲਾਂ ਹੁੰਦੇ, ਮਤਲਬ ਆਪਣੇ ਕੋਲ ਨਹੀਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀ, ਫੋਨ ਨੰਬਰ ਏਦਾਂ ਹੀ ਯਾਦ ਰਹਿ ਜਾਂਦੇ ਹੁੰਦੇ ਸੀ, ਹਨਾ। ਮਤਲਬ ਮੈਨੂੰ ਸਾਰਿਆਂ ਦੇ ਫੋਨ ਨੰਬਰ ਯਾਦ ਹੁੰਦੇ ਸੀ, ਹੁਣ ਮੈਨੂੰ ਯਾਦ ਨਹੀਂ ਰਹਿੰਦੇ ਹੈਗੇ। ਮੈਂ ਵੀ ਮਤਲਬ ਸਾਰਿਆਂ ਦੇ ਨੰਬਰ, ਹਨਾ, ਫੋਨ ਚ ਹੁੰਦੇ, ਕਿਉਂਕਿ ਅਸੀਂ ਕਿਉਂ ਇੰਨਾ ਔਖੇ ਹੋਣਾ ਚਾਹਾਂਗੇ, ਅੱਗੇ ਵੀ ਸਾਨੂੰ ਗੱਲਾਂ
0: ਦਿਮਾਗ ਨੂੰ ਨਾ ਉਹਨਾਂ, ਹਾਂਜੀ ਪਤਾ ਹੁੰਦੀ, ਕੈਲਕੂਲੇਸ਼ਨਸ ਨਹੀਂ ਕਰ ਰਹੇ ਹੈਗੇ,
1: ਹਾਂਜੀ ਉਹ ਆਪਾਂ ਧਿਆਨ ਹੀ ਨਹੀਂ ਦਿੰਦੇ ਹੈਗੇ। ਜਦੋਂ ਮੈਂ ਛੋਟੀ ਹੁੰਦੀ ਸੀ ਅਸੀਂ ਕਿਤੇ ਜਾਂਦੇ ਹੁੰਦੇ ਸੀ, ਮੈਂ ਸਾਰੀ ਗੱਡੀਆਂ ਦੇ ਨੰਬਰ ਨੋਟ ਕਰ ਲੈਂਦੀ ਹੁੰਦੀ ਸੀ, ਵਧੀਆ ਲੱਗਦਾ ਸੀ, ਬਟ ਹੁਣ ਮੇਰੇ ਤੋਂ ਨਹੀਂ ਹੁੰਦੇ, ਯਾਦ ਹੀ ਨਹੀਂ ਰਹਿੰਦੇ, ਕਿਉਂਕਿ ਆਦਤ ਹੀ ਨਹੀਂ ਹੈਗੀ ਸਾਨੂੰ, ਹਨਾ। ਕੈਲਕੂਲੇਟਰ ਨਹੀਂ ਅਸੀਂ ਕੈਲਕੂਲੇਟਰ ਯੂਜ਼ ਕਰਦੇ ਹਾਂ ਆਪਣਾ, ਨਹੀਂ ਛੋਟੀ ਮੋਟੀ ਕੈਲਕੂਲੇਸ਼ਨ ਲਈ ਵੀ ਅਸੀਂ ਉਹ ਕਰਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਅਲੱਗ ਅਲੱਗ ਜਿਹੜੀਆਂ ਰੋਲ ਪਲੇ ਕਰਦੀਆਂ। ਸੋ ਮੈਮਰੀ ਦੇ ਲਈ ਹਿਪੋਕੈਂਪਸ ਜਿਹੜਾ ਇਹ ਸਾਨੂੰ ਸੀ ਹਾਰਸ ਦਾ ਪਤਾ ਹੁੰਦਾ, ਇੱਕ ਐਨੀਮਲ ਹੈਗਾ ਜਿਹੜਾ ਉੱਥੇ ਮਿਲਦਾ ਸਾਨੂੰ, ਤੇ ਉਹਦੇ ਵਰਗੀ ਇਹਦੀ ਸਟਰਕਚਰ ਹੁੰਦੀ ਆ, ਤੇ ਇਹਨਾਂ ਸਾਰੀਆਂ ਚੀਜ਼ਾਂ ਐਲਜ਼ਾਈਮਰ ਡਿਜ਼ੀਜ਼ ਦੇ ਵਿੱਚ ਵੀ ਹੋ ਸਕਦਾ ਕਿ ਇਹ ਰੋਲ ਪਲੇ ਕਰਦਾ ਹੋਵੇ, ਕਿਉਂਕਿ ਮੈਮਰੀ ਦੇ ਵਿੱਚ ਇਹ ਰੋਲ ਪਲੇ ਕਰਦਾ, ਹਨਾ। ਫਿਰ ਇੱਕ ਹੋਰ ਪੀਨੀਅਲ ਗਲੈਂਡ ਹੁੰਦੀ ਆ ਜਿਹੜੀ ਕਿ ਸਾਨੂੰ ਲਾਈਟ ਜਾਂ ਡਾਰਕ, ਜਿਹੜੀ ਜਦੋਂ ਹਨੇਰਾ ਹੁੰਦਾ ਜਾਂ ਲਾਈਟ ਹੁੰਦੀ ਆ, ਉਹਨੂੰ ਜਿਹੜੀ ਰਿਐਕਸ਼ਨ ਜਿਹੜੀ ਸਾਡੀ ਉਹ ਪੀਨੀਅਲ ਗਲੈਂਡ ਜਿਹੜੀ ਸਾਡੀ ਦਿੰਦੀ ਆ। ਇਸੇ ਲਈ ਸਾਡਾ ਸਰਕੇਡੀਅਨ ਰਿਦਮ ਜਿਹੜਾ ਆ ਉਹ ਵੀ ਇਹ ਗਲੈਂਡ ਹੀ ਕਰਦੀ ਆ, ਕਿਉਂਕਿ ਇਹ ਹਨੇਰੇ ਨੂੰ ਜਾਂ ਲਾਈਟ ਨੂੰ ਪਛਾਣ ਸਕਦੀ ਆ, ਤਾਂ ਸਾਨੂੰ ਓਬਵੀਅਸਲੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਆ ਜਦੋਂ ਰਾਤ ਹੁੰਦੀ ਆ, ਹਨਾ। ਤੇ ਸਾਡਾ ਜਿਹੜਾ ਸਾਈਕਲ ਮੇਨਟੇਨ ਕਰਕੇ ਰੱਖਦੀ ਆ। ਤੇ ਲਾਸਟ ਜਿਹੜਾ ਇੱਕ ਫਲੂਇਡ ਸਾਡੇ ਬ੍ਰੇਨ ਦੇ ਵਿੱਚ ਹੁੰਦਾ ਆ, ਉਹਨੂੰ ਵਾਟਰੀ ਫਲੂਇਡ ਅਸੀਂ ਕਹਿੰਦੇ ਹਾਂ, ਸੈਰੀਬਰੋ ਸਪਾਈਨਲ ਫਲੂਇਡ। ਸੈਰੀਬਰਲ ਮਤਲਬ ਬ੍ਰੇਨ, ਤੋਂ ਸਪਾਈਨਲ ਸਾਡਾ ਸਪਾਈਨਸ ਹੋ ਗਈ, ਹਨਾ। ਤੇ ਇਹਨੇ ਇਹ ਜਿਹੜਾ ਸਾਡੇ ਸਪਾਈਨਲ ਕਾਰਡ ਤੇ ਬ੍ਰੇਨ ਨੂੰ ਜਿਹੜਾ ਇੱਕ ਤਰ੍ਹਾਂ ਕੁਸ਼ਨ ਕਹਿ ਸਕਦੇ ਤੁਸੀਂ, ਪ੍ਰੋਵਾਈਡ ਕਰਦਾ, ਮਤਲਬ ਸੋਫਟਨੈਸ ਪ੍ਰੋਵਾਈਡ ਕਰਦਾ ਹੈ। ਸਾਰੇ ਵੇਸਟ ਸਾਡੀ ਜਿਹੜਾ ਬ੍ਰੇਨ ਦੇ ਵਿੱਚੋਂ ਬਾਹਰ ਕੱਢਦਾ ਹੈ, ਤੇ ਨਿਊਟ੍ਰੀਐਂਟਸ ਬ੍ਰੇਨ ਨੂੰ ਡਿਲੀਵਰ ਕਰਾਉਂਦਾ ਹੈ। ਸੋ ਇੱਕ ਇਹ ਬਹੁਤ ਖਾਸ ਜਿਹੜਾ ਫਲੂਇਡ ਹੈਗਾ, ਜਿਹੜਾ ਮਤਲਬ ਜਿਵੇਂ ਬਲੱਡ ਬਾਡੀ ਦੇ ਵਿੱਚ ਰੋਟੇਟ ਕਰਦਾ ਰਹਿੰਦਾ, ਉਦਾਂ ਬ੍ਰੇਨ ਦੇ ਵਿੱਚ ਇਹ ਫਲੂਇਡ ਜਿਹੜਾ ਰੋਟੇਟ ਕਰਦਾ ਰਹਿੰਦਾ, ਜਿਹੜਾ ਮੇਜਰ ਰੋਲ ਪਲੇ ਕਰਦਾ। ਫਿਰ ਜਿਹੜੀਆਂ ਅੱਗੇ ਬਲੱਡ ਸਪਲਾਈ ਲਈ ਤਾਂ ਆਰਟਰੀਜ਼ ਵਗੈਰਾ ਹੁੰਦੀਆਂ ਹੀ ਆ, ਉਹ ਆਕਸੀਜਨ ਤੇ ਬਲੱਡ ਜਿਹੜਾ ਸਪਲਾਈ ਕਰਦੀਆਂ ਬ੍ਰੇਨ ਨੂੰ। ਹਾਂਜੀ
0: ਆਲ ਰਾਈਟ, ਠੀਕ ਹੈ। ਥੋੜ੍ਹਾ ਜਿਹਾ ਇਸ ਕਰਕੇ ਵੀ ਜ਼ਰੂਰੀ ਸੀਗਾ ਕਿ ਬ੍ਰੇਨ ਦੀ ਜਿਹੜੀ ਇੱਕ ਕਿਸਮ ਦੀ ਸਟਰਕਚਰ ਹੈਗੀ ਆ ਉਹ ਤੁਹਾਨੂੰ ਸਮਝ ਲੱਗ ਜਾਵੇ, ਤਾਂ ਕਿ ਹੁਣ ਅਗਲਾ ਜਿਹੜਾ ਜਿਹਦੇ ਉੱਤੇ ਗੱਲ ਕਰਨ ਲੱਗੇ ਹਾਂ ਸੰਦੀਪ ਜੀ, ਉਹਦੇ ਬਾਰੇ ਮੈਨੂੰ ਵੀ ਨਹੀਂ ਪਤਾ। ਪਹਿਲਾਂ ਤਾਂ ਨਿਊਰੋਪਲਾਸਟੀਸਿਟੀ ਆਪਾਂ ਉਹਦੇ ਬਾਰੇ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਇਹ ਡਿਸਕਵਰ ਹੋਈ ਸੀ, ਕਿਹੜੇ ਫੈਕਟਰ ਹੈਗੇ ਨੇ ਜਿਹੜੇ ਇਹਨੂੰ ਇਨਫਲੂਐਂਸ ਕਰਦੇ ਨੇ, ਕਿਵੇਂ ਕੰਮ ਕਰਦੀ ਹੈ। ਪਰ ਬੇਸਿਕ ਕੁਐਸਚਨ, ਵਟ ਇਜ਼ ਨਿਊਰੋਪਲਾਸਟੀਸਿਟੀ ਸਾਦੀ ਭਾਸ਼ਾ 'ਚ?
1: ਹਾਂਜੀ, ਨਿਊਰੋਪਲਾਸਟੀਸਿਟੀ ਦਾ ਮਤਲਬ ਜਿਵੇਂ ਅਰਿਸਟੋਟਲ ਨੇ ਕਿਹਾ ਸੀ ਕਿ ਕਰੈਕਟਰ ਇਜ਼ ਸ਼ੇਪ ਥਰੂ ਯੋਰ ਐਕਸ਼ਨਸ, ਮਤਲਬ ਤੁਸੀਂ ਕੀ ਆ ਉਹ ਤੁਹਾਡੇ ਐਕਸ਼ਨਸ ਤੇ ਡਿਪੈਂਡ ਕਰਦਾ। ਇਹ ਸ਼ਾਇਦ ਜਦੋਂ ਅਸੀਂ ਮੈਮਰੀ ਵਾਲਾ ਐਪੀਸੋਡ ਕਰਾਂਗੇ ਉਦੋਂ ਥੋੜਾ ਹੋਰ ਕਲੀਅਰ ਹੋਊਗਾ ਸਾਨੂੰ ਕਿ ਕਿਵੇਂ ਸਾਡਾ ਕਰੈਕਟਰ ਡਿਪੈਂਡ ਕਰਦਾ ਸਾਡੇ ਐਕਸ਼ਨਸ ਤੇ, ਨਾ ਕਿ ਸਾਡੀ ਮੈਮਰੀ ਤੇ ਜਾਂ ਐਜ਼ ਐਨ ਇੰਡੀਵਿਜੁਅਲ ਤੇ, ਹਨਾ। ਸੋ ਨਿਊਰੋਪਲਾਸਟੀਸਿਟੀ ਦਾ ਹੁਣ, ਕਿਉਂਕਿ ਇੱਥੇ ਪਲਾਸਟਿਕ ਵਰਡ ਆ, ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕੁਛ ਪਲਾਸਟਿਕ ਨਾਲ ਰਿਲੇਟਡ ਹੈਗਾ। ਜਿਵੇਂ ਪਲਾਸਟੀਸਿਟੀ ਦਾ ਮਤਲਬ ਕਿ ਬਹੁਤ ਈਜ਼ੀਲੀ, ਮਤਲਬ ਈਜ਼ੀਲੀ ਤਾਂ ਨਹੀਂ, ਮਤਲਬ ਕਿ ਮੋਲਡ ਕਰ ਸਕਦਾ, ਤੁਸੀਂ ਇਹ ਕਹਿ ਸਕਦੇ ਕਿ ਆਪਣੇ ਆਪ ਨੂੰ, ਹਨਾ। ਇਹ ਬ੍ਰੇਨ ਦੀ ਐਬਿਲਿਟੀ ਆ ਚੇਂਜ ਕਰਨ ਦੀ ਔਰ ਅਡੈਪਟ ਕਰਨ ਦੀ, ਕਿਉਂਕਿ ਬ੍ਰੇਨ ਦੀ ਆ, ਤਾਂ ਅਸੀਂ ਨਿਊਰੋਨ ਜਿਹੜਾ ਵਰਡ ਯੂਜ਼ ਕਰਦੇ, ਇਸ ਲਈ ਅਸੀਂ ਨਿਊਰੋਪਲਾਸਟੀਸਿਟੀ ਕਹਿ ਦਿੰਦੇ ਹਾਂ। ਜਿਵੇਂ ਅਸੀਂ ਪਹਿਲਾਂ ਟੀਵੀ ਸੀਰੀਅਲਸ 'ਚ ਬਹੁਤ ਹੁੰਦਾ ਸੀ ਪਲਾਸਟਿਕ ਸਰਜਰੀ ਵਗੈਰਾ ਹੁੰਦੀ ਸੀ, ਨਾ। ਹੁਣ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਉਹ ਮੂੰਹ 'ਤੇ ਪਲਾਸਟਿਕ ਲਾ ਦਿੰਦੇ ਸੀ, ਉਹ ਆਲਟਰ ਕਰ ਦਿੰਦੇ ਸੀ ਸਟਰਕਚਰ, ਹਨਾ, ਜਾਂ ਕੋਈ ਡਿਫੈਕਟਿਵ ਔਰਗਨ ਹੈਗਾ, ਮਤਲਬ ਫੇਸ ਦਾ ਕੋਈ ਸਟਰਕਚਰ ਹੈਗੀ ਉਹਨੂੰ। ਸੋ ਇੱਦਾਂ ਹੀ ਸਿਮੀਲਰ ਬ੍ਰੇਨ ਦੀ ਜਿਹੜੀ ਆਪਣੇ ਆਪ ਨੂੰ ਚੇਂਜ ਕਰਨ ਦੀ ਐਬਿਲਿਟੀ ਹੈਗੀ ਆ, ਉਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ, ਕਿ ਕਿੰਨੀ ਛੇਤੀ ਉਹ ਕਿੰਨੀਆਂ ਚੀਜ਼ਾਂ ਨੂੰ ਜਿਹੜੀਆਂ ਅਡੈਪਟ ਕਰਦਾ, ਉਹ ਚਾਹੇ ਐਕਸਪੀਰੀਅੰਸ ਦੀ ਵਜ੍ਹਾ ਨਾਲ ਹੋ ਸਕਦਾ, ਹਨਾ, ਕਿ ਤੁਹਾਨੂੰ ਕੀ ਐਕਸਪੀਰੀਅੰਸ ਹੋ ਗਿਆ ਜਾਂ ਤੁਸੀਂ ਕੀ ਓਬਜ਼ਰਵ ਕਰ ਲਿਆ ਜਾਂ ਤੁਹਾਡੇ ਪਾਸਟ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਕੀ ਜਿਹੜੇ ਆ ਕੋਈ ਮੇਜਰ ਚੇਂਜਸ ਹੋਏ ਆ ਜਾਂ ਫਿਰ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੇ ਕੀ ਮਤਲਬ ਆਪਸ ਜਿਹੜੇ ਤੁਹਾਡੇ ਰਿਲੇਸ਼ਨਸ ਕੀ ਆ ਸੋਸਾਇਟੀ ਦੇ ਨਾਲ, ਕਿਉਂਕਿ ਅਰਿਸਟੋਟਲ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਹਿਊਮਨ ਇੱਕ ਪੋਲੀਟੀਕਲ ਐਨੀਮਲ ਹੈਗਾ, ਉਹਦਾ ਮਤਲਬ ਸੀ ਕਿ ਉਹ ਪੋਲੀਟਿਕਸ ਦੀ ਗੱਲ ਨਹੀਂ ਕਰ ਰਿਹਾ ਸੀ, ਉਹ ਸੋਸ਼ਲ ਕਨੈਕਸ਼ਨ ਦੀ ਗੱਲ ਕਰ ਰਿਹਾ ਸੀ ਕਿ ਅਸੀਂ ਬਹੁਤ ਜਲਦੀ ਸੋਸ਼ਲ ਕਨੈਕਸ਼ਨ ਜਿਹੜੇ ਬਣਾ ਲੈਂਦੇ ਹਾਂ, ਹਨਾ, ਇਹੀ ਹਿਊਮਨਸ ਦੀ ਖਾਸੀਅਤ ਹੈਗੀ ਆ। ਸੋ ਇਹ ਸਾਰੀ ਜਿਹੜੀ ਬ੍ਰੇਨ ਦੀ ਇੱਕ ਐਬਿਲਿਟੀ ਹੈ ਇਹਨੂੰ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ। ਇਹਦਾ ਮਤਲਬ ਹੈਗਾ ਕਿ ਬ੍ਰੇਨ ਆਪਣੇ ਆਪ ਨੂੰ ਰੀਸ਼ੇਪ ਕਰ ਲੈਂਦਾ ਜਾਂ ਰੀਓਰਗਨਾਈਜ਼ ਕਰ ਲੈਂਦਾ। ਉਹ ਰੀਸ਼ੇਪ ਦਾ ਮਤਲਬ ਵੀ ਇਹ ਨਹੀਂ ਹੈਗਾ ਕਿ ਸਾਡੇ ਬ੍ਰੇਨ ਜਿਹੜਾ ਆ ਉਹ ਜਿਹੜੀ ਬ੍ਰੇਨ ਦੀ ਸਟਰਕਚਰ ਖੋਪੜੀ ਵਰਗੀ ਹੈਗੀ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਹੈਗਾ ਕਿ ਨਿਊਰੋਨਸ ਜਿਹੜੇ ਆ ਉਹਨਾਂ ਦੀ ਸਟਰਕਚਰ ਜਾਂ ਉਹਨਾਂ ਦੇ ਕਨੈਕਸ਼ਨ, ਕਿਉਂਕਿ ਇੱਕ ਨਿਊਰੋਨ ਮੈਂ ਪਹਿਲਾਂ ਦੱਸਿਆ ਸੀ ਕਿ ਬਹੁਤ ਸਾਰੇ ਸਨ ਉਹਦੇ ਵਿੱਚ ਗੈਪ ਹੁੰਦੇ ਆ ਹਨਾ, ਜਿਹੜੇ ਇੱਕ ਨਿਊਰੋਨ ਨੂੰ ਦੂਜੇ ਨਿਊਰੋਨ ਨਾਲ ਕਨੈਕਟ ਕਰਦੇ ਆ, ਤੇ ਇੱਕ ਨਿਊਰੋਨ ਅੱਗੇ ਹਜ਼ਾਰਾਂ ਹੋਰ ਨਿਊਰੋਨਸ ਦੇ ਨਾਲ ਜੁੜਿਆ ਹੁੰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਕਨੈਕਸ਼ਨ ਕਹਿ ਦਿੰਦੇ ਹਾਂ ਜਦੋਂ ਅਸੀਂ ਸਾਇੰਟਿਫਿਕ ਟਰਮ ਚ ਗੱਲ ਕਰਦੇ ਹਾਂ। ਸੋ ਇਹ ਜਿਹੜੀ ਆ ਨਿਊਰੋਪਲਾਸਟੀਸਿਟੀ ਨਵੇਂ ਨਿਊਰਲ ਕਨੈਕਸ਼ਨ ਬਣਾਉਣ ਦੇ ਵਿੱਚ ਹੈਲਪ ਕਰਦੀ ਆ, ਜਿਵੇਂ ਜਿਹੜੇ ਨਿਊਰੋਨਸ ਨਵੇਂ ਬਣਦੇ ਰਹਿੰਦੇ ਆ, ਉਹ ਇੱਕ ਨਿਊਰੋਨ ਦਾ ਦੂਜੇ ਨਿਊਰੋਨ ਨਾਲ ਕਨੈਕਸ਼ਨ ਟੁੱਟ ਜਾਂਦਾ ਪਰ ਕਿਸੇ ਤੀਜੇ ਨਿਊਰੋਨ ਨਾਲ ਕਨੈਕਸ਼ਨ ਬਣ ਜਾਂਦਾ, ਹਨਾ, ਜਾਂ ਫਿਰ ਜਿਹੜੇ ਐਗਜ਼ਿਸਟਿੰਗ ਨਿਊਰੋਨ ਸੀ ਜਿਹੜੇ ਆਲਮੋਸਟ ਹੁਣ ਮਤਲਬ ਜਾਂ ਤਾਂ ਡੈਡ ਹੋ ਗਿਆ ਨਿਊਰੋਨਸ ਜਾਂ ਫਿਰ ਉਹ ਕੰਮ ਨਹੀਂ ਕਰ ਰਹੇ ਹੈਗੇ, ਹਨਾ, ਉਹਨਾਂ ਨੂੰ ਇਹ ਬਾਹਰ ਕੱਢਦਾ ਜਦੋਂ ਬ੍ਰੇਨ ਆਪਣੇ ਮਤਲਬ ਉਹਨੂੰ ਖਤਮ ਕਰ ਦਿੰਦਾ ਜਾਂ ਫਿਰ ਨਵੇਂ ਨਿਊਰੋਨਸ ਜਿਵੇਂ ਜਨਰੇਟ ਕਰਦਾ ਹੈ। ਜਿਹੜੇ ਮੈਂ ਆਪਾਂ ਗੱਲ ਕੀਤੀ ਹੈ ਕਿ ਨਿਊਰੋਨ ਬਣਦੇ ਰਹਿੰਦੇ ਆ, ਬਟ ਹਾਲਾਂਕਿ ਪਹਿਲਾਂ ਹੀ ਮੰਨਦੇ ਸੀ ਕਿ ਸਿਰਫ ਬੱਚਿਆਂ 'ਚ ਹੀ ਹੁੰਦੇ ਆ, ਬਟ ਹੁਣ ਸਟੱਡੀਜ਼ ਹੁੰਦੀਆਂ, ਹੁਣ ਸਾਨੂੰ ਪਤਾ ਲੱਗਦਾ ਕਿ ਨਹੀਂ ਪੂਰੀ ਉਮਰ ਜਿਹੜੀ ਅਡਲਟਹੁੱਡ ਦੇ ਵਿੱਚ ਵੀ ਸਾਡੀ ਬੋਡੀ ਜਿਹੜੀ ਆ ਇਹ ਨਹੀਂ ਹੈ ਕਿ ਅਸੀਂ ਬਚਪਨ 'ਚ ਕੋਈ ਚੀਜ਼ ਸਿੱਖਾਂਗੇ ਤਾਂ ਉਹੀ ਸਾਨੂੰ ਜਿਹੜੀ ਆ ਆਊਗੀ, ਅਗਰ ਅਸੀਂ ਮਤਲਬ ਸਿਆਣੇ ਹੋ ਕੇ ਵੀ ਅਸੀਂ ਕੁਛ ਨਵਾਂ ਸਿੱਖ ਸਕਦੇ ਹਾਂ ਤਾਂ ਉਹਦੇ 'ਚ ਅਸੀਂ ਮਤਲਬ ਮੁਹਾਰਤ ਹਾਸਲ ਕਰ ਸਕਦੇ ਹਾਂ, ਹਨਾ। ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਔਰ ਇਹ ਸਿਰਫ ਇਹ ਲਰਨਿੰਗ ਦੇ ਵਿੱਚ ਹੈਲਪ ਨਹੀਂ ਕਰਦਾ, ਅਗਰ ਇੰਜਰੀ ਹੁੰਦੀ ਆ ਕੋਈ ਬ੍ਰੇਨ ਨੂੰ, ਜਿੱਦਾਂ ਲਾਸਟ ਐਪੀਸੋਡ 'ਚ ਮੈਂ ਗੱਲ ਕੀਤੀ ਸੀ ਕਿ ਕਈ ਵਾਰ ਇੱਕ ਹਿੱਸਾ ਦੂਜੇ ਹਿੱਸੇ ਦਾ ਕੰਮ ਕਰਨ ਲੱਗ ਜਾਂਦਾ ਬ੍ਰੇਨ ਦਾ, ਹਨਾ, ਤਾਂ ਇੰਜਰੀ ਤੋਂ ਵੀ ਤੁਹਾਨੂੰ ਜਿਹੜੀ ਆ ਉਹ ਤੋਂ ਤੁਸੀਂ ਕਿੱਦਾਂ ਬਚਣਾ ਹੈ, ਕਿਉਂਕਿ ਬਹੁਤ ਸਾਰੇ ਲੋਕ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਐਕਸੀਡੈਂਟ ਹੋਣ ਤੋਂ ਬਾਅਦ ਉਹ ਠੀਕ ਵੀ ਹੋ ਜਾਂਦੇ ਆ, ਹਨਾ, ਬ੍ਰੇਨ ਉਹਨਾਂ ਦਾ ਸੈੱਟ ਹੋ ਜਾਂਦਾ, ਤਾਂ ਉਹ ਇਸੇ ਲਈ ਹੁੰਦਾ ਕਿ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰ ਰਿਹਾ ਹੈਗਾ ਤੇ ਅਡਲਟਹੁੱਡ ਦੇ ਵਿੱਚ ਵੀ ਕੰਟੀਨਿਊ ਰਹਿੰਦੀ ਆ। ਔਰ ਅਸੀਂ ਅਗਰ ਇਹਦੀ ਸਟਰਕਚਰ ਅਗਰ ਇਹਦੀ ਮੈਂ ਟਾਈਪਸ ਦੀ ਗੱਲ ਕਰਾਂ ਤਾਂ ਦੋ ਤਰ੍ਹਾਂ ਦੀ ਹੋ ਜਾਂਦੀ ਹੈ, ਇੱਕ ਸਟਰਕਚਰਲ ਨਿਊਰੋਪਲਾਸਟੀਸਿਟੀ, ਇੱਕ ਫੰਕਸ਼ਨਲ ਨਿਊਰੋਪਲਾਸਟੀਸਿਟੀ। ਸਟਰਕਚਰਲ ਮਤਲਬ ਕਿ ਤੁਹਾਡੀ ਬ੍ਰੇਨ ਦੀ ਜਿਹੜੀ ਆ ਨਿਊ ਫਿਜ਼ੀਕਲ ਸਟਰਕਚਰ ਚੇਂਜ ਹੋ ਜਾਂਦੀ ਹੈ, ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਨਵੇਂ ਨਵੇਂ ਕਨੈਕਸ਼ਨ ਬਣਦੇ ਰਹਿੰਦੇ ਆ, ਹਨਾ, ਉਹ ਬਣਦੇ ਉਦੋਂ ਜਦੋਂ ਅਸੀਂ ਕੁਛ ਸਿੱਖਦੇ ਹਾਂ, ਜਿਹੜਾ ਮਤਲਬ ਕੁਛ ਸਿੱਖਣਾ ਨਵਾਂ ਸ਼ੁਰੂ ਕਰਦੇ ਹਾਂ, ਮੰਨ ਲਓ ਕੋਈ ਪਰਟੀਕੁਲਰ ਫੀਲਡ, ਜਿੱਦਾਂ ਮੈਂ ਪਹਿਲਾਂ ਵੀ ਐਗਜ਼ਾਮਪਲ, ਕੋਈ ਗਾਣਾ ਤੁਸੀਂ ਸਿੱਖਣਾ ਸ਼ੁਰੂ ਕੀਤਾ, ਕੋਈ ਮਿਊਜ਼ਿਕ ਇੰਸਟਰੂਮੈਂਟ ਤੁਸੀਂ ਵਜਾਉਣਾ ਸ਼ੁਰੂ ਕੀਤਾ, ਤਾਂ ਉਹਦੇ ਨਾਲ ਰਿਲੇਟਡ ਤੁਹਾਡੇ ਜਿਹੜੇ ਨਿਊਰਲ ਕਨੈਕਸ਼ਨ ਜਿਹੜੇ ਆ ਉਹ ਰੀਨਿਊ ਹੁੰਦੇ ਰਹਿੰਦੇ ਆ ਜਾਂ ਨਵੇਂ ਨਵੇਂ ਬਣਦੇ ਰਹਿੰਦੇ ਆ। ਸੋ ਇਹ ਐਕਸਪੀਰੀਅੰਸ ਦਾ ਮੈਮਰੀਜ਼ ਦੀ ਵਜ੍ਹਾ ਨਾਲ ਹੁੰਦਾ ਜਿਹੜਾ ਤੁਹਾਡੀ ਬ੍ਰੇਨ ਦੇ ਵਿੱਚ ਫਿਜ਼ੀਕਲ ਚੇਂਜ ਆਉਂਦਾ ਹੈ। ਤੇ ਦੂਜਾ ਚੇਂਜ ਸਾਡਾ ਫੰਕਸ਼ਨਲ ਪਲਾਸਟੀਸਿਟੀ ਹੁੰਦਾ ਹੈ, ਇਹਦਾ ਮਤਲਬ ਕਿ ਫੰਕਸ਼ਨਲ ਜਿਹੜੇ ਇੱਕ ਡੈਮੇਜ ਏਰੀਆ ਤੋਂ ਜਿਹੜਾ ਅਨਡੈਮੇਜ ਏਰੀਆ ਦੇ ਵਿੱਚ ਕਈ ਵਾਰ ਫੰਕਸ਼ਨ ਮੂਵ ਕਰ ਜਾਂਦੇ ਆ, ਜਿਵੇਂ ਕੋਈ ਮੰਨ ਲਓ ਕੋਈ ਹਿੱਸਾ ਜਿਹੜਾ ਮੂਵਮੈਂਟ ਦਾ ਤੁਹਾਡਾ ਇਫੈਕਟ ਹੋ ਗਿਆ ਆਫਟਰ ਐਕਸੀਡੈਂਟ ਜਾਂ ਕਿਸੇ ਹੋਰ ਚੀਜ਼ ਦੀ ਵਜ੍ਹਾ ਨਾਲ, ਕਿਸੇ ਡਿਜ਼ੀਜ਼ ਦੀ ਵਜ੍ਹਾ ਨਾਲ, ਤਾਂ ਹੋ ਸਕਦਾ ਕਿ ਤੁਹਾਡੇ ਬੋਡੀ ਦਾ ਜਿਹੜਾ ਸੋਰੀ ਬ੍ਰੇਨ ਦਾ ਜਿਹੜਾ ਹੋਰ ਕੋਈ ਹਿੱਸਾ ਜਿਹੜਾ ਆ ਉਹ ਰੋਲ ਨੂੰ ਪਲੇ ਕਰਨਾ ਸ਼ੁਰੂ ਕਰ ਦੇਵੇ ਵਿਜ਼ਨ ਦੇ ਵਿੱਚ, ਹਨਾ। ਔਰ ਓਬਵੀਅਸਲੀ ਇਹ ਨਹੀਂ ਹੋਗਾ ਕਿ ਜਿਹੜੇ ਨਹੀਂ ਮਤਲਬ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹ ਨਹੀਂ ਹੈਗਾ ਕਿ ਹਿਪੋਕੈਂਪਸ ਹੀ ਮੈਮਰੀ ਚ ਰੋਲ ਪਲੇ ਕਰਦਾ, ਬਾਕੀ ਹੋਰ ਕੋਈ ਆਰਗਨਸ ਵੀ ਕਰਦੇ ਆ, ਹਨਾ। ਤੇ ਓਬਵੀਅਸਲੀ ਜੇ ਹਿਪੋਕੈਂਪਸ ਚ ਕੋਈ ਇਸ਼ੂ ਆਇਆ ਤਾਂ ਹੋ ਸਕਦਾ ਕਿ ਹਿਪੋਕੈਂਪਸ ਦਾ, ਕਿਉਂਕਿ ਬਹੁਤ ਸਾਰੇ ਨਿਊਰੋਨਸ ਹੈਗੇ ਆ, ਤਾਂ ਹੋਰ ਕੋਈ ਨਿਊਰੋਨ ਜਿਹੜਾ ਉਹ ਵਾਲਾ ਕੰਮ ਕਰਨ ਲੱਗ ਜਾਵੇ। ਸੋ ਇੱਦਾਂ ਜਿਹੜਾ ਬ੍ਰੇਨ ਆਪਣੇ ਆਪ ਨੂੰ ਅਡੈਪਟ ਕਰਦਾ ਰਹਿੰਦਾ, ਚਾਹੇ ਉਹ ਆਪਣੀ ਸਟਰਕਚਰ ਚੇਂਜ ਕਰਨੀ ਹੋਵੇ ਚਾਹੇ ਉਹ ਆਪਣਾ ਕੰਮ ਚੇਂਜ ਕਰਨਾ ਹੋਵੇ, ਉਹਨੂੰ ਹੀ ਅਸੀਂ ਨਿਊਰੋਪਲਾਸਟੀਸਿਟੀ ਕਹਿੰਦੇ ਹਾਂ।
0: ਰਾਈਟ ਰਾਈਟ, ਠੀਕ ਹੈ। ਫੰਕਸ਼ਨਲ ਔਰ ਸਟਰਕਚਰਲ ਪਲਾਸਟੀਸਿਟੀ ਦੇ ਬਾਰੇ ਦੱਸਿਆ ਹੈਗਾ, ਔਰ ਦੋ ਚੀਜ਼ਾਂ ਜਿਹੜੀਆਂ ਦੋ ਹੋਰ ਮੇਨ ਇਹਦੇ 'ਤੇ ਜਿਹੜੀਆਂ ਗੱਲਾਂ ਆਪਾਂ ਦੇਖਣੀਆਂ ਹੈਗੀਆਂ ਨੇ ਕਿ ਕਿਸ ਕਿਸਮ ਦੇ ਨਾਲ ਇਹਨੂੰ ਇਨਫਲੂਐਂਸ ਜਿਹੜੇ ਨੇ ਫੈਕਟਰ ਕਰਦੇ ਨੇ, ਔਰ ਕਿਵੇਂ ਇਹਦੇ ਬਾਰੇ ਪਤਾ ਚੱਲਿਆ, ਔਰ ਆਮ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਹੋਰ ਉਦਾਹਰਣਾਂ ਦੇ ਨਾਲ ਇਹਨੂੰ ਤੁਹਾਨੂੰ ਹੋਰ ਸੌਖਾ ਕਰਕੇ ਸਮਝਾਵਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ ਸੰਦੀਪ ਜੀ, ਅਤੇ ਬ੍ਰੇਕ ਤੋਂ ਬਾਅਦ ਆ ਕੇ ਫਿਰ ਇਸ ਮਸਲੇ ਦੇ ਉੱਤੇ ਥੋੜ੍ਹੀ ਜਿਹੀ ਹੋਰ ਵਿਸਤਾਰ ਦੇ ਵਿੱਚ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ ਡੀਪ ਟਾਕ ਸ਼ੋਅ।

0: ਰੇਡੀਓ ਹਾਂਜੀ 1674 ਐਮ ਤੇ ਪ੍ਰੋਗਰਾਮ ਡੀਪ ਟਾਕ ਸ਼ੋਅ ਲੈ ਕੇ ਹੋਏ ਹਾਂ ਜੀ ਹਾਜ਼ਰ। ਔਰ ਗੱਲ ਅੱਜ ਦੇ ਦਿਨ ਨੇਰੋ ਪਲਾਸਟੀਸਿਟੀ ਦੀ ਚੱਲ ਰਹੀ ਹੈਗੀ ਹੈ। ਪਲਾਸਟੀਸਿਟੀ ਜਾਂ ਇਲਾਸਟੀਸਿਟੀ, ਯਾਨੀ ਕਿ ਪਲਾਸਟੀਸਿਟੀ ਜਾਂ ਇਲਾਸਟੀਸਿਟੀ ਇੱਕੋ ਚੀਜ਼ਾਂ ਨਹੀਂ ਹੁੰਦੀਆਂ, ਦੋ ਅੱਡ ਅੱਡ ਚੀਜ਼ਾਂ ਹੁੰਦੀਆਂ ਨੇ। ਜਿੱਦਾਂ ਮੇਰਾ ਦਿਮਾਗ ਅਤੇ ਡਾਕਟਰ ਸੰਦੀਪ ਕੌਰ ਹੋਰਾਂ ਦਾ ਦਿਮਾਗ ਫਰਕ ਹੈਗਾ। ਸੰਦੀਪ ਜੀ ਵੈਲਕਮ, ਕੀ ਹਾਲ ਚਾਲ ਨੇ ਜੀ?
1: ਮੈਂ ਠੀਕ ਹਾਂ ਜੀ, ਤੁਸੀਂ ਦੱਸੋ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਜਿਹੜਾ ਇਲਾਸਟੀਸਿਟੀ ਦੀ ਗੱਲ ਮੈਂ ਕਰ ਰਿਹਾ ਸੀਗਾ ਕਿ ਜਿੱਦਾਂ ਦਿਮਾਗ, ਜਿੱਦਾਂ ਆਪਾਂ ਜਿੰਨਾ ਸਟ੍ਰੈਚ ਕਰੀਏ, ਜਿੰਨਾ ਖਿੱਚੀਏ, ਉਨਾ ਵਰਤਿਆ ਜਾਂਦਾ, ਉਨਾ ਕੰਮ ਕਰਦਾ ਹੈਗਾ। ਇੱਕ ਚੀਜ਼ ਮੈਨੂੰ ਦੱਸਿਓ, ਆ ਠੀਕ ਹੈ, ਤੁਹਾਡੀਆਂ ਗੱਲਾਂ ਸਾਰੀਆਂ ਮੈਂ ਸਮਝ ਆ ਰਹੀਆਂ ਹੈਗੀਆਂ ਨੇ ਔਰ ਸਰੋਤਿਆਂ ਨੂੰ ਵੀ ਸਮਝ ਆ ਰਹੀਆਂ ਕਿ ਕਿਸ ਤਰੀਕੇ ਦੇ ਨਾਲ ਫੰਕਸ਼ਨਲ ਅਤੇ ਸਟਰਕਚਰ ਪਲਾਸਟੀਸਿਟੀ ਕੰਮ ਕਰਦੀ ਹੈ। ਹਿੰਦੀ ਫਿਲਮਾਂ ਦੇ ਵਿੱਚ ਜਾਂ ਇੰਗਲਿਸ਼ ਫਿਲਮਾਂ ਦੇ ਵਿੱਚ ਇੱਕ ਚੀਜ਼ ਬੜੀ ਆਉਂਦੀ ਹੈਗੀ ਹੈ ਕਿ ਉਹ ਫਲਾਣੇ ਬੰਦੇ ਦਾ ਐਕਸੀਡੈਂਟ ਹੋਇਆ ਅਤੇ ਐਕਸੀਡੈਂਟ ਤੋਂ ਬਾਅਦ ਉਹਦੀ ਯਾਦਦਾਸ਼ਤ ਚਲੀ ਗਈ, ਫਿਰ ਉਹਦੀ ਯਾਦਦਾਸ਼ਤ ਚਲੀ ਗਈ, ਉਹਨੂੰ ਬੰਦੇ ਸਾਰੇ ਭੁੱਲ ਜਾਂਦੇ ਨੇ ਪਰ ਉਹਨੂੰ ਸ਼ਬਦ ਜ਼ਰੂਰ ਯਾਦ ਰਹਿੰਦੇ ਨੇ, ਉਹਨੂੰ ਗੱਲ ਕਰਨੀ ਜ਼ਰੂਰ ਯਾਦ ਰਹਿੰਦੀ ਹੈ। ਇੱਦਾਂ ਨਹੀਂ ਕਿ ਬੰਦੇ ਦੀ ਯਾਦਦਾਸ਼ਤ ਗਈ ਅਤੇ ਉਹ ਕੰਪਲੀਟਲੀ ਵਾਈਪ ਆਊਟ ਹੋ ਗਿਆ ਕਿ ਉਹਨੂੰ ਬੋਲਣਾ ਤੱਕ ਨਹੀਂ ਆ ਰਿਹਾ, ਉਹ ਮਤਲਬ ਜ਼ੀਰੋ ਕੰਡੀਸ਼ਨ ਦੇ ਵਿੱਚ ਚਲਾ ਗਿਆ। ਇੱਦਾਂ ਨਹੀਂ ਹੈ, ਉਹ ਸਰਟਨ ਚੀਜ਼ਾਂ ਭੁੱਲ ਜਾਂਦਾ ਹੈਗਾ ਇਹ ਜਿਹੜੀ ਹੈਗੀ। ਔਰ ਫਿਰ ਉਸ ਤੋਂ ਬਾਅਦ ਚਲੋ ਖੈਰ ਹਿੰਦੀ ਫਿਲਮਾਂ 'ਚ ਤਾਂ ਥੋੜ੍ਹਾ ਜਿਹਾ ਓਵਰ ਦੀ ਟੌਪ ਹੋ ਜਾਂਦਾ ਕਿ ਫਿਰ ਉਹਨੂੰ ਕੁਛ ਇਹੋ ਜਿਹਾ ਯਾਦ ਆਉਂਦਾ ਸੀਨ ਅਤੇ ਉਹਨੂੰ ਫਿਰ ਸਾਰੀ ਮੈਮਰੀ ਬੈਕ ਹੋ ਜਾਂਦੀ ਹੈਗੀ ਹੈ। ਫਲੈਸ਼ਿਜ਼ ਕਹਿ ਲੈਂਦੇ ਹੁੰਦੇ ਹਾਂ, ਬਹੁਤ ਸਾਰੇ ਲੋਕਾਂ ਨੂੰ ਫਲੈਸ਼ਿਜ਼ ਰਹਿ ਜਾਂਦੇ ਹੁੰਦੇ ਨੇ ਯਾਦ ਜਦੋਂ ਮੈਮਰੀ ਜਾਣ ਲੱਗਦੀ ਹੈਗੀ ਹੈ ਜਾਂ ਜਦੋਂ ਇਸ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਹੈਗੀਆਂ ਨੇ। ਬਟ ਫਿਰ ਵੀ ਜਿਵੇਂ ਇਹ ਇਫ ਇਟ ਮੇਕ ਸੈਂਸ, ਅਤੇ ਸੰਦੀਪ ਜੀ ਇਹਨੂੰ ਥੋੜ੍ਹਾ ਜਿਹਾ ਹੋਰ ਸਿੰਪਲੀਫਾਈ ਕਰਕੇ ਦੱਸੋਗੇ ਕਿ ਕਿਹੜੇ ਕਿਹੜੇ ਐਸੇ ਫੈਕਟਰਸ ਹੈਗੇ ਨੇ ਜਿਹੜੇ ਇਨਫਲੂਐਂਸ ਕਰਦੇ ਹੈਗੇ ਨੇ ਦਿਮਾਗ ਨੂੰ, ਦਿਮਾਗ ਦੇ ਨਾਲ ਜੁੜੀਆਂ ਹੋਈਆਂ ਐਕਟੀਵਿਟੀਜ਼ ਨੂੰ?
1: ਹਾਂਜੀ, ਮਤਲਬ ਜਿਹੜੇ ਫੈਕਟਰਸ ਦੀ ਜਦੋਂ ਅਸੀਂ ਗੱਲ ਕੀਤੀ, ਆਪਾਂ ਵੈਸੇ ਸੁਣਦੇ ਹਾਂ ਅੱਜ ਕੱਲ੍ਹ ਆਪਾਂ ਵੀਡੀਓਜ਼ 'ਚ ਬਹੁਤ ਸੁਣਦੇ ਹਾਂ ਕਿ ਹੈਲਦੀ ਖਾਣਾ ਖਾਓ, ਸੌਵੋ ਟਾਈਮ 'ਤੇ, ਉਹ ਸਾਰਾ ਕੁਛ ਹੈ ਨਾ, ਪੋਜ਼ਿਟਿਵ ਚੇਂਜਸ। ਮੋਟੀਵੇਸ਼ਨਲ ਸਪੀਕਰਸ ਜਿਹੜੇ ਹੈ ਬਹੁਤ ਬੋਲਦੇ ਇੱਦਾਂ ਦੀ ਚੀਜ਼ਾਂ, ਹੈ ਨਾ, ਔਰ ਕਿਸੇ ਹੱਦ ਤੱਕ ਸਹੀ ਵੀ ਹੈਗੀਆਂ ਕਿਉਂਕਿ ਜਿਹੜੀ ਹੈ ਸਾਡਾ ਐਕਸਪੀਰੀਅੰਸ ਹੈਗਾ ਜੋ ਸਾਡਾ ਸਲੀਪ ਪੈਟਰਨ ਆ ਜਾਂ ਅਸੀਂ ਕਿੰਨੇ ਐਕਟਿਵ ਆ ਆਪਣੇ ਲਾਈਫ ਸਟਾਈਲ ਦੇ ਵਿੱਚ, ਉਹ ਇਫੈਕਟ ਕਰਦਾ ਸਾਡੀ ਬ੍ਰੇਨ ਦੀ ਐਕਟੀਵਿਟੀ ਨੂੰ ਔਰ ਸਾਡੀ ਅੱਗੇ ਬੋਡੀ ਦੀ ਐਕਟੀਵਿਟੀ ਨੂੰ, ਕਿ ਜਿੰਨਾ ਜ਼ਿਆਦਾ ਅਸੀਂ ਮਤਲਬ ਐਕਟਿਵ ਰਹਾਂਗੇ ਉਨੇ ਹੀ ਅਸੀਂ ਜਿਹੜੇ ਸਟਰੋਂਗ ਮਤਲਬ ਸਟਰੋਂਗ ਰਹੋਗੇ ਔਰ ਬ੍ਰੇਨ ਵੀ ਸਾਡਾ ਮਤਲਬ ਹੈਲਦੀ ਰਹੇਗਾ, ਹੈ ਨਾ। ਕਿਉਂਕਿ ਜਦੋਂ ਤੁਸੀਂ ਮੈਮਰੀ ਦੀ ਗੱਲ ਕਰਦੇ ਤਾਂ ਅਗਰ ਕਿਉਂਕਿ ਵਰਲਡ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੀ ਹੁੰਦੇ ਆ ਲੋਕਾਂ ਦੇ, ਜਿਹੜੇ ਬਹੁਤ ਚੀਜ਼ਾਂ ਸਟੋਰ ਮੈਮਰੀਜ਼ ਹੈ ਨਾ ਸਟੋਰ ਕਰਕੇ ਰੱਖ ਸਕਦੇ ਆ। ਸੋ ਲੋਕਾਂ ਨੇ ਕਈ ਵਾਰ, ਮੈਂ ਇੰਟਰਵਿਊ ਦੇਖਿਆ ਕਿ ਉਹ ਕਹਿੰਦੇ ਆ ਕਿ ਅਸੀਂ ਮਤਲਬ ਪ੍ਰੋਪਰ ਖਾਣਾ ਖਾਂਦੇ ਹਾਂ, ਹੈਲਦੀ ਡਾਇਟ ਖਾਂਦੇ ਹਾਂ, ਮਤਲਬ ਕਿਉਂਕਿ ਸਾਡੇ ਇੰਡੀਅਨਸ ਦੀ ਅਗਰ ਅਸੀਂ ਡਾਇਟ ਦੀ, ਸਾਡੀ ਡਾਇਟ 'ਚ ਕਾਰਬਸ ਜ਼ਿਆਦਾ ਹੁੰਦੇ ਆ, ਪ੍ਰੋਟੀਨ ਘੱਟ ਹੁੰਦੇ ਆ, ਹੈ ਨਾ, ਅਤੇ ਉਹ ਚੀਜ਼ਾਂ ਹੁੰਦੀਆਂ। ਤਾਂ ਉਹ ਕਹਿੰਦੇ ਕਿ ਅਸੀਂ ਬੈਲੈਂਸ ਡਾਇਟ ਖਾਂਦੇ ਹਾਂ, ਅਸੀਂ ਸੌਂਦੇ ਟਾਈਮ ਤੇ ਹੈਗੇ ਆ, ਹੈ ਨਾ, ਔਰ ਇੱਕ ਹਰ ਬੰਦੇ ਦਾ ਇੱਕ ਪਰਸਨਲ ਮਤਲਬ ਪਰਸੀਵ ਕਰਨ ਦਾ ਚੀਜ਼ਾਂ ਨੂੰ ਆਈਡੀਆ ਹੁੰਦਾ। ਕਈ ਵਾਰ ਤੁਸੀਂ ਆਪਾਂ ਕਈ ਵਾਰ ਪੋਡਕਾਸਟ ਅੱਗੇ ਤੁਸੀਂ ਗੱਲ ਕੀਤੀ ਆ, ਤੁਸੀਂ ਕਈ ਵਾਰ ਛੋਟੀ ਫੋਰਮਸ 'ਚ ਉਹਨੂੰ ਕਰ ਦਿੰਦੇ, ਆਪਣੇ ਟੀਚਰ ਸਾਨੂੰ ਸਿਖਾਉਂਦੇ ਹੁੰਦੇ ਸੀ ਨਾ, ਕੋਈ ਵਰਡ ਬਣਾ, ਕੋਈ ਵੱਡੀ ਚੀਜ਼ ਆ, ਮੰਨ ਲਓ ਪਲੈਨਟਸ ਦੇ ਨਾਮ ਸਾਨੂੰ ਯਾਦ ਨਹੀਂ ਰਹਿ ਰਹੇ, ਉਹ ਛੋਟੀ ਉਹਨੂੰ ਛੋਟੇ ਛੋਟੇ ਵਰਡਸ ਕਹਿੰਦੇ ਹੁੰਦੇ ਸੀ ਕਿ ਇਹ ਵਾਲਾ ਵਰਡ ਯਾਦ ਕਰ ਲਓ ਤੁਹਾਨੂੰ ਯਾਦ ਰਹਿ ਜਾਣਗੇ, ਹੈ ਨਾ। ਤੋ ਹਰ ਬੰਦਾ ਆਪਣੇ ਹਿਸਾਬ ਨਾਲ ਆਪਾਂ ਕਿਸੇ ਤਰ੍ਹਾਂ ਜਿਹੜਾ ਮੋਡੀਫਾਈ ਕਰ ਲੈਂਦੇ ਹਾਂ, ਕਿਉਂਕਿ ਆਪਾਂ ਜ਼ਿਆਦਾ ਇੱਕ ਸਾਡੇ ਬ੍ਰੇਨ ਦਾ ਇਹ ਵੀ ਹੈ ਕਿ ਸਟੋਰੀਜ਼ ਨੂੰ ਅਸੀਂ ਜ਼ਿਆਦਾ ਪਰਸੀਵ ਕਰਦੇ ਹਾਂ ਰਾਦਰ ਦੈਨ ਕਿ, ਇਸੇ ਲਈ ਅਸੀਂ ਬੁੱਕਸ ਪੜ੍ਹਦੇ ਬੋਰ ਹੋ ਜਾਂਦੇ ਹਾਂ, ਪਰ ਅਸੀਂ ਮੂਵੀਜ਼ ਦੇਖ, ਅਗਰ ਮੂਵੀਜ਼ ਦੇਖਦੇ ਹਾਂ, ਮੂਵੀਜ਼ 'ਚ ਕੋਈ ਚੀਜ਼ ਦੇਖਦੇ ਹਾਂ ਸਾਨੂੰ ਯਾਦ ਰਹਿ ਜਾਂਦੀ ਆ, ਪਰ ਅਸੀਂ ਜਦੋਂ ਬੁੱਕਸ 'ਚ ਪੜ੍ਹਦੇ ਹਾਂ ਜਾਂ ਆਪਣੇ ਸਕੂਲ ਦੀਆਂ ਬੁੱਕਸ 'ਚ ਪੜ੍ਹਦੇ ਹਾਂ ਉਹਦੇ 'ਚ ਸਾਨੂੰ ਥੋੜ੍ਹੀ ਘੱਟ ਯਾਦ ਰਹਿੰਦੀ ਆ। ਸੋ ਇਹ ਸਾਰੇ ਫੈਕਟਰ ਜਿਹੜੇ ਹੈਗੇ ਇਨਫਲੂਐਂਸ ਕਰਦੇ, ਜਿਵੇਂ ਐਕਸਪੀਰੀਅੰਸ ਦੀ ਮੈਂ ਗੱਲ ਕੀਤੀ ਆ, ਸੋ ਇਹਦੇ ਜਿੱਦਾਂ ਨਿਊਰੋਪਲਾਸਟੀਸਿਟੀ ਦੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਇਹਦਾ ਮਤਲਬ ਸਿਰਫ ਪੋਜ਼ਿਟਿਵ ਇਫੈਕਟਸ ਨਹੀਂ ਹੈਗੇ, ਨੈਗੇਟਿਵ ਇਫੈਕਟਸ ਵੀ ਹੈਗੇ ਆ। ਜਿਵੇਂ ਲਾਸਟ ਐਪੀਸੋਡ 'ਚ ਮੈਂ ਸਕਰੀਨ ਟਾਈਮ ਦੀ ਗੱਲ ਕੀਤੀ ਸੀ, ਔਰ ਇਹ ਸਿਰਫ ਅਡਲਟਸ, ਸਿਰਫ ਬੱਚਿਆਂ ਦੇ ਲਈ ਨਹੀਂ, ਅਡਲਟਸ ਦੇ ਲਈ ਵੀ ਹੈ ਹਨਾ, ਕਿਉਂਕਿ ਸਾਨੂੰ ਪਤਾ ਕਿ ਹੁਣ ਅਸੀਂ ਰੀਲਸ ਜਾਂ ਸ਼ਾਰਟਸ ਇੰਨੇ ਦੇਖਦੇ ਹਾਂ ਕਿ ਸਾਡਾ ਅਟੈਂਸ਼ਨ ਟਾਈਮ ਜਿਹੜਾ ਸਪੈਨ ਜਿਹੜਾ ਘੱਟ ਰਿਹਾ ਹਨਾ, ਰਿਸਰਚ ਹੋ ਰਹੀ ਹੈ ਕਿ ਹਾਂ ਔਨ ਐਵਰੇਜ ਸਾਡਾ ਅਟੈਂਸ਼ਨ ਸਪੈਨ ਘੱਟ ਰਿਹਾ ਰੀਲਸ ਦੇਖਣਾ, ਕਿਉਂਕਿ ਛੋਟੀ ਛੋਟੀ ਵੀਡੀਓਜ਼ ਦੇਖਦੇ ਹਾਂ। ਸੋ ਇੱਦਾਂ ਦੀ ਜਿਹੜੀਆਂ ਸਟੱਡੀਜ਼ ਵੀ ਕਾਫੀ ਹੋਈਆਂ ਐਕਸਪੀਰੀਅੰਸ ਦੇ ਬੇਸ ਤੇ, ਇੱਦਾਂ ਦੀ ਇੱਕ ਸਟੱਡੀ ਹੋਈ ਹੈ ਲੰਡਨ ਟੈਕਸੀ ਡਰਾਈਵਰਸ ਦੇ ਉੱਤੇ 2000s ਦੇ ਵਿੱਚ। ਲੰਡਨ ਦੇ ਵਿੱਚ ਕੀ ਹੁੰਦਾ, ਬਹੁਤ ਜ਼ਿਆਦਾ ਇਹਨੂੰ ਪਤਾ ਵੀ ਹੋਣਾ ਕਿ ਉੱਥੇ ਜਿਹੜੇ ਟੈਕਸੀ ਡਰਾਈਵਰ ਆ ਉਹਨਾਂ ਨੂੰ ਇੱਕ ਟੈਸਟ ਦੇਣਾ ਪੈਂਦਾ ਲਾਇਸੈਂਸ ਜਿਹੜਾ ਉਹ ਕਰਨ ਦੇ ਲਈ। ਉਹਨਾਂ ਦੀ ਜਿਹੜੀਆਂ ਲੰਡਨ ਦੇ ਵਿੱਚ 25,000 ਦੇ ਕਰੀਬ ਆਈ ਥਿੰਕ ਸਟਰੀਟਸ ਹੈਗੀਆਂ, ਉਹਨਾਂ ਸਟਰੀਟਸ ਦੇ ਸਾਰਿਆਂ ਦੇ ਮੈਪਸ ਮਤਲਬ ਉਹਨਾਂ ਨੂੰ ਮੂੰਹ ਜ਼ਬਾਨੀ ਜਿਵੇਂ ਕਹਿੰਦੇ ਹੁੰਦੇ ਉਹ ਯਾਦ ਹੋਣੇ ਚਾਹੀਦੇ ਆ। ਹਾਂਜੀ, ਤੇ ਉਹ ਯਾਦ ਹੋਣੇ ਚਾਹੀਦੇ ਆ, ਉਹ ਮੈਪਸ ਨਹੀਂ ਯੂਜ਼ ਕਰ ਸਕਦੇ ਉਸ ਟੈਸਟ ਤੇ। ਉਸ ਟੈਸਟ ਪ੍ਰਿਪੇਅਰ ਕਰਨ ਚ ਲੋਕਾਂ ਨੂੰ 3-4 ਸਾਲ ਲੱਗ ਜਾਂਦੇ ਆ, ਔਰ ਈਵਨ ਅੱਜ ਵੀ ਉਹ ਟੈਸਟ ਹੁੰਦਾ ਹੈ ਹਨਾ। ਸੋ ਤੁਸੀਂ ਗੂਗਲ ਮੈਪ ਦੇ ਭਰੋਸੇ ਲਾਇਸੈਂਸ ਨਹੀਂ ਲੈ ਸਕਦੇ, ਤੁਹਾਨੂੰ ਹਰ ਸਟਰੀਟ ਦਾ ਪਤਾ ਹੋਣਾ ਚਾਹੀਦਾ। ਸੋ ਇੱਦਾਂ ਦੀ ਇੱਕ ਸਟੱਡੀ ਹੋਈ ਸੀਗੀ 2000s ਦੇ ਵਿੱਚ, ਜਿਹਦੇ ਵਿੱਚ ਜਿਹੜਾ ਉਹਨਾਂ ਨੇ ਇੱਕ ਜਿਹੜੇ ਕੁਛ ਲੋਕ ਲਏ ਜਿਹੜੇ ਐਕਸਪੀਰੀਅੰਸਡ ਟੈਕਸੀ ਡਰਾਈਵਰ ਸੀਗੇ ਉੱਥੇ ਦੇ, ਔਰ ਕੁਛ ਕੰਟਰੋਲ ਗਰੁੱਪ, ਸਾਇੰਸ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕੰਟਰੋਲ ਗਰੁੱਪ ਲਿਆ, ਜਿਹਨਾਂ ਨੂੰ ਕੋਈ ਐਕਸਪੀਰੀਅੰਸ ਨਹੀਂ ਸੀਗਾ ਇੱਦਾਂ ਦਾ ਹਨਾ। ਤੇ ਉਹਨਾਂ ਨੇ ਜਦੋਂ ਉਹਨਾਂ ਨੂੰ ਸਟੱਡੀ ਕੀਤਾ ਤਾਂ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਉਹਨਾਂ ਦਾ ਜਿਹੜਾ ਹਿਪੋਕੈਂਪਸ ਦੀ ਮੈਂ ਪਹਿਲਾਂ ਗੱਲ ਕੀਤੀ ਸੀ, ਪਿਛਲਾ ਹਿੱਸਾ ਜਿਹੜਾ ਉਹਦਾ ਹਿਪੋਕੈਂਪਸ ਦਾ, ਉਹਦਾ ਜਦੋਂ ਉਹਦਾ ਗ੍ਰੇ ਮੈਟਰ ਜਿਹੜਾ ਉਹਨਾਂ ਨੂੰ ਵਧਿਆ ਮਿਲਿਆ ਉਹਨਾਂ ਲੋਕਾਂ ਦੇ ਵਿੱਚ ਜਿਹੜੇ ਕਿ ਕਾਫੀ ਸਾਲਾਂ ਤੋਂ ਜਿਹੜਾ ਉੱਥੇ ਟੈਕਸੀ ਚਲਾ ਰਹੇ ਸੀਗੇ, ਰਾਦਰ ਦੈਨ ਕਿ ਜਿਹੜੇ ਲੋਕਾਂ ਨੂੰ ਕੋਈ ਇਹੋ ਜਿਹਾ ਐਕਸਪੀਰੀਅੰਸ ਨਹੀਂ ਸੀਗਾ ਹਨਾ। ਔਰ ਇਹ ਪ੍ਰੂਵ, ਇਹ ਸਟੱਡੀ ਪ੍ਰੂਵ ਕਰਦੀ ਹੈ ਕਿ ਜਦੋਂ ਤੁਸੀਂ ਇੱਕੋ ਚੀਜ਼, ਜਿੱਦਾਂ ਅਰਿਸਟੋਟਲ ਦੀ ਵੀ ਅਸੀਂ ਗੱਲ ਕੀਤੀ ਸੀ ਕਿ ਰੈਪੀਟੀਸ਼ਨ ਦੇ ਨਾਲ ਤੁਸੀਂ ਪਰਫੈਕਟ ਹੁੰਦੇ ਆ ਹਨਾ, ਤੇ ਇਹ ਵੀ ਸੇਮ ਇਸ ਗੱਲ ਨੂੰ ਜਿਹੜੀ ਆ ਪ੍ਰੂਵ ਕਰਦੀ ਹੈ ਕਿ ਕਿਉਂਕਿ ਉਹ ਰਿਪੀਟ ਉਹਨਾਂ ਦੇ ਓਬਵੀਅਸਲੀ ਉਹਨਾਂ ਦਾ ਕੰਮ ਹੈ ਇਹ, ਤਾਂ ਉਹਨਾਂ ਉਹ ਇਸ ਚੀਜ਼ ਨੂੰ ਸੋਚਦੇ ਰਹਿੰਦੇ ਆ, ਉਹਨਾਂ ਗਲੀਆਂ ਚੋਂ ਲੰਘਦੇ ਰਹਿੰਦੇ ਆ, ਸਾਰਾ ਕੁਛ ਕਰਦੇ ਰਹਿੰਦੇ ਆ ਹਨਾ, ਤਾਂ ਉਹਨਾਂ ਨੂੰ ਯਾਦ ਰਹਿੰਦਾ। ਤੇ ਇਸ ਲਈ ਉਹਨਾਂ ਨੇ ਪਾਇਆ ਕਿ ਉਹਨਾਂ ਦੀ ਬਾਡੀ ਦਾ ਜਿਹੜਾ ਬ੍ਰੇਨ ਦਾ ਜਿਹੜਾ ਉਹ ਹਿੱਸਾ, ਉਹਨਾਂ ਨੂੰ ਗ੍ਰੇ ਮੈਟਰ ਉਹਦਾ ਵਧਿਆ ਹੋਇਆ ਮਿਲਿਆ ਜਿਹੜਾ ਸੀਗਾ ਇਹਨਾਂ ਦਾ ਟੈਕਸੀ ਡਰਾਈਵਰ ਦਾ।

0: ਰਾਦਰ ਕਿ ਉਹਨਾਂ ਲੋਕਾਂ ਦੇ ਨਾਲ ਜਿਹੜੇ ਕਿ ਉੱਥੇ ਬੱਸਿਸ ਚਲਾਉਂਦੇ ਸੀ, ਕਿਉਂਕਿ ਉਹਨਾਂ ਨੂੰ ਇੱਕ ਜਿਹੜਾ ਸਪੈਸੀਫਿਕ ਰੂਟ ਹੀ ਫੋਲੋ ਕਰਨਾ ਪੈਂਦਾ ਸੀਗਾ ਹਨਾ, ਬਟ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਤਾਂ ਕੋਈ ਵੀ ਬੰਦਾ ਕਿਤੇ ਦਾ ਵੀ ਮਿਲ ਸਕਦਾ ਤੇ ਇਹ ਤਾਂ ਥਰੂ ਆਊਟ ਸਿਟੀ ਜਿਹੜਾ ਘੁੰਮਦੇ ਰਹਿੰਦੇ ਆ ਹਨਾ, ਤੇ ਉਹਦੇ ਵਿੱਚ ਵੀ ਇਹਨਾਂ ਨੂੰ ਦੇਖਣ ਨੂੰ ਮਿਲਿਆ ਕਿ ਇਹਨਾਂ ਦਾ ਸੀ। ਬਟ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਉਹ ਉਹਨਾਂ ਦੀ ਮੈਮਰੀ ਇਸ ਮਾਮਲੇ 'ਚ ਸਟਰੋਂਗ ਆ ਤਾਂ ਓਬਵੀਅਸਲੀ ਉਹ ਅਦਰ ਮਾਮਲਿਆਂ 'ਚ ਵੀ ਜਿਹੜੇ ਸਟਰੋਂਗ ਹੋਊਗੇ। ਤਾਂ ਉਹ ਡਿਪੈਂਡ ਉਹੀ ਕਰਦਾ ਕਿ ਤੁਸੀਂ ਕਿਹੜੀ ਚੀਜ਼ ਦੇ ਵਿੱਚ ਕਿੰਨਾ, ਇਸੇ ਲਈ ਸਾਡੇ ਇੰਟਰਸਟ ਦੇ ਅਕੋਰਡਿੰਗ ਸਾਨੂੰ ਜਿਹੜਾ ਨੌਲੇਜ ਵੀ ਹੁੰਦੀ ਆ ਨਾ। ਅਗਰ ਮੈਨੂੰ ਪੋਲੀਟਿਕਸ 'ਚ ਇੰਟਰਸਟ ਆ ਤਾਂ ਮੈਨੂੰ ਪੋਲੀਟਿਕਸ ਦੀਆਂ ਚੀਜ਼ਾਂ ਬਹੁਤ ਪਤਾ ਹੋਊਗੀਆਂ, ਮੈਨੂੰ ਸਾਇੰਸ 'ਚ ਇੰਟਰਸਟ ਆ, ਮੈਨੂੰ ਫਿਲੋਸਫੀ 'ਚ ਜਾਂ ਕਿਸੇ ਵੀ ਚੀਜ਼ 'ਚ ਹੈਗਾ ਤੁਸੀਂ, ਕਿਉਂਕਿ ਉਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਯੂਜ਼ ਕਰ ਰਹੇ ਹਾਂ, ਇਸ ਲਈ ਸਾਨੂੰ ਜ਼ਿਆਦਾ ਉਹ ਚੀਜ਼ਾਂ ਸਮਝ ਆ ਰਹੀਆਂ, ਸਾਡੇ ਕਨੈਕਸ਼ਨ ਸਟਰੋਂਗ ਹੋ ਰਿਹਾ। ਸੋ ਐਕਸਪੀਰੀਅੰਸ ਬਹੁਤ ਰੋਲ ਪਲੇ ਕਰਦਾ ਹੈਗਾ ਇਹਦੇ 'ਚ। ਉਸ ਤੋਂ ਇਲਾਵਾ ਸਲੀਪ ਜਿਹੜਾ ਆ, ਸਾਡਾ ਟਾਈਮ ਸਰਕੇਡੀਅਨ ਰਿਦਮ ਜਿਹੜਾ ਆ, ਉਹ ਵੀ ਇੱਕ ਇੰਪੋਰਟੈਂਟ ਜਿਹੜਾ ਰੋਲ ਪਲੇ ਕਰਦਾ। ਇੱਦਾਂ ਦੀ ਵੀ ਕਾਫੀ ਸਟੱਡੀਜ਼ ਜਿਹੜੀਆਂ ਹੋਏ ਹੈਗੀਆਂ, ਜਿਹਦੇ ਵਿੱਚ 2004 ਦੇ ਵਿੱਚ ਇੱਕ ਸਟੱਡੀਜ਼ ਹੋਈਆਂ ਜਿਹਦੇ ਵਿੱਚ ਕੁਛ ਪਾਰਟਿਸਪੈਂਟ ਨੇ ਜਿਹੜੀਆਂ ਸੌਣ ਤੋਂ ਪਹਿਲਾਂ ਤੇ ਸੌਣ ਤੋਂ ਬਾਅਦ ਜਿਹੜੀਆਂ ਕੁਛ ਮੈਥਮੈਟੀਕਲ ਜਿਹੜੀਆਂ ਇਕੁਏਸ਼ਨ ਸੋਲਵ ਕਰਨੀਆਂ ਸੀਗੀਆਂ, ਤੇ ਉਹਨਾਂ ਦੇ ਵਿੱਚ ਜਿਹੜੇ ਲੋਕ ਜਿਹੜੇ ਆ ਮਤਲਬ 2 ਗੁਣਾ ਜ਼ਿਆਦਾ ਸੁੱਤੇ ਦੂਜੇ ਲੋਕਾਂ ਦੇ ਕੰਪੈਰੀਜ਼ਨ, ਉਹਨਾਂ ਉਹ ਜ਼ਿਆਦਾ ਉਹਨਾਂ ਇਕੁਏਸ਼ਨ ਨੂੰ ਸੋਲਵ ਕਰ ਸਕੇ ਕੰਪੈਰੇਟਿਵਲੀ ਜਿਹੜੇ ਲੋਕ ਘੱਟ ਸੁੱਤੇ। ਪਰ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਸੌਂ ਜਾਣਾ, ਇੱਕ ਪਰਟੀਕੁਲਰ ਜਿਹੜੀ ਬ੍ਰੇਨ ਦੀ ਜਿਹੜੀ ਸਾਡੀ, ਕਿਉਂਕਿ ਸਾਡਾ ਬ੍ਰੇਨ ਤਾਂ ਜਿਹੜਾ ਸਲੀਪ 'ਚ ਵੀ ਕੰਮ ਕਰਦਾ ਹੀ ਰਹਿੰਦਾ ਹੈ, ਬ੍ਰੇਨ ਸਾਡਾ ਸੌਂਦੇ ਟਾਈਮ ਵੀ ਜਿਹੜਾ ਉਹ ਰੈਸਟ ਤੇ ਨਹੀਂ ਹੁੰਦਾ ਹੈਗਾ, ਬਟ ਐਟਲੀਸਟ ਜਿਹੜੀ ਆ ਸਾਡੀ ਬਾਡੀ ਰੈਸਟ ਹੁੰਦੀ ਆ, ਰੈਸਟ ਤੇ ਹੁੰਦੀ ਆ, ਤਾਂ ਸਾਡੀ ਬ੍ਰੇਨ ਨੂੰ ਉਹ ਐਨਰਜੀ ਜਿਹੜੀ ਆ ਮਿਲ ਰਹੀ ਹੁੰਦੀ ਆ, ਜਿਹੜੀ ਅਸੀਂ ਐਕਟਿਵ ਮਤਲਬ ਐਕਟਿਵ ਹੁੰਦੇ ਹੋਏ ਜਿਹੜੀ ਸਾਡੀ ਬਾਡੀ ਵੀ ਯੂਜ਼ ਕਰ ਰਹੀ ਹੁੰਦੀ ਆ। ਸੋ ਸਲੀਪ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ, ਔਰ ਇਹ ਓਬਵੀਅਸਲੀ ਫਿਜ਼ੀਕਲ ਹੈਲਥ ਨੂੰ ਤੇ ਮੈਂਟਲ ਹੈਲਥ ਦੋਨਾਂ ਨੂੰ ਹੀ ਇਫੈਕਟ ਕਰਦੀ ਆ ਜਿਹੜੀ ਸਲੀਪ ਹੁੰਦੀ ਆ। ਤੇ ਐਕਸਰਸਾਈਜ਼ ਜਿਹੜੀ ਆ ਉਹ ਵੀ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਆ। ਅਗਰ ਤੁਸੀਂ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੇ ਆ ਤਾਂ ਤੁਹਾਨੂੰ ਨਿਊਰੋਨ ਲੋਸ ਜਿਹੜਾ ਉਹ ਘੱਟ ਜਾਂਦਾ ਹੈ। ਇਸੇ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਹੈਲਦੀ ਈਵਨ ਮਤਲਬ ਓਲਡਰ ਏਜ 'ਚ ਜਾ ਕੇ ਵੀ ਅਗਰ ਤੁਸੀਂ ਆਪਣੀ ਯੰਗਰ ਏਜ 'ਚ ਐਕਸਰਸਾਈਜ਼ ਕੀਤੀ ਆ ਪ੍ਰੋਪਰ, ਤੁਸੀਂ ਮਤਲਬ ਐਕਟਿਵ ਰਹੇ ਆ, ਤੁਹਾਡਾ ਐਕਟਿਵ ਲਾਈਫ ਸਟਾਈਲ ਰਿਹਾ, ਤਾਂ ਤੁਹਾਨੂੰ ਜਿਹੜੀਆਂ ਡਿਜ਼ੀਜ਼ ਘੱਟ ਹੁੰਦੀਆਂ ਜਾਂ ਅਲਜ਼ਾਈਮਰ ਵਰਗੀਆਂ ਚੀਜ਼ਾਂ ਜਿਹੜੀਆਂ ਉਹ ਘੱਟ ਦੇਖਣ ਨੂੰ ਮਿਲਦੀਆਂ ਨਾ। ਤਾਂ ਐਕਸਰਸਾਈਜ਼ ਜਿਹੜੀ ਆ ਉਹ ਸਾਨੂੰ ਕਰਦੇ ਆ, ਕਿਉਂਕਿ ਐਕਸਰਸਾਈਜ਼ ਜਿਹੜੀ ਹੁੰਦੀ ਉਹ ਸਾਡੇ ਪ੍ਰੋਟੀਨ ਬ੍ਰੇਨ ਦੇ ਵਿੱਚ ਇੱਕ ਪ੍ਰੋਟੀਨ ਹੁੰਦਾ ਜਿਹਨੂੰ ਅਸੀਂ ਜਿਹੜਾ BDNF ਕਰਕੇ ਸ਼ੋਰਟ ਪ੍ਰੋਟੀਨ ਕਹਿ ਦਿੰਦੇ ਹਾਂ, ਉਹ ਸਾਡੀ ਨਰਵ ਜਿਹੜੀ ਨਰਵ ਸੈਲਸ ਹੁੰਦੇ ਆ ਸਾਡੇ ਬ੍ਰੇਨ ਦੇ ਅੰਦਰ ਉਹਨਾਂ ਦੀ ਗਰੋਥ ਕਰਦਾ ਹੈ, ਮਤਲਬ ਉਹਨਾਂ ਨੂੰ ਗਰੋ ਕਰਨ 'ਚ ਹੈਲਪ ਕਰਦਾ ਹੈ। ਸੋ ਇਹ ਸਾਇੰਟੀਫਿਕਲੀ ਜਿਹੜੀ ਇਹ ਸਾਰੀ ਚੀਜ਼ਾਂ ਪ੍ਰੂਵਨ ਹੈਗੀਆਂ ਕਿ ਤੁਸੀਂ ਜਿਹੜੀਆਂ ਚੀਜ਼ਾਂ ਅਸੀਂ ਟਿਕਟੋਕ ਜਾਂ ਇੰਸਟਾਗ੍ਰਾਮ ਰੀਲਸ 'ਚ ਦੇਖਦੇ ਹਾਂ, ਸਾਰੀਆਂ ਤਾਂ ਚਲੋ ਨਹੀਂ ਅਸੀਂ ਕਹਿ ਸਕਦੇ ਕਰੈਕਟ ਹੁੰਦੀਆਂ, ਬਟ ਅਗਰ ਜਦੋਂ ਅਸੀਂ ਇੱਦਾਂ ਦੀ ਰੀਲਸ ਜਾਂ ਸਾਡੇ ਡਾਕਟਰ ਸਾਨੂੰ ਕਹਿੰਦੇ ਕਿ ਐਕਸਰਸਾਈਜ਼ ਕਰਿਆ ਕਰੋ, ਤਾਂ ਉਹਦੇ ਸਿਰਫ ਫਿਜ਼ੀਕਲ ਬੈਨੀਫਿਟਸ ਨਹੀਂ ਹੈਗੇ, ਸਾਨੂੰ ਮੈਂਟਲ ਬੈਨੀਫਿਟਸ ਜਿਹੜੇ ਆ ਉਹ ਬਹੁਤ ਹੈਗੇ ਆ, ਕਿਉਂਕਿ ਜਿਹੜਾ ਆ ਜਦੋਂ ਮੈਂ ਦੱਸਿਆ ਕਿ ਨਰਵ ਗਰੋਥ ਜਿਹੜੇ ਆ ਸੈਲਸ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਤੇ ਸਾਡੀ ਕਨੈਕਟੀਵਿਟੀ ਨੂੰ ਵਧਾ ਕੇ ਰੱਖਦਾ ਹੈ। ਫਿਰ ਨੈਗੇਟਿਵ ਅਗਰ ਆਪਾਂ ਇੰਪੈਕਟ ਦੀ ਗੱਲ ਕਰਦੇ ਹਾਂ, ਜੋ ਸਾਡੇ ਅਗਰ ਇੰਜਰੀ ਹੋ ਜਾਵੇ ਫੋਰ ਐਗਜ਼ਾਮਪਲ ਕਦੇ, ਤਾਂ ਜਿਹੜਾ ਕੋਈ ਜਿਹੜਾ ਸਾਡਾ ਬ੍ਰੇਨ ਦਾ ਕੋਈ ਹਿੱਸਾ ਪਰਮਾਨੈਂਟਲੀ ਡੈਮੇਜ ਹੋ ਜਾਵੇ, ਮੰਨ ਲਓ ਉਹ ਵਾਲਾ ਹਿੱਸਾ ਡੈਮੇਜ ਹੋ ਜਾਂਦਾ ਨਾ ਕਈ ਵਾਰ ਕਿਸੇ ਦਾ ਮੂਵਮੈਂਟ ਦਾ, ਤਾਂ ਲੋਕਾਂ ਨੂੰ ਮਤਲਬ ਮੂਵਮੈਂਟ ਨਹੀਂ ਕਰ ਸਕਦੇ, ਬੈੱਡ ਰਿਟਨ ਹੋ ਜਾਂਦੇ ਆ। ਸੋ ਉਹ ਜਿਹੜੀ ਡਿਪੈਂਡਿੰਗ ਔਨ ਕਿਹੜੇ ਹਿੱਸੇ ਤੇ ਤੁਹਾਡਾ ਜਿਹੜਾ ਇੰਪੈਕਟ ਪਿਆ, ਉਸ ਹਿੱਸੇ ਦੇ ਕਿਹੜੀ ਐਕਟੀਵਿਟੀ ਉਹ ਹਿੱਸਾ ਕੰਟਰੋਲ ਕਰ ਰਿਹਾ ਸੀ ਤੁਹਾਡੀ ਬਾਡੀ ਦੀ, ਉਹ ਐਕਟੀਵਿਟੀ ਜਿਹੜੀ ਫਿਰ ਬੰਦ ਹੋ ਜਾਂਦੀ ਆ ਉਹਦੇ ਨਾਲ, ਤਾਂ ਨੈਗੇਟਿਵ ਚੇਂਜ ਵੀ ਆ ਸਕਦਾ। ਔਰ ਇੰਜਰੀ ਤੋਂ ਇਲਾਵਾ ਡਿਜ਼ੀਜ਼ ਵਗੈਰਾ ਕੋਈ ਜਿਵੇਂ ਅਲਜ਼ਾਈਮਰ ਦਾ ਸਾਨੂੰ ਪਤਾ ਹੀ ਆ ਹਨਾ, ਜਾਂ ਹੋਰ ਡਿਜ਼ੀਜ਼ ਜਿਹੜੀਆਂ ਐਪੀਲੈਪਸੀ ਵਰਗੀਆਂ ਡਿਜ਼ੀਜ਼ ਵੀ ਇਫੈਕਟ ਕਰਦੀਆਂ ਹੈਗੀਆਂ ਜਿਹੜੀ ਸਾਡੀ ਬ੍ਰੇਨ ਪਲਾਸਟੀਸਿਟੀ ਨੂੰ।
1: ਇਹਦੇ 'ਚ ਇੱਕ ਚੀਜ਼ ਕਿੱਦਾਂ ਇਹ ਸਾਰਾ ਕੁਛ ਪਤਾ ਕਿੱਦਾਂ ਲੱਗਿਆ, ਇਹ ਡਿਸਕਵਰ ਕਿੱਦਾਂ ਹੋਇਆ ਇਹਦੇ ਬਾਰੇ? ਐਰਿਸਟੋਟਲ ਦੇ ਟਾਈਮ 'ਤੇ ਤਾਂ ਨਹੀਂ ਹੋਇਆ ਹੋਏਗਾ ਕਿ ਹੋਇਆ ਸੀਗਾ, ਜਾਂ ਫਿਰ ਹੌਲੀ ਹੌਲੀ ਇਹਦੇ ਬਾਰੇ ਪਤਾ ਚੱਲਣ ਲੱਗਿਆ ਕਿ ਇੱਦਾਂ ਬ੍ਰੇਨ ਕਨੈਕਟੀਵਿਟੀ ਜਿਹੜੀ ਉਹ ਹੌਲੀ ਹੌਲੀ ਇੱਦਾਂ ਕੰਮ ਕਰਦੀ ਹੈ?
0: ਹਾਂਜੀ, ਇਹ ਤਾਂ ਓਬਵੀਅਸਲੀ ਮਤਲਬ ਹਾਂਜੀ, ਜ਼ਿਆਦਾ ਤਾਂ ਹੁਣ ਸਾਨੂੰ ਹੁਣੇ ਹੀ ਪਤਾ ਚੱਲਿਆ, ਕਿਉਂਕਿ ਹੁਣ ਅਸੀਂ ਵਿਜੂਅਲੀ, ਕਿਉਂਕਿ ਜਦ ਤੱਕ ਸਾਨੂੰ ਵਿਜੂਅਲੀ ਚੀਜ਼ਾਂ ਦਿਖਦੀਆਂ ਨਹੀਂ, ਸਾਨੂੰ ਨਹੀਂ ਇੰਨਾ ਹਨਾ ਉਹ ਹੁੰਦਾ ਕਿ ਹੁਣ ਅਸੀਂ ਵਿਜੂਅਲੀ ਦੇਖ ਸਕਦੇ ਹਾਂ ਕਿ ਆਪਾਂ ਕਈ ਵਾਰ ਫਿਲਮਾਂ 'ਚ ਦੇਖਦੇ ਹਾਂ ਕਿ ਜਦੋਂ ਉਹ ਬ੍ਰੇਨ ਦੀ ਜਿਹੜੀ ਸਕੈਨ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਮਤਲਬ ਦੇਖ ਰਿਹਾ ਹੁੰਦਾ ਹਨਾ ਇੱਕ ਸਕਰੀਨ ਦੇ ਉੱਤੇ ਕਿ ਕੀ ਚੱਲ ਰਿਹਾ ਬ੍ਰੇਨ ਦੇ ਵਿੱਚ, ਕੀ ਚੇਂਜਸ ਆ ਰਹੇ ਹੈਗੇ ਆ। ਸੋ ਆਫਕੋਰਸ ਜਿਹੜੇ ਪੁਰਾਣੇ ਜਿਹੜੇ ਸਾਇਕ ਏਸ਼ੀਅਨ ਫਿਲੋਸਫਰ ਸੀਗੇ ਅਰਿਸਟੋਟਲ ਜਾਂ

0: ਬਾਕੀ ਜਿਹੜੇ ਸੀਗੇ ਉਹ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਉਹ ਆਬਜ਼ਰਵੇਸ਼ਨ ਦੇ ਬੇਸ ਦੇ ਉੱਤੇ ਅਸੀਂ ਮਤਲਬ ਸੋਸਾਇਟੀ ਚ ਕੀ ਦੇਖਦੇ ਹਾਂ ਹਨਾ, ਕਿ ਅਸੀਂ ਹੁਣ ਵੀ ਦੇਖਦੇ ਹਾਂ, ਅਸੀਂ ਸੋਸ਼ਲ ਆਪਣੇ ਆਲੇ ਦੁਆਲੇ ਦੇਖਦੇ ਹਾਂ, ਸਾਨੂੰ ਆਈਡੀਆ ਹੋ ਜਾਂਦਾ ਹੈ ਸਾਡਾ, ਉਹਦੇ ਚ ਸਾਡਾ ਐਕਸਪੀਰੀਅੰਸ ਵੀ ਹੈਲਪ ਕਰਦਾ ਕਿ ਸਾਨੂੰ ਕਿਸੇ ਪਰਟੀਕੁਲਰ ਚੀਜ਼ ਕਿੰਨਾ ਐਕਸਪੀਰੀਅੰਸ ਆ, ਅਸੀਂ ਉਹਨੂੰ ਕਿੰਨਾ ਸਹੀ ਜਾਂ ਗਲਤ ਪ੍ਰੈਡਿਕਟ ਕਰ ਰਹੇ ਹਾਂ ਹਨਾ, ਤੇ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਤੇ ਉਹਨਾਂ ਦੇ ਕੋਲ ਇੰਸਟਰੂਮੈਂਟ ਨਹੀਂ ਸੀਗੇ ਆਫਕੋਰਸ, ਬਟ ਉਹ ਐਜ਼ ਅ ਫਿਲੋਸਫਰ ਗੱਲ ਕਰਦੇ ਸੀਗੇ, ਉਹਨਾਂ ਦੀ ਇੱਕ ਥਿਊਰੀ ਸੀ, ਔਰ ਜ਼ਰੂਰੀ ਨਹੀਂ ਸੀ ਕਿ ਉਹ ਸਹੀ ਹੋਣੀਆਂ, ਜ਼ਰੂਰੀ ਸੀਗੀਆਂ ਜਾਂ ਨਹੀਂ ਸੀਗੀਆਂ ਹਨਾ, ਉਹ ਕਿਸੇ ਨਾ ਕਿਸੇ ਤਰ੍ਹਾਂ ਰੈਲੇਵੈਂਟ ਜਿਹੜੀਆਂ ਹੋ ਸਕਦੀਆਂ ਅੱਜ, ਔਰ ਜ਼ਰੂਰੀ ਨਹੀਂ ਵੀ ਹੈ ਕਿ ਰੈਲੇਵੈਂਟ ਹੋਣ, ਮੇ ਬੀ ਹੋ ਸਕਦਾ ਕੋਈ ਉਹਨਾਂ ਦੀ ਫਿਲੋਸਫੀ ਜਿਹੜੀ ਅੱਜ ਨਹੀਂ ਚੱਲਦੀ ਹੈਗੀ ਹਨਾ। ਤੇ ਜਿਵੇਂ ਐਂਗਜ਼ਾਇਟੀ ਦੀ ਅਸੀਂ ਗੱਲ ਕਰਦੇ ਹਾਂ, ਐਂਗਜ਼ਾਇਟੀ ਸਾਨੂੰ ਹੁਣ ਲੱਗਦਾ ਕਿ ਨਹੀਂ ਸਕਰੀਨ ਅਸੀਂ ਜ਼ਿਆਦਾ ਯੂਜ਼ ਕਰਦੇ ਹਾਂ, ਜਾਂ ਅੱਜ ਮਤਲਬ ਸਾਡੇ ਟਾਈਮ ਤੇ ਸਾਨੂੰ ਇਹ ਲੱਗਦਾ ਕਿ ਅੱਜ ਐਂਗਜ਼ਾਇਟੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਆ, ਬਟ ਅਗਰ ਤੁਸੀਂ ਪੁਰਾਣੀ ਸਾਲਾਂ ਦੀ ਦੇਖੋ, ਮਤਲਬ ਕਾਫੀ 200 ਸਾਲ, ਉਸ ਤਰ੍ਹਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮ ਸੀ ਉਸ ਟਾਈਮ, ਬਟ ਐਂਗਜ਼ਾਇਟੀ ਜਾਂ ਜਿਹੜੀ ਸਟ੍ਰੈਸ ਨਾਮ ਦੀ ਚੀਜ਼ਾਂ ਉਦੋਂ ਵੀ ਸੀਗੀਆਂ ਆਫਕੋਰਸ, ਬਟ ਫੈਕਟਰਸ ਹੋਰ ਸੀਗੇ ਹਨਾ। ਸੋ ਟਾਈਮ ਟਾਈਮ ਦੀ ਗੱਲ ਹੈਗੀ ਆ, ਬਟ ਇਹਦੇ ਚ ਇੱਕ ਜਿਹੜਾ ਸਾਈਕੋਲੋਜਿਸਟ ਸੀਗਾ ਜਿਹੜਾ ਵਿਲੀਅਮ ਜੇਮਸ, ਕਾਫੀ ਫੇਮਸ ਜਿਹੜਾ ਹੈਗਾ ਸਾਈਕੋਲੋਜਿਸਟ, ਉਹਨੇ 1890 ਦੇ ਵਿੱਚ, ਮਤਲਬ 1890 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀ ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹਦੇ ਚ ਉਹਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਬ੍ਰੇਨ ਦੇ ਨਰਵਸ ਟਿਸ਼ੂਜ਼ ਹੁੰਦੇ ਆ ਉਹ ਬਹੁਤ ਜ਼ਿਆਦਾ ਆਪਣੇ ਆਪ ਨੂੰ ਅਡੈਪਟ ਕਰ ਸਕਦੇ ਆ ਡਿਪੈਂਡਿੰਗ ਔਨ ਐਨਵਾਇਰਮੈਂਟ ਤੇ ਜਾਂ ਡੇਲੀ ਐਕਟੀਵਿਟੀਜ਼ ਤੇ ਜਾਂ ਫਿਰ ਤੁਹਾਡੇ ਬਿਹੇਵੀਅਰ ਦੇ ਉਹਦੇ ਬੇਸ ਦੇ ਉੱਤੇ ਹਨਾ। ਪਰ ਉਹਦੀ ਗੱਲ ਵੱਲ ਕਿਸੇ ਨੇ, ਜਿਹੜਾ ਅਲਟੀਮੇਟਲੀ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਹੈ ਕਿ ਤੁਸੀਂ ਐਕਸਰਸਾਈਜ਼ ਕਰਦੇ ਆ ਜਾਂ ਸੌਂਦੇ ਵਧੀਆ ਖਾਂਦੇ ਵਧੀਆ ਤਾਂ ਤੁਹਾਡੀ ਜਿਹੜੀ ਆ ਬ੍ਰੇਨ ਦੀ ਐਕਟੀਵਿਟੀ ਪ੍ਰਮੋਟ ਹੁੰਦੀ ਹੈ ਹਨਾ, ਤੇ ਨਿਊਰੋਪਲਾਸਟੀਸਿਟੀ ਵੀ ਇਹੀ ਕਹਿੰਦੀ ਆ। ਉਹਨੇ ਵੀ ਆਪਣੀ ਬੁੱਕ ਚ ਇਹੀ ਕਿਹਾ ਸੀ, ਬਟ ਕਿਉਂਕਿ ਵਨ ਆਫ ਦਾ ਜਿਹੜਾ ਫਸਟ ਬੰਦਾ ਸੀ ਜਿਹਨੇ ਕਹੀ ਸੀ, ਤਾਂ ਉਸ ਟਾਈਮ ਕਿਸੇ ਨੇ ਬਹੁਤਾ ਬੋਦਰ ਨਹੀਂ ਕੀਤਾ ਤੇ ਕਾਫੀ ਟਾਈਮ ਤੱਕ ਜਿਹੜੀ ਉਹਦੀ ਇਹ ਚੀਜ਼ ਜਿਹੜੀ ਇਗਨੋਰ ਕਰੀ ਰੱਖੀ ਲੋਕਾਂ ਨੇ ਹਨਾ। ਫਿਰ 1900 ਜਿਹੜੀ ਆ 60s ਦੇ ਵਿੱਚ ਜਿਹੜਾ ਡੈਕੇਡ ਸੀਗਾ ਉਸ ਟਾਈਮ ਦੇ ਉੱਤੇ, ਮੈਂ ਪਹਿਲਾਂ ਵੀ ਦੋ ਤਿੰਨ ਵਾਰ ਕਿਹਾ ਕਿ ਇੱਦਾਂ ਸੋਚਦੇ ਸੀ ਕਿ ਬੱਚਿਆਂ ਦੇ ਵਿੱਚ ਜਿਹੜੀ ਆ ਨਿਊਰੋਪਲਾਸਟੀਸਿਟੀ ਹੁੰਦੀ ਆ, ਮਤਲਬ ਕਿ ਬੱਚਿਆਂ ਦਾ ਬ੍ਰੇਨ ਚੇਂਜ ਕਰਦਾ ਰਹਿੰਦਾ, ਬਟ ਅਡਲਟ ਦੇ ਵਿੱਚ ਇੱਕ ਤਰ੍ਹਾਂ ਬ੍ਰੇਨ ਪਰਮਾਨੈਂਟ ਹੋ ਜਾਂਦਾ। ਸੋ 60s ਤੱਕ ਅਸੀਂ ਇਹ ਸੋਚਦੇ ਸੀਗੇ, ਹਾਲਾਂਕਿ 60s ਦੇ ਵਿੱਚ ਬਹੁਤ ਸਾਰੀਆਂ ਰਿਸਰਚ ਹੋਈਆਂ। ਇੱਕ ਸਾਇੰਟਿਸਟ ਨੇ ਦੇਖਿਆ ਕਿ ਕਿਉਂਕਿ ਐਨੀਮਲਸ ਦੇ ਉੱਤੇ ਆਪਾਂ ਜ਼ਿਆਦਾ ਰਿਸਰਚ ਕਰਦੇ ਹਾਂ, ਹਿਊਮਨਸ ਦੇ ਕੰਪੈਰੀਜ਼ਨ ਕਰਦੇ ਸੀ ਪਹਿਲਾਂ ਤੇ ਹੁਣ ਵੀ ਕਰਦੇ ਹਾਂ, ਤੇ ਉਹਨਾਂ ਨੇ ਮੰਕੀਸ ਦੇ ਜਿਹੜਾ ਬ੍ਰੇਨ ਦੇ ਵਿੱਚ ਚੇਂਜਸ ਦੇਖੇ, ਉਹਨਾਂ ਦੇ ਫੈਕਟਰਸ, ਉਹਨਾਂ ਨੇ ਜੋ ਵੀ ਉਹਨਾਂ ਨੂੰ ਸਟਿਮੂਲਾਈ ਦਿੱਤੇ, ਮਤਲਬ ਕੋਈ ਕੋਈ ਇਮੋਸ਼ਨਲ ਜਿਹੜੀ ਆ ਕੋਈ ਐਕਟੀਵਿਟੀ ਜਾਂ ਕੁਛ ਵੀ, ਮਤਲਬ ਉਹਨਾਂ ਦਾ ਜੋ ਵੀ ਉਹਨਾਂ ਦੇ ਫੈਕਟਰ ਸੀਗੇ ਉਹਨਾਂ ਦੇ ਮੋਰੇ ਦਿੱਤੇ, ਤਾਂ ਉਹਨਾਂ ਨੇ ਚੇਂਜਸ ਦੇਖੇ ਉਹਨਾਂ ਦੇ ਬ੍ਰੇਨ ਦੇ ਵਿੱਚ, ਮੰਕੀਸ ਦੇ ਬ੍ਰੇਨ ਦੇ ਵਿੱਚ। ਤੇ ਫਿਰ 2007 ਦੇ ਵਿੱਚ ਇੱਕ ਹੋਰ ਸਾਈਕੋਲੋਜਿਸਟ ਹੋਇਆ ਜਿਹਨਾਂ ਦਾ ਨਾਮ ਹੈਗਾ ਨੋਰਮਨ, ਸਾਈਕੈਟਰਿਸਟ ਹੈਗਾ ਨੋਰਮਨ ਡੋਜ ਕਰਕੇ ਉਹਦਾ ਨਾਮ ਹੈ, ਤੇ ਉਹਦੀ ਬੁੱਕ ਹੈ ਕਾਫੀ ਫੇਮਸ, ਦ ਬ੍ਰੇਨ ਦੈਟ ਚੇਂਜਸ ਇਟ ਸੈਲਫ। ਤੇ ਉਹਦੀ ਬੁੱਕ ਤੋਂ ਬਾਅਦ ਜਿਹੜਾ ਕਾਫੀ ਇਹ ਜਿਹੜਾ ਹੋਰ ਵਧਿਆ, ਫਿਰ ਲੋਕ ਥੋੜਾ ਜਿਹਾ ਜ਼ਿਆਦਾ ਮਤਲਬ ਇਹ ਫੀਲਡ ਗਰੋ ਕਰਨ ਲੱਗੀ। ਔਰ ਉਹਦੀ ਬੁੱਕ 'ਚ ਉਹਨੇ ਮੈਨਸ਼ਨ ਕੀਤਾ ਸੀ ਕਿ ਪਹਿਲਾਂ ਕਿਉਂ ਪੁਰਾਣੇ ਲੋਕ ਇੱਦਾਂ ਸੋਚਦੇ ਸੀ ਕਿ ਜਿਹੜੇ ਬੱਚਿਆਂ ਦੇ ਵਿੱਚ ਹੀ ਪਲਾਸਟਿਸਿਟੀ ਹੁੰਦੀ ਆ, ਕਿ ਉਹਦਾ ਮੇਨ ਦੋ ਤਿੰਨ ਕਾਰਨ ਸੀਗੇ। ਇੱਕ ਤਾਂ ਇਹ ਸੀਗਾ ਕਿ ਕਿਉਂਕਿ ਜਦੋਂ ਅਸੀਂ ਦੇਖਦੇ ਹੁਣ ਵੀ ਦੇਖਦੇ ਹਾਂ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਤਾਂ ਕਈ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਦੁਬਾਰਾ ਉਹ ਸਹੀ ਨਹੀਂ ਹੁੰਦਾ, ਮੋਸਟ ਆਫ ਦਾ ਚਾਂਸਿਸ ਹਨਾ ਇਹੀ ਹੁੰਦੇ ਅਗਰ ਜ਼ਿਆਦਾ ਡੈਮੇਜ ਹੋ ਜਾਵੇ। ਤੇ ਇਸ ਲਈ ਸਾਨੂੰ ਲੱਗਦਾ ਸੀ ਕਿ ਇੱਕ ਵਾਰ ਬ੍ਰੇਨ ਡੈਮੇਜ ਹੋ ਗਿਆ ਤਾਂ ਉਸ ਤੋਂ ਬਾਅਦ ਬ੍ਰੇਨ ਨੇ ਦੁਬਾਰਾ ਸਹੀ ਨਹੀਂ ਹੋਣਾ। ਤੇ ਦੂਜਾ ਇਹ ਸੀਗਾ ਕਿ ਕਿਉਂਕਿ ਅਸੀਂ ਮਾਈਕਰੋਸਕੋਪਿਕਲੀ ਜਿੱਦਾਂ ਹੁਣ ਦੇਖ ਸਕਦੇ ਹਾਂ, ਜਿੱਦਾਂ ਮੈਂ ਕਿਹਾ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜਦੋਂ ਤੁਸੀਂ ਉਹ ਟੈਸਟ ਕਰ ਰਹੇ ਹੁੰਦੇ ਕਿ ਕਿਆ ਕਿਆ ਚੇਂਜਸ ਆ ਰਹੇ ਬ੍ਰੇਨ ਦੇ ਵਿੱਚ, ਉਸ ਟਾਈਮ ਦੇ ਉੱਤੇ ਜ਼ਿਆਦਾ ਨਹੀਂ ਦੇਖ ਸਕਦੇ ਸੀ। ਔਰ ਓਬਵੀਅਸਲੀ ਕਿਉਂਕਿ ਵਿਜੁਅਲੀ ਸਾਨੂੰ ਨਹੀਂ ਦਿਖ ਰਿਹਾ ਸੀ ਤਾਂ ਸਾਨੂੰ ਇੰਨਾ ਉਸ ਚੀਜ਼ ਦੇ ਉੱਤੇ ਵਿਸ਼ਵਾਸ ਨਹੀਂ ਸੀਗਾ। ਬਟ ਹੁਣ ਕਿਉਂਕਿ ਅਸੀਂ ਜਿੱਦਾਂ ਇਹ ਲੰਡਨ ਸਟੱਡੀ ਦੀ ਮੈਂ ਗੱਲ ਕੀਤੀ ਹੈ ਕਿ ਲੰਡਨ ਸਟੱਡੀ 'ਚ ਉਹਨਾਂ ਨੇ ਦੇਖਿਆ ਕਿ ਹਾਂ ਐਕਚੁਅਲ 'ਚ ਜਿਹੜਾ, ਕਿਉਂਕਿ ਟੈਕਸੀ ਡਰਾਈਵਰ ਓਬਵੀਅਸਲੀ ਅਡਲਟ ਸੀਗੇ, ਐਕਸਪੀਰੀਅੰਸਡ ਸੀਗੇ, ਸੋ ਉਹਨਾਂ ਦੇ ਅਡਲਟ ਬ੍ਰੇਨ ਦੇ ਵਿੱਚ ਵੀ ਚੇਂਜਸ ਆ ਰਹੇ ਸੀਗੇ ਡਿਪੈਂਡਿੰਗ ਔਨ ਉਹਨਾਂ ਦਾ ਉਹ ਕੀ ਲਰਨ ਕਰ ਰਹੇ ਸੀ, ਉਹਨਾਂ ਦਾ ਕੀ ਐਕਸਪੀਰੀਅੰਸ ਚੱਲ ਰਿਹਾ ਸੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਜਿਹੜਾ ਸਾਇੰਟਿਸਟ ਨੇ ਵੀ ਆਪਣੀ ਬੁੱਕ ਦੇ ਵਿੱਚ ਦੱਸੀਆਂ। ਉਸ ਤੋਂ ਇਲਾਵਾ ਹੋਰ ਜਿਹੜੇ ਸੀਗੇ ਜਿਹੜੇ 90s ਜਿਹੜਾ ਅਸੀਂ, ਮੈਂ ਮੰਕੀਜ਼ ਦੀ ਗੱਲ ਕੀਤੀ, 90s ਸੈਂਚਰੀ ਜਿਹੜੀ 20th ਸੈਂਚਰੀ ਸੀ ਉਹਦੇ ਵਿੱਚ ਕੰਮ ਕਰ ਸਕਦੇ ਸੀ, ਬਟ ਹੁਣ ਜਿੱਦਾਂ ਜਿੱਦਾਂ ਡਿਵੈਲਪ ਹੁੰਦੀਆਂ ਜਾ ਰਹੀਆਂ ਐਕਟੀਵਿਟੀਜ਼, ਤਾਂ ਸਾਨੂੰ ਪਤਾ ਲੱਗ ਰਿਹਾ ਕਿ ਅਸੀਂ ਜਿਹੜੀ ਆ ਆਪਣੀਆਂ ਜਿਹੜੀ ਕੁਆਲਿਟੀਜ਼ ਹੈਗੀਆਂ ਜਾਂ ਆਪਣੀ ਟੈਲੈਂਟ ਹੈਗਾ ਉਹ ਅਸੀਂ ਜ਼ਰੂਰੀ ਨਹੀਂ ਕਿ ਸਾਡੇ ਕੋਲ ਬਰਥ ਦੇ ਉੱਤੇ ਅਗਰ ਨਹੀਂ ਸੀਗਾ ਅਸੀਂ ਜਿਹੜਾ ਮਤਲਬ ਬਚਪਨ ਤੋਂ ਹੀ ਵਧੀਆ ਨਹੀਂ ਗਾ ਸਕਦੇ ਸੀ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਅੱਗੇ ਵੀ ਵਧੀਆ ਨਹੀਂ ਗਾ ਸਕਦੇ. ਸੋ ਅਸੀਂ ਜਿਹੜਾ ਆਪਣੀ ਲਾਈਫ ਚ ਜਿਹੜਾ ਅਸੀਂ ਕੁਛ ਸਾਡੀ ਐਕਟੀਵਿਟੀ ਅਸੀਂ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਅਗਰ ਸਿੱਖਾਂਗੇ ਤਾਂ ਅਸੀਂ ਕਰ ਸਕਦੇ ਹਾਂ, ਚਾਹੇ ਅਸੀਂ ਬੱਚੇ ਹਾਂ ਚਾਹੇ ਅਸੀਂ ਵੱਡੇ ਮਤਲਬ ਕਿਸੇ ਵੀ ਏਜ ਗਰੁੱਪ ਚ ਹੈਗੇ ਆ.
1: ਰਾਈਟ. ਵੈਸੇ ਤਾਂ ਹੋਰ ਵੀ ਮੇਰੇ ਖਿਆਲ ਦੇ ਨਾਲ, ਪਰ ਜੇ ਤੁਹਾਨੂੰ ਲੱਗਦਾ ਕਿ ਕੁਛ ਹੋਰ ਸਮਾਂ ਹੈਗਾ, ਕੁਛ ਹੋਰ ਰਿਸਰਚ ਜਿਹੜੀਆਂ ਇਹਦੇ 'ਤੇ ਹੋਈਆਂ ਹੋਣ, ਜੇ 5-7 ਮਿੰਟ ਦੇ ਵਿੱਚ ਕਰ ਸਕਦੇ, ਨਹੀਂ ਤਾਂ ਫਿਰ ਅੱਜ ਸਮਾਂ ਹੈਗਾ ਵੈਸੇ 5-10 ਮਿੰਟ ਦਾ, ਪਰ ਕੋਈ ਰਿਸਰਚ ਇਸ ਬਾਬਤ ਕੋਈ ਹੋਈਆਂ ਰੀਸੈਂਟ ਹੋਰ ਜਿਹੜੀਆਂ ਤੁਸੀਂ ਇਨਕਲੂਡ ਕਰਨਾ ਚਾਹੁੰਦੇ ਹੋ, ਜਾਂ ਫਿਰ ਇਹਨੂੰ ਸਮ ਅਪ ਕਰੀਏ ਟੌਪਿਕ ਨੂੰ?
0: ਹਾਂਜੀ, ਨਹੀਂ ਮੈਂ ਹੈ ਮੇਰੇ ਕੋਲ ਇੱਕ ਦੋ, ਜਿਵੇਂ ਅਗਰ ਮੈਂ ਨਿਊਰੋਪਲਾਸਟ ਜਦੋਂ ਅਸੀਂ ਬ੍ਰੇਨ ਦੇ ਫੰਕਸ਼ਨ ਦੀ ਗੱਲ ਕਰਦੇ ਹਾਂ ਤਾਂ ਕੁਛ ਰਿਸਰਚ ਜਿਹੜੀ ਇਹ ਵੀ ਹੋਈ ਆ ਜਿਹਦੇ ਵਿੱਚ ਉਹਨਾਂ ਨੇ ਬੱਚੇ ਜਿਹੜੇ ਮਤਲਬ ਬੱਚਿਆਂ ਨੂੰ, ਬੱਚੇ ਐਜ਼ ਅ ਸਟੱਡੀ ਗਰੁੱਪ ਉਹਨਾਂ ਨੂੰ ਸਟੱਡੀ ਕੀਤਾ ਜਿਨ੍ਹਾਂ ਨੂੰ ਮਤਲਬ ਦਿਖਾਈ ਨਹੀਂ ਦਿੰਦਾ ਸੀਗਾ, ਬਲਾਇੰਡ ਬੱਚੇ ਸੀਗੇ, ਤੇ ਉਹਨਾਂ ਨੇ ਇਹ ਨੋਟਿਸ ਕੀਤਾ ਉਹਨਾਂ ਦੇ ਬ੍ਰੇਨ ਦੇ ਵਿੱਚ ਕਿ ਕਿਉਂਕਿ ਉਹਨਾਂ, ਕਿਉਂਕਿ ਇਹ ਆਪਾਂ ਡੇਲੀ ਲਾਈਫ 'ਚ ਵੀ ਆਪਾਂ ਵੀ ਫੀਲ ਕਰਦੇ, ਆਪਾਂ ਜਨਰਲੀ ਗੱਲ ਵੀ ਕਰਦੇ ਹਾਂ ਕਿ ਜਦੋਂ ਕਿਸੇ ਵੀ ਇਨਸਾਨ ਨੂੰ ਇੱਕ ਔਰਗਨ ਦੇ ਵਿੱਚ ਕੋਈ ਇਸ਼ੂ ਹੁੰਦਾ ਤਾਂ ਉਹਨਾਂ ਦੀ ਦੂਜੇ ਔਰਗਨ ਕਾਫੀ ਜਿਹੜੇ ਆ ਐਕਟਿਵ ਹੁੰਦੇ ਆ ਨਾ, ਜਿਵੇਂ ਉਹਨਾਂ ਦੀ ਸੈਂਸਿਸ ਬਹੁਤ, ਦੂਜੀਆਂ ਸੈਂਸਿਸ ਬਹੁਤ ਸਟਰੋਂਗ ਹੁੰਦੀਆਂ, ਤਾਂ ਉਹਨਾਂ ਨੇ ਵੀ ਨੋਟਿਸ ਕੀਤਾ ਕਿ ਚਾਹੇ ਉਹ ਬੱਚਿਆਂ ਨੂੰ ਮਤਲਬ ਆਈਸਾਈਟ ਜਿਹੜੀ ਵਿਜ਼ਨ ਉਹਨਾਂ ਦੀ ਨਹੀਂ ਸੀਗੀ, ਬਟ ਉਹਨਾਂ ਦੇ ਵਿੱਚ ਜਿਹੜੇ ਆ ਉਹਨਾਂ ਦੇ ਨਿਊਰੋਨ ਦੇ ਵਿੱਚ ਕਨੈਕਸ਼ਨ ਜਿਹੜਾ ਦੂਜੀਆਂ ਚੀਜ਼ਾਂ ਨੂੰ ਲੈ ਕੇ ਜ਼ਿਆਦਾ ਸੀ, ਮਤਲਬ ਉਹਨਾਂ ਦੀ ਹੀਅਰਿੰਗ ਸੈਂਸ ਸਟਰੋਂਗ ਸੀਗੀ ਜਾਂ ਫਿਰ ਟੱਚ ਦੀ ਸੈਂਸ ਸਟਰੋਂਗ ਸੀਗੀ. ਸੋ ਕਿਉਂਕਿ ਉਹਨਾਂ ਨੂੰ ਉਹ ਹਿੱਸਾ ਉਹਨਾਂ ਦਾ ਕੰਮ ਨਹੀਂ ਕਰ ਰਿਹਾ ਸੀ ਬ੍ਰੇਨ ਦਾ ਜਿੱਥੇ ਜਿਹੜੀ ਵਿਜ਼ਨ ਨੂੰ ਕੰਟਰੋਲ ਕਰਦਾ, ਬਟ ਉਹਨਾਂ ਦਾ ਉਹ ਹਿੱਸਾ ਜਿਹੜਾ ਬ੍ਰੇਨ ਦਾ ਸੈਂਸਿਸ ਨੂੰ ਕੰਟਰੋਲ, ਦੂਜੀਆਂ ਸੈਂਸਿਸ ਨੂੰ ਕੰਟਰੋਲ ਕਰਦਾ ਹੈ, ਉਹ ਉੱਥੇ ਜ਼ਿਆਦਾ ਐਕਟਿਵ ਸੀਗਾ. ਸੋ ਇਸ ਲਈ ਜਿਹੜਾ ਇੱਕ ਤਰ੍ਹਾਂ ਬ੍ਰੇਨ ਨੇ ਆਪਣੇ ਆਪ ਨੂੰ ਅਡੈਪਟ ਕੀਤਾ ਕਿ ਚਾਹੇ ਉਹ ਦੇਖ ਨਹੀਂ ਸਕਦਾ ਉਹ ਪਰਸਨ, ਬਟ ਉਹ ਪਰਸਨ ਦੂਜੀਆਂ ਸੈਂਸਿਸ ਦੇ ਥਰੂ ਜਿਹੜਾ ਆਪਣੇ ਆਪ ਨੂੰ ਜਿਹੜਾ ਆਪਣੀਆਂ ਡੇਲੀ ਐਕਟੀਵਿਟੀਜ਼ ਕਰ ਸਕਦਾ ਜਾਂ ਆਪਣੀ ਲਾਈਫ ਜਿਹੜਾ ਜੀ ਸਕਦਾ ਹਨਾ. ਔਰ ਆਪਾਂ ਦੇਖਦੇ ਵੀ ਹਾਂ, ਅਗਰ ਅਸੀਂ ਹਿਊਮਨਸ ਤੋਂ ਇਲਾਵਾ ਅਗਰ ਐਨੀਮਲਸ ਦੀ ਗੱਲ ਕਰੀਏ, ਸਾਨੂੰ ਪਤਾ ਹਿਊਮਨਸ ਕਿਉਂਕਿ ਅਸੀਂ ਦੇਖ ਸਕਦੇ ਹਾਂ, ਅਸੀਂ ਸਾਡੀ ਇੰਨੀ ਸਮੈਲ ਦੀ ਸੈਂਸ ਇੰਨੀ ਸਟਰੋਂਗ ਨਹੀਂ ਹੁੰਦੀ ਹਨਾ, ਸਾਡੀ ਟੱਚ ਦੀ ਸੈਂਸ ਵੀ ਇੰਨੀ ਸਟਰੋਂਗ ਨਹੀਂ ਹੁੰਦੀ, ਬਟ ਅਗਰ ਤੁਸੀਂ ਐਨੀਮਲਸ ਦੀ ਗੱਲ ਕਰਦੇ ਤਾਂ ਉਹਨਾਂ ਦੀ ਸੈਂਸ ਦੀ ਜਿਹੜੀ ਆ ਜਿਹੜੀ ਸੋਰੀ ਸਮੈਲ ਦੀ ਸੈਂਸ ਜਿਹੜੀ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਨਾ, ਉਹਨਾਂ ਨੂੰ ਸਮੈਲ ਤੋਂ ਪਤਾ ਲੱਗ ਜਾਂਦਾ ਕਿ ਕੌਣ ਹੈਗਾ ਕੀ ਹੈਗਾ. ਸੋ ਇਹ ਕੁਛ ਰਿਸਰਚ ਐਵੇਂ ਦੀਆਂ ਵੀ ਹੋਈਆਂ. ਉਸ ਤੋਂ ਇਲਾਵਾ ਮੈਡੀਟੇਸ਼ਨ ਦਾ ਜਿਹੜਾ ਇੰਪੈਕਟ, ਚੰਗਾ ਇੰਪੈਕਟ ਹੁੰਦਾ ਹੈਗਾ ਆ ਹਿਊਮਨ ਜਿਹੜਾ ਬ੍ਰੇਨ ਦੇ ਉੱਤੇ, ਕਿਉਂਕਿ ਮੈਡੀਟੇਸ਼ਨ ਫੋਕਸ ਵਧਾਉਂਦੀ ਹੈਗੀ ਆ. ਸੋ ਇਹ ਵੀ ਇੱਕ ਰਿਸਰਚ ਹੋਈ ਹੈ ਕਿ ਇੱਕ ਸਕੂਲ ਗਰੁੱਪ ਜਿਹੜਾ ਆ ਬੱਚਿਆਂ ਦਾ, ਉਹਨਾਂ ਦੇ ਉੱਤੇ ਜਿਹੜੀ ਰਿਸਰਚ ਕੀਤੀ. ਤੋ ਜਦੋਂ ਵੀ ਸਾਇੰਸ ਦਾ ਰਿਸਰਚ ਕਰਦੇ ਤਾਂ ਉਹ ਦੋ ਗਰੁੱਪ ਲੈ ਲੈਂਦੇ ਆ ਨਾ, ਕਿ ਇੱਕ ਗਰੁੱਪ ਨੂੰ ਇੱਕ ਐਕਟੀਵਿਟੀ ਦਿੰਦੇ ਆ, ਦੂਜੇ ਗਰੁੱਪ ਨੂੰ ਦੂਜੀ ਐਕਟੀਵਿਟੀ. ਸੋ ਉਹਨਾਂ ਨੇ ਕੁਛ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਕਰਨ ਲਾਇਆ ਹਨਾ, ਔਰ ਦੂਜੇ ਬੱਚਿਆਂ ਨੂੰ ਜਿਹੜਾ ਮੈਡੀਟੇਸ਼ਨ ਨਹੀਂ ਕਰਦੇ ਸੀ, ਤਾਂ ਉਹਨਾਂ ਨੇ ਇਹ ਰਿਜ਼ਲਟ ਉਹਨਾਂ ਨੂੰ ਮਿਲਿਆ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰ ਰਹੇ ਸੀਗੇ ਐਜ਼ ਅ ਸਬਜੈਕਟ, ਚਲੋ ਰੱਖ ਲਓ ਉਹਨਾਂ ਨੇ ਲਿਆ ਸੀਗਾ, ਉਹ ਬੱਚੇ ਜ਼ਿਆਦਾ ਆਪਣੇ ਉਹਨਾਂ ਦੇ ਮਾਰਕਸ ਇੰਪਰੂਵ ਹੋਏ ਕੰਪੈਰੇਟਿਵਲੀ ਕਿ ਜਿਹੜੇ ਬੱਚੇ ਮੈਡੀਟੇਸ਼ਨ ਨਹੀਂ ਕਰ ਰਹੇ ਸੀਗੇ. ਹਾਂਜੀ, ਤੇ ਉਹ ਮਤਲਬ ਉਹਨਾਂ ਨੇ ਦੇਖਿਆ ਕਿ ਹਾਂ ਉਹਦਾ ਵੀ ਇੰਪੈਕਟ ਹੁੰਦਾ. ਫਿਰ ਕੁਛ ਸਟੱਡੀਜ਼ ਹੋਈਆਂ ਜਿਵੇਂ ਓਲਡ ਏਜ ਦੇ ਲੋਕਾਂ ਤੇ ਸਟੱਡੀਜ਼ ਕੀਤੀਆਂ ਉਹਨਾਂ ਨੇ, ਕਿ ਕੁਛ ਲੋਕਾਂ ਦਾ ਉਹਨਾਂ ਦੇ ਵੀ ਦੋ ਗਰੁੱਪ ਬਣਾ ਦਿੱਤੇ. ਇੱਕ ਗਰੁੱਪ ਨੂੰ ਕਿਹਾ ਕਿ ਅਸੀਂ ਤੁਹਾਨੂੰ ਜਿਹੜਾ ਤੁਸੀਂ ਘਰ ਦਾ ਹੀ ਕੰਮ ਕਰ ਰਹੇ ਹਾਂ, ਬਟ ਇਹ ਘਰ ਦਾ ਕੰਮ ਤੁਹਾਨੂੰ ਐਜ਼ ਅ ਐਕਸਰਸਾਈਜ਼ ਹੈਲਪ ਕਰ ਰਿਹਾ ਹਨਾ, ਬਟ ਦੂਜੇ ਗਰੁੱਪ ਨੂੰ ਇਹੋ ਜਿਹਾ ਕੁਛ ਨਹੀਂ ਕਿਹਾ ਕਿ ਇਹ ਤੁਹਾਡਾ ਐਜ਼ ਅ ਐਕਸਰਸਾਈਜ਼ ਹੈਲਪ ਕਰਦਾ. ਤਾਂ ਉਹਦੇ 'ਚ ਵੀ ਉਹਨਾਂ ਨੇ ਪਾਇਆ ਕਿ ਜਿਹੜੇ ਗਰੁੱਪ ਨੂੰ ਇਹ ਕਿਹਾ ਗਿਆ ਸੀ ਕਿ ਐਕਸਰਸਾਈਜ਼ ਇੱਕ ਤਰ੍ਹਾਂ ਦੀ ਐਕਸਰਸਾਈਜ਼ ਆ ਤੁਹਾਡੇ ਲਈ, ਉਹਨਾਂ ਦੀ ਜਿਹੜੀ ਆ ਹੈਲਥ ਜਾਂ ਉਹਨਾਂ ਦੀ ਕੁਛ ਜਿਹੜੀਆਂ ਹਾਂਜੀ ਇੰਪਰੂਵ ਹੋਈਆਂ, ਔਰ ਜਿਵੇਂ ਬਲੱਡ ਪ੍ਰੈਸ਼ਰ ਮਤਲਬ ਸਹੀ ਹੋਇਆ, ਔਰ ਦੂਜੀਆਂ ਡਿਜ਼ੀਜ਼ ਜਿਹੜੀਆਂ ਉਹਨਾਂ ਦੀ ਸਹੀ ਹੋਈਆਂ ਕੰਪੈਰੇਟਿਵਲੀ ਜਿਹੜੇ ਉਹ ਵਾਲਾ ਗਰੁੱਪ ਸੀ. ਇੱਕ ਨੂੰ ਅਸੀਂ ਕੰਟਰੋਲ ਗਰੁੱਪ ਕਹਿ ਦਿੰਦੇ ਹਾਂ, ਇੱਕ ਨੂੰ ਅਸੀਂ ਅਨਕੰਟਰੋਲਡ ਗਰੁੱਪ ਕਹਿ ਦਿੰਦੇ ਹਾਂ, ਕਿ ਜਿਹੜਾ ਕੰਟਰੋਲਡ ਗਰੁੱਪ ਜਿਹਨੂੰ ਇਹ ਕਿਹਾ ਗਿਆ, ਜਿਹਨੂੰ ਇਹ ਨਹੀਂ ਕਿਹਾ ਗਿਆ ਕਿ ਤੂੰ ਤੁਹਾਨੂੰ ਐਕਸਰਸਾਈਜ਼ ਨਾਲ ਕੋਈ ਫਰਕ ਪੈ ਰਿਹਾ. ਸੋ ਉਹਨਾਂ ਨੂੰ ਵੀ ਜਿਹੜਾ ਇਹ ਫਰਕ ਪਿਆ. ਸੋ ਇੱਦਾਂ ਦੀ ਰਿਸਰਚ, ਸਿਰਫ ਕੁਛ ਰਿਸਰਚ ਮੈਂ ਦੱਸੀਆਂ, ਬਟ ਬਹੁਤ ਸਾਰੀਆਂ ਰਿਸਰਚ ਜਿਹੜੀਆਂ ਹੁੰਦੀਆਂ ਰਹਿੰਦੀਆਂ ਮਤਲਬ ਕਰਦੇ ਆ ਲੋਕ ਇਹਨਾਂ ਚੀਜ਼ਾਂ ਨੂੰ, ਤੇ ਬਟ ਹਜੇ ਤੱਕ ਮਤਲਬ ਇਹ ਸਿਰਫ ਥੋੜਾ ਜਿਹਾ ਹੀ ਅਸੀਂ ਸਟੱਡੀ ਕਰ ਪਏ, ਹਜੇ ਵੀ ਸਾਡਾ ਬ੍ਰੇਨ ਚ ਬਹੁਤ ਕੁਛ ਹੈਗਾ. ਬਟ ਅਗਰ ਨਿਊਰੋਪਲਾਸਟਿਸਿਟੀ ਦੀ ਮੈਂ ਗੱਲ, ਆਪਾਂ ਬੂਸਟ ਕਿਵੇਂ ਕਰ ਸਕਦੇ ਇਹਦੇ ਤੇ ਸ਼ਾਇਦ ਆਪਾਂ ਐਂਡ ਕਰ ਸਕਦੇ ਹਾਂ ਕਿ ਕਿਵੇਂ ਜਿਹੜੀ ਹਨਾ ਹੋ ਸਕਦੀ ਹੈ, ਕਿਉਂਕਿ ਫੈਕਟਰਸ ਤਾਂ ਚਲੋ ਅਸੀਂ ਕਰ ਹੀ ਦਿੱਤੇ. ਨਿਊਰੋਪਲਾ ਮਤਲਬ ਬੂਸਟ ਪਲਾਸਟੀਸਿਟੀ ਮਤਲਬ ਅਸੀਂ ਪੋਜ਼ਿਟਿਵ ਪਲਾਸਟੀਸਿਟੀ ਦੀ ਓਬਵੀਅਸਲੀ ਇੱਥੇ ਗੱਲ ਕਰ ਰਹੇ ਹਾਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਟਿਮੂਲੇਟ ਕਰੋ ਆਪਣੇ ਬ੍ਰੇਨ ਨੂੰ ਮਤਲਬ ਜਿੱਦਾਂ ਤੁਸੀਂ ਦੱਸਿਆ ਸੀ ਕਿ ਲਰਨਿੰਗ ਕਰਦੇ ਰਹਿਣੀ ਚਾਹੀਦੀ ਹੈ ਆਪਾਂ ਨੂੰ ਹਨਾ ਜਿੰਨਾ ਅਸੀਂ ਲਰਨ ਕਰਾਂਗੇ ਉਨਾ ਜ਼ਿਆਦਾ ਅਸੀਂ ਸਿੱਖਾਂਗੇ ਔਰ ਇਸ ਲਈ ਅਸੀਂ ਕਹਿੰਦੇ ਰਹਿੰਦੇ ਹਾਂ ਕਿ ਆਪਾਂ ਉਹ ਜਿਹੜਾ ਥਰੂ ਆਊਟ ਲਾਈਫ ਜਿਹੜਾ ਆਪਾਂ ਸਿੱਖਦੇ ਹੀ ਰਹਿੰਦੇ ਹਾਂ ਕਿਉਂਕਿ ਕਦੇ ਵੀ ਬ੍ਰੇਨ ਇੱਦਾਂ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਦਾਂ ਨਹੀਂ ਹੁੰਦਾ ਕਿ ਖਤਮ ਹੋ ਜਾਂਦਾ ਹੈ ਯੂਜ ਕਰ ਕਰਕੇ ਬ੍ਰੇਨ ਐਕਟਿਵ ਹੁੰਦਾ ਬ੍ਰੇਨ ਸਮਾਂ ਸਟਰੋਂਗ ਹੁੰਦਾ ਜਿੰਨਾ ਤੁਸੀਂ ਯੂਜ ਕਰਦੇ ਆ ਜਿਵੇਂ ਉਹ ਪੁਰਾਣੇ ਇੱਕ ਕਹਾਵਤ ਯੂਜ ਕਰਦੇ ਹੁੰਦੇ ਸੀ ਨਾ ਉਹ ਚਿੱਟੇ ਵਾਲਾਂ ਵਾਲੀ ਤੋ ਉਹ ਚੀਜ਼ ਹੈਗੀ ਹੈ ਕਿ ਐਕਸਪੀਰੀਅੰਸ ਦੇ ਨਾਲ ਵਾਲ ਚਿੱਟੇ ਹੋਏ ਆ ਹਨਾ ਤੇ ਇਹ ਤੁਹਾਨੂੰ ਹੈਗਾ ਕਿ ਤੁਸੀਂ ਆਪਣੇ ਬ੍ਰੇਨ ਨੂੰ ਐਕਟਿਵ ਰੱਖੋ ਮਤਲਬ ਕੰਮ ਕਰਦਾ ਰਹਿਣਾ ਚਾਹੀਦਾ ਬ੍ਰੇਨ ਥੋੜਾ ਮਤਲਬ ਉਹ ਨਹੀਂ ਹੋਣਾ ਚਾਹੀਦਾ ਕਿ ਬਸ ਆਪਾਂ ਕੁਛ ਕਰ ਨਹੀਂ ਰਹੇ ਹੈਗੇ ਤੇ ਇਨਫ ਸਲੀਪ ਆਪਣੀ ਸਲੀਪ ਜ਼ਰੂਰੀ ਹੈ ਐਟਲੀਸਟ 8 ਘੰਟੇ ਦੀ ਸਲੀਪ ਜਿਹੜੀ ਹੈਗੀ ਔਰ ਓਬਵੀਅਸਲੀ ਪਰਸਨ ਟੂ ਪਰਸਨ ਵੇਰੀ ਕਰਦੀ ਆ ਸਲੀਪ ਔਰ ਕਈ ਲੋਕ ਜਦੋਂ ਕੋਈ ਰਾਤ ਦਾ ਕੰਮ ਕਰਦੇ ਆ ਤਾਂ ਉਹਨਾਂ ਦੀ ਸਲੀਪ ਦਾ ਹੋਰ ਹਿਸਾਬ ਹੁੰਦਾ ਬਟ ਮਤਲਬ ਇੱਕ ਜਿਹੜੀ ਐਵਰੇਜ ਅਸੀਂ ਕਹਿ ਦਿੰਦੇ ਹਾਂ ਕਿ 8 ਘੰਟੇ ਦੀ ਸਲੀਪ ਹੋਣੀ ਚਾਹੀਦੀ ਆ ਨਾ ਐਕਸਰਸਾਈਜ਼ ਰੈਗੂਲਰਲੀ ਕਰੋ ਜਿਹੜੇ ਅਸੀਂ ਫੈਕਟਰਸ ਦੱਸੇ ਹੋਈ ਆ ਤੇ ਆਪਣੀ ਮੈਡੀਟੇਸ਼ਨ ਔਰ ਜਿਹੜੀ ਆ ਮੈਡੀਟੇਸ਼ਨ ਕੰਟੀਨਿਊ ਕਿਉਂਕਿ ਮੈਡੀਟੇਸ਼ਨ ਦਾ ਇਹਦਾ ਸਾਇੰਟੀਫਿਕ ਰੀਜ਼ਨ ਜਿਵੇਂ ਮੈਂ ਦੱਸਿਆ ਕਿ ਮੈਡੀਟੇਸ਼ਨ ਤੁਹਾਡੇ ਬ੍ਰੇਨ ਦੇ ਉਸ ਹਿੱਸੇ ਨੂੰ ਐਕਟਿਵ ਕਰਦੀ ਜਿਹੜਾ ਫੋਕਸ ਵਧਾਉਂਦਾ ਤੁਹਾਡੀ ਮੈਮਰੀ ਵਧਾਉਂਦਾ ਹੈ ਹਨਾ ਸੋ ਕਿਉਂਕਿ ਮੈਡੀਟੇਸ਼ਨ ਨਾਲ ਤੁਹਾਡਾ ਫੋਕਸ ਵੱਧਦਾ ਹੈ ਮੈਮਰੀ ਵੱਧਦੀ ਆ ਤੇ ਇਸ ਲਈ ਤੁਸੀਂ ਆਪਣੇ ਗੋਲ ਦੇ ਉੱਤੇ ਜਾਂ ਆਪਣੀ ਲਾਈਫ ਦੇ ਉੱਤੇ ਵਧੀਆ ਫੋਕਸ ਕਰ ਸਕਦੇ ਹਾਂ
1: ਨਹੀਂ ਵਾਕਈ ਔਰ ਜਿਹੜੀ ਚੀਜ਼ ਆਪਾਂ ਬਾਰ ਬਾਰ ਕਹਿੰਦੇ ਰਹਿੰਦੇ ਹਾਂ ਮੇਰੇ ਖਿਆਲ ਦੇ ਨਾਲ ਬਹੁਤਿਆਂ ਨੂੰ ਪਤਾ ਵੀ ਹੁੰਦੀਆਂ ਨੇ ਇਹ ਚੀਜ਼ਾਂ ਕਿ ਦਿਮਾਗ ਨੂੰ ਚੱਲਦਾ ਕਿੱਦਾਂ ਰੱਖਣਾ ਹੈਗਾ ਕੰਮ ਕਿੱਦਾਂ ਲੈਣੇ ਹੈਗੇ ਨੇ ਪਰ ਫਿਰ ਵੀ ਅਸੀਂ ਗਾਏ ਬਗਾਏ ਆਪ ਹੀ ਵਿਸਾਰ ਦਿੰਦੇ ਹਾਂ ਉਹਨਾਂ ਚੀਜ਼ਾਂ ਨੂੰ ਪਰ ਹੋਪਫੁਲੀ ਇਹ ਇਨ ਟੋਟਲ ਇਹ ਜਿਹੜੇ ਦੋ ਐਪੀਸੋਡ ਸੀਗੇ ਅੱਜ ਦਾ ਮੇਰੇ ਖਿਆਲ ਨਾਲ ਪੂਰਾ ਹੋ ਗਿਆ ਜੀ ਇੱਥੇ ਹਨਾ ਤੇ ਪਿਛਲਾ ਜਿਹੜਾ ਐਪੀਸੋਡ ਸੀ ਜੇ ਤੁਸੀਂ ਦੋਵੇਂ ਜੋੜ ਲਓ ਤਾਂ ਆਪਣੇ ਆਪ ਦਿਮਾਗ ਤੇਜ਼ ਹੋ ਜਾਣਾ ਹੈਗਾ ਤੁਸੀਂ ਇਹ ਸੁਣ ਲਿਓ ਤੇ ਦੁਬਾਰਾ ਸੁਣ ਲਿਓ ਤੇ ਬਹੁਤ ਵਾਰ ਬਹੁਤ ਸਾਰੀਆਂ ਚੀਜ਼ਾਂ ਨੇ ਸੰਦੀਪ ਜੀ ਨੇ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਬਹੁਤ ਫਟਾਫਟ ਵੀ ਨਿਕਲ ਗਈਆਂ ਨੇ ਬੜੋ ਬੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਨੇ ਜੇ ਤੁਸੀਂ ਉਹਨਾਂ ਨੂੰ ਜਾਣ ਲਓਗੇ ਸੁਣ ਲਓਗੇ ਸਮਝ ਲਓਗੇ ਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸੰਦੀਪ ਜੀ ਇੰਨਾ ਹੀ ਲਈਏ ਇਜਾਜ਼ਤਾਂ ਫਿਰ
0: ਹਾਂਜੀ ਬਿਲਕੁਲ
1: ਧੰਨਵਾਦ ਜੀ ਸੋ ਦਿਓ ਇਜਾਜ਼ਤਾਂ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚੋਂ ਰੱਖੋ ਸਿਹਤਾਂ ਦਾ ਖਿਆਲ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਪ੍ਰੋਗਰਾਮ ਦਾ ਨਾਮ ਸੀ ਡੀਪ ਟਾਕ ਸ਼ੋਅ ਅਤੇ ਫਿਲਹਾਲ ਇੰਨਾ ਹੀ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
3: ਕੀ ਕਹਿ ਰਹੇ ਹੋ?
2: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਕੀ ਕਹਿ ਰਹੇ ਹੋ?
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।